0: Islam.
1: So, how do we come up with the knowledge of the

ਦੇਸ਼ ਕੌਮ ਖਾਤਰ ਜਿਹੜਾ ਵਿੱਚ ਬਹਿ ਕੇ ਕਈਆਂ ਜ਼ਿੰਦਗੀ ਦੇ ਕਈ ਸਾਲ ਬਾਰੇ ਸੁੱਤੀ ਕੌਮ ਦੀ ਅਣਖ ਜਗਾਉਣ ਖਾਤਰ ਕਵੀਆਂ ਉੱਚੇ ਤੋਂ ਉੱਚੇ ਖਿਆਲ ਬਾਰੇ ਕਈਆਂ ਭਾਗ ਤੇ ਕਈਆਂ ਸੁਹਾਗ ਬਾਰੇ ਹੈ। ਪਰ ਗੁਰੂ ਦਸਮੇਸ਼ ਦਾ ਧੰਨ ਜਿਗਰਾ ਜਿਹਨੇ ਦੁਨੀਆਂ ਦੇ ਲਾਲਾਂ ਤੋਂ ਲਾਲ ਬਾਰੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਦੇ ਯੋਗ ਨੇ ਸਮੁੱਚੀਆਂ ਸੰਗਤਾਂ ਜਿਹੜੀਆਂ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਆਪਣੇ ਜ਼ਿੰਦਗੀ ਦੇ ਕੀਮਤੀ ਸਵਾਸਾਂ ਨੂੰ ਸਪਲਾ ਕਰੀਆਂ ਨੇ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਆਪ ਸਿੱਖ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਕਿ ਸਾਡਾ ਗੁਰੂ ਦੇ ਨਾਲ ਪਿਆਰ ਇੰਨਾ ਹੋਣਾ ਚਾਹੀਦਾ ਜਿੰਨਾ ਇੱਕ ਮਸਲੀ ਦਾ ਜਲ ਦੇ ਨਾਲ ਹੈ। ਅੱਜ ਮੇਰੇ ਸਤਿਗੁਰਾਂ ਦਾ ਅੱਜ ਦਾ ਪਾਵਨ ਵਚਨ ਹੈ, ਮੁੱਖ ਵਾਕ ਹੈ, ਮਾਇਆ ਮਮਤਾ ਮੋਹਣੀ ਜਿਨ ਬਿਨ ਦਾਂਤਾਂ ਜੱਗ ਖਾਇਆ। ਗੁਰੂ ਖਾਲਸਾ ਜੀ, ਅੱਜ ਸਾਡਾ ਗੁਰੂ ਦੇ ਨਾਲ ਪਿਆਰ ਘਟਦਾ ਜਾ ਰਿਹਾ। ਕੇਵਲ ਤਾਂ ਕੇਵਲ ਆਪਣੇ ਪਦਾਰਥਾਂ ਦੇ ਨਾਲ ਸਾਡਾ ਮਾਇਆ ਦੇ ਨਾਲ ਪਿਆਰ ਵੱਧਦਾ ਜਾ ਰਿਹਾ। ਇਹ ਸੰਸਾਰ ਦੇ ਉੱਤੇ ਦੁਨੀਆਂ ਉੱਤੇ ਜ਼ਿੰਦਗੀ ਜਿਉਣ ਵਾਸਤੇ ਤਿੰਨ ਚੀਜ਼ਾਂ ਦੀ ਵੱਡੀ ਲੋੜ ਹੈ। ਗੁਰੂ ਮਹਾਰਾਜ ਨੇ ਕਹਿਣਾ ਕੀਤਾ ਕਿ ਔਰਤ ਇਮਾਨ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ। ਇਨਸਾਨ ਦੇ ਕੋਲ ਤਿੰਨ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਪਰ ਤਿੰਨ ਚੀਜ਼ਾਂ ਇਹਨਾਂ ਦੇ ਵਿੱਚੋਂ ਕੇਵਲ ਤਾਂ ਕੇਵਲ ਅਸੀਂ ਮਾਇਆ ਤੱਕ ਸੀਮਤ ਹੋ ਕੇ ਰਹਿ ਗਏ ਹਾਂ। ਇੱਕ ਭਗਵਾਨ ਦਾ ਕਥਨ ਹੈ, ਉਹ ਲਿਖਦਾ ਹੈ

ਪਰਿਵਾਰ ਸੀ ਜਿਹੜਾ ਦਸਾਂ ਨੌਂ ਦੀ ਕਿਰਤ ਕਰਨ ਵਾਲਾ, ਜਿਹਦੇ ਘਰ ਦੇ ਵਿੱਚ ਪੰਜ ਪੁੱਤਰ ਤੇ ਤਿੰਨ ਧੀਆਂ, ਜ਼ਿਮੀਂਦਾਰ ਪਰਿਵਾਰ ਦੇ ਵਿੱਚ ਰਹਿਣ ਵਾਲਾ, ਜਿਹਦੇ ਕੋਲ ਜ਼ਮੀਨ ਬੜੀ ਥੋੜੀ ਸੀ, ਉਹਨੇ ਸਾਰੀ ਘਰ ਦੀ ਖੇਤੀਬਾੜੀ, ਘਰ ਦਾ ਕਾਰੋਬਾਰ ਉਹਨੇ ਅਤੇ ਉਹਦੀ ਧਰਮ ਪਤਨੀ ਦੋਨਾਂ ਨੇ ਇਕੱਠੀਆਂ ਹੋ ਕੇ ਆਪਣੀ ਖੇਤੀ ਕਰਨੀ। ਜਦੋਂ ਕਿਤੇ ਸਮਾਂ ਆਉਣਾ, ਹਲਵਾਈ ਦੀ ਲੋੜ ਆਉਣੀ, ਇੱਥੋਂ ਤੱਕ ਕਿ ਉਹਨਾਂ ਦੇ ਰਿਸ਼ਤੇਦਾਰ, ਉਹਨਾਂ ਦੇ ਲਾਗ ਦੇ ਗੁਆਂਢ ਵਾਲੇ ਵੀ ਉਹਨਾਂ ਤੋਂ ਇਸ ਗੱਲ ਦੀ ਨਫ਼ਰਤ ਖਾਣ ਲੱਗ ਗਏ ਕਿ ਇਹ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ ਹੋਏ ਰਹਿੰਦੇ ਨੇ। ਗੁਆਂਢ ਦੇ ਵੀ ਲੋਕ ਨਫ਼ਰਤ ਕਰਨ ਲੱਗ ਪਏ, ਉਹਨਾਂ ਨੂੰ ਮੰਗਿਆ ਹੋਇਆ ਕੋਈ ਢੱਗਾ ਕੋਈ ਬਹੁਤ ਨਹੀਂ ਸੀ ਦਿੰਦਾ। ਉਹਨਾਂ ਨੇ ਆਪਣੇ ਬਜ਼ੁਰਗ ਦੋਨਾਂ ਮੀਆਂ ਬੀਬੀ ਨੇ ਆਪਣੇ ਮਾੜੇ ਮਾੜੇ ਢੱਗਿਆਂ ਦੇ ਨਾਲ ਖੇਤੀ ਕਰਨੀ, ਕਾਰੋਬਾਰ ਕਰਨਾ, ਪਰ ਇੱਕ ਨਿਤਨੇਮ ਸੀ ਦੋਨਾਂ ਦਾ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਦੇ ਵਿੱਚ ਜ਼ਰੂਰ ਜਾ ਕੇ ਸੇਵਾ ਕਰਨੀ। ਸਮਾਂ ਆਪਣੀ ਚਾਲ ਚੱਲਦਾ ਗਿਆ, ਇੱਥੋਂ ਤੱਕ ਕਿ ਉਹਦੇ ਨਾਂ ਦੇ ਮਗਰ ਵੀ ਲਿਬੜਿਆ ਹੋਇਆ ਨਾਂ ਲਾ ਦਿੱਤਾ, ਵੀ ਫਲਾਣਾ ਸਿੰਘ ਲਿਬੜਿਆ ਹੋਇਆ, ਕਹਿਣ ਲੱਗੇ ਕਿਹਦੇ ਘਰ ਜਾਣਾ, ਕਿਉਂਕਿ ਉਸ ਨਾਂ ਦੇ ਮੇਰੇ ਨਗਰ ਦੇ ਵਿੱਚ ਤਿੰਨ ਪਰਿਵਾਰ ਸਨ ਜ਼ਿਮੀਂਦਾਰ ਘਰਾਂ ਦੇ ਵਿੱਚ, ਪਰ ਜਿਹਦਾ ਨਾਂ ਉਹਦੇ ਨਾਲ ਲੱਗਦਾ ਕਿਹਦੇ ਘਰ ਜਾਣਾ, ਲਿਬੜੇ ਹੋਏ ਦੇ ਘਰ ਜਾਣਾ, ਕਿਉਂਕਿ ਸਾਰਾ ਦਿਨ ਦਸਾਂ ਨੌਂ ਦੀ ਕਿਰਤ ਕਰਦਾ, ਖੇਤੀਬਾੜੀ ਵਿੱਚ ਉਰਝਿਆ ਰਹਿੰਦਾ। ਪਰਮਾਤਮਾ ਨੇ ਕਿਰਪਾ ਕੀਤੀ, ਸਮਾਂ ਆਪਣੀ ਚਾਲ ਚੱਲਦਾ ਗਿਆ, ਉਹਦਾ ਵੱਡਾ ਪੁੱਤਰ ਜਵਾਨ ਹੋਇਆ, ਉਹਦਾ ਵਿਆਹ ਹੋਇਆ, ਵਿਆਹ ਹੋਣ ਤੋਂ ਉਪਰੰਤ ਅਕਾਲ ਪੁਰਖ ਦੀ ਕਿਰਪਾ ਸਦਕਾ ਉਹ ਬਾਹਰਲੇ ਮੁਲਕ ਅਮੈਰੀਕਾ ਵਿੱਚ ਆ ਕੇ ਸੈੱਟ ਹੋ ਗਏ। ਉਹਨਾਂ ਤੋਂ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਂ ਦੇ ਨਾਲੋਂ ਲਿਬੜਿਆ ਹੋਇਆ ਹਟਾਉਣ ਲੱਗੇ ਤੇ ਉਸ ਦਾ ਸਿੱਧਾ ਨਾਂ ਲੈਣ ਲੱਗ ਗਈ। ਕੁਝ ਸਮਾਂ ਪਾਇਆ, ਪਰਮਾਤਮਾ ਨੇ ਕਿਰਪਾ ਕੀਤੀ, ਉਹ ਸਾਰਾ ਪਰਿਵਾਰ ਅਮੈਰੀਕਾ ਦੇ ਵਿੱਚ ਆ ਕੇ ਸੈੱਟ ਹੋਇਆ। ਅੱਜ ਉਸ ਪਿੰਡ ਦੇ ਲੋਕ, ਸਾਰੇ ਪਿੰਡ ਦੇ ਲੋਕ ਜਿਹਨੂੰ ਪਹਿਲਾਂ ਲਿਬੜਿਆ ਹੋਇਆ ਆਖਦੇ ਸੀ, ਅੱਜ ਕਹਿੰਦੇ ਨੇ ਕਿਹੜਾ ਪਰਿਵਾਰ, ਅਮੈਰੀਕਾ ਵਾਲਾ ਪਰਿਵਾਰ। ਇਹ ਮਾਇਆ ਦੇ ਰੰਗ ਨੇ, ਮੇਰੀਆਂ ਅੱਖਾਂ ਦੇ ਵੇਖਣ ਦੀ ਸਾਹਮਣੇ ਦੀ ਗੱਲ ਹੈ, ਪਰ ਮਾਇਆ ਪਰਮਾਤਮਾ ਸਾਹਿਬ ਪਰਮਾਤਮਾ ਸੌਤ ਧਨ ਦੌਲਤ ਹਰੇਕ ਨੂੰ ਦੇ ਦਿੰਦਾ, ਪਰ ਉਸ ਦੇ ਉੱਤੇ ਨਿਰਭਰ ਕਰਨਾ, ਆਪਣੇ ਮਨ ਦੀ ਸ਼ਾਂਤੀ ਬਣਾਈ ਰੱਖਣੀ, ਇਹ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਿਹਦੇ ਇਨਸਾਨ ਦੇ ਕੋਲ ਮਾਇਆ ਆ ਜਾਂਦੀ ਹੈ, ਇਹ ਸੁਭਾਵਿਕ ਗੱਲ ਹੈ, ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਹੋ ਜਾਂਦਾ, ਉਹਦੇ ਮਨ ਦੇ ਵਿੱਚ ਹਉਮੈ ਆ ਜਾਂਦੀ ਹੈ, ਪਰ ਮਾਇਆ ਦੇ ਨਾਲ ਨਾਲ ਮਨ ਦੇ ਵਿੱਚ ਨਿਮਰਤਾ ਹੋਣੀ ਵੱਡੀ ਗੱਲ ਹੈ। ਕਿਉਂਕਿ ਜੇਕਰ ਅਸੀਂ ਵਿਦੇਸ਼ਾਂ ਦੀ ਧਰਤੀ ਉੱਤੇ ਬੈਠੇ ਹਾਂ, ਭਾਵੇਂ ਜਿੰਨੇ ਡਾਲਰ ਪਾਉਂਡ ਮਰਜ਼ੀ ਕਮਾ ਲਈਏ, ਜੇਕਰ ਅਸੀਂ ਉਸ ਮਾਇਆ ਨੂੰ ਡਾਲਰ ਪਾਉਂਡ ਇਕੱਠੇ ਕਰਕੇ ਆਪਣੇ ਮਨ ਦੇ ਵਿੱਚ ਹਉਮੈ ਲੈ ਕੇ ਆ, ਸਾਡੇ ਕਮਾਇਓ ਡਾਲਰ ਪਾਉਂਡ ਉਹ ਕਿਸੇ ਕੰਮ ਦੇ ਨਹੀਂ। ਜੇਕਰ ਅਸੀਂ ਉਸ ਮਾਇਆ ਦਾ ਇਕੱਤਰ ਕਰਕੇ ਅਸੀਂ ਆਪਣੇ ਧੀਆਂ ਤੇ ਪੁੱਤਾਂ ਦੀ ਜ਼ਿੰਦਗੀ ਨਹੀਂ ਬਣਾ ਸਕੇ, ਆਪਣੇ ਧੀਆਂ ਤੇ ਪੁੱਤਾਂ ਨੂੰ ਗੁਰੂ ਦੇ ਡਰ ਨਹੀਂ ਲਾ ਸਕੇ, ਆਪਣੇ ਔਲਾਦ ਦਾ ਜੀਵਨ ਨਹੀਂ ਬਣਾ ਸਕੇ, ਜੇਕਰ ਉਸੇ ਧਨ ਦੌਲਤ ਦੇ ਨਾਲ ਡਾਲਰ ਪਾਉਂਡ ਇਕੱਠੇ ਕੀਤੇ ਹੋਏ, ਮਾਇਆ ਇਕੱਠੀ ਕੀਤੀ ਹੋਏ, ਰੁਪਏ ਇਕੱਠੇ ਕੀਤੇ ਹੋਏ, ਭਰਾ ਦਾ ਭਰਾ ਬੈਰੀ ਬਣ ਜਾਂਦਾ ਮਾਇਆ ਦੀ ਖਾਤਰ, ਤਾਂ ਫਿਰ ਗੁਰੂ ਖਾਲਸਾ ਜੀ ਜਦੋਂ ਸਾਡੀ ਔਲਾਦ ਕਰਾਹੇ ਪੈ ਜਾਂਦੀ ਹੈ, ਫਿਰ ਬੁਢੇਪੇ ਦੇ ਬਾਰੇ ਮਾਤਾ ਪਿਤਾ ਨੂੰ ਇਹ ਗੱਲ ਕਹਿਣੀ ਪੈਂਦੀ ਆ, ਤੁਹਾਡੇ ਖਾਤਰ ਅਸੀਂ ਇੰਨਾ ਧੰਦ ਪੱਟਿਆ, ਕਿਹਦੇ ਖਾਤਰ ਮਾਇਆ ਕਮਾਈ, ਤੁਹਾਡੇ ਖਾਤਰ ਤੁਸੀਂ ਕਰਾਹੇ ਪੈ ਗਏ। ਇਸ ਕਰਕੇ ਲੋੜ ਹੈ, ਮਾਇਆ ਇਹੋ ਜਿਹੀ ਚੀਜ਼ ਹੈ ਜਿਹੜੀ ਭਾਈ ਨੂੰ ਭਾਈ ਦਾ ਵੈਰੀ ਬਣਾ ਦਿੰਦੀ ਹੈ। ਮਾਇਆ ਦੇ ਕਾਰਨ ਭੈਣ ਭਰਾ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ, ਪਰ ਕਿਹਨਾਂ ਦੇ ਹੁੰਦੇ ਨੇ, ਜਿਹਨਾਂ ਦੇ ਮਨ ਦੇ ਵਿੱਚ ਹਉਮੈ ਆ ਜਾਂਦੀ ਹੈ, ਹੰਕਾਰ ਆ ਜਾਂਦੀ ਹੈ। ਆਓ ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਲੱਗੇ ਹਾਂ, ਜੋ ਪਹਿਲੇ ਕੱਲ੍ਹ ਦੀ ਸਮੇਂ ਅੰਦਰ ਇਤਿਹਾਸ ਸਰਵਣ ਕਰਵਾਇਆ ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬੋ ਕੀ ਤਰਮੰਡੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਸਨ। ਇੱਧਰ ਵੇਖੋ, ਬੰਦੇ ਦੇ ਜਦੋਂ ਮਨ ਨੂੰ ਠੋਕਰ ਵੱਜਦੀ ਹੈ, ਬੰਦੇ ਦੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਕਿਸ ਤਰ੍ਹਾਂ ਤਬਦੀਲੀ ਆਉਂਦੀ ਹੈ। ਇੱਕ ਉਹ ਜਿਹਦਾ ਨਾਮ ਇਤਿਹਾਸ ਦੇ ਵਿੱਚ ਲਕਸ਼ਮਣ ਦਾਸ ਆਖਿਆ ਜਾਂਦਾ, ਜਿਹਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਦੇ ਨਾਲ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੋਂ ਪੜ੍ਹਿਆ ਜਾਂਦਾ, ਜਾਣਿਆ ਜਾਂਦਾ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਜਨਮ ਕਸ਼ਮੀਰ ਦੇ ਇਲਾਕੇ ਵਿੱਚ ਭਾਰਦਵਾਜ ਰਾਜਪੂਤ ਘਰਾਣੇ ਦੇ ਵਿੱਚ ਪਿਤਾ ਰਾਮਦੇਵ ਦੇ ਘਰ ਵਿੱਚ ਹੋਇਆ, ਕੁਛ ਸਮਾਂ ਪਾ ਕੇ ਜਦੋਂ ਭਰ ਜਵਾਨੀ ਵਿੱਚ ਹੋਇਆ, ਜੋਬਨ ਦੇ ਵਿੱਚ ਹੋਇਆ, ਜਿੱਥੇ ਰੋਜ਼ਾਨਾ ਸ਼ਿਕਾਰ ਖੇਡਣ ਵਾਸਤੇ ਚੜ੍ਹਦਾ।

ਅੱਜ ਸ਼ਿਕਾਰ ਖੇਡਣ ਵਾਸਤੇ ਘਰ ਦੇ ਵਿੱਚ ਉਤਰਿਆ। ਘੋੜੇ ਉੱਤੇ ਹੋ ਕੇ ਸਵਾਰ ਪਾਟੇ ਮੋਢੇ ਵਿੱਚ ਤੀਰਾਂ ਦਾ ਪਤਾ ਲੈ ਕੇ ਕਮਾਨ ਜੰਗਲ ਦੇ ਵੱਲ ਵਧਿਆ। ਜੰਗਲ ਦੇ ਵਿੱਚ ਉਹਦੇ ਅੱਗੇ ਇੱਕ ਹਰਨੀ ਨਿਕਲੀ ਹੈ। ਉਹਨੇ ਹਰਨੀ ਦੇ ਉੱਤੇ ਲੈ ਕੇ ਫਿਰ ਤੀਰ ਛੱਡਿਆ। ਹਰਨੀ ਤੀਰ ਖਾ ਕੇ ਧਰਤ ਉੱਤੇ ਡਿੱਗੀ। ਉਹ ਆਪਣੇ ਘਰ ਦੇ ਵਿੱਚ ਲੈ ਕੇ ਆਇਆ। ਉਸਨੇ ਹਰਨੀ ਨੂੰ ਜਦੋਂ ਪਾੜਿਆ ਉਹਦੀਆਂ ਅੱਖਾਂ ਦੇ ਸਾਹਮਣੇ ਜੋ ਕੁਝ ਵਾਪਰਿਆ ਉਹਨਾਂ ਹਾਲਾਤਾਂ ਤੋਂ ਜਾਣੂ ਬਲਵੰਤ ਸਿੰਘ ਅਰਪਾਲੋ ਅਤੇ ਮਾਛੀ ਵਾਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਇਹੋ ਜਾਣੂ ਕਰਵਾ ਰਿਹਾ।

ਉਸਦਾ ਜਦ ਪੇਟ ਚੀਰਿਆ ਉਸਦਾ ਗੱਲ ਹੋਈ ਨਿਆਰੀ ਜਦ ਪੇਟ ਚੀਰਿਆ ਉਸਦਾ ਗੱਲ

ਜਦੋਂ ਉਸਨੇ ਹਰਨੀ ਦਾ ਪੇੜ ਪਾਰਿਆ ਕੀ ਵੇਖਿਆ ਉਹਦੇ ਪੇੜ ਦੇ ਵਿੱਚੋਂ ਦੋ ਬੱਚੇ ਉਹਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ। ਮਨ ਦੇ ਉੱਤੇ ਇੱਕ ਬੜੀ ਸੱਟ ਵੱਜੀ। ਸੋਚਣ ਲੱਗਿਆ ਮਨਾ, ਮੈਂ ਆਪਣਾ ਸ਼ੌਂਕ ਪੂਰਾ ਕਰਨ ਦੀ ਖਾਤਰ ਇਹਦਾ ਸ਼ਿਕਾਰ ਕੀਤਾ, ਮੈਂ ਇਹਨੂੰ ਮਾਰਿਆ, ਇਹਦੇ ਵਿੱਚ ਇਹਨਾਂ ਬੱਚਿਆਂ ਦੋ ਦਾ ਕੀ ਕਸੂਰ ਜਿਨ੍ਹਾਂ ਨੇ ਅਜੇ ਦੁਨੀਆ ਵੀ ਨਹੀਂ ਦੇਖੀ। ਦੁਨੀਆ ਵੇਖਣ ਤੋਂ ਪਹਿਲਾਂ ਹੀ ਮੈਂ ਇਹਨਾਂ ਨੂੰ ਖਤਮ ਕਰ ਦਿੱਤਾ ਹੈ, ਜਿਹੜੀਆਂ ਮੇਰੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਮਰ ਗਏ ਨੇ। ਇਹਨਾਂ ਦੇ ਕੋਲੋਂ ਕੀ ਕਸੂਰ ਹੋਇਆ? ਮਨ ਨੂੰ ਬੜੀ ਸੱਟ ਵੱਜੀ ਗਈ। ਪਰ ਗੁਰੂ ਖਾਲਸਾ ਜੀ, ਜਿਨ੍ਹਾਂ ਨੇ ਸੇਧ ਲੈਣੀ ਹੈ, ਜਿਨ੍ਹਾਂ ਦਾ ਜੀਵਨ ਬਦਲਣਾ, ਜ਼ਿੰਦਗੀ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰ ਜਾਵੇ ਜੀਵਨ ਬਦਲ ਜਾਂਦਾ ਹੈ। ਪਰ ਅਸੀਂ ਇਨਸਾਨ ਕਹਾਉਂਦੇ ਹਾਂ, ਇਨਸਾਨ ਕਹਾਉਣ ਵਾਲੇ ਜਿਨ੍ਹਾਂ ਨੂੰ ਕੱਲ ਜੂਨੀ ਸੋਝੀ ਹੈ, 84 ਲੱਖ ਜੂਨੀ ਦਾ ਸਰਦਾਰ ਆਖਿਆ ਜਾਂਦਾ ਇਨਸਾਨ ਨੂੰ। ਪਰ ਸਭ ਕੁਝ ਜਾਣਦੇ ਹੋਏ ਅੱਜ ਅਸੀਂ ਬੜੀ ਭੈੜੀ ਬਿਮਾਰੀ ਦੇ ਸ਼ਿਕਾਰ ਹੋ ਗਿਆ, ਜਿਹਨੂੰ ਆਖਿਆ ਜਾਂਦਾ ਭਰੂਣ ਹੱਤਿਆ। ਅੱਜ ਅਸੀਂ ਆਪਣੀ ਅੱਖਾਂ ਦੇ ਸਾਹਮਣੇ ਜਦੋਂ ਪਤਾ ਲੱਗ ਜਾਂਦਾ ਕਿ ਸਾਡੇ ਘਰ ਦੇ ਵਿੱਚ ਬੱਚੀ ਜਨਮ ਲੈਣ ਵਾਲੀ ਹੈ, ਅਲਟਰਾਸਾਊਂਡ ਰਾਹੀਂ ਅਸੀਂ ਉਸ ਨੂੰ ਆਪਣੇ ਹੱਥੀਂ ਕਤਲ ਕਰਾਉਂਦੇ ਹਾਂ। ਸਾਡਾ ਪਿਆਰ ਨਹੀਂ ਰਿਹਾ, ਸਾਡਾ ਮੋਹ ਮੁਹੱਬਤ ਦੁਨੀਆ ਦੇ ਉੱਤੋਂ ਖਤਮ ਹੁੰਦਾ ਨਜ਼ਰ ਆ ਰਿਹਾ। ਅਸੀਂ ਇਨਸਾਨ ਕਹਾਉਂਦੇ ਹਾਂ, ਸਾਨੂੰ ਸਾਰੇ ਕਸ ਦੀ ਪੂਰੀ ਸੋਝੀ ਹੈ। ਪਰ ਮੈਂ ਇੱਕ ਗੱਲ ਦੇਖੀ ਹੈ ਜ਼ਿੰਦਗੀ ਦੇ ਵਿੱਚ, ਤਜਰਬਾ ਕਰਕੇ ਵੇਖਿਆ, ਤੁਸੀਂ ਵੀ ਲੋਕਾਂ ਨੇ ਵੇਖਿਆ, ਮੇਰੇ ਤੋਂ ਵੱਡੀ ਉਮਰ 'ਤੇ ਬੈਠੇ ਹੋ, ਸਾਡੇ ਨਾਲੋਂ ਕਿਤੇ ਵੱਧ ਜਾਨਵਰਾਂ ਦੇ ਵਿੱਚ ਪਿਆਰ ਹੈ। ਸਾਡੇ ਵਿੱਚ ਪਿਆਰ ਖਤਮ ਹੋ ਗਿਆ, ਜਾਨਵਰਾਂ ਵਿੱਚੋਂ ਪਿਆਰ ਖਤਮ ਨਹੀਂ ਹੋਇਆ। ਭਾਵੇਂ ਉਹਨਾਂ ਨੇ ਕਿਸੇ ਦੀ ਜਾਇਦਾਦ ਨਹੀਂ ਲੈਣੀ, ਉਹਨਾਂ ਨੇ ਕਿਸੇ ਦੀ ਮਾਇਆ ਨਹੀਂ ਲੈਣੀ, ਮਾਂ ਪਿਓ ਦਾ ਹੱਕ ਨਹੀਂ ਲੈਣਾ, ਕੇਵਲ ਤਾਂ ਕੇਵਲ ਪਿਆਰ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ। ਆਮ ਲੋਕਾਂ ਨੇ ਪਿੰਡਾਂ ਦੇ ਵਿੱਚ ਰਹਿੰਦੇ ਹੋਇਆਂ ਵੇਖਿਆ ਹੋਵੇਗਾ, ਜਦੋਂ ਨਾ ਇੱਕ ਕਾਂ ਕਿਸੇ ਜਗ੍ਹਾ ਦੇ ਉੱਤੇ ਡਿੱਗ ਜਾਵੇ ਜਾਂ ਜ਼ਖਮੀ ਹੋ ਜਾਵੇ ਜਾਂ ਮਰ ਜਾਵੇ, ਇੱਕ ਕਾਂ ਨੂੰ ਵੇਖ ਕੇ ਇੱਕ ਕਾਂ ਕਰਲਾਉਂਦਾ, ਕਾਂ ਕਾਂ ਕਰਦਾ, ਉਹਦੀ ਆਵਾਜ਼ ਸੁਣ ਕੇ ਉੱਥੇ ਸੌਆਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਾਂ ਹੀ ਕਾਂ ਇਕੱਠੇ ਹੋ ਜਾਂਦੇ ਨੇ। ਅਸਮਾਨ ਕਾਲਾ ਹੀ ਕਾਲਾ ਹੋ ਜਾਂਦਾ, ਕੁਝ ਸੁਣਾਈ ਨਹੀਂ ਦਿੰਦਾ। ਪਰ ਇੱਕ ਤਰਫ ਅਸੀਂ ਇਨਸਾਨ ਹਾਂ, ਸਾਨੂੰ ਸਾਰੀ ਸੋਝੀ ਹੈ, ਸਾਡੇ ਵਿੱਚ ਕਿੰਨਾ ਕੁ ਪਿਆਰ ਹੈ। ਅਸੀਂ ਇੱਕ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਅਲਟਰਾਸਾਊਂਡ ਦੇ ਰਾਹੀਂ ਖਤਮ ਕਰਾਉਣ 'ਤੇ ਲੱਗੇ ਹੋਏ ਹਾਂ। ਸਾਡੇ ਵਿੱਚ ਕਿੰਨਾ ਕੁ ਪਿਆਰ ਹੈ, ਇਨਸਾਨੀਅਤ ਸਾਡੇ ਵਿੱਚ ਕਿੰਨੀ ਕੁ ਕਾਇਮ ਹੈ। ਇੱਥੇ ਧਰਤੀ 'ਤੇ ਮੈਂ ਖੈਰ ਨਹੀਂ ਵੇਖਿਆ, ਪੰਜਾਬ ਦੀ ਧਰਤੀ ਦੀ ਗੱਲ ਕਰਦਾ, ਹਿੰਦੁਸਤਾਨ ਦੀ ਧਰਤੀ ਦੀ। ਜਦੋਂ ਰੋਡ ਉੱਤੇ ਜਾਂਦੇ ਹਾਂ, ਗੱਡੀ ਮੋਟਰ ਦੇ ਉੱਤੇ ਜਾਂਦੇ ਹਾਂ, ਜਦੋਂ ਕਿਤੇ ਐਕਸੀਡੈਂਟ ਹੋ ਜਾਂਦਾ, ਸਾਡੀ ਅੱਖਾਂ ਦੇ ਸਾਹਮਣੇ ਇਨਸਾਨ ਪਿਆ ਤੜਫਦਾ ਹੁੰਦਾ, ਪਰ ਅਸੀਂ ਆਪਣੀ ਗੱਡੀ ਕੁਝ ਪਲਾਂ ਵਾਸਤੇ ਉਹਦੇ ਕੋਲ ਸਲੋ ਕਰਕੇ ਹੌਲੀ ਕਰਕੇ ਫਿਰ ਤੋਰ ਲੈਂਦੇ ਹਾਂ, ਵੀ ਇਹ ਤਾਂ ਜ਼ਖਮੀ ਆ, ਤੜਫਦਾ, ਸਾਡਾ ਹਿਰਦਾ ਨਹੀਂ ਕੰਬਦਾ, ਸਾਡੇ ਵਿੱਚੋਂ ਪਿਆਰ ਮੁਹੱਬਤ ਖਤਮ ਹੋ ਗਿਆ। ਜਿੱਥੇ ਸਾਡਾ ਫਰਜ਼ ਬਣਦਾ ਕਿ ਉੱਤਰ ਕੇ ਇਹਦੀ ਮਦਦ ਕਰੀਏ, ਇਹਨੂੰ ਪਾਣੀ ਪਾਈਏ, ਇਹਨੂੰ ਡਾਕਟਰ ਤੱਕ ਪਹੁੰਚਾਈਏ, ਪਰ ਅਸੀਂ ਆਪਣੇ ਫਰਜ਼ਾਂ ਤੋਂ ਇਨਕਾਰੀ ਹੁੰਦੇ ਜਾ ਰਹੇ ਹਾਂ। ਕੇਵਲ ਤਾਂ ਕੇਵਲ ਸਾਡੇ ਵਿੱਚੋਂ ਪਿਆਰ ਨਹੀਂ ਖਤਮ ਹੋਇਆ, ਤੇ ਹੋਰ ਕੀ ਹੈ? ਇੱਕ ਜਾਨਵਰ ਕਾਂ ਕਾਂ ਉੱਤੇ ਕੁਰਬਾਨ ਹੋਣ ਵਾਸਤੇ ਤਿਆਰ ਹੈ, ਆਪਣੀ ਜਾਨ ਨਿਸ਼ਾਵਰ ਕਰਨ ਵਾਸਤੇ ਤਿਆਰ ਨੇ, ਪਰ ਇਨਸਾਨੀਅਤ ਨਾਤੇ ਸਾਡੇ ਵਿੱਚੋਂ ਅੱਜ ਉਹ ਪਿਆਰ ਦੀ ਭਾਵਨਾ ਖਤਮ ਹੁੰਦੀ ਨਜ਼ਰ ਆ ਰਹੀ ਹੈ। ਆਓ, ਜਦੋਂ ਲਕਸ਼ਮਣ ਦੇਵ ਦੇ ਹਿਰਦੇ ਨੂੰ ਸੱਟ ਵੱਜੀ, ਮਨਾ ਇਹਨਾਂ ਬੱਚਿਆਂ ਦਾ ਕੀ ਕਸੂਰ ਜਿਹੜੇ ਮੇਰੀਆਂ ਅੱਖਾਂ ਦੇ ਸਾਹਮਣੇ ਤੜਫ ਤੜਫ ਕੇ ਮਰ ਗਏ। ਮਨ ਦੇ ਵਿੱਚ ਵਿਰਾਗ ਪੈਦਾ ਹੋ ਗਿਆ। ਉਸੇ ਸਮੇਂ ਤੀਰ ਤੋੜੇ, ਕਮਾਨ ਤੋੜੇ, ਘੋੜੀ ਨੂੰ ਉਸੇ ਜਗ੍ਹਾ ਦੇ ਉੱਤੇ ਛੱਡ ਦਿੱਤਾ, ਘਰ ਦੇ ਵਿੱਚ ਵਸਤਰ ਉਤਾਰ ਕੇ, ਸਾਦੇ ਵਸਤਰ ਪਾ ਕੇ, ਭਗਵੇਂ ਵਸਤਰ ਪਾ ਕੇ ਲਕਸ਼ਮਣ ਦੇ ਵੈਰਾਗੀ ਹੋ ਗਿਆ। ਚੜ੍ਹਦੀ ਉਮਰ 17 ਸਾਲ ਦੀ ਉਮਰ ਦੇ ਵਿੱਚ ਵੈਰਾਗੀ ਹੋਇਆ। ਹਾਂ, ਤਾਂ ਦੇ ਉੱਤੇ ਮਨ ਦੀ ਸ਼ਾਂਤੀ ਖਾਤਰ ਭਟਕਦਾ ਫਿਰਦਾ, ਕਦੇ ਹਰਿਦੁਆਰ ਤੀਰਥਾਂ ਉੱਤੇ ਇਸ਼ਨਾਨ ਕੀਤਾ, ਪਰ ਮਨ ਨੂੰ ਸਕੂਨ ਪ੍ਰਾਪਤ ਨਾ ਹੋਇਆ, ਮਨ ਨੂੰ ਸ਼ਾਂਤੀ ਪ੍ਰਾਪਤ ਨਾ ਹੋਈ। ਘੁੰਮਦਾ ਘੁੰਮਾਉਂਦਾ ਆਖਿਰਕਾਰ ਜ਼ਿੰਦਗੀ ਦੇ 15 ਸਾਲ ਉਹਨੇ ਥਾਂ ਥਾਂ ਦੇ ਉੱਤੇ ਠੇਡੇ ਖਾਂਦਿਆਂ ਹੋਇਆ ਬਤੀਤ ਕਰਦਾ ਹੋਇਆ ਆਖਿਰਕਾਰ ਗੋਦਾਵਰੀ ਧਰਤੀ ਉੱਤੇ ਪਹੁੰਚਿਆ, ਜਿਸ ਨੂੰ ਅੱਜ ਕੱਲ੍ਹ ਸੱਚਖੰਡ ਹਜ਼ੂਰ ਸਾਹਿਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ। ਦੱਖਣ ਦੀ ਧਰਤੀ ਉੱਤੇ ਪਹੁੰਚਿਆ, ਉਸ ਜਗ੍ਹਾ ਦੇ ਉੱਤੇ ਜਾ ਕੇ ਪਹੁੰਚਿਆ, ਇੱਕ ਮਹਾਤਮਾ ਦੇ ਨਾਲ ਮਿਲਾਪ ਹੋਇਆ, ਜਿਹੜਾ ਰਿੱਧੀਆਂ ਸਿੱਧੀਆਂ ਦਾ ਮਾਲਕ, ਉਹਦੇ ਕੋਲ ਬੈਠ ਕੇ ਉਹਦੇ ਕੋਲੋਂ ਗਿਆਨ ਪ੍ਰਾਪਤ ਕੀਤਾ।
ਉਹਦੇ ਚੜ੍ਹਾਈ ਕਰਨ ਤੋਂ ਬਾਅਦ ਉਸ ਡੇਰੇ ਦਾ ਮਾਲਕ ਬਣਿਆ, ਰਿਸ਼ੀਆਂ ਸਿੱਧੀਆਂ ਦਾ ਮਾਲਕ ਬਣ ਕੇ ਬਹਿ ਗਿਆ, ਆਪਣਾ ਨਾਮ ਰੱਖਿਆ ਮਾਧੋ ਦਾਸ ਵੈਰਾਗੀ। ਪਰ ਮਨ ਵੈਰਾਗੀ ਹੋ ਗਿਆ, 15 ਸਾਲ ਜ਼ਿੰਦਗੀ ਦੇ ਘਰ ਬਾਰ ਤਿਆਗ ਕੇ ਤੀਰਥਾਂ ਉੱਤੇ ਘੁੰਮਦਾ ਫਿਰਿਆ, ਪਰ ਸ਼ੈਤਾਨ ਮਨ ਦੀ ਆਦਤ ਸ਼ਿਕਾਰ ਖੇਡਣ ਦੀ ਅਜੇ ਤੱਕ ਨਹੀਂ ਗਈ। ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਿਆ ਕਰਦਾ ਸੀ, ਅੱਜ ਉਹ ਰੱਬ ਦੀਆਂ ਰੂਹਾਂ ਦਾ ਸ਼ਿਕਾਰ ਕਰਨ ਲੱਗਿਆ, ਭੋਲੇ ਭਾਲੇ ਲੋਕਾਂ ਦਾ ਮਜ਼ਾਕ ਉਡਾਉਣ ਲੱਗਿਆ। ਇਹਨਾਂ ਰਿਤੀਆਂ ਸਿੱਧੀਆਂ ਦਾ ਮਾਲਕ ਬਣ ਗਿਆ। ਉਹਨੇ ਆਪਣੇ ਡੇਰੇ ਦੇ ਵਿੱਚ ਇੱਕ ਪਲੰਗ ਲਾਇਆ, ਆਉਂਦੇ ਜਾਂਦੇ ਰਾਹੀਆਂ ਨੂੰ ਉਸ ਪਲੰਗ ਦੇ ਉੱਤੇ ਬਿਠਾ ਲੈਂਦਾ, ਆਪਣੀਆਂ ਕਰਾਮਾਤਾਂ ਦੇ ਕਾਰਨ ਆਪਣੀਆਂ ਕਰਾਮਾਤਾਂ ਦੀ ਸ਼ਕਤੀ ਦੇ ਨਾਲ ਉਸ ਪਲੰਗ ਨੂੰ ਪੱਠਾ ਕਰ ਦਿੰਦਾ। ਮਹਾਤਮਾ ਪਲੰਗ ਦੇ ਥੱਲੇ ਤੇ, ਪਲੰਗ ਮਹਾਤਮਾ ਦੇ ਉੱਤੇ, ਉਹਨੇ ਅਤੇ ਉਹਦੇ ਨਾਲ ਦੇ ਚੇਲਿਆਂ ਨੇ ਤਾੜੀਆਂ ਮਾਰ ਮਾਰ ਕੇ ਸੁਣਾ। ਪਰ ਸ਼ਿਕਾਰ ਖੇਡਣ ਦੀ ਮਨ ਦੀ ਆਦਤ ਅਜੇ ਨਾ ਗਈ। ਇਧਰੋਂ ਮੇਰੇ ਦੀਨ ਦੁਨੀਆ ਵਾਲੀ ਕਲਗੀਆਂ ਵਾਲੇ ਸਤਿਗੁਰੂ ਸਾਬਕ ਤਲਵੰਡੀ ਦਮਦਮਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਚੱਲਦੇ ਹੋਏ ਅੱਜ ਦੱਖਣ ਦੀ ਧਰਤੀ ਨੰਦੇੜ ਦੀ ਧਰਤੀ ਉੱਤੇ ਪਹੁੰਚੇ। ਜਦੋਂ ਨੰਦੇੜ ਦੀ ਧਰਤੀ ਉੱਤੇ ਪਹੁੰਚੇ, ਮਾਧੋ ਦਾਸ ਵੈਰਾਗੀ ਦੇ ਡੇਰੇ ਵਿੱਚ ਪਹੁੰਚੇ, ਮਾਧੋ ਦਾਸ ਵੈਰਾਗੀ ਆਪਣੇ ਡੇਰੇ ਤੋਂ ਕੁਝ ਵਿੱਚ ਉੱਤੇ ਧੂਹੇ ਉੱਤੇ ਬੈਠਾ, ਧੂਹੇ ਤਪਾ ਰਿਹਾ। ਗੁਰੂ ਮਹਾਰਾਜ ਨੇ ਜਾ ਕੇ ਉਹਦੇ ਪੰਖ ਦੇ ਉੱਤੇ ਆਸਣ ਲਾਇਆ, ਜਿਹਦੇ ਉੱਤੇ ਲੋਕਾਂ ਦਾ ਮਜ਼ਾਕ ਉਡਾਉਂਦਾ ਸੀ। ਸਤਿਗੁਰੂ ਮਹਾਰਾਜ ਨੇ ਇੱਕ ਬਾਈ ਉੱਤੇ ਤੀਰ ਰੱਖੇ, ਦੂਸਰੀ ਬਾਈ ਉੱਤੇ ਤਲਵਾਰ ਰੱਖੀ। ਗੁਰੂ ਮਹਾਰਾਜ ਵੀ ਰਾਸਣ ਹੋ ਕੇ ਪਲੰਗ ਉੱਤੇ ਵਿਰਾਜਮਾਨ ਹੋਏ। ਨਾਥ ਸਿੰਘਾਂ ਨੂੰ ਹੁਕਮ ਕੀਤਾ ਕਿ ਇਹਦੀ ਬਗੀਚੀ ਦੇ ਵਿੱਚ, ਇਹਦੇ ਡੇਰੇ ਦੇ ਵਿੱਚ ਜੋ ਬੱਕਰੇ ਫਿਰਦੇ ਸਨ, ਉਹਨਾਂ ਨੂੰ ਝਿੜਕਾ ਦਿੱਤਾ ਜਾਵੇ। ਤੇ ਗੁਰੂ ਮਹਾਰਾਜ ਦਾ ਕੌਤਕ ਸੀ, ਜਦੋਂ ਬੱਕਰੇ ਝਿੜਕਾਏ, ਉਹਨੂੰ ਗਿਆਨ ਕਰਾਉਣਾ ਸੀ, ਉਹਦੇ ਅੰਦਰ ਲਈ ਸੁੱਤੀ ਹੋਈ ਜ਼ਮੀਰ ਨੂੰ ਜਗਾਉਣ ਵਾਸਤੇ ਗੁਰੂ ਮਹਾਰਾਜ ਨੇ ਇੱਕ ਕੌਤਕ ਵਰਤਾਇਆ। ਜਦੋਂ ਬੱਕਰੇ ਝਿੜਕਾ ਦਿੱਤੇ, ਉਹਦੇ ਚੇਲਿਆਂ ਨੇ ਜਾ ਕੇ ਮਾਧੋ ਦਾਸ ਵੈਰਾਗੀ ਨੂੰ ਦੱਸਣਾ ਕੀਤਾ ਕਿ ਆਪਣੀ ਸਾਰੀ ਡੇਰੇ ਦੀ ਬਗੀਚੀ ਉਹਦੇ ਘੋੜਿਆਂ ਨੇ, ਗੁਰੂ ਮਹਾਰਾਜ ਨੇ ਉਡਾ ਬਰਬਾਦ ਕਰ ਦਿੱਤੀ, ਉਜਾੜ ਦਿੱਤੀ। ਅੱਧੇ ਬੱਕਰੇ ਝਿੜਕਾ ਦਿੱਤੇ, ਇੱਕ ਪਲੰਗ ਦੇ ਉੱਤੇ ਆ ਕੇ ਬਿਰਾਜਮਾਨ ਹੋ ਗਏ ਨੇ। ਪਤਾ ਨੀ ਕੌਣ ਨੇ, ਅਸੀਂ ਬੜਾ ਸਮਝਾਇਆ ਪਰ ਸਮਝੇ ਨਹੀਂ, ਅਸੀਂ ਬੜਾ ਰੋਕਿਆ ਪਰ ਸਾਡੇ ਰੋਕਿਆ ਤੇ ਰੁਕੇ ਨਹੀਂ। ਤਾਂ ਮਾਧੋ ਦਾਸ ਨੇ ਬੜਾ ਯਤਨ ਕੀਤਾ, ਬੜਾ ਦੇਵੀ ਦੇਵਤਿਆਂ ਨੂੰ ਧਿਆਇਆ, ਪਲੰਗ ਨੂੰ ਪੁੱਠਾ ਕਰਨਾ ਚਾਹਿਆ, ਪਰ ਦੀਨ ਦੁਨੀਆ ਦੇ ਵਾਲੀ ਮੇਰੇ ਕਲਗੀਆਂ ਵਾਲੇ ਸਤਿਗੁਰੂ ਪਲੰਗ ਉੱਤੇ ਵਿਰਾਜਮਾਨ ਮਾਧੋ ਦਾਸ ਦੀਆਂ ਰਿਤੀਆਂ ਸਿੱਧੀਆਂ ਨੇ ਜਦੋਂ ਨਾ ਕੰਮ ਕੀਤਾ, ਤਾਂ ਮਨ ਦੇ ਨਾਲ ਸੋਚਣ ਲੱਗਿਆ, ਜਿਹੜਾ ਪਲੰਗ ਦੇ ਉੱਤੇ ਆ ਕੇ ਬੈਠਿਆ ਮੇਰੇ ਨਾਲੋਂ ਵੱਡੀ ਕਰਨੀ ਦਾ ਮਾਲਕ ਹੈ। ਕਿਉਂ ਨਾ ਚੱਲ ਕੇ ਅੱਖੀਂ ਵੇਖੀਏ। ਗੁਰੂ ਮਹਾਰਾਜ ਦੇ ਆ ਕੇ ਸਨਮੁਖ ਹੋਇਆ, ਬੜਾ ਯਤਨ ਫਿਰ ਕੀਤਾ ਰਿਤੀਆਂ ਸਿੱਧੀਆਂ ਦਾ ਕਿ ਪਲੰਗ ਨੂੰ ਪੁੱਠਾ ਕੀਤਾ ਜਾਵੇ। ਜਦੋਂ ਪਲੰਗ ਪੁੱਠਾ ਨਾ ਹੋਇਆ, ਗੁਰੂ ਮਹਾਰਾਜ ਦੇ ਚਰਨਾਂ ਉੱਤੇ ਢਹਿ ਪਿਆ, ਆਖਣ ਲੱਗਿਆ, ਸਤਿਗੁਰ ਜੀ ਤੁਸੀਂ ਕੌਣ? ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਆਖਿਆ, ਮਾਧੋ ਦਾਸ ਆਪਣੇ ਹਿਰਦੇ ਵਿੱਚ ਝਾਤ ਮਾਰ ਕੇ ਵੇਖ, ਮੈਂ ਕੌਣ ਹੈ, ਤੈਨੂੰ ਪਤਾ ਲੱਗ ਜਾਵੇਗਾ। ਤਾਂ ਮਾਧੋ ਦਾਸ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਝੁਕਿਆ, ਤੇ ਗੁਰੂ ਮਹਾਰਾਜ ਨੇ ਆਖਿਆ, ਮਾਧੋ ਦਾਸ ਤੂੰ ਕੌਣ? ਆਖਣ ਲੱਗਿਆ, ਜੀ ਮੈਂ ਬੰਦਾ। ਗੁਰੂ ਮਹਾਰਾਜ ਆਖਣ ਲੱਗੇ, ਮਾਧੋ ਦਾਸ ਜੇ ਤੂੰ ਬੰਦਾ ਤਾਂ ਬੰਦਿਆਂ ਵਾਲੇ ਕੰਮ ਕਰ, ਬੰਦਿਆਂ ਦਾ ਕੰਮ ਨਹੀਂ ਕਿ ਬਾਲ ਖਿਲਾਰ ਕੇ ਸਿਰ ਦੇ ਉੱਤੇ ਭੂਤੀ ਮਲ ਕੇ, ਮੱਥੇ ਉੱਤੇ ਭੂਤੀ ਮਲ ਕੇ ਧੂਹੇ ਤਪਣੇ, ਭੋਲੇ ਭਾਲੇ ਲੋਕਾਂ ਦੇ ਉੱਤੇ ਰਿਤੀਆਂ ਸਿੱਧੀਆਂ ਕਰਾਮਾਤਾਂ ਦਾ ਇਸਤੇਮਾਲ ਕਰਨਾ, ਭੋਲੇ ਭਾਲੇ ਲੋਕਾਂ ਦਾ ਮਜ਼ਾਕ ਉਡਾਉਣਾ। ਜਦੋਂ ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਮਾਧੋ ਦਾਸ ਵੈਰਾਗੀ ਦੇ ਦਿਲ ਦੀਆਂ ਵਿੱਚ ਕਹੀਆਂ, ਤਾਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਝੁੱਕ ਕੇ ਆਖਣ ਲੱਗਿਆ, ਸਤਿਗੁਰ ਜੀ ਤੁਸੀਂ ਬੜੀ ਭਾਰੀ ਗਲਤੀ ਕੀਤੀ, ਮੇਰਾ ਡੇਰਾ ਅਪਵਿੱਤਰ ਕਰ ਦਿੱਤਾ, ਮੇਰਾ ਡੇਰਾ ਭਿੜ ਦਿੱਤਾ, ਇੱਥੇ ਤੁਸੀਂ ਬੱਕਰੇ ਝਿੜਕਾ ਦਿੱਤੇ। ਮੇਰੇ ਕਲਗੀਆਂ ਵਾਲੇ ਸਤਿਗੁਰ ਆਖਣ ਲੱਗੇ, ਮਾਧੋ ਦਾਸਾ ਇਹ ਜੋ ਮੇਰਾ ਡੇਰਾ ਇਹ ਹਿੰਦੁਸਤਾਨ ਦੀ ਧਰਤੀ ਉੱਤੇ ਆ, ਕਿਸੇ ਹੋਰ ਮੁਲਕ ਦੇ ਵਿੱਚ ਹੈ? ਆਖਣ ਲੱਗਾ, ਜੀ ਹਿੰਦੁਸਤਾਨ ਦੀ ਧਰਤੀ ਉੱਤੇ ਆ। ਮੇਰੇ ਕਲਗੀਆਂ ਵਾਲੇ ਸਤਿਗੁਰ ਆਖਣ ਲੱਗੇ, ਇੱਕ ਬੱਕਰੇ ਦਾ ਖੂਨ ਡੁੱਲਣ ਦੇ ਨਾਲ ਤੇਰਾ ਡੇਰਾ ਪਿੱਟਿਆ ਗਿਆ, ਮਾਰ ਪੰਜਾਬ ਦੀ ਧਰਤੀ ਉੱਤੇ ਲੇਗਾ, ਜਿੱਥੇ ਨਿਰਦੋਸ਼ਾਂ ਮਜਲੂਮਾਂ ਦਾ ਪਾਣੀ ਦੇ ਵਾਂਗ ਖੂਨ ਵਗਿਆ, ਉਦੋਂ ਤੇਰਾ ਸੰਘਾਸਨ ਨਹੀਂ ਡੋਲਿਆ, ਉਦੋਂ ਤੇਰਾ ਹਿਰਦਾ ਨਹੀਂ ਲਿਆ, ਉਦੋਂ ਤੇਰਾ ਡੇਰਾ ਪਿੱਟਿਆ ਨਹੀਂ ਗਿਆ, ਜਦੋਂ ਚਮਕੌਰ ਦੀ ਧਰਤੀ ਉੱਤੇ 10 ਲੱਖ ਮੁਗਲ ਫੌਜਾਂ ਨੇ ਚਾਲੀਆਂ ਨੂੰ ਘੇਰਾ ਪਾਇਆ, ਉਦੋਂ ਤੇਰਾ ਡੇਰਾ ਨਹੀਂ ਪਿੱਟਿਆ ਗਿਆ, ਜਦੋਂ ਸਰਹੰਦੀਆਂ ਦੀਵਾਰਾਂ ਦੇ ਵਿੱਚ ਬਿਨਾਂ ਕਿਸੇ ਕਸੂਰੋਂ ਨਿਰਦੋਸ਼ 7 ਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੂੰ ਜਿੰਦਾਂ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ, ਉਦੋਂ ਤੇਰਾ ਡੇਰਾ ਨਹੀਂ ਪਿੱਟਿਆ,
ਜੋ ਬਚਨ ਮੇਰੇ ਕਣਕੀਆਂ ਵਾਲੇ ਸਤਿਗੁਰੂ ਆਪਣੇ ਮਖਾਰ ਬਿੰਦ ਦੇ ਵਿੱਚੋਂ ਮਾਧੋ ਦਾਸ ਵਿਰਾਗੀ ਦੀ ਮੁਰਦਾ ਹੋਈ ਅਰਥ ਨੂੰ ਜਗਾਉਣ ਖਾਤਰ ਕਹਿ ਰਹੇ ਨੇ, ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਕਿਉਂ ਕਰਵਾ ਰਿਹਾ।

ਮੇਰੇ ਕਲਗੀਆਂ ਵਾਲੇ ਸਤੂਰਾ ਨੇ ਕਹਿਣਾ ਕੀਤਾ, ਮਾਧੋ ਦਾਸ ਤੂੰ ਕਹਿੰਦਾ ਵੀ ਇੱਕ ਬੱਕਰੇ ਦਾ ਖੂੰਡਣ ਦੇ ਨਾਲ ਮੇਰਾ ਡੇਰਾ ਪਵਿੱਤਰ ਹੋ ਗਿਆ, ਪਿੱਟਿਆ ਗਿਆ, ਤੇ ਤੇਰਾ ਡੇਰਾ ਉਦੋਂ ਕਿਉਂ ਨੀ ਪਿੱਟਿਆ ਗਿਆ ਜਦੋਂ ਪੰਜਾਬ ਦੀ ਧਰਤੀ ਉੱਤੇ ਸਤੀਆਂ ਦੇ ਸਬਤ ਲੁੱਟੇ ਜਾ ਰਹੇ ਸਨ, ਜਦੋਂ ਇੰਨਾ ਜ਼ੁਲਮ ਹੋਇਆ ਤਾਂ ਜਦੋਂ ਸੱਚੇ ਗੁਰੂ ਨੇ ਸਤੀਆਂ ਸੁਣਾਈਆਂ, ਮਾਧੋ ਦਾਸ ਦੇ ਮਨ ਦੇ ਵਿੱਚੋਂ ਅੱਧਾ ਘੈਂਕੜ ਦੂਰ ਹੋ ਗਿਆ, ਹੱਥ ਜੋੜ ਕੇ ਖੜਾ ਹੋਇਆ, ਆਖਣ ਲੱਗਿਆ ਸਤਿਗੁਰ ਜੀ ਮੈਨੂੰ ਪਤਾ ਲੱਗ ਗਿਆ ਤੁਸੀਂ ਕੌਣ ਹੋ, ਮੈਨੂੰ ਪਹਿਚਾਣ ਹੋ ਗਈ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ, ਤੁਹਾਡੇ ਬਾਬਤ ਮੈਨੂੰ ਬੜੀਆਂ ਖਬਰਾਂ ਮਿਲਦੀਆਂ ਰਹੀਆਂ ਕਿ ਤੁਸੀਂ ਜਬਰ ਅਤੇ ਜ਼ੁਲਮ ਦੇ ਖਿਲਾਫ ਬੜਾ ਡਟ ਕੇ ਟਾਕਰਾ ਕੀਤਾ ਜਬਰ ਅਤੇ ਜ਼ੁਲਮ ਦਾ। ਸਤਿਗੁਰ ਜੀ ਮੇਰੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਮੇਰੇ ਗੁਨਾਹ ਨੂੰ ਮਾਫ਼ ਕਰ ਦਿੱਤਾ ਜਾਵੇ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਮਾਧੋ ਦਾਸ ਤੇਰਾ ਜਨਮ ਰਾਜਪੂਤ ਘਰਾਣੇ ਵਿੱਚ ਹੋਇਆ, ਰਾਜਪੂਤ ਘਰਾਣੇ ਵਿੱਚ ਜਨਮ ਲੈ ਕੇ ਤੇਰੇ ਹੱਥਾਂ ਦੇ ਵਿੱਚ ਮਾਲਾ ਸੋਭਾ ਨਹੀਂ ਦਿੰਦੀ, ਰਾਜਪੂਤ ਘਰਾਣੇ ਦੇ ਵਿੱਚ ਪੈਦਾ ਹੋਏ ਬੱਚਿਆਂ ਦੇ ਬਹਾਦਰਾਂ ਦੇ ਘਰਾਣੇ ਦੇ ਵਿੱਚ ਪੈਦਾ ਹੋਇਆ, ਤੇਰੇ ਹੱਥ ਦੇ ਵਿੱਚ ਤਲਵਾਰਾਂ ਸੋਭਾ ਦਿੰਦੀਆਂ ਨੇ, ਤੇਰੇ ਹੱਥਾਂ ਦੇ ਵਿੱਚ ਸ਼ਸਤਰ ਸੋਭਾ ਦਿੰਦੇ ਨੇ, ਜਿਵੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਮਾਧੋ ਦਾਸ ਵੈਰਾਗੀ ਨੂੰ ਜਦੋਂ ਖਰੀਆਂ ਖਰੀਆਂ ਸੁਣਾਉਣ ਲੱਗੇ, ਜੋ ਕੁਝ ਮਾਧੋ ਦਾਸ ਵੈਰਾਗੀ ਆਪਣੀਆਂ ਅੱਖਾਂ ਦੇ ਵਿੱਚ ਅੱਥਰੂ ਕੇਰ ਕੇ ਮੇਰੀਆਂ ਕਲਗੀਆਂ ਵਾਲੇ ਸਤਿਗੁਰ ਦੇ ਸਨਮੁਖ ਹੋ ਕੇ ਇੱਕ ਬੇਨਤੀਆਂ ਇਉਂ ਕਰਨ ਲੱਗੇ।

ਸਾਡੀ ਅਣਖ ਸੀ ਨੀਂਦ ਵਿੱਚ ਪਈ ਸੁੱਤੀ ਸਾਨੂੰ ਟੁੱਪ ਕੇ ਗੁਰਾਂ ਜਗਾ ਦਿੱਤਾ ਕੈਰ ਬੁੱਝਦਲਾਂ ਦੀ ਜਿਉਂਦੇ ਜ਼ਿੰਦਗੀ ਜੋ ਸੂਰਮ ਗਤੀ ਦਾ ਰੰਗ ਚੜ੍ਹਾ ਦਿੱਤਾ ਜਿਨ੍ਹਾਂ ਹੱਥਾਂ ਵਿੱਚ ਤੱਕੜੀ ਫੜੀ ਰਹਿੰਦੀ ਉਹਨਾਂ ਹੱਥਾਂ ਵਿੱਚ ਖੰਡਾ ਫੜਾ ਦਿੱਤਾ ਜੂਨੀ ਵਿਹਲਿਆ ਕੱਢ ਕੇ ਗਿੱਦੜਾਂ ਦੀ ਸਾਨੂੰ ਸ਼ੇਰਾਂ ਵਾਲਾ ਜਾਮਾ ਪਹਿਨਾ ਦਿੱਤਾ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਵਿੱਚ ਮਾਧੋ ਦਾਸ ਵਿਰਾਗੀ ਹੱਥ ਜੋੜ ਕੇ ਖੜਾ ਹੋਇਆ ਆਖਣ ਲੱਗਿਆ ਸਤਿਗੁਰ ਜੀ ਮੈਨੂੰ ਤੁਹਾਡਾ ਕੀ ਹੁਕਮ ਹੈ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਕਿਹੜਾ ਕੀਤਾ ਮਾਧੋ ਦਾਸ ਹੁਣ ਤੇਰੇ ਦਿਲ ਦੇ ਵਿੱਚ ਕੋਈ ਭਰਮ ਭੁਲੇਖਾ ਤਾਂ ਨਹੀਂ ਰਹਿ ਗਿਆ ਆਖਣ ਲੱਗਿਆ ਸਤਿਗੁਰ ਜੀ ਨਹੀਂ ਜਿਵੇਂ ਆਪ ਦਾ ਹੁਕਮ ਹੋਵੇ ਕਿਰਪਾ ਕਰੋ ਮੇਰੇ ਉੱਤੇ ਰਹਿਮਤ ਕਰੋ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਉਸੇ ਸਮੇਂ ਸਿੰਘਾਂ ਨੂੰ ਹੁਕਮ ਕੀਤਾ ਖੰਡੇ ਵੱਟ ਦਾ ਅਮਰ ਤਿਆਰ ਕੀਤਾ ਗਿਆ ਮਾਧੋ ਦਾਸ ਨੂੰ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਾਇਆ ਉਹਦਾ ਨਾਂ ਮਾਧੋ ਦਾਸ ਵਿਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖਿਆ ਕਈ ਵਿਦਵਾਨਾਂ ਨੇ ਇੱਥੇ ਲਿਖਿਆ ਕਿ ਉਹਦਾ ਨਾਂ ਬਦਲ ਕੇ ਭਾਈ ਗੁਰਬਖਸ਼ ਸਿੰਘ ਰੱਖਿਆ ਆਓ ਜਿਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਾਇਆ ਮਾਧੋ ਦਾਸ ਵਿਰਾਗੀ ਨੂੰ ਰਹਿਤ ਮਰਿਆਦਾ ਦੱਸੀ ਰਹਿਤ ਮਰਿਆਦਾ ਦੇ ਵਿੱਚ ਕੀ ਦੱਸਿਆ ਕਿ ਕਿਸੇ ਨਿਮਾਣੇ ਦੇ ਉੱਤੇ ਜ਼ੁਲਮ ਨਹੀਂ ਕਰਨਾ ਨਿਹੱਤੇ ਉੱਤੇ ਵਾਰ ਨਹੀਂ ਕਰਨਾ ਗਊ ਅਤੇ ਗਰੀਬ ਦੁਖੀ ਮਜ਼ਲੂਮਾਂ ਉੱਤੇ ਹੁੰਦਾ ਜ਼ੁਲਮ ਆਪਣੀ ਅੱਖਾਂ ਦੇ ਸਾਹਮਣੇ ਕਦੇ ਨਹੀਂ ਜਰਨਾ ਗਰੀਬਾਂ ਦੀ ਮਦਦ ਕਰਨੀ ਮੇਰੇ ਕਲਗੀਆਂ ਵਾਲੇ ਸਤਿਗੁਰ ਨੇ ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਸਿਧਾਂਤਾ ਉਸ ਤੋਂ ਮਾਧੋ ਦਾਸ ਵਿਰਾਗੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣੂ ਕਰਵਾਉਣ ਤੋਂ ਉਪਰੰਤ ਉਸ ਨੂੰ ਪੰਜਾਬ ਦੀ ਧਰਤੀ ਵੱਲ ਤੋਰਨ ਦਾ ਫੈਸਲਾ ਲਿਆ ਉਸ ਨੂੰ ਜੋ ਜੋ ਪੰਜਾਬ ਦੀ ਧਰਤੀ ਉੱਤੇ ਜ਼ੁਲਮ ਹੋਇਆ ਜਿਨ੍ਹਾਂ ਜਿਨ੍ਹਾਂ ਜ਼ਾਲਮਾਂ ਨੇ ਜ਼ੁਲਮ ਕਮਾਇਆ ਉਹਨਾਂ ਨੂੰ ਸੋਧਣ ਵਾਸਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਨਦੇੜ ਦੀ ਧਰਤੀ ਉੱਤੋਂ ਇੱਕ ਉਸ ਮਹਾਨ ਜਰਨੈਲ ਨੂੰ ਤਿਆਰ ਕੀਤਾ ਉਹਦੀ ਮੁਰਦਾ ਹੋਈ ਜ਼ਮੀਰ ਨੂੰ ਹਲੂਣਾ ਦਿੱਤਾ ਉਹਦੇ ਵਿੱਚ ਮੁੜ ਕੇ ਉਹਦੀ ਅਣਖ ਜਗਾਈ ਉਹਨੂੰ ਤਿਆਰ ਪਰ ਤਿਆਰ ਕੀਤਾ ਅਗਲੀਆਂ ਇਤਿਹਾਸੀਆਂ ਵਿਚਾਰਾਂ ਕੱਲ੍ਹ ਦੇ ਦੀਵਾਨ ਵਿੱਚ ਸਾਂਝੀਆਂ ਕਰਾਂਗੇ ਕਿਉਂਕਿ ਵਕਤ ਅਤੇ ਤੂਫਾਨ ਕਦੇ ਕਿਸੇ ਦੀ ਲਿਹਾਜ਼ ਨਹੀਂ ਕਰਿਆ ਕਰਦੇ ਦਿੱਤਾ ਸਮਾਂ ਤਕਰੀਬਨ ਸਮਾਪਤ ਹੋ ਚੁੱਕਿਆ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਸਮੁੱਚੀਆਂ ਸੰਗਤਾਂ ਵੱਲੋਂ ਪਿਆਰ ਆਇਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੱਲ ਦੇ ਜਵਾਨ ਦੇ ਅੰਦਰ ਵਿਚਾਰਾਂ ਦੀ ਸਾਂਝ ਪਾਵਾਂਗੇ ਕਿ ਕਿਸ ਤਰ੍ਹਾਂ ਉਹ ਸਿੱਖ ਪੰਥ ਦੇ ਪਹਿਲੇ ਜਥੇਦਾਰ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹੇ ਦਾ ਸੁਭਾਗਾ ਬਣ ਕੇ ਪੰਜਾਬ ਦੀ ਧਰਤੀ ਉੱਤੇ ਉਹਨਾਂ ਜਾਲਵਾਂ ਨੂੰ ਸੋਧਾ ਲਾਇਆ ਇਹ ਵਿਚਾਰਾ ਕੱਲ ਦੇ ਦੀਵਾਨ ਦੇ ਸਾਂਝੀਆਂ ਕਰਾਂਗੇ ਇੰਨੀ ਸੇਵਾ ਪ੍ਰਵਾਨ ਕਰਨੀ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੀ ਸੇਵਾ ਕੀਤੀ ਸੇਵਾ ਕਰਦਿਆਂ ਕੋਲ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁਕਾਰੇ ਜਾਇਆ ਕਰਦੀਆਂ ਨੇ ਆਪਣੇ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਤੁਹਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰਦੇ ਹੋਏ ਸੱਤੇ ਦੀ ਸਾਂਝ ਪਾਈਏ ਉਪਰੰਤ ਅਨੰਤ ਸਾਹਿਬ ਦੇ ਜਾਪ ਹੋਣਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

न जाए। गुर सागर रत्नी पर पूरे रत्न लाल जा का कछु न मोर।

ਜਿਸ ਮਸਤਕ ਧੁਰ ਹਰ ਲਿਖਿਆ ਤਨ ਸਤਿਗੁਰ ਮਿਲਿਆ ਰਾਮ ਰਾਜੇ। ਜਿਨ ਮਸਤਕ ਧੁਰ ਹਰ ਲਿਖਿਆ ਤਿੰਨ

ਫਿਰ ਬੋੜ ਨਾ ਚੱਲਿਆ। ਹਰੀ ਦੇ ਨਾਮ ਦਾ ਰਤਨ ਪਦਾਰਥ ਜਿਸ ਨੂੰ ਸ਼ਾਇਦ ਸੰਸਾਰ ਨੇ ਸਾਰਿਆਂ ਨਾਲੋਂ ਹਲਕੇ ਮੁੱਲ ਦਾ ਜਾਣਿਆ, ਪਰ ਜਿਨ੍ਹਾਂ ਨੇ ਇਸ ਦੀ ਕੀਮਤ ਜਾਣੀ ਉਹ ਫਿਰ ਕਹਿਣ ਲੱਗ ਸੰਸਾਰ ਦੇ ਵਿੱਚ ਅਮੋਲ ਇੱਕ ਹੈ, ਬਹੁਮੁੱਲੀ ਕੀਮਤ ਹੈ ਤੇ ਪਰਮਾਤਮਾ ਦੇ ਨਾਮ ਦੀ। ਨਾਮ ਤੋਂ ਸਾਰਾ ਸੰਸਾਰ ਥੱਲੇ ਹੈ। ਹਜ਼ੂਰ ਗਰੀਬ ਨਵਾਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦਾ ਕਹਿੰਦੇ ਹਨ, ਭਗਤੀ ਸ਼੍ਰੋਮਣੀ ਹੈ ਸੰਸਾਰ ਦੇ ਵਿੱਚ, ਭਗਤ ਸ਼੍ਰੋਮਣ ਜਗਤ ਮੈਂ, ਭਗਤ ਰਹੇ ਲਿਵਤਾਰ। ਲਿਵ ਲਾ ਕੇ ਸਮਾਧੀ ਲਾ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਜੀਵਨ ਲਾਉਣਾ ਬੜਾ ਔਖਾ ਹੈ, ਬਹੁਤ ਔਖਾ। ਸਾਹਿਬ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਮੈਨੂੰ ਰਤਨ ਦਾ ਪਦਾਰਥ ਮਿਲ ਗਿਆ, ਰਤਨਾਂ ਦੀ ਖਾਣ ਮਿਲ ਗਈ। ਰਤਨਾਂ ਦੀ ਖਾਣ ਮਿਲੀ ਕਿੱਥੋਂ? ਕਹਿੰਦੇ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਚ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਚਰਨਾਂ ਚੋਂ ਰਤਨਾਂ ਦੀ ਪਦਾਰਥਾਂ ਦੀ ਇੱਕ ਖਾਣ ਮਿਲ ਗਈ। ਮਾਨ ਸਰੋਵਰ ਸਤਿਗੁਰ ਦੇ ਚਰਨ ਹਨ ਜਿਨ੍ਹਾਂ ਦੇ ਵਿੱਚ ਅਣਗਿਣਤ ਰਤਨ ਪਦਾਰਥ ਛੁਪੇ ਹੋਏ ਨੇ, ਤੇ ਜੀਵਨ ਦੇ ਅੰਦਰ ਇਹ ਰਤਨ ਪਦਾਰਥ ਆ ਜਾਣ, ਰਤਨ ਆ ਜਾ। ਤੇ ਸਤਿਗੁਰੂ ਗਰੀਬ ਨਵਾਜ ਕਹਿੰਦੇ ਇਸ ਦੇ ਨਾਲ ਦੀ ਕੀਮਤ ਹੈ ਹੀ ਨਹੀਂ। ਹਜ਼ੂਰ ਪਾਤਸ਼ਾਹ ਕਹਿੰਦੇ ਮੈਂ ਆਪਣੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖੇ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ ਕੇ ਵੇਖਿਆ। ਦਾਦਾ ਗੁਰੂ ਨਾਨਕ ਸਾਹਿਬ ਮਹਾਰਾਜ, ਧੰਨ ਗੁਰੂ ਅਕਾਲ ਪੁਰਖ ਮਹਾਰਾਜ, ਪਰਿਪੂਰਨ ਪਰਮਾਤਮਾ, ਇਸ ਦੇ ਖਜ਼ਾਨੇ ਨੂੰ ਲਿਆਉਣ ਵਾਲੇ ਜਗਤ ਗੁਰੂ ਦੇ ਪਾਵਨ ਸ਼ਬਦਾਂ ਨੂੰ ਲੱਭ ਲੱਭ ਕੇ, ਪੜਚੋਲਤਾ ਕਰ ਕਰਕੇ ਲੱਭ ਕੇ ਵੇਖਿਆ, ਤੇ ਫਿਰ ਜਦੋਂ ਮਿਲਿਆ ਸੰਸਾਰ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ।

ਧਨੀ ਪੁਰਸ਼ ਉਹ ਹੈ ਜਿਸ ਪਾਸ ਨਾਮ ਦੀ ਵਰਖਾ ਹੋ ਜਾਂਦੀ, ਜਿਸ ਨੂੰ ਨਾਮ ਦੀ ਕਣੀ ਮਿਲ ਜਾਂਦੀ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਬੜੀ ਸੁੰਦਰ ਗੱਲ ਲਿਖੀ, ਗੁਰਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਬਿਨੈ ਕਰਦੇ ਆ, ਕਹਿੰਦੇ ਹੇ ਪਾਤਸ਼ਾਹ, ਤੇਰੇ ਪਾਸ ਤੇ ਅੰਮ੍ਰਿਤ ਦਾ ਲਵਾ ਲਵ ਭਰਿਆ ਹੋਇਆ ਸਰੋਵਰ, ਤੇਰੇ ਪਾਸ ਅੰਮ੍ਰਿਤ ਦੇ ਬੱਦਲ ਹਨ, ਅਣਗਿਣਤ ਬੱਦਲ ਨੇ, ਜਿਸ ਪਾਸੇ ਵਰ ਜਨ ਸਰਸ਼ਾਰ ਕਰ ਦੇਣਾ ਸੰਸਾਰ ਨੂੰ, ਪਰ ਤੇਰੇ ਚਰਨਾਂ ਦੇ ਵਿੱਚ ਇੱਕ ਬਿਨੈ ਕਰਨਾ, ਜਿਹੜੀ ਤੇਰੇ ਹੱਥ ਵਿੱਚ ਸੁਰਾਹੀ ਖੜੀ ਹੋਈ ਹੈ, ਇਸ ਸੁਰਾਹੀ ਵਿੱਚੋਂ ਇੱਕ ਬੂੰਦ ਦੇ ਦੇ, ਕੇਵਲ ਇੱਕ ਬੂੰਦ ਅੰਮ੍ਰਿਤ ਦੀ, ਇੱਕ ਬੂੰਦ, ਬਸ ਇੱਕ ਬੂੰਦ ਹੀ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦੀ। ਇੱਕ ਝਲਕਾਰਾ ਹੀ ਜੀਵਨ ਦਾ, ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ ਦਾ ਇੱਕ ਝਲਕਾਰਾ ਹੀ ਜੀਵਨ ਨੂੰ ਤਬਦੀਲ ਕਰਕੇ ਰੱਖ ਦਿੰਦਾ। ਸਤਿਗੁਰ ਦੇ ਮਸਤਕ ਦੀ ਰੋਸ਼ਨੀ ਹੀ ਮਨਮੁਖ ਤਾਈਂ ਗੁਰਮੁਖ ਬਣਾ ਦਿੰਦੀ ਹੈ। ਤੇ ਭਾਈ ਸਾਹਿਬ ਕਹਿੰਦੇ ਦੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਹੇ ਮੇਰੇ ਸਾਈਂ ਅਕਾਲ ਪੁਰਖ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਣੀ ਸੁਰਾਹੀ ਦੇ ਵਿੱਚੋਂ ਬਖਸ਼ਿਸ਼ ਕਰਕੇ ਇੱਕ ਬੂੰਦ ਦੇ ਦੇ, ਅੰਮ੍ਰਿਤ ਦੀ ਇੱਕ ਬੂੰਦ ਦੇ ਦੇ। ਹੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਜੇ ਇੱਕ ਨਹੀਂ ਦੇਣੀ ਤੇ ਇੱਕ ਨਾਲੋਂ ਅੱਧੀ ਦੇ ਦੇ, ਅੱਧੀ ਨਾਲੋਂ ਅੱਧੀ ਦੇ ਦੇ। ਦੇ ਇੱਕ ਬੂੰਦ ਸੁਰਾਹੀਓ ਸਾਨੂੰ, ਇੱਕੋ ਹੀ ਦੇ ਸਾਈਂ, ਅੱਧੀ ਅੱਧ ਪਚੱਤੀ ਦੇ ਦੇ, ਨਿੱਕੀ ਹੋਰ ਗੁਸਾਈ, ਇੱਕ ਕਿਣਕਾ ਜਿਹਾ ਹੀ ਮਾਰ ਦੇ, ਛੱਟਾ ਹੀ ਮਾਰ ਦੇ। ਦੇਖੋ ਅੰਮ੍ਰਿਤ ਦੀ ਸਾਰ, ਸੋਈ ਜਾਣੇ ਜੋ ਅੰਮ੍ਰਿਤ ਕਾ ਵਪਾਰੀ ਸੀ। ਅੰਮ੍ਰਿਤ ਦਾ ਵਪਾਰ ਕਰਨ ਵਾਲੇ ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਇੱਕ ਬੂੰਦ ਦੇ ਛੱਟੇ ਦੀ, ਕਿਣਕੇ ਦੀ ਕੀਮਤ ਹੈ। ਉਹ ਵੀ ਜੇ ਗਿਰ ਜਾਵੇ ਤਾਂ ਜੀਵਨ ਜਿਹੜਾ ਹੈ ਤਬਦੀਲ ਹੋ ਜਾਂਦਾ। ਆ ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚੋਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਫਰਿਆਦ ਕਰਦੇ ਨੇ। ਉਸ ਗੁਰੂ ਦੇ ਚਰਨਾਂ ਦੇ ਵਿੱਚ ਭੱਟਾਂ ਨੇ ਫਰਮਾਨ ਕੀਤਾ, ਭੱਟਾਂ ਕੇ ਸਵਈਆਂ ਦੇ ਅੰਦਰ, ਕਹਿੰਦੇ ਜਿਹੜੇ ਅੰਮ੍ਰਿਤ ਰੂਪੀ ਬਾਣੀ ਨੂੰ ਸ਼ਰਧਾ ਦੇ ਨਾਲ ਪੜ੍ਹਦੇ ਨੇ,

ਨੂੰ ਸਾਧੂਆਂ ਨੇ ਸਾਧਨਾ ਕਰਕੇ ਜਪਿਆ। ਕਰਮ ਚਿੱਤ ਚਾਹੋ ਸੋਈਆ ਆਪ ਜੀ ਦੇ ਸਾਹਮਣੇ ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ। ਸਾਧਨਾ ਕਰਨੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਦੀ ਸਾਧਨਾ ਕਰਨੀ, ਬਚਨ ਨੂੰ ਪਗਾਉਣਾ ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੇ। ਕਰ ਬਚਤ ਚਾਹੋ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸਦਾ ਹੀ ਆਨੰਦ ਬਣਿਆ ਰਹਿੰਦਾ, ਖੇੜਾ ਬਣਿਆ ਰਹਿੰਦਾ। ਗੁਰੂ ਕਾ ਦਰਸ਼ਨ ਕਰੀਏ ਫਿਰ ਦਰਸ਼ਨ ਇਹੋ ਜਿਹਾ ਜਿਹੋ ਜਿਹੇ ਕਹਿੰਦੇ ਸ਼ਿਵ ਜੀ ਦੇ ਲਿਟਾਂ ਦੇ ਵਿੱਚੋਂ ਕੇਸਾਂ ਦੇ ਵਿੱਚੋਂ ਗੰਗਾ ਪਵਿੱਤਰ ਨਿਕਲੀ ਤੇ ਕਹਿੰਦੇ ਇਹੋ ਜਿਹਾ ਗੁਰੂ ਕਾ ਪਵਿੱਤਰ ਦਰਸ਼ਨ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ ਪਰਮ ਪਵਿੱਤਰ ਗਤੇ। ਇਹ ਤਾਂ ਮਨੌਤ ਹੈ ਨਾ ਇੱਕ ਵੀ ਸ਼ਿਵ ਜੀ ਦੇ ਕੇਸਾਂ ਦੇ ਵਿੱਚੋਂ ਗੰਗਾ ਨਿਕਲੀ, ਵਾਸਤਵ ਦੇ ਅੰਦਰ ਤੇ ਇਹ ਨੀ ਨਾ, ਅਸਲ ਦੇ ਅੰਦਰ ਤਾਂ ਇਹ ਨੀ ਵੀ ਸ਼ਿਵ ਜੀ ਦੇ ਕੇਸ ਇੰਨੇ ਲੰਮੇ, ਮਤਲਬ ਤਾਂ ਕੇਸਾਂ ਦੀ ਮਹਾਨਤਾ ਹਿੰਦੂਆਂ ਨੇ ਵੀ ਕੀਤੀ, ਕੇਸਾਂ ਦੇ ਵਿੱਚੋਂ ਗੰਗਾ ਨਿਕਲੀ, ਪਰ ਮਤਲਬ ਕੁਝ ਹੋਰ ਹੈ ਕਿ ਆਹ ਦਸਮ ਦੁਆਰਾ ਸੀ ਨਾ ਜਿਹੜਾ ਅੰਮ੍ਰਿਤ ਦੇ ਨਾਮ ਦੇ ਨਾਲ ਭਰਪੂਰ ਸੀ, ਜਦੋਂ ਭਰਪੂਰ ਹੋਇਆ ਅੰਮ੍ਰਿਤ ਦੇ ਨਾਮ ਦੇ ਨਾਲ ਫਿਰ ਇਹ ਕੇਸਾਂ ਦੇ ਵਿੱਚੋਂ ਹੀ ਐਨਰਜੀ, ਦਸਮ ਦੁਆਰੇ ਵਿੱਚੋਂ ਐਨਰਜੀ ਝੜ ਕੇ ਪਈ ਨਾਮ ਦੀ, ਫਿਰ ਉਹ ਪਵਿੱਤਰ ਨਾਮ ਰੂਪੀ ਗੰਗਾ ਫੁੱਟ ਕੇ ਬਾਹਰ ਆਈ। ਔਰ ਨਦੀ ਥੋੜਾ ਵੀ ਜਿਹੜੀ ਆ ਗਈ, ਜੇ ਨਦੀ ਹੁੰਦੀ ਤਾਂ ਜਦੋਂ ਸ਼ਿਵ ਜੀ ਸੰਸਾਰ ਚੋਂ ਚਲਾ ਗਏ ਸੁੱਕ ਜਾਂਦੀ। ਇਹ ਤੇ ਨਾਮ ਦੀ ਗੰਗਾ ਸੀ। ਸਤਿਗੁਰਾਂ ਦਾ ਬੜਾ ਗਹਿਰਾ ਭਾਵ ਹੈ ਸ਼ਬਦ, ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ, ਕਰ ਬਚਤ ਚਾਓ ਆਨੰਦ ਨਿਤ ਮੰਗਲ ਗੁਰ ਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰ ਦਰਸ਼ਨ ਪਰਸਨ।

ਸਭ ਸੁਰਤੀ ਮੈਂ ਸੁਰਤ ਕਮਾਈ, ਸਭ ਕੀਮਤ ਮੈਂ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕਿਉਂ ਵਡਿਆਈਆ, ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੇ ਨਾ ਹੀ ਠਾਕ ਰਹਾਈਆ।

ਸੈਰ ਪੱਥਰ ਮੈਂ ਜੰਤੋ ਪਾਏ, ਪ੍ਰਾਕਾਰ ਇਜਕ ਅੱਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗ ਤੁਮੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਤ ਹਰਿਆ ਰਹਾਓ। ਜਨ ਪਿਤਾ ਲੋਕ ਸੁੱਤ ਬਨਤਾ,

ਕਮਨ ਛਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਦਾਨ ਦਾ ਸੈਟ ਸਿਧਾਨ ਠਾਕਰ ਕਰ ਤਿਲ ਕਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਫਿਰ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਮਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ।

ਸੇ ਜਨ ਜੁਗ ਮੈਂ ਸੁਖ ਵਾਸੀ, ਸੇ ਮੁਕਤ ਭਏ ਜਿਨ ਹਰਚਾਇਆ ਜੀ, ਤਿੰਨ ਟੂਟੀ ਜਮਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਚਾਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਚਾਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗਤ ਭੰਡਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਮ।

ਤੇਰੇ ਨੇਕ ਪੜੇ ਬਹੁ ਸਿਮਰਤ ਸਾਹਿਬ ਜੀ। ਕਰ ਕਿਰਿਆ ਖੱਟ ਕਰਮ ਕਰਮਤਾ, ਸੇ ਭਗਤ ਭਲੇ ਜਨ ਨਾਨਕ ਜੀ। ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਰ ਜੇ ਵੜਿਆ ਔਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨੇ ਚਲ ਕਰਤਾ ਸੋਈ, ਤੁਰ ਆਪੇ ਭਾਵੇ ਸੋਈ ਵਰਤੇ ਜੀ। ਤੂੰ ਆਪੇ ਕਰੇ ਸੋਈ, ਤੁਰ ਆਪੇ ਸਿਰਟ ਸਭ ਪਾਈ ਜੀ। ਤੁਰ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ।

ਚੁਣ ਚੁਣ ਸਤਰੋ ਮਾਰੇ ਮਾਰੀਏ ਆਪ ਆਦੇ ਮੁਝੇ ਬਰੀਏ ਮਰਨ ਕਾਲ ਕਾ ਤ੍ਰਾਸਨ ਮਰੀਏ ਪੂਜੋ ਸਦਾ ਮਾਰੇ ਪਛਾ।

ਅੰਤਵੇਦ ਭੇਦਿ ਅਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ।

ਅਧਿਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਗਰ ਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜੇ ਦੇਹ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਵਾਜੇ ਸਭ ਦੁੱਖ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ।

ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਰ ਤੁਰ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰ

ਵਾਹਿਗੁਰੂ।

ਵਾਹਿਗੁਰੂ। ਜਿਨ੍ਹਾਂ ਸੰਗਤਾਂ ਨੇ

ਜਿਹਨਾਂ ਤੋਂ ਪੰਜ

ਵਾਹਿਗੁਰੂ ਜੀ ਕੀ ਫਤਿਹ। ਸਹੀ ਅਕਾਲ ਕੀ ਤਵੇ ਚਲਾਇਓ ਪੰਥ, ਸੰਤੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ।

ਮਹਲਾ ਪਹਿਲਾ ਜੈ ਕਰ ਕੀਰਤੀ ਆਖੀਏ ਕਰਤੇ ਤਾਂ ਹੋਈ ਵਿਚਾਰੋ ਚੱਕਰ ਦਾ ਉਸ ਵੇਲਾ ਸਗਰੋ ਸੱਜਣ ਹਾਰੋ ਤੁਮ ਗਾਵੋ ਮੇਰੇ ਨਿਰਭਉ ਸਤ ਹੋਇਲਾ ਹਵਾਰੀ ਜਿਤ ਸੋਇਲੇ ਸਦਾ ਸੁੱਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀ ਅੰਗੇ ਟੇਕਾ ਤੇ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਮਲ ਸਮਾਰ ਸੰਗਤ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਚੜੀਆਂ ਜਿਉਂ ਹੋਵੇ ਸਹਿ।

ਮਹਲਾ ਪਹਿਲਾ ਛੇ ਕਰ ਛੇ ਗੁਰ ਸੇਵ ਦੇਸ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਤ ਵਡਾਈ ਤੋਏ ਰਹਾਉ ਜਿਸੇ ਚਸਿਆਂ ਕੜੀਆਂ ਪੈਰਾਂ ਚਿੱਤੀ ਵਾਰੀ ਮਾਹ ਹੋਆ ਸੂਰ ਦੇਖੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਪਰਾਗ ਧਨਾਸ਼ਰੀ ਮਹਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਾਉਣ ਝਗਰੋ ਕਰੇ ਸਗਲ ਬਣ ਰਾਏ ਭੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਾ ਤੇਰੀ ਆਰਤੀ ਅਨਹਤਾ ਸਬਦ ਜੰਤ ਤੇਰੀ ਰਹਾਉ ਸਹਿ ਸਰ ਨੈਨ ਨੈਨ ਹਾਏ ਤੋਏ ਤੋ ਸਹਿ ਸਮੂਹ ਸਰਨਾਏ ਤੋਹੀ ਸਹਿਸ ਪਦ ਮਨ ਅਨੇਕ ਪੰਥ ਗੰਧ ਬਿਨ ਸਹਿ ਸਭ ਗੰਧੇ ਚਲ ਸਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦੇ ਚਾਨਣ ਸਭ ਮੈਂ ਚਾਨਣ ਹੋਏ ਜੋਤ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸਵਾਰਤੀ ਹੋਏ ਹਰ ਚਰਨ ਕੌਣ ਮੁਕਰੰਦ ਲੋਭ ਤੋਂ ਆਂਜਨੋ ਮੋਹੀ ਆਈ ਜਾਚਾ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਏ ਜਾਤੇ ਤੇਰੇ ਨਾਂ ਵਾਸਾ ਰਾਗ ਗੌੜੀ ਪੂਰਬੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮੇਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖ ਕੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਹਰ ਸਾਧੂ ਅੰਜਲੀ ਫੁੰਨ ਵੱਡਾ ਹੈ ਕਰ ਡੰਡੋਤ ਫੁੰਨ ਵੱਡਾ ਹੈ ਰਹਾਉ ਸਾਕ ਥਾਰਾ ਸਾਧ ਨਾ ਜਾਣਿਆ ਤੈਨ ਅੰਤਰ ਹਮੇ ਕੰਡਾ ਹੈ ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ ਜਮਕਾਰ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਸਭ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਵਰ ਉਹ ਸਭ ਖੰਡ ਗ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ ਰਾਤ ਵਜ ਵਜਾ ਹੈ ਜਨ ਨਾਨਕ ਨਾਮ ਆਧਾਰ ਤੇਤ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮਿੱਤਰਾ ਕਾਢ ਚਲੋ ਹਰਲਾ ਆਗੇ ਬਸਮ ਸਹਿਲਾ ਆਉਦ ਕਟੇ ਦਿਨਸ ਰਹਿਣਾ ਰੇ ਮਨ ਗੁਰ ਮਿਲ ਤਾਂ ਸਵਾਰੇ ਰਾਓ ਕਿਹੋ ਸੰਸਾਰ ਬੇਕਾਰ ਸੰਸੇ ਨੇ ਕਰਿਓ ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ ਰਸ ਅਕਥ ਕਥਾ ਤਿੰਨ ਗਿਆਨੀ ਜਾ ਕੋ ਆਏ ਸੋਈ ਰਾਜੋ ਹਰ ਗੁਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਦਾਸ

ਜੇ ਕਿਤੇ ਦਿਲ ਸਿਆਣਾ ਬਣ ਜਾਏ, ਦਿਲਦਾਨਾ ਬਣ ਜਾਏ, ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ ਪਰਮਾਤਮਾ ਨਜ਼ਰ ਆਉਂਦਾ, ਦਿਲ ਅਗਰ ਦਾਨਾ ਬਵਤ ਅੰਦਰ ਕਿਨਾਰ ਚ ਯਾਰ ਹੱਸ, ਅੰਦਰ ਰਮਿਆ ਹੋਇਆ ਪਰਮਾਤਮਾ ਨਜ਼ਰ ਆ ਜਾਏਗਾ, ਹਿਰਦੇ ਦੇ ਅੰਦਰ ਬੈਠਿਆ ਪ੍ਰਭੂ ਨਜ਼ਰ ਆ ਜਾਏਗਾ। ਜੇ ਅੱਖਾਂ ਵੇਖਣ ਵਾਲੀਆਂ ਹੋਣ ਤਾਂ ਰੱਬ ਸਭ ਜਗ੍ਹਾ ਦੇ ਅੰਦਰ ਵਿਆਪਕ ਮਾਨ ਨਜ਼ਰ ਆ ਜਾਂਦਾ, ਜਿਵੇਂ ਹਜ਼ੂਰ ਫੁਰਮਾਨ ਕਰਦੇ ਕਹਿੰਦੇ।

ਜੇ ਕਿਸੇ ਨੇ ਵੇਖਣਾ ਤੇ ਵੇਖ ਲੈ, ਕਿਤੇ ਉਹ ਸੰਸਾਰ ਦੇ ਹਰ ਕੋਨੇ ਦੇ ਅੰਦਰ ਵਿਦਵਾਨ ਬਣ ਕੇ ਵਿਚਰਦਾ ਫਿਰਦਾ, ਕਿਤੇ ਕਲਮ ਦਾ ਧਣੀ ਬਣ ਕੇ ਕਲਮ ਕਵਿਤਾਵਾਂ ਰਚਦਾ, ਕਿਤੇ ਮੂਰਖ ਦਾ ਰੂਪ ਲੈ ਕੇ ਸੰਸਾਰ ਦੇ ਅੰਦਰ ਸਰਬ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖੋ ਤੈ ਤੈ ਨਰ ਹਰੀ। ਹਰ ਇੱਕ ਜਗ੍ਹਾ ਤੇ ਨਰਹਰ ਸਾਰਿਆਂ ਨੂੰ ਹਰਾ ਭਰਾ ਕਰਨ ਵਾਲਾ ਪਰਮਾਤਮਾ ਰਮਿਆ ਹੋਇਆ। ਗਰੀਬ ਨਵਾਜ ਪਾਤਸ਼ਾਹ ਨੇ ਬੜਾ ਸੁੰਦਰ ਫੁਰਮਾਨ ਕਰਦਿਆਂ ਕਿਹਾ, ਧੰਨ ਗੁਰੂ ਅਰਜਨ ਦੇਵ ਮਹਾਰਾਜ।

ਮਹਾਰਾਜ ਦੇ ਨਾਮ ਦੇ ਨਾਲ ਲੱਗ ਕੇ ਸਾਰੇ ਸੰਸਾਰ ਨੂੰ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇੱਕ ਬੜਾ ਸੁੰਦਰ ਸੁਨੇਹਾ ਦਿੱਤਾ, ਮੈਸੇਜ ਦਿੱਤਾ ਹੈ ਸਾਰੇ ਸੰਸਾਰ ਦੇ ਅੰਦਰ ਜਿਹਨੇ ਪਰਮਾਤਮਾ ਨੂੰ ਮਿਲਣਾ, ਕਿਉਂਕਿ ਪ੍ਰਭੂ ਦਾ ਰੂਪ ਸ਼ਬਦ ਹੈ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੈ। ਸ਼ਬਦ ਦੇ ਅੰਦਰ ਪਰਮਾਤਮਾ ਦਾ ਵਾਸਾ ਹੈ, ਸ਼ਬਦ ਹੀ ਬਲਕਿ ਨਿਰੰਕਾਰ ਹੈ। ਜਿਸ ਨੇ ਨਿਰੰਕਾਰ ਦੇ ਨਾਲ ਬਾਤ ਕਰਨੀ, ਜਿਸ ਨੇ ਨਿਰੰਕਾਰ ਦੇ ਦਰਸ਼ਨ ਕਰਨੇ ਨੇ, ਹਜ਼ੂਰ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲਵੋ ਚਾਹੇ, ਜਿਹੜਾ ਮਿਲਣਾ ਚਾਹੇ ਉਹ ਸ਼ਬਦ ਦੇ ਅੰਦਰ ਰੱਬ ਨੂੰ ਖੋਜ ਲਵੇ। ਗਰੀਬ ਨਵਾਜ ਪਾਤਸ਼ਾਹ ਜੀ ਦੇ ਇਸ ਸ਼ਬਦ ਨੂੰ ਆਪਾਂ ਹਿਰਦੇ ਦੇ ਅੰਦਰ ਵਸਾਈਏ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਦੇ ਲੜ ਲੱਗ ਕੇ ਸਾਰੇ ਸੰਸਾਰ ਦੇ ਵਿੱਚ ਜੋ 300 ਸਾਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਦਿਵਸ ਮਨਾ ਰਹੇ ਹਾਂ, ਸ਼ਬਦ ਗੁਰੂ ਭਵ ਸਾਗਰ ਤਰੀਏ, ਸਾਰੇ ਸੰਸਾਰ ਦੇ ਭਵ ਸਾਗਰ ਦੇ ਵਿੱਚੋਂ ਸ਼ਬਦ ਦੇ ਲੜ ਲੱਗ ਕੇ ਤਰਨਾ ਹੈ ਤੇ ਸ਼ਬਦ ਹਰ ਇੱਕ ਜਗ੍ਹਾ ਤੇ ਰਮੇ ਹੋਏ ਪਰਮਾਤਮਾ ਨੂੰ ਦਰਸਾ ਰਹੇ ਹੈ। ਉਹ ਹਿੰਦੂ ਅੰਦਰ, ਮੁਸਲਮਾਨ ਦੇ ਅੰਦਰ, ਈਸਾਈ ਦੇ ਅੰਦਰ, ਪਾਰਸੀ ਅੰਦਰ, ਉਹ ਸਗਲ ਜੀਵਾਂ ਦੇ ਅੰਦਰ, ਧਰਤੀ ਆਕਾਸ਼ ਦੇ ਅੰਦਰ, ਜ਼ਰੇ ਜ਼ਰੇ ਅੰਦਰ ਵਿਆਪਕ ਮਾਨ ਹੈ। ਭਗਤ ਨਾਮਦੇਵ ਨੇ ਬੜਾ ਸੁੰਦਰ ਫਰਮਾਨ ਕਰਦਿਆਂ ਕਿਹਾ

ਦੀਆਂ ਆਸਾਂ ਤਮੰਨਾਵਾਂ ਭਾਵਨਾਵਾਂ ਪੂਰਨ ਕਰਦਾ। ਮਨੁੱਖ ਦੇ ਅੱਗੇ ਹੱਥ ਅੱਡਦਾ, ਪਰ ਸਤਿਗੁਰੂ ਕਹਿੰਦੇ ਜਦੋਂ ਇਹ ਕਿਸੇ ਮਨੁੱਖ ਦੇ ਅੱਗੇ ਹੱਥ ਅੱਡਦਾ ਤਾਂ ਇਸ ਦੇ ਹੱਥ ਵਿੱਚ ਇਸ ਦੀ ਝੋਲੀ 'ਚ ਖੈਰ ਕੁਝ ਨਹੀਂ ਪੈਂਦੀ, ਕਿਉਂਕਿ ਸਭਨਾ ਕਾ ਦਾਤਾ ਕਰਮ ਵਿਧਾਤਾ ਪਰਮਾਤਮਾ ਅਕਾਲ ਪੁਰਖ ਸਾਰੇ ਸੰਸਾਰ ਨੂੰ ਰਿਜਕ ਦੇਣ ਵਾਲਾ, ਸਾਰੇ ਸੰਸਾਰ ਨੂੰ ਰੋਜੀ ਦਿੰਦਾ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਸਾਰਿਆਂ ਦਾ ਦਾਤਾ ਅਕਾਲ ਪੁਰਖ ਪਰਮਾਤਮਾ ਹੈ, ਸਾਰਾ ਜਗਤ ਇਸ ਦਾ ਭਿਖਾਰੀ ਹੈ। ਇਸ ਲਈ ਪੂਜਾ ਸਥਲਾਂ ਤੇ ਲੈਣ ਲੱਗੀ ਹੋਈ ਹਰ ਰੋਜ਼ ਮੰਦਰ ਮਸਜਿਦ ਦਿਵਾਲੇ ਸ਼ਿਵਾਲੇ ਗੁਰੂ ਦਰ ਨੂੰ ਪੂਜਣ ਵਾਲੀ ਦਰਗਾਹ ਦੇ ਅੰਦਰ ਮਨੁੱਖਾਂ ਦੀ ਲੈਣ ਲੱਗੀ ਹੈ। ਝੋਲੀਆਂ ਅੱਡ ਅੱਡ ਕੇ ਪ੍ਰਭੂ ਦੀ ਦਰਗਾਹ ਦੇ ਵਿੱਚੋਂ ਦਾਤਾਂ ਮੰਗਦੇ ਨੇ, ਮੁਰਾਦਾਂ ਮੰਗਦੇ ਨੇ, ਖੈਰਾਂ ਮੰਗਦੇ ਨੇ। ਹਜ਼ੂਰ ਗਰੀਬ ਨੂੰ ਅੱਜ ਪਾਤਸ਼ਾਹ ਅਕਾਲ ਪੁਰਖ ਮਹਾਰਾਜ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਕਹਿ ਰਹੇ ਨੇ, ਹੇ ਪ੍ਰਭੂ ਸਭ ਕੋ ਆਸੈ ਤੇਰੀ ਬੈਠਾ, ਘੱਟ ਘੱਟ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦੀਤੈ ਬਾਰਾ ਜੀ। ਤੇਰੀ ਨਿਗਾਹ ਦੇ ਅੰਦਰ ਕਿਆ ਹਿੰਦੂ ਕਿਆ ਮੁਸਲਮਾਨ ਈਸਾਈ, ਹਰ ਵਰਨ ਦਾ ਹਰ ਮਜ਼ਹਬ ਦਾ ਮਨੁੱਖ ਤੈਨੂੰ ਪਿਆਰਾ, ਜਿਵੇਂ ਮਾਂ ਨੂੰ ਸਾਰੇ ਪੁੱਤਰ ਧੀਆਂ ਨਾਲ ਪਿਆਰ ਹੁੰਦਾ। ਇਸ ਕਰਕੇ ਹੇ ਪ੍ਰਮਾਤਮਾ ਤੂੰ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦੀਸੈ ਬਹਰਾ ਜੀਓ। ਨਿਰੰਕਾਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਜਿਵੇਂ ਬਿਨੈ ਕੀਤੀ ਹੈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਕਿ ਆਓ ਆਸ ਪਰਮਾਤਮਾ ਦੀ ਦਰਗਾਹ ਦੀ ਕਰੀਏ, ਕਿਸੇ ਮੰਗਤੇ ਦੇ ਪਾਸੋਂ ਮੁਰਾਦ ਨਹੀਂ ਮਿਲਣੀ, ਮੁਰਾਦ ਦਾਤੇ ਪਾਸੋਂ ਮਿਲਣੀ ਹੈ, ਜੋ ਦਾਤਾਰ ਸਾਰਿਆਂ ਦਾ ਪਾਤਸ਼ਾਹ ਹੈ ਗਰੀਬ ਨਿਵਾਜ ਪਾਤਸ਼ਾਹ।

ਢਾਬ ਤੇ ਪਸ਼ੂ ਤੇ ਪੰਖੀ ਪਾਣੀ ਪੀ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਛੋਟੀ ਅਵਸਥਾ ਦੇ ਵਿੱਚ ਇਸ ਢਾਬ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬੈਠੇ ਨੇ। ਬਾਬਾ ਬੁੱਢਾ ਸਾਹਿਬ ਨੇ ਢਾਬ ਦੇ ਉੱਪਰ ਪਾਣੀ ਪੀਂਦੇ ਪੰਛੀ ਤੇ ਪਸ਼ੂਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵਿਖਾਇਆ ਤੇ ਛੇਵੇਂ ਪਾਤਸ਼ਾਹ ਬਚਪਨ ਦੇ ਅੰਦਰ ਗਿਆਨ ਦੀ ਸੋਝੀ ਦੇਣ ਵਾਸਤੇ ਬਾਬਾ ਬੁੱਢਾ ਸਾਹਿਬ ਨੇ ਕੁਝ ਬਾਤਾਂ ਸਮਝਾਈਆਂ। ਕਹਿਣ ਲੱਗੇ ਬਾਲ ਹਰਗੋਬਿੰਦ ਜੀ ਕੁਝ ਅੰਤਰ ਵੇਖਿਆ। ਕਹਿਣ ਲੱਗੇ ਮਹਾਰਾਜ ਗਾਵਾਂ ਤੇ ਮੱਝਾਂ ਢਾਬ ਤੇ ਆਈਆਂ ਨੇ, ਪਾਣੀ ਪੀ ਕੇ ਚਲੀਆਂ ਗਈਆਂ, ਪੰਛੀ ਆਏ, ਚਿੜੀਆਂ ਤੋਤੇ ਇਲ ਆਦਿਕ ਆ ਕੇ ਪਾਣੀ ਪੀ ਕੇ ਉਡਾਰੀ ਮਾਰ ਕੇ ਚਲੇ ਗਏ, ਪਰ ਇੱਕ ਹੋਰ ਪੰਛੀ ਆਇਆ, ਮੋਰ ਉਸ ਢਾਬ ਦੇ ਉੱਤੇ ਆ ਰਿਹਾ, ਨੱਚਦਾ ਪਿਆ, ਪਹਿਲਾਂ ਪਾਉਂਦਾ ਪਿਆ ਤੇ ਆ ਕੇ ਢਾਬ ਦੇ ਕਿਨਾਰੇ ਖਲੋ ਕੇ ਪਾਣੀ ਪੀਤਾ। ਪਾਣੀ ਪੀ ਕੇ ਅੱਖਾਂ ਦੇ ਵਿੱਚੋਂ ਨੀਰ ਵਗਾ ਕੇ ਅਥਰੂ ਸਿੱਟ ਕੇ ਤੇ ਵਾਪਸ ਢਾਬ ਤੋਂ ਵਾਪਸ ਜਾ ਰਿਹਾ, ਪਿਛਲੇ ਪੈਰੀ ਤੁਰਿਆ ਜਾਂਦਾ ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕੁਝ ਅੰਤਰ ਵੇਖੇ। ਤਾਂ ਛੇਵੇਂ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਅੰਤਰ ਬਹੁਤ ਜ਼ਿਆਦਾ, ਬਾਕੀ ਪਸ਼ੂ ਪੰਖੀ ਪਾਣੀ ਪੀ ਕੇ ਚਲੇ ਗਏ, ਪਿੱਠ ਦੇ ਕੇ ਚਲੇ ਗਏ, ਪਰ ਇਹ ਮੋਰ ਇਸ ਢਾਬ ਤੇ ਆਇਆ, ਪਾਣੀ ਪੀਤਾ, ਪਾਣੀ ਪੀ ਕੇ ਇਸ ਢਾਬ ਨੂੰ ਪਿੱਠ ਨਹੀਂ ਦਿੱਤੀ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕੋਈ ਗਿਆਨ ਮਿਲਿਆ? ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਗਿਆਨ ਇਹ ਮਿਲਿਆ, ਆਪ ਜੀ ਨੂੰ ਗੁਰੂ ਨਾਨਕ ਸਾਹਿਬ ਪਾਸੋਂ ਗਿਆਨ ਮਿਲਿਆ ਤੇ ਮੈਨੂੰ ਆਪ ਜੀ ਪਾਸੋਂ ਗਿਆਨ ਮਿਲਿਆ ਕਿ ਜਿਵੇਂ ਜੀਵਨ ਦਾਤਾ ਤੇ ਢਾਬ ਦੇ ਉੱਪਰੋਂ ਪਾਣੀ ਪੀ ਕੇ ਮੋਰ ਨੇ ਆਪਣੇ ਜੀਵਨ ਦਾਤਾ ਇਸ ਪਾਣੀ ਦਾ ਸਤਿਕਾਰ ਕੀਤਾ ਤੇ ਸੀਸ ਝੁਕਾਇਆ ਤੇ ਵਾਰ ਵਾਰ ਪਿਛਲੇ ਪੈਰੀ ਹੀ ਇਸ ਢਾਬ ਨੂੰ ਪਿੱਠ ਨਾ ਦਿੰਦਾ ਹੋਇਆ ਵਾਪਸ ਚਲਾ ਗਿਆ। ਦੁਨੀਆਂ ਦੇ ਲੋਕੋ, ਜਿੱਥੋਂ ਪਰਮਾਤਮਾ ਦੀ ਦਰਗਾਹ ਚੋਂ ਖੈਰ ਪਵੇ, ਮੁਰਾਦ ਪਵੇ, ਇਸ਼ਟ ਗੁਰਦੇਵ ਜਿਹੜਾ ਤੁਹਾਡਾ ਹੋਵੇ ਉਸ ਰੱਬ ਨੂੰ ਕਦੇ ਪਿੱਠ ਨਾ ਕਰਿਓ, ਸਨਮੁਖ ਰਹਿਓ। ਜੇ ਸਨਮੁਖ ਰਹੋਗੇ ਤਾਂ ਸੰਸਾਰ ਦੇ ਸਭੇ ਪਦਾਰਥ ਤੁਹਾਡੀ ਝੋਲੀ ਚ ਪੈ ਜਾਣਗੇ, ਜਿਵੇਂ ਮੋਰ ਆਉਂਦਾ ਹੈ ਪਹਿਲਾਂ ਪਾ ਕੇ ਤੇ ਪਾਣੀ ਪੀ ਕੇ ਵਾਪਸ ਹੋ ਜਾਂਦਾ। ਆਈਆਂ ਧਾਈਆਂ ਗਾਈਆਂ ਸਰ ਤੇ ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ ਕੰਢ ਨਾ ਮੋੜੀ ਥੋੜੀ। ਭਾਈ ਵੀਰ ਸਿੰਘ ਜੀ ਨੇ ਫੁਰਮਾਨ ਕੀਤਾ, ਸਤਿਗੁਰੂ ਫੁਰਮਾਨ ਕਰਦਿਆਂ ਕਹਿ ਰਹੇ ਨੇ ਸਾਡਾ ਇਸ਼ਟ ਗੁਰਦੇਵ ਪਰਮਾਤਮਾ ਇੱਕ ਅਕਾਲ ਪੁਰਖ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਹੈ, 10 ਪਾਤਸ਼ਾਹਾਂ ਦਾ ਸਰੂਪ ਹੈ। ਹਰ ਇੱਕ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੁਜਾਰੀ ਬਣਨਾ ਚਾਹੀਦਾ। ਸਾਰੇ ਆਸਰੇ ਸਾਰੇ ਦਰ ਘਰ ਛੱਡ ਕੇ, ਹਰ ਇੱਕ ਦਾ ਸਹਾਰਾ ਛੱਡ ਕੇ ਪਰਮਾਤਮਾ ਦਾ ਸਹਾਰਾ ਲੈਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦਾ ਸਹਾਰਾ ਲਏਗਾ ਜਦੋਂ, ਤੇ ਫਿਰ ਸਭੇ ਮੁਰਾਦਾਂ ਸਭੇ ਦਾਤਾਂ ਝੋਲੀ ਵਿੱਚ ਪੈ ਜਾਣਗੀਆਂ। ਗਰੀਬ ਨਵਾਜ ਪਾਤਸ਼ਾਹ

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Jap
4: Jap
3: Hun is to age jo assi padhna hai oh hai jap। Jap bhi tin roopan vich aunda hai। ਇੱਕ ਜਪ ਤੁਹਾਡੇ ਸਾਹਮਣੇ ਹੈ, ਜੱਜਾ ਪੱਪੇ ਨੂੰ ਪੋਵੰਕਣ ਜਪ। ਇੱਕ ਆਵੇਗਾ ਜੱਜਾ ਪੱਪਾ ਮੁਕਤਾ ਜਪ। ਇੱਕ ਆਵੇਗਾ ਜੱਜਾ ਪੱਪੇ ਨੂੰ ਪਿਸਿਆ ਹੀ ਜਪ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਤਿੰਨ ਰੂਪਾਂ ਵਿੱਚ ਆਵੇ। ਇਸ ਤੋਂ ਇਲਾਵਾ ਜਪੋ ਹੋਰ ਵੀ ਰੂਪਾਂ 'ਚ ਹੈ, ਜਪੇ ਵੀ ਹੈ, ਪਰ ਜੋ ਮੌਜੂਦਾ ਸਰੂਪ ਦੀ ਮੈਂ ਗੱਲ ਕਰ ਰਿਹਾ। ਇਹ ਜਿਹੜਾ ਜਪ ਹੈ, ਨੌਨ ਪੁਲਿੰਗ ਇੱਕ ਵਚਨ ਬਾਣੀ ਦਾ ਸਿਰਲੇਖ। ਜਦੋਂ ਜਪ ਪੱਪਾ ਮੁਕਤਾ ਆਵੇਗਾ, ਅਸੰਖ ਜਪ ਅਸੰਖ ਭਾਵ ਆਵੇ। ਜਦੋਂ ਜਪ ਪੱਪੇ ਨੂੰ ਸਿਆਰੀ ਵਾਲਾ ਆਵੇਗਾ, ਏਕੋ ਜਪ ਏਕੋ ਸਾਲਾ, ਇੱਕ ਨੂੰ ਹੀ ਜਪਣਾ ਕਰ, ਇੱਕ ਦੀ ਸਿਫਤ ਕਰਨੀ ਕਰ। ਇਹ ਤਿੰਨ ਰੂਪ ਤੁਹਾਡੇ ਸਾਹਮਣੇ ਆ ਗਏ। ਤੋ ਜਪ ਬਾਣੀ ਦਾ ਸਿਰਲੇਖ ਹੈ, ਇਹ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਗਿਆ। ਇਹ ਮੂਲ ਮੰਤਰ ਤੋਂ ਵੀ ਵੱਖਰਾ ਅਤੇ ਜਪ ਬਾਣੀ ਦਾ ਸਿਰਲੇਖ ਕਰਕੇ ਇਸਨੂੰ ਅਸੀਂ ਜਦੋਂ ਵੀ ਉਚਾਰਨ ਕਰਨਾ, ਗੁਰਪ੍ਰਸਾਦ ਜਪ ਨਹੀਂ ਕਹਿਣਾ, ਗੁਰਪ੍ਰਸਾਦ ਤੇ ਰੁਕ ਕੇ ਫਿਰ ਬੋਲਣਾ ਜਪ। ਬੋਲੋ ਜਪ। ਇਹਨੂੰ ਜਪੋ ਵੀ ਨਹੀਂ ਕਹਿਣਾ, ਕਿਉਂਕਿ ਜਪੋ ਤਾਂ ਹੋਵੇਗਾ ਜੇ ਪੱਪੇ ਨੂੰ ਹੋੜਾ ਲੱਗਾ ਹੋਵੇਗਾ। ਇਹ ਜਪ ਨੌਨ ਪੁਲਿੰਗ ਇੱਕ ਵਚਨ ਦਾ ਸੂਚਕ ਹੈ। ਆਓ ਹੁਣ ਸਲੋਕ ਦਾ ਪਾਠ ਸੁਣੋ।

0: ਹੁਣ ਇਹ ਸਲੋਕ ਜਿਹੜਾ ਹੈ ਇਹ ਮੰਗਲਾਚਰਨ ਹੈ। ਮੰਗਲਾਚਰਨ ਤੁਸੀਂ ਸਮਝਦੇ ਹੋ ਕਿ ਜਿਸ ਨੂੰ ਆਪਣਾ ਇਸ਼ਟ ਮੰਨੀਏ ਉਹਦੀ ਉਸਤਤੀ ਵਿੱਚ ਜੋ ਉਚਾਰਨ ਕੀਤਾ ਜਾਂਦਾ ਉਹਨੂੰ ਮੰਗਲਾਚਰਨ ਕਹਿੰਦੇ। ਹੁਣ ਗੁਰੂ ਪਾਤਸ਼ਾਹ ਨੇ ਉਸ ਇੱਕ ਦਾ ਮੰਗਲਾਚਰਨ ਕਰਦਿਆਂ ਸਲੋਕ ਵਿੱਚ ਕਿਹਾ ਕਿ ਆਦ ਸੱਚ, ਆਦ ਦੇ ਸਰੂਪ ਵੀ ਸਾਡੇ ਸਾਹਮਣੇ ਨੇ। ਆਦ ਦੱਦੇ ਨੂੰ ਔਂਕੜ ਵਾਲਾ ਹੋਵੇ ਤੇ ਮੁੱਢ, ਪਰ ਜੇ ਦੱਦੇ ਨੂੰ ਸਿਆਹੀ ਲੱਗ ਜਾਏ ਤੇ ਮੁੱਢ ਵਿੱਚ। ਮੁੱਢ ਵਿੱਚ ਦਾ ਮਤਲਬ ਹੈ ਜਦੋਂ ਸੰਸਾਰ ਤੋਂ ਪਹਿਲਾਂ ਸਨ, ਜਦੋਂ ਸੰਸਾਰ ਦੀ ਰਚਨਾ ਵੀ ਨਹੀਂ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏਗਾ। ਨਾ ਉਦੋਂ ਧਰਤੀ ਸੀ, ਨਾ ਅਸਮਾਨ ਸੀ, ਨਾ ਸੂਰਜ ਸੀ, ਨਾ ਉਸ ਸਮੇਂ ਨੂੰ ਆਦ ਕਿਹਾ। ਉਸ ਸਮੇਂ ਵਿੱਚ ਵੀ ਉਹ ਸੱਚ ਸੀ, ਕਿਉਂਕਿ ਆਮ ਤੌਰ 'ਤੇ ਅਸੀਂ ਤਿੰਨ ਕਾਲ ਮੰਨਦੇ ਹਾਂ, ਭੂਤ ਭਵਿੱਖ ਅਤੇ ਵਰਤਮਾਨ। ਪਰ ਗੁਰੂ ਸਾਹਿਬ ਨੇ ਉਸ ਭੂਤ ਤੋਂ ਪਹਿਲਾਂ ਕਾਲ ਵਿੱਚ ਮੰਨਿਆ, ਉਹਨੂੰ ਆਦ ਕਿਹਾ। ਫਿਰ ਜੁਗਾਦ ਸੱਚ, ਜਦੋਂ ਯੁੱਗਾਂ ਦਾ ਆਦ ਹੋਇਆ। ਕਿਸੇ ਨੇ ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ ਨਾਮ ਰੱਖੇ, ਇਹ ਹੈ ਜੁਗਾਦ। ਉਦੋਂ ਵੀ ਉਹ ਸੱਚ ਹੈ, ਵੀ ਸੱਚ ਵਰਤਮਾਨ ਵਿੱਚ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ। ਹੁਣ ਧਿਆਨ ਦੇਣਾ, ਜਿਹੜੇ ਨੋਟ ਕਰ ਰਹੇ ਨੇ ਉਹਨਾਂ ਦੀ ਸਹੂਲਤ ਵਾਸਤੇ ਮੈਂ ਇਹ ਗੱਲ ਖੋਲਦੇ ਹਾਂ ਵੀ ਨਾਨਕ ਅੱਖਰ ਬਾਣੀ 'ਚ ਬਹੁਤ ਵਾਰੀ ਆਉਂਦਾ। ਇੱਕ ਤਾਂ ਨਾਨਕ ਤੁਹਾਡੇ ਸਾਹਮਣੇ ਹੁਣ ਆਇਆ ਹੈ, ਇਹ ਨਾਨਕ ਕੱਕਾ ਮੁਕਤਾ ਹੈ, ਇਹ ਹੈ ਕਵੀ ਦੀ ਮੋਰ ਛਾਪ। ਭਾਵੇਂ ਬਾਣੀ ਹੋਵੇ ਗੁਰੂ ਨਾਨਕ ਸਾਹਿਬ ਦੀ, ਭਾਵੇਂ ਗੁਰੂ ਅੰਗਦ ਦੇਵ ਜੀ ਦੀ, ਭਾਵੇਂ ਕਿਸੇ ਗੁਰੂ ਸਾਹਿਬਾਨ ਦੀ ਬਾਣੀ ਹੋਵੇ, ਉਹਦੇ ਥੱਲੇ ਮੋਹਰ ਆਵੇਗੀ ਨਾਨਕ। ਇਸ ਦਾ ਪੜ੍ਹਨ ਦਾ ਅਸੂਲ ਹੈ ਕਿ ਨਾਨਕ 'ਤੇ ਰੁਕਣਾ ਹੈ ਤਾਂ ਅਗਲੀ ਗੱਲ ਉਚਾਰਨ ਕਰਨੀ। ਇੱਕ ਨਾਨਕ ਆਵੇਗਾ ਔਂਕੜ ਵਾਲਾ, ਉਹ ਵੀ ਇਸ ਬਾਣੀ ਵਿੱਚ ਜਦੋਂ ਆਵੇਗਾ ਦੱਸਾਂਗੇ। ਉਹ ਨਾਨਕ ਨੀਚ ਕਹਿ ਵਿਚਾਰ, ਨਾਨਕ ਕਿਆ ਵਿਚਾਰ ਹੈ, ਉਹ ਔਂਕੜ ਵਾਲਾ ਨਾਨਕ ਜਿਹੜਾ ਉਹ ਗੁਰੂ ਨਾਨਕ ਸਾਹਿਬ ਆਪਣੇ ਲਈ ਕਹਿ ਰਹੇ। ਇੱਕ ਨਾਨਕ ਆਵੇਗਾ ਕੱਕੇ ਨੂੰ ਸਿਆਹੀ ਵਾਲਾ, ਜਿਹਦੇ ਅਰਥ ਹੋਣਗੇ ਨਾਨਕ ਦੁਆਰਾ ਇਹ ਕੰਮ ਕੀਤਾ ਗਿਆ, ਨਾਨਕ ਨੇ ਇਹ ਕੰਮ ਕੀਤਾ। ਇੱਕ ਨਾਨਕ ਹੋਰ ਵੀ ਆਵੇਗਾ ਜਿਸਦੇ ਨਾਲ ਕਾ ਕੇ ਕੀ ਕਹੋ ਆਵੇਗਾ, ਨਾਨਕ ਕਾ ਪ੍ਰਭ ਅੰਤਰ ਜਾਮੀ, ਨਾਨਕ ਕੀ ਅਰਦਾਸ ਪਿਆਰੇ, ਨਾਨਕ ਕੋ ਪ੍ਰਭ ਦਾਨ ਦੀਜੈ। ਉਹ ਜਦੋਂ ਨਾਨਕ ਆਵੇਗਾ ਹੋਵੇਗਾ ਕੱਕਾ ਮੁਕਤਾ ਹੀ, ਪਰ ਉੱਥੇ ਰੁਕਣਾ ਨਹੀਂ। ਉਹਦੇ ਨਾਲ ਜਿਹੜਾ ਅਗਰਾ ਅੱਖਰ ਹੈ ਨਾਨਕ ਕਾ, ਨਾਨਕ ਕੀ, ਨਾਨਕ ਕਹੋ, ਉਹਨੂੰ ਨਾਲ ਜੋੜ ਕੇ ਪੜ੍ਹਨਾ। ਤੋ ਇਹ ਚਾਰ ਰੂਲ ਜਿਹੜੇ ਨੇ ਇਹ ਪ੍ਰਮਾਣਿਕ ਤੌਰ 'ਤੇ ਵਾਰ ਵਾਰ ਆਉਂਦੇ ਨੇ। ਇੱਥੇ ਨਾਨਕ 'ਤੇ ਰੁਕਣਾ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਨਕ ਜੀ ਫਰਮਾਉਂਦੇ ਨੇ ਉਹ ਹਰ ਸਮੇਂ ਸੱਚ ਹੈ ਅਤੇ ਸੱਚ ਹੀ ਰਹੇਗਾ, ਉਹਦਾ ਕਦੇ ਵੀ ਰੂਪ ਕੋਈ ਬਦਲੇਗਾ।
1: ਜਪਜੀ ਸਾਹਿਬ ਦਾ ਪਾਠ ਆਰੰਭ ਹੋ ਚੁੱਕਾ ਹੈ। ਇਹਦੇ ਬਾਰੇ ਵਾਦ ਵਿਵਾਦ ਹੈ ਕਿ ਜਿਹੜਾ ਮੰਗਲਾਚਰਨ ਜਾਂ ਮੂਲ ਮੰਤਰ ਹੈ ਕਿੱਥੋਂ ਤੱਕ ਹੈ। ਅੱਜ ਅਸੀਂ ਗੁਰੂ ਕੋਲ ਬੈਠੇ ਹਾਂ, ਅਸੀਂ ਵਿਚਾਰ ਕਰ ਲਈਏ। ਮੇਰੇ ਕੋਲ ਨਾ ਪੁੱਛਿਓ, ਬੰਦਿਆਂ ਕੋਲੋਂ ਜਦੋਂ ਪੁੱਛਾਂਗੇ ਤੇ ਉਹ ਤੇ ਮਤ ਹੋਏਗੀ ਗਲਤੀ। ਅਸੀਂ ਵੀ ਸਾਰਿਆਂ ਨੇ ਮਿਲ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ ਪੁੱਛਣਾ ਸੱਚੇ ਪਾਤਸ਼ਾਹ। ਕੋਈ ਆਖਦਾ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਕੋਈ ਆਖਦਾ ਕਿ ਨਹੀਂ ਇਹ ਜਪ ਤੇ ਨਾਨਕ ਹੋਸੀ ਵੀ ਸੱਚ ਤੱਕ ਪੜ੍ਹ ਕੇ ਇਹ ਸਾਰਾ ਮੂਲ ਮੰਤਰ ਹੈ। ਅਸੀਂ ਕਿਹਦੀ ਮੰਨੀਏ, ਤੁਸੀਂ ਸਾਨੂੰ ਦੱਸੋ। ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਪਾਸੋਂ ਪੁੱਛੇਗਾ ਨਾ, ਉਹਨੂੰ ਸਹੀ ਜਵਾਬ ਮਿਲੇਗਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਾਰੀ ਨਹੀਂ, ਦਸ ਵਾਰੀ ਨਹੀਂ, ਵੀਹ ਵਾਰੀ ਨਹੀਂ, ਤੀਹ ਵਾਰੀ ਨਹੀਂ, ਪੂਰਾ ਤੇਤੀ ਵਾਰੀ ਦੱਸਦੇ ਨੇ। ਤੇਤੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਤੇਤੀ ਵਾਰੀ ਸੰਪੂਰਨ ਰੂਪ ਵਿੱਚ ਮੂਲ ਮੰਤਰ ਆਇਆ ਹੋਇਆ, ਔਰ ਉਹ ਗੁਰਪ੍ਰਸਾਦ ਤੱਕ ਹੀ ਆਇਆ ਹੋਇਆ। ਔਰ ਗੁਰਪ੍ਰਸਾਦ ਤੁਹਾਡੇ ਕੋਲ ਗੁਟਕੇ ਨੇ, ਵੇਖੋ ਉਹ ਤੋਂ ਬਾਅਦ ਮੇਰੇ ਮਾਲਕ ਨੇ ਦੋ ਡੰਡੀਆਂ ਪਾਈਆਂ ਹੋਈਆਂ ਨੇ। ਇਹ ਦੋ ਡੰਡੀਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪੁਕਾਰ ਪੁਕਾਰ ਕੇ ਆਖ ਰਹੀਆਂ ਨੇ ਵੀ ਇੱਥੇ ਜਿਹੜੀ ਗੱਲ ਸੀ ਉਹ ਸਮਾਪਤ ਹੋ ਚੁੱਕੀ ਹੈ। ਜਪ ਦੇ ਅੱਗੇ ਵੀ ਦੋ ਡੰਡੀਆਂ ਪਾਈਆਂ ਹੋਈਆਂ ਨੇ, ਜਪ ਦੇ ਪਿੱਛੇ ਵੀ ਦੋ ਡੰਡੀਆਂ ਪਾਈਆਂ ਨੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਲੱਗੀਆਂ ਹੋਈਆਂ, ਜਪ ਦੇ ਆਲੇ ਦੁਆਲੇ ਪਈਆਂ ਦੋ ਡੰਡੀਆਂ,
2: ਤੁਹਾਨੂੰ ਇਹ ਮਾਰਗ ਦਰਸ਼ਨ ਦੇ ਰਹੀਆਂ ਨੇ ਕਿ ਇਹ ਜਪ ਜਿਹੜਾ ਹੈ ਨਾ ਇਹ ਨਿਚਲੀ ਪੰਕਤੀ ਦਾ ਹਿੱਸਾ ਵੀ ਨਹੀਂ, ਜੋ ਉੱਪਰ ਪੜਿਆ ਉਹਦਾ ਹਿੱਸਾ ਵੀ ਨਹੀਂ, ਇਹ ਤੇ ਬਾਣੀ ਦਾ ਨਾਮ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਰ ਇੱਕ ਬਾਣੀ ਜਿਹਦਾ ਨਾਮ ਹੈ ਸੋਹਿਲਾ ਬਾਣੀ ਦਾ ਨਾਮ ਹੈ, ਤੁਸੀਂ ਪੜ੍ਹੋ, ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਸੋਦਰ ਬਾਣੀ ਦਾ ਨਾਮ ਹੈ, ਤੁਸੀਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋ, ਨਾਮ ਦਰਜ ਹੈ। ਆਨੰਦ ਬਾਣੀ ਦਾ ਨਾਮ ਹੈ, ਆਨੰਦ ਦਰਜ ਹੈ। ਰਾਮ ਕਲੀ ਮਹਿਲਾ ਤੀਜਾ, ਅੱਗੇ ਕੀ ਹੈ? ਆਨੰਦ। ਅਸੀਂ ਸਤਿਕਾਰ ਨਾਲ ਸਾਹਿਬ ਲਗਾ ਦਿੰਦੇ ਹਾਂ, ਆਨੰਦ ਸਾਹਿਬ ਦੀ ਬਾਣੀ। ਸੋਦਰ ਇਹ ਬਾਣੀ ਦਾ ਨਾਮ ਹੈ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ, ਸੋਹਿਲਾ ਕੀ ਹੈ? ਬਾਣੀ ਦਾ ਨਾਮ ਹੈ। ਜੇ ਇਹ ਜਪ ਮੂਲ ਮੰਤਰ ਦਾ ਹਿੱਸਾ ਹੈ, ਫਿਰ ਇਸ ਬਾਣੀ ਦਾ ਨਾਮ ਕਿੱਥੇ ਗਿਆ? ਬੜੀ ਸਮੱਸਿਆ ਆ ਜਾਏਗੀ। ਪਰ ਨਹੀਂ, ਇਹ ਆਲੇ ਦੁਆਲੇ ਲੱਗੀਆਂ ਦੋ ਡੰਡੀਆਂ ਦੱਸ ਰਹੀਆਂ ਨੇ ਕਿ ਇਹ ਜਪ ਬਾਣੀ ਦਾ ਨਾਮ ਹੈ। ਸੱਚੇ ਪਾਤਸ਼ਾਹ, ਫਿਰ ਇਹ ਜੋ ਆਦ ਸੱਚ ਜੁਗਾਦ ਸੱਚ, ਇਹ ਕੀ ਹੈ? ਇਹ ਕੀ ਹੈ ਫਿਰ? ਹਜ਼ੂਰ ਉਹ ਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦੱਸਦੇ ਪਏ ਨੇ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਕਿ ਲਿਖੋ ਇਹ ਕੀ ਹੈ। ਸੁਖਮਨੀ ਸਾਹਿਬ ਦਾ ਪਾਠ ਅਸੀਂ ਕਰਦੇ ਹਾਂ, ਉੱਥੇ ਆਉਂਦਾ ਸ਼ਲੋਕ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ। ਬਸ ਭੀ ਦੀ ਥਾਂ ਉੱਥੇ ਭੱਬੇ ਨੂੰ ਸਿਹਾਰੀ ਹੈ, ਬਾਕੀ ਸਾਰਾ ਕੁਝ ਉਹ ਹੈ, ਪਰ ਉੱਪਰ ਸ਼ਲੋਕ ਮੇਰੇ ਮਾਲਕ ਨੇ ਆਪ ਲਿਖਵਾਇਆ। ਹੁਣ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, 33 ਵਾਰੀ ਆਖ ਰਹੇ ਨੇ ਪੂਰਨ ਰੂਪ ਵਿੱਚ, ਫਿਰ ਸਾਨੂੰ ਕਿਸੇ ਕੋਲੋਂ ਪੁੱਛਣ ਦੀ ਕੀ ਲੋੜ ਹੈ? ਇਹ ਗੱਲ ਹੀ ਛੱਡ ਦੇ ਕਿ ਇਹ ਫਲਾਣੀ ਸੰਸਥਾ ਇੱਥੇ ਤੱਕ ਮੰਨਦੀ, ਫਲਾਣੀ ਸੰਸਥਾ, ਸੰਸਥਾ ਸਾਡੀਆਂ ਅਲੱਗ ਅਲੱਗ ਹੋ ਸਕਦੀਆਂ ਨੇ, ਪਰ ਗੁਰੂ ਤਾਂ ਇੱਕੋ ਹੀ ਹੈ। ਅਤੇ ਗੁਰੂ ਨੇ ਸਾਨੂੰ ਅੱਜ ਦੱਸਿਆ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਅੱਗੇ ਜਪ ਬਾਣੀ ਦਾ ਨਾਮ ਹੈ। ਅੱਗੇ ਜੋ ਪਾਠ ਕੀਤਾ ਹਜ਼ੂਰ ਨੇ, ਸਮੇਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ, ਉਦੋਂ ਜਦੋਂ ਕੁਝ ਵੀ ਨਹੀਂ ਸੀ। ਆਦ ਦਾ ਅਰਥ ਹੈ ਮੁੱਢ ਤੋਂ ਹੀ। ਜਦੋਂ ਵੀ ਅਸੀਂ ਗਿਣਤੀ ਕਰਦੇ ਹਾਂ ਨਾ, ਚੱਲ ਭਾਈ ਗਿਣਤੀ ਸੁਣਾ, 1 2 3 4 5 6, ਦੂਜੇ ਨੂੰ ਉਠਾ ਲਈਏ, ਚੱਲ ਵੀ ਤੂੰ ਸੁਣਾ, ਉਹ ਵੀ ਕਿੱਥੋਂ ਸ਼ੁਰੂ ਕਰੇਗਾ? 1 2 3 4 5 6, ਜਿੰਨਿਆਂ ਨੂੰ ਮਰਜ਼ੀ ਕਰੋ, ਇੱਕ ਤੋਂ ਪਹਿਲਾਂ ਕੋਈ ਸ਼ੁਰੂ ਹੀ ਨਹੀਂ ਹੁੰਦਾ। ਉਹਨੂੰ ਕੋਈ ਇੱਕ ਤੋਂ ਪਹਿਲਾਂ ਕੀ ਹੈ, ਉਹ ਕੀ ਕਹੇਗਾ? ਜ਼ੀਰੋ, ਕੁਝ ਵੀ ਨਹੀਂ। ਔਰ ਜੇ ਅਸੀਂ ਰੱਬ ਨੂੰ ਇੱਕ ਕਹਿ ਹੀ ਦਿੱਤਾ ਤਾਂ ਉਹ ਤੋਂ ਪਹਿਲਾਂ ਫਿਰ ਕੀ ਹੈ? ਕੁਛ ਵੀ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਨੇ ਆਦ ਸੱਚ ਮੁੱਢ ਤੋਂ ਹੀ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਹਸਤੀ ਕਾਇਮ ਰਹਿਣ ਵਾਲੀ ਸੀ। ਜੁਗਾਦ ਜੁਗ ਜਮਾਂ ਆਦ, ਜਦੋਂ ਜੁਗਾਂ ਦਾ ਆਰੰਭ ਹੋਇਆ ਉਦੋਂ ਵੀ ਮਾਲਕ ਸਨ, ਹੈ ਭੀ ਸੱਚ ਹੁਣ ਵੀ, ਅਕਾਲ ਪੁਰਖ ਵਾਹਿਗੁਰੂ ਜੀ ਹੈਗੇ ਨੇ। ਨਾਨਕ ਹੇ ਨਾਨਕ, ਹੋਸੀ ਭੀ ਸੱਚ, ਤੇ ਆਉਣ ਵਾਲੇ ਸਮੇਂ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਸਦੀਵ ਕਾਇਮ ਰਹਿਣ ਵਾਲੇ ਨੇ। ਔਰ ਸਾਨੂੰ ਇਹ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਜਿਹਨੇ ਰੱਬ ਜੀ ਨੂੰ ਫੜਿਆ, ਕਿਉਂਕਿ ਰੱਬ ਜੀ ਹਮੇਸ਼ਾ ਕਾਇਮ ਰਹਿਣਗੇ। ਜੇ ਕਿਸੇ ਐਸੇ ਨੂੰ ਫੜਿਆ ਹੋਵੇ, ਡਰ ਬਣਿਆ ਰਹੇ ਵੀ ਇਹ ਸਾਡੇ ਕੋਲ ਚਲੇ ਜਾਏਗਾ, ਫਿਰ ਤਾਂ ਜੀਵਨ ਵਿੱਚ ਡਰ ਰਹਿ ਗਿਆ। ਪਰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਕਾਇਮ ਰਹਿਣ ਵਾਲੇ ਨੇ। ਬਿਲਕੁਲ ਉਸੇ ਤਰ੍ਹਾਂ ਦੇਖੋ, ਜਿਸ ਵੇਲੇ ਕੋਈ ਨ੍ਰਿਤ ਜਾਂ ਕੋਈ ਨਾਚ ਦਾ ਪ੍ਰੋਗਰਾਮ ਹੋਵੇ, ਹਜੇ ਸ਼ੁਰੂ ਨਹੀਂ ਹੋਇਆ ਨਾਚ ਜਾਂ ਨ੍ਰਿਤ, ਪਰ ਉਸ ਤੋਂ ਪਹਿਲਾਂ ਵੀ ਨ੍ਰਿਤ ਕਰਨ ਵਾਲਾ ਹੁੰਦਾ, ਜਿਸ ਵੇਲੇ ਨ੍ਰਿਤ ਚੱਲ ਰਿਹਾ ਉਸ ਵੇਲੇ ਵੀ ਉਸ ਨ੍ਰਿਤ ਦੇ ਵਿੱਚ ਉਹ ਨ੍ਰਿਤ ਕਰਨ ਵਾਲਾ ਮੌਜੂਦ ਹੈ, ਤੇ ਜਦੋਂ ਨ੍ਰਿਤ ਖਤਮ ਹੋ ਗਿਆ ਉਸ ਤੋਂ ਬਾਅਦ ਵੀ ਮੌਜੂਦ ਹੈ। ਇਸੇ ਤਰ੍ਹਾਂ ਹੀ ਇਹ ਜੋ ਜਗਤ ਰਚਨਾ ਇੱਕ ਪ੍ਰਕਾਰ ਦਾ ਖੇਡ ਹੈ, ਇੱਕ ਪ੍ਰਕਾਰ ਦਾ ਅਕਾਲ ਪੁਰਖ ਵਾਹਿਗੁਰੂ ਦਾ ਨਾਚ ਹੈ। ਜਦੋਂ ਇਹ ਨਹੀਂ ਸੀ ਉਦੋਂ ਵੀ ਰੱਬ ਸੀ, ਜਦੋਂ ਇਹ ਹੈ ਇਹ ਸਾਰੇ ਵਿੱਚ ਉਹ ਆਪ ਹੀ ਹੈ। ਜਦੋਂ ਇਹ ਖਤਮ ਹੋ ਜਾਏਗਾ ਉਦੋਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਰਹਿਣਗੇ। ਇਹ ਜੋ ਆਟੋਮੈਟਿਕ ਮਸ਼ੀਨ ਚੱਲੀ ਹੋਈ ਹੈ ਨਾ, ਸੂਰਜ ਦਾ ਘੁੰਮਣਾ, ਧਰਤੀ ਦਾ ਘੁੰਮਣਾ, ਦਿਨ ਦਾ ਰਾਤ ਦਾ, ਇਹਨੂੰ ਚਲਾਉਣ ਵਾਲਾ ਹੈ ਸੀ ਕੋਈ? ਤੇ ਇੱਕ ਵਾਰੀ ਜਦੋਂ ਬੰਦ ਕਰ ਦੇਗਾ ਇਹਨੂੰ, ਉਦੋਂ ਵੀ ਹੋਏਗਾ, ਤੇ ਬੰਦ ਕਰਨ ਤੋਂ ਬਾਅਦ ਆਪ ਰਹਿ ਗਈ ਰਹੇਗਾ। ਸੋ ਹਜ਼ੂਰ ਨੇ ਇੱਥੇ ਵਧੇਰੇ ਮੂਲ ਮੰਤਰ ਦੀ ਵਿਆਖਿਆ ਕੀਤੀ ਕਿ ਰੱਬ ਜਿਹੜਾ ਹੈ ਸਦੀਵੀ ਕਾਇਮ ਰਹਿਣ ਵਾਲਾ ਹੈ, ਉਹਦੇ ਨਾਲ ਹੀ ਜੁੜਨਾ ਕਰੀਏ ਜੀ।
3: ਸੋਚੈ ਸੋਚ ਨਾ ਹੋਵਈ,

0: ਕਿਵੇਂ ਕੂੜ ਦੀ ਕੰਧ ਟੁੱਟੇ। ਹੁਣ ਮਹਾਰਾਜ ਫਿਰ ਆਪਣਾ ਫੈਸਲਾ ਦੇਣ ਲੱਗਿਆ, ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਲਿਖਿਆ ਨਾਲ ਦਾ ਮਤਲਬ ਹੈ ਤੁਰੋਂ ਹੀ, ਇਹ ਲਿਖਿਆ ਹੋਇਆ, ਹੋਰ ਕੋਈ ਤਰੀਕਾ ਨਹੀਂ। ਜੇ ਉਸ ਰਜ਼ਾ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਵਿੱਚ, ਹੁਣ ਹੁਕਮ ਅੱਖਰ ਬਣੇ ਰੂਪਾਂ 'ਚ ਆਏਗਾ ਤੁਹਾਡੇ ਸਾਹਮਣੇ। ਇੱਕ ਤਾਂ ਸਾਹਮਣੇ ਆ ਚੁੱਕਾ ਹੈ ਹੁਕਮ ਮੰਮੇ ਨੂੰ ਸਿਆਹੀ ਵਾਲਾ, ਇੱਕ ਹੁਕਮ ਮੰਮੇ ਨੂੰ ਹੁੰਕੜ ਵਾਲਾ ਆਵੇਗਾ। ਔਰ ਇਸੇ ਤਰ੍ਹਾਂ ਜਿਉਂ ਜਿਉਂ ਹੁਕਮ ਦੇ ਸਰੂਪ ਆਉਣਗੇ ਤੁਹਾਨੂੰ ਦੱਸੀ ਜਾਣਾਂਗੇ। ਇੱਥੇ ਹੁਣ ਹੁਕਮ ਦੇ ਮੰਮੇ ਨੂੰ ਸਿਆਰੀ ਹੈ, ਜਿਹਦਾ ਅਰਥ ਹੈ ਹੁਕਮ ਵਿੱਚ। ਕਿਸਦੇ ਹੁਕਮ ਵਿੱਚ? ਰਜ਼ਾਈ, ਜੋ ਰਜ਼ਾ ਦਾ ਮਾਲਕ ਅਕਾਲ ਪੁਰਖ ਹੈ, ਬਸ ਉਹਦੇ ਹੁਕਮ ਵਿੱਚ ਚੱਲਣ ਨਾਲ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ, ਸਚਿਆਰ ਬਣ ਸਕਦੇ ਹਾਂ ਅਤੇ ਸਚਿਆਰ ਬਣ ਕੇ ਪਰਮੇਸ਼ਵਰ ਨੂੰ ਮਿਲਿਆ ਜਾ ਸਕਦਾ। ਇਹ ਨਿਯਮ ਤੁਰੋਂ ਹੀ ਅਕਾਲ ਪੁਰਖ ਨੇ ਲਿਖ ਕੇ ਭੇਜਿਆ, ਨਾ ਇਹ ਮੇਰਾ ਹੈ ਨਾ ਇਹ ਤੁਹਾਡਾ ਹੈ। ਗੁਰੂ ਨਾਨਕ ਦੇ ਮਤ ਦੀ ਇਹ ਬੁਨਿਆਦੀ ਗੱਲ ਜੇ ਵੀ ਜੇ ਕਿਸੇ ਨੇ ਪਰਮੇਸ਼ਵਰ ਨੂੰ ਮਿਲਣਾ ਤਾਂ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਪਵੇ, ਉਹਦੇ ਹੁਕਮ ਵਿੱਚ ਚੱਲਣਾ ਪਵੇ, ਜੋ ਉਸਦੀ ਆਗਿਆ ਉਸਨੂੰ ਖਿੜੇ ਮੱਥੇ ਮੰਨਣਾ ਪਵੇਗਾ। ਇਹ ਹੈ ਪਹਿਲੀ ਪੌੜੀ ਦੀ ਅੱਖਰੀ ਵਿਚਾਰ। ਹੋਰ ਗਹਿਰਾਈ ਵੀ ਜਾਵਾਂਗੇ, ਹੋਰ ਬਹੁਤ ਕੁਝ ਮਿਲੇਗਾ। ਤੋ ਪ੍ਰੋਫੈਸਰ ਸਾਹਿਬ ਇਹਦੇ ਉੱਤੇ ਥੋੜ੍ਹਾ ਸੰਖੇਪ ਦੱਸ ਦੇਣ, ਫਿਰ ਆਪਾਂ ਅੱਗੇ ਚੱਲ।
1: ਅਸੀਂ ਮੰਜ਼ਿਲ ਪ੍ਰਾਪਤ ਕਰਨੀ ਹੈ, ਪਰ ਹਰ ਇੱਕ ਮੰਜ਼ਿਲ ਪ੍ਰਾਪਤ ਕਰਨ ਦਾ ਕੋਈ ਢੰਗ ਹੈ, ਕੋਈ ਤਰੀਕਾ ਹੈ? ਤੁਸੀਂ ਇੱਥੋਂ ਮੁੰਬਈ ਜਾਣਾ ਹੈ, ਤੁਹਾਨੂੰ ਸਹੀ ਸੜਕ ਚੁਣਨੀ ਪਏਗੀ। ਜੇ ਤੁਹਾਨੂੰ ਨਹੀਂ ਰਸਤਾ ਪਤਾ ਤਾਂ ਉੱਥੇ ਮੀਲ ਪੱਥਰਾਂ ਤੋਂ ਤੁਹਾਨੂੰ ਮਦਦ ਲੈਣੀ ਪਏਗੀ। ਤੁਹਾਨੂੰ ਕੋਈ ਜ਼ਰੀਆ ਚਾਹੀਦਾ, ਕੋਈ ਬੱਸ ਚਾਹੀਦੀ ਹੈ। ਅਤੇ ਜੇ ਕੋਈ ਮਨੁੱਖ ਜਾ ਕੇ ਉੱਥੇ ਸੜਕ 'ਤੇ ਜਾ ਕੇ ਛਾਲਾਂ ਮਾਰਨ ਲੱਗ ਪਵੇ ਵੀ ਇਹ ਉੱਥੇ ਮੁੰਬਈ ਹੈ ਤਾਂ ਮੈਂ ਵੀ ਇੱਦਾਂ ਹੀ ਪਹੁੰਚ ਜਾਵਾਂਗਾ, ਨਹੀਂ ਪਹੁੰਚ ਸਕਦਾ। ਜੇ ਕੋਈ ਮੀਲ ਪੱਥਰ ਨੂੰ ਜੱਫਾ ਮਾਰ ਕੇ ਬੈਠ ਜਾਏ ਵੀ ਇੱਥੇ ਲਿਖਿਆ ਮੁੰਬਈ ਇੰਨੇ ਕਿਲੋਮੀਟਰ ਦੂਰ 'ਤੇ ਮੈਂ ਪਹੁੰਚ ਜਾਵਾਂਗਾ, ਨਹੀਂ ਪਹੁੰਚ ਸਕਦਾ। ਅਤੇ ਜੇ ਦੂਜੇ ਪਾਸੇ ਜਿਹੜੀ ਬੱਸ ਜਾਂਦੀ ਉਹਦੇ 'ਤੇ ਚੜ੍ਹ ਜਾਏ ਫਿਰ ਤਾਂ ਹੋਰ ਸਿਆਪਾ ਪੈ ਜਾਣਾ, ਹੋਰ ਦੂਰੀ ਵੱਧ ਜਾਣੀ ਹੈ। ਹੁਣ ਹੈ ਤਾਂ ਕੇਵਲ ਸਚਿਆਰਾ ਹੋਈ ਹੈ, ਇਹ ਸਾਡੀ ਮੰਜ਼ਿਲ ਹੈ, ਇਹ ਸਾਡੀ ਲਾਲਸਾ, ਇੱਥੇ ਅਸੀਂ ਪਹੁੰਚਣਾ, ਪਰ ਤਰੀਕੇ ਹੀ ਗਲਤ ਹੈ ਹਜ਼ੂਰ ਕਹਿੰਦੇ।
2: ਹੁਣ ਸਵਾਲ ਤਾਂ ਇਹ ਹੈ ਕਿ ਅਸੀਂ ਰੱਬ ਨਾਲ ਜੁੜਨਾ ਹੈ, ਸਾਡੇ ਸਾਹਮਣੇ ਸਮੱਸਿਆ ਤਾਂ ਇਹ ਹੈ ਕਿ ਅਸੀਂ ਅਕਾਲ ਪੁਰਖ ਵੱਲ ਵਿਛੜ ਚੁੱਕੇ ਹਾਂ ਅਤੇ ਅਸੀਂ ਰੱਬ ਜੀ ਦੀ ਗੋਦ ਵਿੱਚ ਜਾ ਕੇ ਬਹਿ ਜਾਣਾ। ਭਾਈ ਵੀਰ ਸਿੰਘ ਜੀ ਕਹਿ ਰਹੇ ਨੇ, ਕਹਿੰਦੇ ਨੇ ਮੇਰੇ ਹੱਥ ਵਿੱਚ ਆਇਆ ਕੋਲਾ ਅਤੇ ਮੈਂ ਵੇਖਿਆ ਇਹ ਤਾਂ ਕਾਲਾ ਹੋ ਗਿਆ ਬੜਾ। ਕਹਿੰਦੇ ਮੈਂ ਕਿਸੇ ਵੇਲੇ ਵੇਖਿਆ ਸੀ ਇਹ ਬੜਾ ਲਾਲ ਸੀਗਾ ਅਤੇ ਮੇਰੇ ਮਨ ਵਿੱਚ ਆਇਆ ਵੀ ਇਹ ਲਾਲ ਕਿੰਨਾ ਸੋਹਣਾ ਲੱਗਦਾ ਸੀਗਾ, ਇਹ ਹੋ ਗਿਆ ਕਾਲਾ, ਇਹ ਤਾਂ ਬੜਾ ਕੰਮ ਖਰਾਬ ਹੋ ਗਿਆ ਵੀ ਚਲੋ ਇਹਦਾ ਰੰਗ ਵਟਾਈਏ। ਉਹ ਕਹਿੰਦੇ ਪਾਣੀ ਚੁੱਕਿਆ ਅਤੇ ਮੈਂ ਕੋਲੇ ਨੂੰ ਐਨ ਚੰਗੀ ਤਰ੍ਹਾਂ ਧੋਤਾ, ਹੱਦ ਹੋ ਗਈ, ਉਹ ਕਹਿੰਦੇ ਚਿੱਟਾ ਹੋਇਆ ਹੀ ਕੋਈ ਨਹੀਂ। ਫਿਰ ਮੇਰੇ ਮਨ ਵਿੱਚ ਆਏ ਵੀ ਨਹੀਂ ਪਾਣੀ ਨਾਲ ਗੱਲ ਨਹੀਂ ਬਣੀ, ਚਲੋ ਦੁੱਧ ਵਿੱਚ ਪਾ ਦਈਏ, ਦਹੀਂ ਵਿੱਚ ਪਾ ਦਈਏ। ਉਹਨਾਂ ਨੇ ਉਹ ਕੋਲਾ ਦੁੱਧ ਵਿੱਚ ਪਾ ਤਾ, ਦਹੀਂ ਵਿੱਚ ਪਾ ਤਾ, ਦੋ ਦਿਨ ਇੱਕ ਦਿਨ ਪਿਆਰ ਹੈ, ਮੁੜ ਕੇ ਕੱਢਿਆ ਤਾਂ ਕਹਿੰਦੇ ਹੱਦ ਹੋ ਗਈ, ਫਿਰ ਕਾਲਾ। ਕਹਿੰਦੇ ਇੱਦਾਂ ਨਹੀਂ ਗੱਲ ਬਣਨੀ, ਕਹਿੰਦੇ ਸਾਬਣ ਲਿਆਓ, ਸਾਬਣ ਨਾਲ ਚੰਗੀ ਤਰ੍ਹਾਂ ਮਲਿਆ ਵੀ ਕੋਲਾ ਮੈਂ ਚਿੱਟਾ ਕਰਨਾ, ਕਹਿੰਦੇ ਉਹ ਫਿਰ ਕਾਲੇ ਦਾ ਕਾਲਾ ਹੀ ਰਿਹਾ। ਫਿਰ ਕਹਿੰਦੇ ਮੈਂ ਕਿਹਾ ਵੀ ਚਲੋ ਉਹਨੂੰ ਪੇਂਟ ਹੀ ਕਰ ਦਿਉ, ਇਹਨੂੰ ਰੰਗ ਹੀ ਚਾੜ ਦਿਓ। ਕਹਿੰਦੇ ਰੰਗ ਚਾੜ ਦਿੱਤਾ ਪਰ ਵਿੱਚੋਂ ਫਿਰ ਕਾਲੇ ਦਾ ਕਾਲਾ। ਮੈਨੂੰ ਕਿਸੇ ਸਿਆਣੇ ਨੇ ਕਿਹਾ ਤੇਰਾ ਏਮ ਮਾੜਾ ਨਹੀਂ ਹੈ, ਤੇਰਾ ਨਿਸ਼ਾਨਾ ਮਾੜਾ ਨਹੀਂ ਹੈ, ਬੜੀ ਸੋਹਣੀ ਤੇਰੇ 'ਚ ਬਿਰਤੀ ਹੈ ਕਿ ਇਹਦਾ ਖੋਇਆ ਹੋਇਆ ਰੂਪ ਤੂੰ ਇਹਨੂੰ ਵਾਪਸ ਦੇਣਾ ਚਾਹੁੰਦਾ ਭਰਾਵਾ, ਪਰ ਤੇਰਾ ਰਸਤਾ ਗਲਤ ਹੈ। ਕਦੇ ਵੀ ਕੋਲਾ ਇਸ ਤਰ੍ਹਾਂ ਨਹੀਂ ਹੋ ਸਕਦਾ ਲਾਲ ਜਿਵੇਂ ਤੁਸੀਂ ਆਖਦੇ ਹੋ, ਪਾਣੀ ਲਾਲਾ ਧੋਤਾ ਕੋਲਾ। ਕਹਿੰਦੇ ਪਾਣੀ ਨਾਲ ਮੈਂ ਚੰਗੀ ਤਰ੍ਹਾਂ ਧੋਤਾ, ਦੁੱਧ ਦਹੀਂ ਵਿੱਚ ਪਾਇਆ, ਦੁੱਧ ਵਿੱਚ ਵੀ ਪਾ ਤਾ, ਦਹੀਂ ਵਿੱਚ ਵੀ ਪਾ ਦਿੱਤਾ, ਪਰ ਗੱਲ ਕੁਛ ਵੀ ਨਹੀਂ ਬਣੀ, ਖੁੰਮ ਚਾੜ ਰੰਗਣ ਸੀ ਚੜਿਆ। ਕਹਿੰਦੇ ਮੈਂ ਖੁੰਮ ਚਾੜ ਕੇ ਰੰਗਣ ਵਾਸਤੇ ਵੀ ਕਰ ਦਿੱਤਾ, ਰੰਗ ਨਾ ਉਸ ਵਟਾਇਆ, ਉਹਨੇ ਰੰਗ ਵਟਾਇਆ ਹੀ ਕੋਈ ਨਹੀਂ। ਕਿਸੇ ਸਿਆਣੇ ਨੇ ਆਖਿਆ ਵੀ ਵੇਖ ਇਹਦੇ ਤਾਂ ਕਾਲਾਪਨ ਹੈ, ਵਿਛੋੜਾ, ਅੱਗ ਦੇ ਨਾਲੋਂ ਵਿਛੋੜਾ, ਇਹਦੇ ਅਸਲੇ ਨਾਲੋਂ ਵਿਛੋੜਾ, ਤੂੰ ਉਹਦੇ ਨਾਲ ਜੋੜ ਦੇ, ਇਹਦੇ 'ਤੇ ਆਪਣੇ ਆਪ ਹੀ ਜਿਹੜਾ ਸਵਾਇਆ ਰੂਪ ਹੈ ਚੜ ਜਾਏਗਾ। ਇਸ ਕਰਕੇ ਅਸੀਂ ਵੀ ਵਿਛੜੇ ਹੋਏ ਹਾਂ, ਪਰ ਤਰੀਕੇ ਗਲਤ ਨੇ। ਅਸੀਂ ਰੱਬ ਨਾਲ ਜੁੜਨਾ ਚਾਹੁੰਦੇ ਹਾਂ ਕਿ ਵੱਖ ਵੱਖ ਤੀਰਥਾਂ 'ਤੇ ਇਸ਼ਨਾਨ ਕਰ ਲਈਏ, ਚਲੋ ਜੀ ਗੱਲ ਹੋ ਗਈ ਖਤਮ। ਅਸੀਂ ਚਾਹੁੰਦੇ ਹਾਂ ਕਿ ਚੁੱਪ ਕਰ ਜਾਈਏ, ਸਮਾਧੀ ਲਾ ਲਈਏ, ਬੋਲੀਏ ਕੁਝ ਵੀ ਨਾ ਅਤੇ ਰੱਬ ਖੁਸ਼ ਹੋ ਜਾਏਗਾ, ਚੰਗਾ ਤੂੰ 20 ਸਾਲ ਬੋਲੇ ਨਹੀਂ, ਚੱਲ ਆ ਜਾ ਮੇਰੇ ਵੱਲੇ। ਕਹਿੰਦੇ ਨੀ ਇਹ ਤਰੀਕਾ ਕੋਈ ਏਦਾਂ ਰੱਬ ਆਪਣੀ ਗੋਦ ਵਿੱਚ ਕਿਵੇਂ ਬਿਠਾਏਗਾ? ਰੱਬ ਕੋਈ ਆਣਾ ਤੇ ਹੈ ਨਹੀਂ, ਉਹਨੇ ਤਾਂ ਵੇਖਣਾ ਸਾਡਾ ਲਿਬਾਸ ਲਬੂਸ, ਰੱਬ ਨੇ ਕੋਈ ਨੀ ਜੇ ਵੇਖਣਾ, ਉਹਨੇ ਤੇ ਕੱਪੜੇ ਕੁਪੜੇ ਪਾਲ ਕੇ ਅੰਦਰ ਝਾਕਣਾ ਕਿ ਇਹਦੇ ਅੰਦਰ ਕੀ ਹੈ। ਮਨੁੱਖ ਦੇਖੋ ਬਾਹਰੀ ਤੌਰ ਤੇ ਇਸ਼ਨਾਨ ਕਰਕੇ ਪਵਿੱਤਰ ਹੋ ਸਕਦਾ ਹੈ, ਪਰ ਅੰਦਰ ਅੰਦਰੋਂ ਭਰਿਆ ਹੋਵੇ ਉਹੀ ਵਿਕਾਰਾਂ ਦੇ ਨਾਲ, ਵੈਰ ਵਿਰੋਧ ਦੇ ਨਾਲ, ਬਾਹਰੀ ਤੌਰ ਤੇ ਚੁੱਪ ਕਰਕੇ ਹੋ ਸਕਦਾ ਤੇ ਅੰਦਰ ਖਲਬਲੀ ਮੱਚੀ ਹੋਵੇ, ਕੁਝ ਕਹਿਣ ਦੀ ਮਨ ਅਸ਼ਾਂਤ ਹੋਵੇ ਬਿਲਕੁਲ, ਤੇ ਰੱਬ ਨੇ ਤਾਂ ਵੇਖਣਾ ਮਨ। ਚਾਰ ਮਤ ਉਸ ਵੇਲੇ ਪ੍ਰਚਲਿਤ ਸਨ। ਇੱਕ ਤੇ ਆਖਦਾ ਸੀ ਵੱਧ ਤੋਂ ਵੱਧ ਤੀਰਥਾਂ ਤੇ ਨਹਾਈਏ ਰੱਬ ਮਿਲ ਜਾਏਗਾ। ਇੱਕ ਆਖਦਾ ਸੀ ਨਹੀਂ, ਚੁੱਪ ਕਰ ਜੋ, ਬੋਲੋ ਕੁਝ ਵੀ ਨਾ, ਮੌਨ ਧਾਰਨ ਕਰ ਲਓ, ਸਮਾਧੀਆਂ ਲਾਓ, ਰੱਬ ਮਿਲ ਜਾਏਗਾ। ਇੱਕ ਸੀ ਵਾਮ ਮਤ, ਉਹ ਆਖਦਾ ਮਨ ਜੋ ਕੁਝ ਵੀ ਕਹਿੰਦਾ ਹੈ ਨਾ ਇਹਨੂੰ ਕਰਨ ਦਿਓ, ਇਹ ਸੋਚੋ ਹੀ ਨਾ ਕਿ ਗਲਤ ਹੈ ਕਿ ਠੀਕ ਹੈ, ਇਹਨਾਂ ਨੂੰ ਸਭ ਕੁਝ ਦਿਓ, ਇਹ ਨਾ ਪੁੱਛੋ ਵੀ ਸ਼ਰਾਬ ਹੈ ਜਾਂ ਵਿਚਾਰ ਹੈ, ਜੋ ਇਹਦਾ ਮਨ ਆਵੇ ਇਹਨੂੰ ਦਿਓ, ਇੱਕ ਦਿਨ ਆਪੇ ਰੱਜ ਜਾਏਗਾ, ਰੱਬ ਵੱਲ ਤੁਰ ਪਏਗਾ। ਇਹ ਕਿਸਾਨ ਕਹਿੰਦੇ ਨਹੀਂ, ਗ੍ਰੰਥ ਪੜ੍ਹੋ, ਗਿਆਨ ਹੋ ਜਾਓ, ਗਿਆਨੀ ਬਣ ਜਾਓ, ਇੰਨਾ ਗਿਆਨ ਹੋ ਜਾਏ ਰੱਬ ਤੁਹਾਨੂੰ ਆਪਣੇ ਕੋਲ ਬੁਲਾ ਲਏ। ਹਜ਼ੂਰ ਕਹਿੰਦੇ ਵੀਰੋ ਇਹ ਚਾਰੇ ਰਸਤੇ ਤੁਹਾਡੇ ਠੀਕ ਨਹੀਂ। ਕਿਉਂ? ਗੱਲ ਤੇ ਅੰਦਰਲੀ ਸੀਗੀ, ਉਹਦੇ ਵਾਸਤੇ ਝਾਤ ਮਾਰੀ ਕੋਈ ਨਹੀਂ, ਬਾਹਰੀ ਤੌਰ ਤੇ ਤੁਸੀਂ ਆਪਣੇ ਸਰੀਰ ਨੂੰ ਪਵਿੱਤਰ ਕੀਤਾ, ਬਾਹਰੀ ਤੌਰ ਤੇ ਤੁਸੀਂ ਚੁੱਪ ਕਰਕੇ ਬੈਠੇ, ਬਾਹਰੀ ਤੌਰ ਤੇ ਤੁਸੀਂ ਵਾਸ਼ਨਾਵਾਂ ਨੂੰ ਭੋਗਿਆ, ਬਾਹਰੀ ਤੌਰ ਤੇ ਗਿਆਨ ਹਾਸਲ ਕੀਤਾ। ਕਹਿੰਦੇ ਪਰ ਇਹਦੇ ਨਾਲ ਇੱਕ ਸਿਆਣਪ ਵੀ ਨਾਲ ਨਹੀਂ ਜਾਂਦੀ। ਸਹਿਸ ਸਿਆਣਪਾਂ ਲੱਖ ਹੋ, ਸਹਿਜਾਰ ਤੇ ਹਜ਼ਾਰਾਂ, ਫਿਰ ਕਹਿੰਦੇ ਨੀ ਲੱਖਾਂ ਹੀ ਹੋ ਜਾਣ, ਕਹਿੰਦੇ ਇੱਕ ਸਿਆਣਪ ਵੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਤੇ ਨਹੀਂ ਜਾਂਦੀ। ਕਹਿੰਦੇ ਫਿਰ ਸਵਾਲ ਤੇ ਉੱਥੇ ਹੀ ਖੜਾ ਹੈ। ਪਹਿਲਾ ਸਵਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸਵਾਲ, ਤੇ ਇਸ ਸਵਾਲ ਨੂੰ ਛੱਡਿਓ ਨਾ, ਇਹ ਬੜਾ ਕੀਮਤੀ ਹੈ। ਜੇ ਜਪਜੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਰਹਾਉ ਦੀ ਪੰਕਤੀ ਵਿਦਵਾਨਾਂ ਨੇ ਕਿਹਾ ਹੈ ਨਾ, ਤੇ ਜਪਜੀ ਸਾਹਿਬ ਦੀ ਰਹਾਉ ਦੀ ਪੰਕਤੀ ਅਗਲੀਆਂ ਪੰਕਤੀਆਂ ਨੂੰ ਆਖਿਆ, ਕਿੰਨੀ ਮਹੱਤਵਪੂਰਨ ਇਹ ਪੰਕਤੀ ਹੋਏਗੀ। ਸਾਡੇ ਸਾਹਮਣੇ ਸਵਾਲ ਹੈ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਰੱਬ ਤੇ ਸਾਡੇ ਵਿਚਕਾਰ ਜਿਹੜੀ ਬਣੀ ਹੋਈ ਕੰਧ ਹੈ, ਪਾਲ ਦਾ ਅਰਥ ਹੈ ਕੰਧ, ਇਹ ਕਿਵੇਂ ਟੁੱਟੇਗੀ? ਕਿਵੇਂ ਸੱਚ ਦੇ ਪ੍ਰਕਾਸ਼ ਹੋਣ ਯੋਗ ਸਾਡਾ ਹਿਰਦਾ ਹੋਏਗਾ? ਤੇ ਸੀਸ ਝੁਕਾਈਏ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਜੋ ਜਵਾਬ ਦੇਣ ਲੱਗੇ ਨੇ, ਹੁਕਮ ਰਜ਼ਾਈ ਚੱਲਣਾ। ਰਜ਼ਾਈ ਦਾ ਅਰਥ ਹੈ ਰਜ਼ਾ ਵਾਲਾ ਅਕਾਲ ਪੁਰਖ ਵਾਹਿਗੁਰੂ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ, ਹੁਕਮ ਦੇ ਮਾਂ ਨੂੰ ਹੈ ਸਿਹਾਰੀ। ਇਸ ਸਿਹਾਰੀ ਦਾ ਅਰਥ ਹੈ ਵਿੱਚ, ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲਣਾ। ਨਾਨਕ, ਹੇ ਨਾਨਕ, ਲਿਖਿਆ ਨਾਲ ਇਹੀ ਇੱਕ ਤਰੀਕਾ ਹੈ ਜੋ ਹਰ ਇੱਕ ਜੀਵ ਦੇ ਨਾਲ ਲਿਖਿਆ ਹੋਇਆ, ਹੋਰ ਕੋਈ ਢੰਗ ਹੀ ਨਹੀਂ ਦੂਜਾ। ਇਹ ਨਹੀਂ ਕਿ ਮੇਰੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਇਹਨਾਂ ਦੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਤੁਹਾਡੀ ਮੁਕਤੀ ਦਾ ਸਾਧਨ ਕੋਈ ਹੋਰ ਹੋਏਗਾ, ਇੰਗਲੈਂਡ ਵਾਲਿਆਂ ਦੀ ਮੁਕਤੀ ਦਾ ਸਾਧਨ ਹੋਰ। ਕਹਿੰਦੇ ਨਹੀਂ, ਸਾਰੇ ਜੀਵਾਂ ਦੇ ਨਾਲ ਇੱਕੋ ਗੱਲ ਧੁਰ ਤੋਂ ਨਾਲ ਹੀ ਲਿਖੀ ਹੋਈ ਹੈ ਕਿ ਜਿਹੜਾ ਰਜ਼ਾ ਵਾਲਾ ਹੈ ਮਾਲਕ ਦੇ ਹੁਕਮ ਵਿੱਚ ਚੱਲੇਗਾ ਉਹ ਮੁਕਤ ਹੋਏਗਾ, ਦੂਜਾ ਕੋਈ ਤਰੀਕਾ ਹੀ ਕੋਈ ਨਹੀਂ। ਅਤੇ ਆਪਣੇ ਜੀਵਨ ਦੇ ਵਿੱਚ ਰੱਬ ਦੇ ਹੁਕਮ ਨੂੰ ਮੰਨਣ ਦੀ ਆਦਤ ਅਸੀਂ ਧਾਰਨ ਕਰੀਏ, ਕਿਉਂਕਿ ਪਹਿਲੀ ਪੌੜੀ ਵਿੱਚ ਪਹਿਲੇ ਸਵਾਲ ਦਾ ਜਵਾਬ ਮੇਰੇ ਮਾਲਕ ਨੇ ਦੇ ਦਿੱਤਾ ਹੈ ਅਤੇ ਇਹਨੂੰ ਅਸੀਂ ਸਾਂਭ ਕੇ ਜਿਹੜਾ ਹੈ ਉਹ ਰੱਖਣਾ ਹੈ।
3: ਸਤਨਾਮ ਸ੍ਰੀ ਵਾਹਿਗੁਰੂ ਜੀਓ। ਸਲੋਕ ਕਰਨ ਕਰਨ ਪ੍ਰਵੇਸ਼ ਹੈ ਦੂਸਰ ਨਾਹੀਂ ਕੋਏ, ਨਾਨਕ ਤਿਸ ਗੁਲਹਾਰਨ ਜਲ ਥਲਮ ਹੀ ਲਸੋਏ। ਅੱਗੇ ਗਿਆਰਵੀਂ ਅਸ਼ਟਪਦੀ ਆਰੰਭ ਕਰਦੇ ਹਨ ਕਿ ਸਾਰੇ ਬਚਨਾਂ ਨੂੰ ਕਰਨ ਕਰਾਉਣ ਵਾਲਾ ਇੱਕੋ ਇੱਕ ਨਿਰੰਕਾਰ ਪਰਮੇਸ਼ਰ ਹੈ, ਉਸ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ। ਕਾਰਨ ਨਾਮ ਸੰਸਾਰ ਦਾ, ਕਾਰਨ ਸਾਧਨ ਦਾ, ਜਿਹੜੇ ਪੰਜ ਤੱਤ ਵਗੈਰਾ, ਉਹਨਾਂ ਦਾ ਕਾਰਨ ਕੌਣ ਹੈ? ਇੱਕ ਪਰਮੇਸ਼ਰ, ਉਸ ਨਿਰੰਕਾਰ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਾਂ, ਅਸੀਂ ਉਸ ਪਰਮਾਤਮਾ ਤੋਂ ਸਦਾ ਬਿਹਾਰ ਜਾਂਦੇ ਹਾਂ ਜਿਹੜਾ ਜਲਾਂ ਵਿੱਚ, ਥਲਾਂ ਵਿੱਚ, ਨਹੀਂ ਧਰਤੀ ਅਲ ਆਕਾਸ਼ ਵਿੱਚ ਪੂਰਨ ਹੋ ਰਿਹਾ ਹੈ। ਅਸ਼ਟਪਦੀ ਕਰਨ ਕਰਾਵਨ ਕਰਨ ਜੋ ਜੋ ਤਿਸ ਪਾਵੈ ਕੋਈ ਹੋ। ਇਹ ਸੰਸਾਰ ਦੇ ਜਿੰਨੇ ਕਾਰਨ ਸਾਧਨ ਕੀ ਹੈ, ਪੰਜ ਤੱਤ ਜਿਹੜੇ ਮੈਂ ਸੱਤ ਆਦਿਕ ਹੈ, ਇਹਨਾਂ ਨੂੰ ਕਰਨ ਵਾਲਾ ਵੀ ਇਹੀ ਹੈ, ਉਹਨਾਂ ਦੁਆਰਾ ਕਰਾਉਣ ਵਾਲਾ ਵੀ ਆਪੇ ਹੀ ਹੈ, ਕਰਨ ਯੋਗ ਵੀ ਆਪੇ ਹੀ ਹੈ। ਜੋ ਨਿਰੰਕਾਰ ਨੂੰ ਪਾਉਂਦਾ ਅਕਸਰ ਪੂਰੀ ਕੁਝ ਹੁੰਦਾ ਹੈ। ਖਿਨ ਮਹਿ ਥਾਪ ਥਾਪਨ ਹਾਰਾ, ਅੰਤ ਨਹੀਂ ਕਿਸ਼ ਪਾਰਾ ਵਾਰਾ। ਉਹ ਕੌਣ ਪਿੰਡ ਦੇ ਵਿੱਚ ਹੀ ਆਪਣੀ ਇੱਛਾ ਦੁਆਰਾ ਆਪ ਸੰਸਾਰ ਨੂੰ ਪੈਦਾ ਕਰਦਾ ਹੈ ਅਤੇ ਪਾਲਦਾ ਹੈ। ਉਹ ਤਾਂ ਆਪਣਾ ਹਰਾ ਨਾਸ਼ ਕਰਨ ਵਾਲਾ ਵੀ ਆਪ ਹੀ ਹੈ, ਅੰਤ ਨਹੀਂ ਕਿਸ ਵਾਰਾ ਵਾਰਾ, ਉਹਦੇ ਪਾਰ ਔਰ ਵਾਰ ਦਾ ਕੋਈ ਅੰਤ ਸਮਾਰ ਨਹੀਂ ਹੁੰਦਾ ਹੈ। ਹੁਕਮੇ ਤਾਰਾ ਤਾਰ ਰਹਾ ਵੈ, ਹੁਕਮੇ ਉਪਜੈ ਹੁਕਮ ਸਮਾਵੈ। ਉਹ ਨਿਰੰਕਾਰ ਆਪ ਅਧਾਰਮੇ ਨੇ ਆਸਰੇ ਤੋਂ ਰਹਿਤ ਹੈ, ਹੋਰ ਜਿੰਨੇ ਵੀ ਹੈ ਉਹਨਾਂ ਨੂੰ ਆਪਣੇ ਹੁਕਮ ਵਿੱਚ ਧਾਰਨ ਕਰਕੇ ਰਹਿੰਦਾ ਹੈ। ਅਧਾਰ ਨਾਮ ਆਕਾਸ਼ ਦਾ, ਇਹ ਜਿਹੜੇ ਆਕਾਸ਼ ਆ ਚੁੱਕੇ ਇਹਨਾਂ ਨੂੰ ਵੀ ਆਪਣੇ ਹੁਕਮ 'ਚ ਹੀ ਧਾਰ ਕੇ ਰੱਖਦਾ। ਹੁਕਮ ਵਿੱਚ ਇਹ ਸਾਰੇ ਜੀਵ ਜੰਤੂ ਪੈਦਾ ਹੁੰਦੇ ਆ, ਹੁਕਮ ਵਿੱਚ ਰਹਿੰਦੇ ਆ, ਹੁਕਮ ਵਿੱਚ ਸਮਾ ਜਾਂਦੇ ਹਨ। ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਪੂਰੇ ਹੁਕਮ ਵਿੱਚ ਊਚ ਹੈ ਨੀਚ ਇਹ ਸਾਰਾ ਵਿਵਹਾਰ ਚੱਲ ਰਿਹਾ ਹੈ। ਪੂਰੇ ਹੁਕਮ 'ਚ ਅਨੇਕਾਂ ਪ੍ਰਕਾਰ ਦੇ ਰੰਗ ਜਿਹੜੇ ਆ ਕਿ ਆਨੰਦ ਹੋ ਰਹੇ ਹਨ। ਕਰ ਕਰ ਦੇਖਿਆ ਆਪਣੀ ਵਡਿਆਈ, ਨਾਨਕ ਸਭ ਨੇ ਰਹਿਆ ਸਮਾਈ। ਉਹ ਨਿਰੰਕਾਰ ਪਰਮੇਸ਼ਰ ਆਪਣੀ ਵਡਿਆਈ ਨੇ ਇੱਛਾ ਮੁਤਾਬਕ ਸਾਰਾ ਕੁਝ ਪੈਦਾ ਕਰਕੇ ਆਪੇ ਵੇਖ ਰਿਹਾ। ਪਾਤਸ਼ਾਹ ਕਹਿੰਦੇ ਆ ਸਾਰਿਆਂ ਵਿੱਚ ਨਿਰੰਕਾਰ ਪਰਮੇਸ਼ਰ ਆਪ ਹੀ ਸਮਾਈ ਨੇ ਸਮਾ ਰਿਹਾ ਹੈ। ਪ੍ਰਭਾਵੈ ਮਨੁੱਖ ਗਤ ਪਾਵੈ, ਪ੍ਰਭਾਵੈ ਤਾਂ ਪਾਤਰ ਤਰਾਵੈ। ਜੇ ਨਿਰੰਕਾਰ ਨੂੰ ਭਾ ਜਾਏ, ਮਨਜ਼ੂਰ ਹੋ ਜਾਏ, ਇਹਦਾ ਜਪ ਤਪ ਕੀਤਾ ਆ ਕਿ ਮੁਕਤੀ ਨੂੰ ਪ੍ਰਾਪਤ ਕਰਦਾ ਹੈ। ਗਤ ਨਾ ਮੁਕਤੀ, ਜੇ ਉਹਨੂੰ ਭਾ ਜਾਏ ਜਿਹੜੇ ਪੱਥਰ ਆ ਉਹ ਵੀ ਸੜ ਜਾਂਦੇ ਆ। ਭਾਵ ਕੀ ਹੈ, ਪੱਥਰਾਂ ਨੂੰ ਜਿਹੜੇ ਪਾਪੀ ਹੈ, ਕਰੜੇ ਹਿਰਦੇ ਵਾਲੇ ਆ, ਉਹਨਾਂ ਨੂੰ ਵੀ ਸੰਸਾਰ ਸਾਗਰ ਤੋਂ ਉਤਾਰ ਦਿੰਦਾ ਹੈ। ਪ੍ਰਭਾਵ ਹੈ ਬਿਨ ਸਾਸ ਤੇਰਾ ਕਹਿ, ਪ੍ਰਭਾਵ ਹੈ ਤਾਂ ਹਰ ਗੁਣ ਭਾਖ ਹੈ। ਜੇ ਪ੍ਰਭੂ ਨੂੰ ਭਾ ਜਾਏ ਤੇ ਸਵਾਸਾਂ ਤੋਂ ਦਿਨ ਰੱਖਦਾ ਹੈ। ਜਿਹਨੂੰ ਸਰਾਂਕ ਰਾਜਾ ਸੀ ਅਤੇ ਉਹ ਮਹਾਂਭਾਰਤ ਦਾ ਯੁੱਧ ਦੇਖਣ ਆਇਆ ਅਤੇ ਕ੍ਰਿਸ਼ਨ ਮਹਾਰਾਜ ਨੇ ਕੇਸ ਬਦਲ ਕੇ ਪੁੱਛਿਆ ਕਿੱਥੇ ਚੱਲੇ? ਕਹਿੰਦੇ ਕਿ ਮੈਂ ਦੁਰਯੋਧਨ ਦੇ ਪੱਖ ਚੱਲੇ। ਉਹਨੇ ਕਿਹਾ ਤੇਰਾ ਕਰਤੱਵ ਕੀ ਹੈ? ਕਹਿੰਦਾ ਮੈਂ ਇੱਕ ਨੂੰ ਤੀਰ ਮਾਰਾਂ ਅਤੇ ਸਾਰੇ ਗਿੰਨੇ ਜਾਂਦੇ ਹਾਂ। ਕ੍ਰਿਸ਼ਨ ਮਹਾਰਾਜ ਨੇ ਦਿਖਾ, ਉਹ ਬੋਰਡ ਦਾ ਇੱਕ ਪੱਤਾ ਚਰਨ ਹਲੇ ਨੱਪ ਲਿਆ, ਇੱਕ ਪੱਤੇ ਤੀਰ ਮਾਰਿਆ ਜਿਹੜੇ ਚਰਨ ਵਾਲਾ ਦੇਖਿਆ ਉਹ ਵੀ ਗਿਣੇ ਹੈ। ਅਤੇ ਫਿਰ ਤਾਂ ਕਹਿੰਦੇ ਜੇ ਇੱਕ ਪਾਂਡਵ ਨੂੰ ਮਾਰਿਆ ਸਾਰੇ ਮਾਰ ਦੇਵੇ। ਕਹਿੰਦੇ ਕਿਵੇਂ ਆ? ਕਹਿੰਦੇ ਵੀ ਮੈਂ ਇਹ ਯੁੱਧ ਵਿੱਚ ਜਾਣਾ। ਕਹਿਣ ਲੱਗੇ ਕਿ ਸਾਨੂੰ ਕੋਈ ਦਕਸ਼ਣਾ ਦੇ। ਕਹਿਣ ਲੱਗੇ ਕੀ ਚਾਹੁੰਦੇ? ਫਿਰ ਆਪਣਾ ਸਿਰ ਦਾ ਦਾਨ ਦੇ। ਉਹ ਬਚਨ ਦੇ ਬੈਠਾ, ਕਹਿੰਦੇ ਮਹਾਰਾਜ ਯੁੱਧ ਦੇਖਣਾ ਸੀ। ਕਹਿੰਦੇ ਸਾਨੂੰ ਯੁੱਧ ਦਿਖਾ ਦਿਆਂਗੇ। ਫਿਰ ਪਹਾੜ ਦੀ ਇੱਕ ਚੋਟੀ ਹੈ, ਉੱਥੇ ਉਹਦਾ ਸਿਰ ਵੱਢ ਕੇ ਰਾਤਾਂ ਉੱਥੇ ਦੇਖਦਾ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਉਹਨੂੰ ਮਾਲਕ ਨੂੰ ਭਾ ਜਾਏ ਤਾਂ ਫਿਰ ਜੋ ਉਹਦੀ ਇੱਛਾ ਉਹੀ ਕਾਰ ਕਰਾਉਂਦਾ ਹੈ। ਪ੍ਰਭਾਵ ਹੈ ਬਿਨ ਸਾਸ ਤੇ ਰੱਖਦਾ, ਜੇ ਉਹ ਚਾਹੇ ਬਿਨਾਂ ਸਵਾਸ ਤੋਂ ਵੀ ਰੱਖਦਾ। ਪ੍ਰਭਾਵ ਹੈ ਤਾਂ ਹਰ ਗੁਣ ਭਾਖ ਹੈ, ਜੇ ਪ੍ਰਭੂ ਨੂੰ ਭਾ ਜਾਏ ਉਹ ਫਿਰ ਜੀਵ ਪਰਮਾਤਮਾ ਦੇ ਗੁਣਾਂ ਨੂੰ ਭਾਖ ਕਹਿੰਦੇ ਨੇ, ਉਚਾਰਦਾ ਹੈ। ਪ੍ਰਭਾਵ ਹੈ ਤਾਂ ਪੱਤ ਤੋਂ ਉਧਾਰ ਹੈ, ਆਪ ਕਰੇ ਆਪਣ ਵਿਚਾਰ ਹੈ। ਜੇ ਨਿਰੰਕਾਰ ਨੂੰ ਭਾ ਜਾਏ ਪੱਤ ਹੁੰਦਾ ਪਾਪੀ, ਇਹਨਾਂ ਨੂੰ ਵੀ ਉਧਾਰੇ, ਇਹਨਾਂ ਦਾ ਵੀ ਕਲਿਆਣ ਕਰ ਦਿੰਦਾ। ਆਪਣੇ ਵਿਚਾਰਾਂ ਨੂੰ ਉਹ ਨਿਰੰਕਾਰ ਪਰਮੇਸ਼ਰ ਆਪ ਹੀ ਕਰਦਾ, ਹੋਰ ਕਿਸੇ ਪਾਸੋਂ ਸਲਾਹ ਲੈ ਕੇ ਨਹੀਂ ਕਰਦਾ ਹੈ। ਦੋਹਾਂ ਸਿਰਿਆਂ ਦਾ ਆਪਣੀ ਕੇਲਾ ਦਿੱਤਾ ਹੈ ਅੰਤਰ ਜਾਮੀ, ਦੋ ਸਿਰੇ ਕਿਹੜੇ ਹੈ? ਲੋਕ ਪ੍ਰਲੋਕ, ਗੁਰਮੁਖ ਮਨੁੱਖ ਦੇਵਤੇ ਜਾਂ। ਇਹਨਾਂ ਦੋਹਾਂ ਸਿਰਿਆਂ ਦਾ ਮਾਲਕ ਕੌਣ ਹੈ? ਉਹ ਨਿਰੰਕਾਰ ਪਰਮੇਸ਼ਰ ਆਪੇ ਹੀ ਹੈ। ਇਹ ਜਿੰਨੀ ਸੰਸਾਰ ਦੀ ਕਲਾ ਆ, ਖੇਡ ਇਹਨੂੰ ਵੇਖ ਕੇ ਆਪੇ

ਸੰਯੋਗ ਹੁੰਦਾ, ਉਹੀ ਕਾਰਜ ਇਸ ਪੁਰਸ਼ ਪਾਸੋਂ ਕਰਵਾ ਦਿੰਦਾ ਹੈ। ਇਸ ਕੇ ਹੱਥ ਹੋਏ ਤਾਂ ਸਭ ਕੁਛ ਲੇ, ਜੋ ਤੁਸੀਂ ਭਾਵ ਹੈ ਸੋਈ ਕਰੇ। ਭਾਈ ਦੀਦੀ ਚੰਦ ਨੂੰ ਕਿਲੇ ਜੋ ਘੋੜੇ ਕੱਢ ਕੇ ਲਿਆਉਣੇ, ਗਹਿਣੇ ਲਿਆਉਣੇ, ਇਹ ਸਾਰੀ ਉਹਦੀ ਸੱਤੇ ਬਖਸ਼ੀ ਬਾਬਾ ਦੀਪ ਸਿੰਘ। ਅਤੇ ਸ਼ਹੀਦ ਹੋਣ ਤੋਂ ਬਾਅਦ ਸੀਸ ਤਲੀ 'ਤੇ ਟਿਕਾ ਕੇ ਫਿਰ ਖੰਡਾ ਫੜ ਕੇ ਯੁੱਧ ਲੜਨਾ, ਸੀਸ ਮਹਾਰਾਜ ਚਰਨਾਂ 'ਚ ਭੇਟ ਕਰਨਾ, ਇਹ ਸੱਤਾ ਮਹਾਰਾਜ ਦੀ ਹੈ। ਬੰਦੇ ਬਹਾਦਰ ਦੇ ਅੰਦਰ ਕਲਾ ਰੱਖ ਕੇ ਅਤੇ 850 ਸਾਲ ਦੇ ਰਾਜ ਦੀਆਂ ਜੜ੍ਹਾਂ ਪੁੱਟ ਕੇ ਅਤੇ ਰਾਜ ਸਬਮਤ ਸਿੱਕੇ ਚਲਾਉਣੇ, ਖਾਲਸਾ ਰਾਜ ਕਰਨਾ, ਇਹ ਉਹਦੀ ਆਪਣੀ ਕਲਾ ਆ। ਜੇ ਜਿਹਦੇ 'ਚ ਰੱਖ ਦਿੰਦਾ, ਬਰਕਤ ਦੇ ਦਿੰਦਾ, ਜਿਹੜਾ ਕੰਮ ਨਹੀਂ ਹੋਣ ਵਾਲਾ ਉਹ ਵੀ ਕਰਵਾ ਦਿੰਦਾ ਹੈ। ਜੋ ਤਿਸ ਭਾਵੈ ਸੋਈ ਕਰਾਵੈ, ਜੋ ਉਹਨੂੰ ਪਾਉਂਦਾ ਉਹੀ ਕਰਾਉਂਦਾ ਹੈ। ਇਸ ਕੇ ਹੱਥ ਹੋਏ ਤਾਂ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੇ। ਕਹਿੰਦੇ ਮਨੁੱਖ ਦੇ ਹੱਥ ਵਿੱਚ ਜੇ ਕੋਈ ਹੋਵੇ ਤਾਂ ਆਪਣੇ ਆਪ ਕੁਝ ਪ੍ਰਾਪਤ ਕਰ ਲਏ, ਪਰ ਕਹਿੰਦੇ ਜੋ ਪਰਮੇਸ਼ੁਰ ਨੂੰ ਪਾਉਂਦਾ ਜੀਵ ਉਹੀ ਕੰਮ ਕਰਦੇ ਹਨ। ਅਣਜਾਣਤ ਵੇਖਿਆ ਮਹਿ ਰਚੈ, ਜੇ ਜਾਣ ਤਾਪੋ ਨਾ ਬਚੈ। ਇਹ ਅਣਜਾਣਪੁਣੇ ਦੇ ਵਿੱਚ ਇਹ ਜਿਹੜੇ ਜੀਵ ਹੈ ਦਿਸ਼ੇ ਵਿਕਾਰਾਂ 'ਚ ਵੇਖਿਆ ਮਾਇਆ 'ਚ ਫਸੇ ਹੋਏ, ਜੇ ਇਹ ਜਾਣਦਾ ਹੋਵੇ ਕਿ ਇਹਨਾਂ ਦਾ ਫਲ ਦੁੱਖ ਆ ਤਾਂ ਕਿ ਆਪਣੇ ਆਪ ਬਚ ਜਾਏ, ਆਪਣੀ ਚਤਰਾਈ ਨਾਲ ਨਹੀਂ ਬਚ ਸਕਦਾ। ਭਰਮੀ ਭੁੱਲਾ ਦਿਨ ਦੇ ਸੁਭਾਵ ਹੈ, ਨਿਮਖ ਮਹੀ ਚਾਰ ਕੁੰਟ ਕਰਿਆ ਵੈ। ਇਹ ਜੀਵ ਭਰਮਾਂ 'ਚ ਭੁੱਲਿਆ, ਦਸਾਂ ਦੇਸ਼ਾਂ ਦੇ ਵਿੱਚ ਭੱਜਿਆ ਕਰਦਾ, ਦਿਨ ਰਾਤ ਦੌੜਾ ਕਰਦਾ, ਕਾਵੀ ਮਹੀਨੇ ਦੌੜਾ ਕਰਦਾ। ਔਰ ਇਹਦਾ ਇੱਕ ਨਿਮਕ ਹੈ ਕਿ ਮਨ ਜਿਹੜਾ ਆ ਹਾਂਜੀ ਪੁਰਨੇ ਕਰਕੇ ਚਾਰੇ ਕੁੰਟਾਂ ਚਾਰੇ ਦਿਨ ਫਿਰ ਕੇ ਆ ਜਾਂਦਾ, ਕਿਉਂਕਿ ਮਨ ਨੂੰ ਕਿਹੜਾ ਕੋਈ ਵੀਜ਼ਾ ਲੈਣ ਦੀ ਲੋੜ ਹੈ, ਪਾਸਪੋਰਟ ਦੀ ਲੋੜ ਹੈ, ਤਾਂ ਜਿੱਥੇ ਮਰਜ਼ੀ ਸੈਲਫ ਪੱਟੇ ਕਰੀ ਜਾਂਦਾ ਹੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇਜਨ ਨਾਮ ਮਿਲੇ। ਨਿਰੰਕਾਰ ਪਰਮੇਸ਼ਰ ਜਿਨ੍ਹਾਂ 'ਤੇ ਮਿਹਰ ਕਰਦੇ ਆ ਉਹਨਾਂ ਨੂੰ ਆਪਣੀ ਭਗਤੀ ਦੇ ਦਿੰਦੇ, ਪਾਤਸ਼ਾਹ ਕਿਰਪਾ ਕਰਦੇ ਆ। ਉਹ ਗੁਰਮੁਖ ਪਿਆਰੇ ਨਾਮ ਮੰਮੀ ਨੂੰ ਸਿਆਰੀ ਨਾਮੀ ਹਿੰਦੀ ਦੇ ਰਿਹਾ ਜਾਣਾ, ਹਾਂਜੀ ਪਾਠ ਨਾਮ ਹੀ, ਕਿਉਂਕਿ ਜਿਹੜੀ ਸਿਆਰੀ ਹੈ ਅੱਧੀ ਲੰਮ ਦੀ ਆਵਾਜ਼ ਬੋਲੀ ਨਾਮ, ਉਹ ਨਿਰੰਕਾਰ ਨਾਲ ਮਿਲ ਜਾਂਦੇ ਆ, ਉਹਦੇ ਨਾਲ ਅਭੇਦ ਹੋ ਜਾਂਦੇ ਹਨ, ਕਿਉਂਕਿ ਨਾਮ ਜਪ ਕੇ ਨਾਮੀ ਨਾਲ ਅਭੇਦ ਅਵਸਥਾ ਪ੍ਰਾਪਤ ਹੁੰਦੀ ਹੈ। ਜਿਹਤੇ ਕਿਰਪਾ ਕਰਦਾ ਉਹਨਾਂ ਨੂੰ ਆਪਣੇ ਆਪ ਮਿਲਾ ਲੈਂਦਾ, ਆਪਣੇ ਆਪ ਭੇਦ ਕਰ ਲੈਂਦਾ। ਕਿਨ ਮੈਂ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬਨ ਵਾਜ। ਉਹ ਐਸਾ ਗਰੀਬਾਂ ਨੂੰ ਨਿਵਾਜਣ ਵਾਲਾ ਖਿਨ ਵਿੱਚ, ਜਿਹੜੇ ਕੀੜੇ ਵਰਗੇ ਤੁਛ ਨੀਚ ਨੀਵੇਂ ਪੁਰਖ ਸੀਗੇ ਉਹਨਾਂ ਨੂੰ ਰਾਜ ਗੱਦੀਆਂ ਦੇ ਦਿੰਦਾ। ਜਿਵੇਂ ਕਾਲਾ ਸੰਦਲੀ ਦੇ ਫੁੱਲ ਨੂੰ ਲਿਆਇਆ ਸੀ, ਉਹ ਢਿੱਡ ਵਜਾਉਂਦੇ ਸੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਕਾਲਿਆ ਕੀ ਗੱਲ, ਕਹਿੰਦੇ ਜੀ ਭੁੱਖਿਆ ਖਾਣ ਨੂੰ ਮੰਗਦੇ ਆ। ਕਹਿੰਦੇ ਨੇ ਇਹਨਾਂ ਦੇ ਘੋੜੇ ਤਾਂ ਜਮੁਨਾ ਦਾ ਪਾਣੀ ਪੀਣਗੇ। ਸਤਲੁਜ ਅਤੇ ਜਮੁਨਾ ਦੇ ਦਰਮਿਆਨ ਉਹਨਾਂ ਦਾ ਰਾਜ ਹੋ ਗਿਆ, ਇਹ ਉਹਦੀ ਕਿਰਪਾ ਹੈ। ਜਾ ਕਾ ਦ੍ਰਿਸ਼ਟ ਪਸ਼ੂ ਨਾ ਆਵੈ ਅਤੇ ਸਤਕਾਲ ਦੇਹ ਵਿੱਚ ਪ੍ਰਗਟਾਵੈ। ਜਾ ਕਾ ਜਿਹੜੇ ਜੀਵ ਦਾ ਤੇਜ ਪ੍ਰਤਾਪ ਦੁਨੀਆਂ ਨੂੰ ਕੋਈ ਵੀ ਨਜ਼ਰ ਵਿੱਚ ਨਹੀਂ ਆਉਂਦਾ, ਫਿਰ ਉਹਨੂੰ ਤੁਛ ਜਾਣਦੇ ਆ, ਅਤੇ ਜੇ ਉਹਦੀ ਕਿਰਪਾ ਹੋ ਜਾਏ ਉਹਨਾਂ ਨੂੰ ਸਤਕਾਲ ਬੜਾ ਛੇਤੀ ਦਸੇ ਦੇ ਸੰਚਾਰ ਸਵੇਰੇ ਉਹਨਾਂ ਦੀ ਮਹਿਮਾ ਨੂੰ ਪ੍ਰਗਟ ਕਰ ਦਿੰਦਾ ਹੈ। ਜਾ ਕੋ ਆਪਣੀ ਕਰੈ ਬਖਸੀਸ, ਤਾਕਾ ਲੇਖਾ ਨਾ ਗਿਣਾ ਜਗਦੀਸ। ਉਹ ਸੰਸਾਰ ਦਾ ਮਤਲਬ ਨਿਰੰਕਾਰ, ਜਿਨ੍ਹਾਂ ਦੀ ਆਪਣੀ ਮਿਹਰ ਬਖਸ਼ਿਸ਼ ਕਰਦਾ ਹੈ, ਫਿਰ ਉਹਨਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਲੇਖਾ ਉਹਨੂੰ ਨਹੀਂ ਗਿਣਦਾ। ਜੀਵ ਪਿੰਡ ਸਭ 'ਤੇ ਸੀ ਰਾਸ, ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ। ਇਹ ਜਿਹੜਾ ਜੀਵੇ ਨੂੰ ਪਿੰਡ, ਇਹ ਸਰੀਰ ਜਿਹੜਾ ਰਾਸ ਪੂੰਜੀ ਹੈ ਸਵਾਸਾਂ ਦੀ, ਇਹ ਉਸ ਪਰਮਾਤਮਾ ਨੇ ਦਿੱਤੀ ਹੋਈ ਹੈ। ਉਸ ਪਰਮਾਤਮਾ ਦੇ ਸਰੂਪ ਦਾ ਜਿਹੜਾ ਪ੍ਰਕਾਸ਼ ਆ, ਘਟਾਂ ਘਟਾਂ ਸਾਰੇ ਹਿਰਦਿਆਂ ਵਿੱਚ ਹੋ ਰਿਹਾ ਹੈ, ਪੂਰਨ ਤੌਰ 'ਤੇ ਉਹਦਾ ਹੀ ਪ੍ਰਕਾਸ਼ ਹੋ ਰਿਹਾ ਹੈ। ਆਪਣੀ ਬਣਤਿਆ ਬਣਾਈ, ਨਾਨਕ ਜੀ ਵਿਆਹ ਦੇ ਵਡਾਈ। ਇਹ ਜਿਤਨਾ ਵੀ ਸੰਸਾਰੀ ਦੀ ਰਚਨਾ ਦੀ ਬਣਾਵਟ ਉਹਨਾਂ ਆਪੇ ਹੀ ਬਣਾਈ ਹੋਈ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਵਡਿਆਈ ਨੂੰ ਦੇਖ ਦੇਖ ਕੇ ਅਸੀਂ ਜੀਂਦੇ ਖੁਸ਼ ਹੁੰਦੇ ਹਾਂ। ਇਸ ਕਾਬਲ ਨਹੀਂ ਇਸ ਹਾਥ ਕਰਮ ਕਰਾਵਨ ਸਰਵ ਕੋ ਨਾਥ। ਕਹਿੰਦੇ ਜਿੰਨੇ ਜੀਵ ਜੰਤੂ ਇਹਨਾਂ ਦਾ ਬਲ ਆਪਣੇ ਹੱਥ 'ਚ ਨਹੀਂ, ਕਿਉਂਕਿ ਸਾਰੇ ਕਰਮਾਂ ਦੇ ਕਰਨ ਕਰਾਉਣ ਵਾਲਾ ਨਿਰੰਕਾਰ ਪਰਮੇਸ਼ੁਰ ਸਾਰਿਆਂ ਦਾ ਨਾਥ ਮਾਲਕ ਆਪ ਹੀ ਹੈ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵ ਹੈ ਸੋਈ ਪੰਥੀਓ। ਪਾਤਸ਼ਾਹ ਕਹਿੰਦੇ ਜਿਹੜਾ ਬਪਰਾ ਵਿਚਾਰਾ ਜੀਵ ਹੈ, ਇਹ ਤਾਂ ਕਹਿੰਦੇ ਹੈ ਉਸ ਨਿਰੰਕਾਰ ਦੀ ਆਗਿਆਕਾਰੀ

0: ਚੱਲਣ ਵਾਲਾ, ਹੁਕਮ ਵਿੱਚ ਚੱਲਣ ਵਾਲਾ ਆ। ਜੋ ਨਿਰੰਕਾਰ ਪਰਮੇਸ਼ਰ ਨੂੰ ਆਉਂਦਾ ਅਕਸਰ ਉਹੀ ਕੁਝ ਹੁੰਦਾ। ਮਨ ਵਿੱਚ ਤਾਂ ਬਹੁਤ ਚਿਤ ਵਧਾ ਕਰਾਂ ਉਹ ਕਰਾਂ, ਪਰ ਹੁੰਦਾ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ। ਕਬਹੂੰ ਊਚ ਨੀਚ ਮਹਿਲ ਵਸੈ, ਕਬਹੂੰ ਸੋਗ ਹਰ ਖਰੰਗ ਹੱਸੈ। ਕਿਸੇ ਵੇਲੇ ਤਾਂ ਜੀਵ ਨੀਚ ਜੋਨੀਆਂ 'ਚ ਉਹਨਾਂ ਸਥਾਨਾਂ 'ਚ ਜਾ ਕੇ ਨਿਵਾਸ ਕਰਦਾ। ਕਈ ਵਾਰੀ ਕਰਮਾਂ ਦੇ ਮੁਤਾਬਕ ਮੈਨੂੰ ਕੋਈ ਚਿੰਤਾ ਸੋਗ ਹੋ ਜਾਂਦਾ ਫਿਰ ਹੁੰਦਾ ਆ। ਕਿਸੇ ਵੇਲੇ ਫਿਰ ਊਚੀ ਦੇ ਰੰਗਾਂ ਦੇ ਵਿੱਚ ਹੱਸਦਾ ਬੜਾ ਖੁਸ਼ ਹੁੰਦਾ ਹੈ। ਕਬਹੂੰ ਨਿੰਦ ਚਿੰਦ ਵਿਵਹਾਰ, ਕਬਹੂੰ ਉਬ ਆਕਾਸ਼ ਪਿਆਲ। ਕਦੇ ਤਾਂ ਨਿੰਦਿਆ ਚਿੰਦ ਨਾਮ ਦਾ ਉਸਤਤੀ ਦਾ, ਐਸੇ ਨਿੰਦਿਆ ਉਸਤਤੀ ਦੇ ਵਿਵਹਾਰ ਕਰਦਾ। ਕਬਹੂੰ ਕਦੇ ਫਿਰ ਉਬ ਉੱਚੀ ਆਕਾਸ਼ਾਂ ਜਾਂਦਾ, ਕਦੀ ਪਤਾਲ ਨਹੀਂ ਪਤਾਲਾਂ 'ਚ ਚਲੇ ਜਾਂਦਾ। ਸ਼ੁਭ ਕਰਮਾਂ ਨਾਲ ਕਦੀ ਸਵਰਗਾਂ ਚਲੇ ਜਾਂਦਾ, ਨੀਚ ਕਰਮਾਂ ਨਾਲ ਨਰਕਾਂ ਚਲੇ ਜਾਂਦਾ। ਕਬਹੂੰ ਦੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਕਿਸੇ ਵੇਲੇ ਤਾਂ ਇਹ ਫਿਰ ਸ਼ਾਸਤਰਾਂ ਦਾ ਦੇਤਾ ਜਾਣਨ ਵਾਲਾ, ਬ੍ਰਹਮ ਦੀ ਵਿਚਾਰ ਕਰਨ ਵਾਲਾ ਗਿਆਨੀ ਧਿਆਨੀ ਬਣ ਜਾਂਦਾ। ਕਿਸੇ ਵੇਲੇ ਬ੍ਰਹਮ ਦੀ ਵਿਚਾਰ ਦਾ ਦੇਤਾ ਮੈਨੇ ਜਾਣਨ ਵਾਲਾ ਗਿਆਨਵਾਨ ਹੋ ਜਾਂਦਾ। ਪਰ ਕਹਿੰਦੇ ਜੀਵ ਨੂੰ ਆਪਣੇ ਨਾਲ ਮਿਲਾ ਲੈਣ ਵਾਲਾ ਕੌਣ ਹੈ? ਨਿਰੰਕਾਰ ਪਰਮੇਸ਼ਰ ਆਪ ਹੀ ਹੈ। ਕਬਹੂੰ ਨਿਰਤ ਕਰੈ ਬਹੁ ਭਾਤ, ਕਬਹੂੰ ਸੋਏ ਰਹਿ ਦਿਨ ਰਾਤ। ਕਿਸ ਵੇਲੇ ਜੀਵ ਤਾਂ ਬਹੁਤ ਤਰ੍ਹਾਂ ਦੀ ਇਹ ਹਾਂਜੀ ਨਿਰਤ ਕਰ ਹੀ ਕਰਦਾ, ਦੌੜ ਦੌੜ ਕੇ ਸੇਵਾ ਕਰਦਾ ਹੈ। ਹਾਂਜੀ ਇੱਕ ਪ੍ਰਕਾਰ ਦੀ ਕਿਸ ਵੇਲੇ ਦੀ ਬੁੱਧੀ ਬੜੀ ਨਿਰਣੇ ਵਾਲੀ ਹੁੰਦੀ। ਕਿਸ ਵੇਲੇ ਜੀਵ ਜਿਹੜਾ ਹਾਂਜੀ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ। ਜਿਵੇਂ ਕੁੰਭਕਰਨ ਹਾਂਜੀ ਬੜੀ ਤਪੱਸਿਆ ਕੀਤੀ, ਵਰ ਮੰਗਣਾ ਜਿਹੜੇ ਟਾਈਮ ਆਇਆ, ਮੰਗਣਾ ਇਹ ਸੀ ਮੈਂ 6 ਮਹੀਨੇ ਜਾਗਾਂ ਅਤੇ ਇੱਕ ਦਿਨ ਸੌਵਾਂ। ਤੋ ਸਰਾਸਤੀ ਨੇ ਐਸਾ ਪ੍ਰੇਰਿਆ, ਕਹਿਣ ਲੱਗਾ ਮੈਂ 6 ਮਹੀਨੇ ਸੁੱਤਾ ਰਹਾਂ ਅਤੇ ਇੱਕ ਦਿਨ ਜਾਗਾਂ। ਇਸ ਤਰ੍ਹਾਂ ਸੁੱਤਾ ਹੀ ਰਹਿੰਦਾ, ਦਿਨ ਦਾ ਆਲਸੀ ਪਈ ਰਹਿੰਦੀ। ਕਬਹੂੰ ਮਹਾਂ ਕ੍ਰੋਧ ਵਿਕਰਾਲ, ਕਬਹੂੰ ਸਰਬੀ ਹੋ ਤਰਵਾਲ। ਕਿਸੇ ਵੇਲੇ ਕਹਿੰਦੇ ਇਹ ਮਹਾਂ ਕ੍ਰੋਧ ਬਹੁਤ ਗੁੱਸੇ ਵਾਲਾ, ਵਿਕਰਾਲ ਡਰਾਉਣੀ ਸ਼ਕਲ ਵਾਲਾ ਬਣ ਕੇ ਦਿਸਣ ਲੱਗ ਪੈਂਦਾ। ਕਿਸੇ ਵੇਲੇ ਇਹਦੇ 'ਚ ਇੰਨੀ ਨਿਮਰਤਾ ਹੁੰਦੀ ਹੈ, ਸਾਰਿਆਂ ਦੇ ਚੰਨ ਵਾਲ ਧੂੜੀ ਬਣ ਜਾਂਦਾ, ਧੂੜ ਹੋ ਜਾਂਦਾ। ਸਵਾਲ ਨਾਮ ਧੂੜੀ ਦਾ, ਵਿਕਰਾਲ ਨਾਮ ਡਰਾਉਣੀ ਸ਼ਕਲ ਦਾ, ਭਿਅੰਕਰ। ਕਬਹੂੰ ਹੋਏ ਵੈ ਵੜ ਰਾਜਾ, ਕਬਹੋ ਪੇ ਖਾਰੀ ਨੀਚ ਕਰ ਸਾਜਾ। ਕਦੇ ਤਾਂ ਜੀਵ ਰਾਜਾ ਨੂੰ ਵੱਡਾ ਬਣ ਬਣ ਕੇ ਬਹਿੰਦਾ ਉਸ ਤਰ੍ਹਾਂ ਦੇ ਢੰਗ ਰੰਗ ਕਰਦਾ, ਕਦੇ ਫਿਰ ਭਿਖਾਰੀ ਮੰਗਤਾ ਹੋ ਕੇ ਨੀਚਾਂ ਵਾਲੇ ਹਾਂਜੀ ਜਿਹੜੇ ਬਣੌਟਾਂ ਉਹ ਬਣਾ ਲੈਂਦਾ। ਇਸ ਤਰ੍ਹਾਂ ਦੀ ਕਿਰਿਆ ਬਣ ਜਾਂਦੀ ਹੈ। ਨੀਚ ਕਾ ਸਾਜਾ, ਨੀਚਾਂ ਵਾਲਾ ਸਾਜ ਜਿਹੜਾ ਸਜਾ ਲੈਂਦਾ। ਕਬਹੂ ਅਪ ਕੀਰਤ ਮਹਿ ਆਵੈ, ਕਬਹੂ ਭਲਾ ਭਲਾ ਖਾਵੈ। ਕਿਸੇ ਵੇਲੇ ਤਾਂ ਅਪ ਕੀਰਤ ਅਪ ਜਸ ਕਰਾਉਣ ਵਿੱਚ ਆ ਜਾਂਦਾ, ਕਿਸੇ ਵੇਲੇ ਆਪਣੇ ਉਹਨੂੰ ਭਲਾ ਭਲਾ ਕਹਾਉਂਦਾ। ਜੋ ਪ੍ਰਭ ਰੱਖਿਆ ਤੇ ਵੀਰ ਹੈ, ਗੁਰਪ੍ਰਸਾਦ ਨਾਨਕ ਸੱਚ ਗਾ ਹੈ। ਜਿਸ ਤਰ੍ਹਾਂ ਨਿਰੰਕਾਰ ਪਰਮੇਸ਼ਰ ਰੱਖਦੇ ਆ, ਉਸੇ ਪ੍ਰਕਾਰ ਜੀਵ ਰਹਿੰਦਾ ਹੈ। ਪਾਤਸ਼ਾਹ ਕਿਰਪਾ ਕਰਦੇ ਹਨ ਕਿ ਅਸੀਂ ਇਹ ਗੱਲ ਸੱਚੀ ਕਥਨ ਕਰ ਰਹੇ ਹਾਂ। ਜਿਨ੍ਹਾਂ ਉੱਤੇ ਮਾਲਕ ਦੀ ਕਿਰਪਾ ਹੁੰਦੀ ਹੈ ਉਹ ਸੱਚੇ ਨਾਮ ਨੂੰ ਕਹਿੰਦੇ ਹਨ। ਗੁਰਪ੍ਰਸਾਦ ਨਾਨਕ ਸੱਚਾ, ਜਿੱਥੇ ਗੁਰੂ ਦੀ ਕਿਰਪਾ ਹੁੰਦੀ ਹੈ ਉਹ ਵੀ ਸੱਚ ਨੂੰ ਕਹਿੰਦੇ ਨੇ। ਕਬਹੂੰ ਹੋਏ ਪੰਡਿਤ ਕਰੇ ਵਿਖਿਆਨ, ਕਿਸੇ ਵੇਲੇ ਤਾਂ ਫਿਰ ਬੜਾ ਪੰਡਿਤ ਵਿਦਵਾਨ ਬਣ ਕੇ ਸ਼ਾਸਤਰਾਂ ਦੀ ਵਿਖਿਆਨ ਕਥਾ ਵਰਤਾ ਕਰਦਾ ਹੈ। ਕਬਹੂੰ ਮੂਨ ਧਾਰੀ ਲਾਵੇ ਧਿਆਨ, ਕਿਸੇ ਵੇਲੇ ਮੂਨ ਧਾਰੀ ਮੁਨੀ ਬਣ ਕੇ ਚੁੱਪ ਚਾਪ ਧਿਆਨ ਸਮਾਧੀਆਂ ਲਾਉਂਦਾ ਹੈ। ਕਬਹੂੰ ਤੱਟ ਤੀਰਥ ਇਸ਼ਨਾਨ, ਕਿਸੇ ਵੇਲੇ ਜੀਵ ਤੀਰਥਾਂ ਦੇ ਕਿਨਾਰਿਆਂ 'ਤੇ ਜਾ ਕੇ ਤੀਰਥਾਂ ਦੇ ਇਸ਼ਨਾਨ ਕਰਦਾ ਹੈ। ਕਬਹੂੰ ਸਿੱਧ ਸਾਧਮ ਹੋ ਗਿਆਨ, ਕਿਸੇ ਵੇਲੇ ਜਿਹੜੇ ਜੀਵ ਸਿੱਧ ਆ ਅਤੇ ਸਾਧਕ ਹਾਂਜੀ ਜਿਹੜੇ ਜਗਿਆਸੂ ਸਾਧਨਾ ਕਰਨ ਵਾਲੇ, ਐਸਾ ਬਣ ਕੇ ਮੂੰਹ ਨਾਲ ਗਿਆਨ ਦੇ ਵਚਨ ਕਰਦਾ ਹੈ। ਮੁੱਖ ਗਿਆਨ ਮੂੰਹ ਨਾਲ ਗਿਆਨ ਦੀਆਂ ਗੱਲਾਂ ਕਰਦਾ ਹੈ। ਕਬਹੂੰ ਕੀਟ ਹਸਤ ਪਤੰਗ ਹੋਏ ਜੀ ਆ, ਕਿਸੇ ਵੇਲੇ ਜੀਵ ਕੀੜੇ ਹਾਥੀ ਪਤੰਗੇ ਆਦਿ ਇਹ ਜੀਵ ਬਣ ਕੇ ਅਨੇਕਾਂ ਜੋਨੀਆਂ ਦੇ ਵਿੱਚ, ਅਣਖ ਜੂਨ ਭਰਮਾਂ ਭਰਮੀਆਂ ਅਨੇਕਾਂ ਜੋਨੀਆਂ ਦੇ ਵਿੱਚ ਭਰਮਣੇ ਵਾਲਾ ਹੋ ਕੇ ਭਰਮੇ ਮੈਨੂੰ ਘੁੰਮਦਾ ਫਿਰਦਾ ਹੈ। ਕਈ ਪਾਸੇ ਘੁੰਮਦਾ ਹੈ, ਨਾਨਾ ਰੂਪ ਜਿਉਂ ਸੁਆਗੀ ਦਿਖਾਵੈ, ਜਿਉਂ ਪ੍ਰਭਾਵ ਹੈ ਸਿਵਾਨ ਚਾਵੈ। ਇਸ ਤਰ੍ਹਾਂ ਕਹਿੰਦੇ ਜੀ ਸਵਾਂਗੀ, ਜਿਵੇਂ ਸਵਾਂਗੀ ਹੁੰਦੇ ਨਾ ਨਕਲੀਏ ਜਿਹੜੇ, ਕਦੀ ਕੋਈ ਸਵਾਂਗ ਪਾ ਲਿਆ ਕਦੀ ਕੋਈ, ਇਸ ਤਰ੍ਹਾਂ ਤਰ੍ਹਾਂ ਤਰ੍ਹਾਂ ਦੇ ਲਿਬਾਸ ਧਾਰ ਕੇ ਲੋਕਾਂ ਨੂੰ ਦਿਖਾਉਂਦਾ ਹੈ। ਜਿਸ ਤਰ੍ਹਾਂ ਕਹਿੰਦੇ ਨਿਰੰਕਾਰ ਨੂੰ ਪਾਉਂਦਾ ਉਸ ਤਰ੍ਹਾਂ ਜੀਵਾਂ ਨੂੰ ਮਾਲਕ ਨਚਾ ਰਿਹਾ ਹੈ। ਜੋ ਤਿਸ ਭਾਵ ਹੈ ਸੋਈ ਹੋਏ, ਨਾਨਕ ਗੁਰੂ ਜਾਗਰਮਨ ਕੋਏ। ਸਾਰੇ ਕਹਿੰਦੇ ਜਿਵੇਂ ਨਿਰੰਕਾਰ ਨੂੰ ਪਾਉਂਦਾ ਉਸੇ ਤਰ੍ਹਾਂ ਹੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਉਸ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ, ਇਹ ਸਾਰੀ ਲੀਲਾ ਉਹ ਆਪੇ ਕਰਾ ਰਿਹਾ ਹੈ। ਕਬ ਉਹ ਸਾਧ ਸੰਗ ਤੇ ਉਹ ਪਾਵੈ, ਉਸ ਅਸਥਾਨ ਤੇ ਬਹੁਰ ਨਾ ਆਵੈ। ਇਸ ਵੇਲੇ ਜੀਵ ਸਤਸੰਗ ਦੇ ਵਿੱਚ ਬੈਠਣਾ ਪਾਉਂਦਾ ਹੈ, ਜਿਹੜੇ ਸ਼ੁਭ ਵਿਚਾਰ ਹੁੰਦੇ। ਕਿਸੇ ਵੇਲੇ ਸਤਸੰਗ ਅਸਥਾਨ ਤੋਂ ਅਰਦਾਸ ਹੋ ਕੇ ਫਿਰ ਉੱਡ ਜਾਂਦਾ ਤੇ ਜਾ ਕੇ ਦੁਨੀਆਂ ਦੇ ਧੰਦਿਆਂ ਦੇ, ਹਾਂਜੀ, ਸੰਸਾਰ ਦੇ ਧੰਦਿਆਂ ਦੀ ਤਰਫ ਨਹੀਂ ਆਉਂਦਾ, ਹਾਂਜੀ, ਕਿਉਂਕਿ ਸਤਸੰਗ ਅਸਥਾਨ ਤੋਂ ਮੁੜ ਕੇ ਸੰਸਾਰ ਧੰਦਿਆਂ ਦੀ ਤਰਫ ਨਹੀਂ ਆਉਂਦਾ, ਮੁੜ ਕੇ ਫਿਰ ਦੁਨੀਆਂ 'ਚ ਨਹੀਂ ਆਉਂਦਾ, ਜਾਂ ਮੁੜ ਕੇ ਉਸ ਅਸਥਾਨ 'ਤੇ ਨਹੀਂ ਆਉਂਦਾ, ਅਰਦਾਸ ਹੋ ਕੇ ਚਲੇ ਜਾਂਦਾ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਅਸਥਾਨ ਦਾ ਨਹੀਂ ਵਿਨਾਸ। ਕਹਿੰਦੇ ਸਾਧ ਸੰਗਤ ਦੇ ਪ੍ਰਤਾਪ ਕਰਕੇ ਜੀਵ ਦੇ ਹਿਰਦੇ 'ਚ ਗਿਆਨ ਦਾ ਪ੍ਰਕਾਸ਼ ਚਾਨਣ ਹੋ ਜਾਂਦਾ, ਹਾਂਜੀ। ਫਿਰ ਜੇ ਇਹਨੂੰ ਗਿਆਨ ਦਾ ਚਾਨਣ ਮਿਲ ਜਾਏ, ਇਹ ਉਹਨੂੰ ਫਿਰ ਉਸ ਜਗ੍ਹਾ ਲੈ ਜਾਂਦਾ ਹੈ। ਕਿਹੜੀ ਜਗ੍ਹਾ? ਉਹ ਸੱਚਖੰਡ ਰੂਪੀ ਅਸਥਾਨ, ਜਿਸ ਅਸਥਾਨ 'ਤੇ ਜਾ ਕੇ ਹੈਂ ਕਦੀ ਮੁੜ ਕੇ ਨਹੀਂ ਆਉਂਦਾ, ਅਤੇ ਉਸ ਅਸਥਾਨ ਦਾ ਕਦੀ ਵਿਨਾਸ਼ ਵੀ ਨਹੀਂ, ਨਾਸ ਵੀ ਨਹੀਂ ਹੁੰਦਾ। ਮਨ ਤਨ ਨਾਮ ਰੱਖੇ ਕਰਾਂਗ ਸਦਾ ਵਸਹ ਪਾਰ ਰੱਖੇ ਸੰਗ। ਇਹ ਜਿਹੜਾ ਸਤਸੰਗਤ ਰੂਪੀ ਸਥਾਨ ਹੈ, ਜੇ ਮਨ ਵਾਣੀ ਸਰੀਰ ਕਰਕੇ ਸੰਗਤ ਜਾ ਕੇ ਇੱਕ ਨਾਮੀ ਪਰਮੇਸ਼ਰ ਦੇ ਨਾਮ ਰੂਪੀ ਰੰਗ ਵਿੱਚ ਉਹ ਗੁਰਮੁਖ ਰੰਗੇ ਰਹਿੰਦੇ ਆ, ਅਤੇ ਉੱਥੇ ਜਾ ਕੇ ਰੰਗ ਲਿਆ ਆਪਣੇ ਆਪ ਨੂੰ, ਉਹ ਫਿਰ ਜਿਹੜੇ ਗੁਰਮੁਖ ਹੈ ਸਦਾ ਵਸਹ ਪਾਰ ਰੱਖੇ ਸੰਗ, ਸਦਾ ਵਾਸਤੇ ਨਿਰੰਕਾਰ ਦੇ ਨਾਲ ਨਿਵਾਸ ਕਰਦੇ ਆ, ਉਹਦੀ ਸੰਗਤ 'ਚ ਰਹਿਣਾ ਹੀ ਉਹਨਾਂ ਨੂੰ ਪਸੰਦ ਆ। ਜਿਉਂ ਜਲ ਮੈਂ ਜਲ ਆਏ ਖਟਾਨਾ, ਤੋਂ ਜੋਤੀ ਸੰਗ ਜੋਤ ਸਮਾਨਾ। ਜਿਸ ਤਰ੍ਹਾਂ ਸਮੁੰਦਰ ਦਾ ਜਲ ਜਿਹੜਾ ਉਹ ਨਦੀਆਂ ਦਾ ਜਲ ਆ ਖਟਾਨਾ ਮਿਲ ਜਾਂਦਾ, ਇਸੇ ਤਰ੍ਹਾਂ ਇਹ ਜਿਹੜਾ ਮਨੁੱਖ ਹੈ, ਪੁਰਸ਼ ਹੈ, ਜੋਤੀ ਸਰੂਪ ਆਉਣੇ ਨਿਰੰਕਾਰ ਪਰਮੇਸ਼ਰ, ਉਹਦੇ ਨਾਲ ਫਿਰ ਜੋਤੀ ਸਰੂਪ ਰੂਪ ਸਮਾਨਾ ਮੈਨੇ ਉਹਦੇ ਵਿੱਚ ਅਭੇਦ ਹੋ ਜਾਂਦਾ ਹੈ। ਮਿਤ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿ ਪ੍ਰਵਾਨ। ਪਾਤਸ਼ਾਹ ਕਹਿੰਦੇ ਜੀ ਉਹਦੀ ਕਿਰਪਾ ਹੋਈ, ਜਿਹੜੇ 84 ਲੱਖ ਜੂਨੀਆਂ 'ਚ ਆਉਣ ਜਾਣ ਦੇ ਗਵਨ, ਜਿਹੜੇ ਘੁੰਮਣਾ ਫਿਰਨਾ ਚੱਕਰ ਆ ਨਾ, 84 ਲੱਖ ਜੂਨਾਂ ਦੇ ਵੇੜੇ ਮੁੱਕ ਜਾਂਦੇ। ਵਿਸਰਾਮ ਫਿਰ ਇਸਤੀ ਪਾ ਲੈਂਦਾ ਅਤੇ ਸੁੱਖ ਪਾ ਲੈਂਦਾ ਹੈ, ਇਸਤ ਹੋ ਕੇ ਸੁੱਖ ਪਾ ਲੈਂਦਾ। ਪਾਤਸ਼ਾਹ ਕਹਿੰਦੇ ਅਸੀਂ ਉਸ ਨਿਰੰਕਾਰ ਤੋਂ ਸਦਾ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ। ਸਲੋਕ ਤੁਹੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਸੱਚੇ ਪਾਤਸ਼ਾਹ ਕਿਸੇ ਗੁਰਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਕਹਿਣ ਲੱਗੇ ਭਾਈ ਸਿੱਖ ਬਣਾ ਔਖਾ ਬੜਾ ਦੇਖ ਲਾ, ਅਤੇ ਤੈਨੂੰ ਤਾਂ ਸਿੱਖ ਬਣਾਵਾਂਗੇ ਜੇ ਤੂੰ ਆਪਣਾ ਵਚਨ ਮੰਨਿਆ, ਆਹ ਹੁਕਮਨਾਮਾ ਹੈ, ਇਹ ਹੁਕਮਨਾਮਾ ਗੁਲਾਮੀ ਗੁਰਸਿੱਖ ਨੂੰ ਦਿਆ, ਹੋਰ ਪਿਆ 100 ਰੁਪਇਆ ਦਰਸ਼ਨ ਭੇਜ ਲਿਆ ਅਤੇ ਹੁਕਮਨਾਮਾ ਦੇ। ਜਦੋਂ ਚੱਲ ਪਿਆ ਅਤੇ ਗੁਰਸਿੱਖ ਘਰ ਪਹੁੰਚਿਆ, ਉੱਥੇ ਜਾ ਕੇ ਅਤੇ ਆਪਸ ਨਮਸਕਾਰ ਕੀਤੀ, ਹੁਕਮਨਾਮਾ ਦਿੱਤਾ ਕਿ ਦਰਸ਼ਨ ਭੇਟ 100 ਰੁਪਇਆ ਜੋ ਫਿਰ ਹੁਕਮਨਾ ਮਿਲੇਗਾ। ਉਹ ਗਰੀਬ ਸਿੱਖ ਸੀ, ਮੈਂ ਸਿੱਖ ਨੂੰ ਆਸਣ ਦਿੱਤਾ, ਜਲ ਪਾਣੀ ਛਕਾਇਆ ਅਤੇ ਆਪ ਜਾ ਕੇ ਫਿਰ ਕੋਈ ਸਮਾਨ ਨੂੰ ਵੇਚ ਕੇ ਜੋ ਮਾਇਆ ਦਿੱਤੀ ਹੁਕਮਨਾਮਾ ਲੈ ਲਿਆ। ਨਮਸਕਾਰ ਜੀ ਨੇ ਪੜ੍ਹਿਆ, ਗੁਰੂ ਮਹਾਰਾਜ ਲਿਖਿਆ ਸੀ ਕਿ ਕਾਰ ਸੇਵਾ ਲਈ 500 ਰੁਪਇਆ ਭੇਜਣਾ, ਸਿੱਖ ਜਿਹੜਾ ਸੀ ਅਤੇ ਸਾਦੀ ਕਿਰਿਆ ਸੀ, ਪਰ ਉਸਨੇ ਕੋਈ ਮੱਥੇ ਬਾਟ ਨਹੀਂ ਪਾਇਆ। ਕਹਿੰਦੇ ਚਲੋ ਬਾਹਰ ਨੂੰ ਕਿਰਪਾ ਵੀ ਚਾਪੇ ਕਰਨਗੇ, ਅਤੇ ਉਹ ਬੰਦੋਬਸਤ ਵਾਸਤੇ ਪਰ ਉਹਨੇ ਕੋਲ ਪਿਆ। ਜਿਹੜੇ ਉੱਥੇ ਕੀ ਹੋਇਆ, ਇਹ ਜਿਹਾ ਪਹਿਲਵਾਨ ਨੇ ਕੁਛ ਸੀ, ਉਹਨੇ ਮਸਕੀਨੀਆਂ ਪਹਿਲਵਾਨ ਸੀਗਾ ਰਾਜੇ ਦਾ, ਅਤੇ ਕੁਛ ਸੀ। ਇਹ ਕਹਿਣ ਲੱਗਾ ਚਲੋ ਉਹਨਾਂ ਜਦ ਕੁਛ ਕੀ ਕਰਦੇ ਹਾਂ, ਜਿਹੜਾ ਢਹਿ ਜਾਂਦਾ ਉਹਨੂੰ ਅੱਧ ਤਾਂ ਮਿਲੇ ਜਾਂਦੇ ਆ, ਜੇ ਢਾ ਲਿਆ 1000 ਪੂਰਾ ਢਹਿ ਗਿਆ ਤਾਂ 500 ਤਾਂ ਹੈਗਾ ਹੀ, ਤੂੰ ਸਾਡੇ ਤੁਰ ਪਿਆ। ਅਤੇ ਜਿਹੜੇ ਅੱਗੇ ਦੇਖਿਆ ਅਤੇ ਉਹ ਹੈਰਾਨ ਹੋ ਗਿਆ, ਅਤੇ ਰਾਜੇ ਦਾ ਪਹਿਲਵਾਨ ਸੀ, ਇਹਦੇ ਨਾਲ ਤਾਂ ਕੋਈ ਹੌਂਸਲਾ ਨਹੀਂ ਕਰਦਾ ਭੁਣ ਦਾ। ਉਹ ਕਹਿਣ ਲੱਗ, ਦੱਸ ਤੂੰ ਕੋਈ ਜ਼ਿੰਦਗੀ ਤੋਂ ਅੱਕਿਆ ਅਤੇ ਮਰਨਾ ਚਾਹੁੰਦਾ ਕਿ ਤੂੰ ਇੱਧਰ ਆ ਗਿਆ ਭੁਣ ਵਾਸਤੇ? ਉਹ ਕਹਿੰਦਾ ਮਹਾਰਾਜ ਗੱਲ ਇਹ ਹੈ ਕਿ ਮੈਨੂੰ ਮਹਾਰਾਜ ਦਾ ਹੁਕਮ ਹੈ, ਆਹ ਚੀਜ਼ ਹੈਗੀ। ਉਹ ਕਹਿੰਦੇ ਅੱਛਾ। ਕਹਿੰਦੇ ਚੱਲ ਫਿਰ ਮੈਂ ਦਾਖ ਆ ਜਾ ਲਵਾਂਗਾ ਅਤੇ ਮੈਂ ਢਹਿ ਜਾਵਾਂਗਾ। ਉਹ ਫਿਰ ਢਹਿ ਗਿਆ। ਉਹ ਬੜੇ ਹੈਰਾਨ ਹੋਏ ਕਿ ਜਿਹੜਾ ਸਿੱਖ ਟੁਕੜਾ ਜਿਹਾ ਸੀ ਇਹਨੇ ਕਿਵੇਂ ਢਾਲਿਆ, ਇਹਦੇ ਕੋਲ ਮੰਤਰ ਮੁੰਤਰ ਸਿੱਧ ਕੀਤਾ ਸੀ ਜਿਹੜਾ ਢਾਲਿਆ। ਉਹ ਰਾਜਾ ਵੀ ਹੈਰਾਨ ਕਿ ਮੇਰਾ ਪਹਿਲਵਾਨ ਤਾਂ ਕਦੀ ਪਿੱਠ ਲਵਾਈ ਨਾ, ਹਾਂਜੀ, ਉਹਨੂੰ ਹੁਣ 1000 ਰੁਪਇਆ ਮਿਲ ਗਿਆ ਅਤੇ 500 ਮਸਕੀਨ ਨੂੰ ਉਹ ਵੀ ਦੇ ਦਿੱਤਾ। ਜਦੋਂ ਮਹਾਰਾਜ ਕੋਲ ਲੈ ਕੇ ਆਇਆ, ਮਹਾਰਾਜ ਕਹਿੰਦੇ ਵੀ ਜਿਸ ਨੇ ਫੇਰੀਏ ਜਿੱਤ ਰੱਖਣ ਵਾਸਤੇ ਪਿੱਠ ਲਵਾਈ ਉਹਨੂੰ ਵੀ ਲੈ ਕੇ ਆਉਣਾ ਹੁਣ, ਹੈਂ ਫਿਰ ਉਹਨੂੰ ਲੈ ਕੇ ਆਇਆ। ਮਹਾਰਾਜ ਨੇ ਗੁਰਪੁਰੇ ਦੇ ਵੀ ਕਿਰਪਾ ਕਰਤੀ, ਉੱਥੇ ਫਿਰ ਵਚਨ ਕੀਤੇ ਆ, ਤੁਸੀਂ ਬਸ ਮਸਕੀਨੀਆਂ ਆਪਣੇ ਵਾਸਤੇ ਕਿ ਮਸਕੀਨੀਆਂ ਪਹਿਲਵਾਨ ਤੂੰ ਸਦਾ ਹੀ ਸੁੱਖਾਂ 'ਚ ਨਿਵਾਸ ਕਰੇਗਾ, ਹੈਂ ਤੇਰੇ 'ਚ ਬਲ ਤਾਂ ਹੈਗਾ ਸੀ ਰੱਬ ਨੇ ਦਿੱਤਾ, ਪਰ ਤੂੰ ਹੰਕਾਰ ਦੂਰ ਕਰਕੇ ਹਾਂਜੀ ਆਪ ਨਿਵਾਰ ਤਲੇ, ਹਾਂਜੀ ਆਪਾ ਭਾਵ ਨਿਵਰਤ ਕਰਕੇ ਤਲੇ ਮੈਨੇ ਮੀਕੇ ਡਿਗਿਆਂ ਹੀ ਤੋਂ ਪਿੱਠ ਲਵਾ ਲਈ ਹੈ। ਵੱਡੇ ਵੱਡੇ ਹੰਕਾਰੀ ਆਨੰਦ ਗਰਭ ਵਾਲੇ ਪਾਤਸ਼ਾਹ ਕਹਿੰਦੇ ਰਾਵਣ ਦੁਰਯੋਧਨ ਦੇ ਬੜੇ ਬੜੇ ਜਿਹੜੇ ਹੰਕਾਰੀ ਸੀ ਉਹ ਗਰਭਾਂ 'ਚ ਗਲ ਗਏ, ਦੁਨੀਆਂ 'ਚ ਘੁੰਮਦੇ ਫਿਰਦੇ। ਹੁਣ ਮਹਾਰਾਜ ਸਾਰਿਆਂ ਦੀ ਸਿੱਖਿਆ ਉਪਦੇਸ਼ ਦਿੰਦੇ ਆ ਕਿ ਜਿਹੜਾ ਗੁਰੂ ਪਿਆਰਾ ਮਸਕੀਨੀਆਂ ਜਾਂ ਮਸਕੀਨ ਨਾਮ ਹੁੰਦਾ ਗਰੀਬੀ ਦਾ, ਗਰੀਬੀ ਆਦਿ ਗੁਣਾਂ ਨੂੰ ਧਾਰ ਕੇ ਆਪਾਂ ਅਹੰਕਾਰ ਨੂੰ ਦੂਰ ਕਰਕੇ ਸਰੀਰ ਦੇ ਹਾਂਜੀ ਸਾਰੇ ਅੰਗਾਂ ਤੋਂ ਨੀਚੇ ਕੀ ਹੈ ਚਰਨ, ਜਿਹੜਾ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਦਾ ਉਹ ਜਿਹੜਾ ਗੁਰਮੁਖ ਪਿਆਰਾ ਉਹ ਸੁਖੀ ਵੱਸਦਾ। ਪਾਪ ਜੀ ਦੇ ਗਰੀਬੀ ਆ ਜਾਏ, ਨਿਮਰਤਾ ਆ ਜਾਏ, ਔਰ ਜਾਤੀ ਦਾ ਅਹੰਕਾਰ ਕਰਨ ਵਾਲੇ ਬੜੇ ਬੜੇ ਹੰਕਾਰੀ, ਵਿਦਿਆ ਦਾ ਅਹੰਕਾਰ ਕਰਕੇ ਜਿਹੜੇ ਹੰਕਾਰੀ ਸੀ ਉਹ ਕਹਿੰਦੇ ਸਦਾ ਵਾਸਤੇ ਗਰਭ ਹੰਕਾਰ ਵਿੱਚ ਗਲਦੇ ਰਹਿੰਦੇ ਆ। ਕਮਰ ਕਟਾਰਾ ਬੌਂਕੜਾ ਬੌਂਕੇ ਕਾ ਸਵਾਰ ਕਰਮ ਕੀਜਿਆ ਨਾਨਕਾ, ਮੱਤ ਚਰਿਆ ਵੈ ਭਾਰ ਸ਼੍ਰੀ ਮਰਦਾਨਾ ਹੀ ਜਾਂਦੇ ਸੀ ਨਾ, ਉਹ ਪਠਾਨ ਘੋੜੇ 'ਤੇ ਜਾ ਰਿਹਾ ਸੀ, ਜਿਉਂ ਦੜਾਈ ਜਾਂਦਾ ਸੀ ਉਹ ਮਰਦਾਨੇ ਨੂੰ ਪੇਟ ਵਜੀ 'ਤੇ ਡਿੱਗ ਪਿਆ। ਅਤੇ ਮਾਰੇ ਨੇ ਕਿਹਾ ਸੀ ਕੀ ਹੋਇਆ ਤੇਰੇ ਕਮਰ 'ਚ ਕਟਾਰ ਆ ਬੌਂਕਾ ਜਵਾਨ, ਸੋਹਣੇ ਘੋੜੇ ਦਾ ਸਵਾਰ ਆ ਹੰਕਾਰ ਕਿਉਂ ਕਰਦਾ, ਕਿਤੇ ਧੌਣ ਭਰਨੇ ਨਾ ਜੀ। ਉਸੇ ਵੇਲੇ ਡਿੱਗ ਪਿਆ, ਜਿਹਨੇ ਸ਼ਬਦ ਬੋਲਿਆ ਨਾਲ ਹੀ ਮਨਖਾ ਟੁੱਟ ਗਿਆ। ਇਹ ਨਿਮਰਤਾ ਧਾਰਨੀ ਚਾਹੀਦੀ ਹੈ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ ਕੋ ਨਰਕ ਪਾਤੀ ਹੋਵਤ ਸਮਾਨ, ਜਿਨ੍ਹਾਂ ਦੇ ਹਿਰਦੇ 'ਚ ਰਾਜ ਭਾਗ ਦਾ ਹਾਂਜੀ ਰਾਜਪਾਠ ਦਾ ਅਭਿਮਾਨ ਮੈਨੇ ਹੰਕਾਰ ਆ, ਇਹ ਹੰਕਾਰ ਕਰਕੇ ਜੀਵਾਂ 'ਤੇ ਜ਼ੁਲਮ ਕਰਦਾ। ਉਹ ਫਿਰ ਜਿਹੜਾ ਕਹਿੰਦੇ ਸਮਾਨ ਕੁੱਤਾ ਹੈ, ਲੋਭੀ ਪੁਰਖ ਜਿਹੜਾ ਨਰਕਾਂ ਵਿੱਚ ਪਾਤੀ ਪਤਨ ਨਾਮ ਹੁੰਦਾ ਹੈ ਡਿੱਗਣ ਦਾ, ਉਹ ਨਰਕਾਂ 'ਚ ਡਿੱਗਣ ਵਾਲਾ ਬਣ ਜਾਂਦਾ। ਕਹਿੰਦੇ ਉਹ ਜਿਹੜਾ ਵਿਅਕਤੀ ਹੈ ਕੁੱਤਿਆਂ ਨੂੰ ਨਰਕ ਵਿੱਚ ਪਾਤੀ ਪੈਣ ਵਾਲਾ ਬਣ ਜਾਂਦਾ ਆ, ਉਹ ਨਰਕਾਂ ਜਾ ਕੇ ਡਿੱਗਦਾ ਅਤੇ ਉੱਥੇ ਉਹਨੂੰ ਕੁੱਤੇ ਵੜ ਵੜ ਕੇ ਖਾਂਦੇ। ਹਾਂਜੀ ਫਿਰ ਐਸੇ ਜਿਹੜੇ ਪੁਰਖ ਆ ਉਹ ਨਰਕਾਂ 'ਚ ਪੈ ਕੇ ਨਰਕਾਂ ਦਾ ਦੁੱਖ ਭੋਗ ਭੋਗ ਕੇ ਮੁੜ ਕੇ ਕੁੱਤਿਆਂ ਦੀ ਜੂਨ ਦੇ ਵਿੱਚ ਪੈਂਦੇ ਆ। ਹਾਂਜੀ ਜੋ ਜਾਣਾ ਮੈਂ ਜੋਗਨਵੰਤ ਤੂੰ ਹੋ ਸਦਿਸ਼ਟਾ ਗਾ ਜਾਣ, ਕਹਿੰਦੇ ਜੇ ਮੈਂ ਜਾਣਦਾ ਕਿ ਮੈਂ ਜਵਾਨ ਅਵਸਥਾ ਵਾਲਾ ਹਾਂ, ਇਸ ਉਮਰ 'ਚ ਮੇਰੇ ਤਾਕ ਹਾਂਜੀ ਜਵਾਨੀ ਦੀ ਤਾਕ ਦੇ ਵਿੱਚ ਮਸਤ ਹੋਇਆ ਕਰਦਾ, ਗਰੀਬਾਂ ਨੂੰ ਦੁੱਖ ਦਿੰਦਾ। ਪਾਤਸ਼ਾਹ ਕਹਿੰਦੇ ਐਸਾ ਜਿਹੜਾ ਪੁਰਖ ਆ ਉਹ ਵੀ ਮਰ ਕੇ ਗੰਦਗੀ ਦਾ ਕੀੜਾ ਬਣਦਾ, ਫਿਰ ਉਹ ਸਦਿਸ਼ਟਾ ਗਾ ਜਾਣ ਉਹ ਗੰਦਗੀ ਦਾ ਕੀੜਾ ਬਣਦਾ। ਆਪਸ ਕੋ ਕਰਮੰਤ ਕਹਾ ਗਿਆ ਜਨਮ ਮਰ ਵਜੋਂ ਪਰਮਾ, ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਬੜੇ ਸ਼ੁੱਭ ਕਰਮ ਕਰਨ ਵਾਲਾ ਐਸਾ ਕਹਾਉਂਦਾ, ਅਤੇ ਮੇਰੇ ਵਰਗਾ ਤੂੰ ਚੰਗਾ ਹੀ ਨਹੀਂ, ਆਪਣੇ ਕੀਤੇ ਕਰਮਾਂ ਦਾ ਨਹੀਂ ਝੂਠਾ ਹੰਕਾਰ ਕਰੀ ਜਾਂਦਾ। ਫਿਰ ਕਹਿੰਦੇ ਉਹ ਜਨਮ ਮਰਿਆ, ਜੰਮਦਾ ਆ ਮਰਦਾ ਆ, ਬਹੁਤ ਜੋਨ ਫਰਮਾਇਆ, ਬਹੁਤ ਜੋਨੀਆਂ ਦੇ ਵਿੱਚ ਭਰਮਦਾ ਫਿਰਦਾ ਭਟਕਦਾ ਫਿਰਦਾ ਆ, ਕਿਤੇ ਵੀ ਟਿਕਾ ਨਹੀਂ ਮਿਲਦਾ। ਧਨ ਭੂਮਿਕਾ ਜੋ ਕਰੇ ਗੁਮਾਨ, ਜੋ ਮੂਰਖ ਅੰਧਾ ਗਿਆਨ, ਜਿਹੜਾ ਵਿਅਕਤੀ ਧਨ ਦਾ ਹੰਕਾਰ ਕਰਦਾ, ਭੂਮੀ ਨੇ ਜ਼ਮੀਨ ਦਾ ਹੰਕਾਰ ਕਰਦਾ ਆ, ਜੋ ਮੂਰਖ ਅੰਧਾ ਗਿਆਨ, ਮਹਾਰਾਜ ਕਹਿੰਦੇ ਉਹਦਾ ਮੂਰਖ ਅੰਨ ਅਗਿਆਨੀ ਹੈ। ਕਹਿੰਦੀ ਉਹ ਮੂਰਖ ਜਿਹੜਾ ਅਗਿਆਨ ਕਰਕੇ ਹੈ ਨਾ, ਇੱਕ ਤਾਂ ਨੇਤਰਾਂ ਕਰਕੇ ਨਾ ਕੋਈ ਸੀਤ ਮਾਤਾ ਹੋ ਗਈ ਨੇਤਰਾਂ ਜੋਰ ਚੱਲ ਗਈ, ਇਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਅੰਧੇ ਨਾਸੀਮ ਜਿਨ ਮੁਕਲੋਂ ਨਾ ਹੀ ਅੰਧੇ ਸੀ ਨਾਨਕਾ ਜੋ ਖਸਮ ਕੁੱਥੇ ਜਾ ਰਹੇ। ਅਸਲੀ ਅੰਨੇ ਤਾਂ ਉਹ ਆ ਜਿਹੜੇ ਅਗਿਆਨੀ ਆ, ਰੱਬ ਤੋਂ ਵਿਛੜੇ ਹੋਏ, ਰੱਬ ਤੋਂ ਭੁੱਲੇ ਹੋਏ ਆ। ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਿਸਾਵੈ, ਨਾਨਕੀ ਹਾਂ ਮੁਕਤਾਵੈ ਸੁਸਾਵੈ, ਉਹਦਾ ਜਿਹੜੇ ਸੂਰਮੇ ਪ੍ਰਗਿਆ ਚਾਕਸੂ ਹੈ, ਬੜੇ ਬੜੇ ਗਿਆਨੀ ਹੈ, ਬੜੇ ਬੜੇ ਰਾਗੀ ਸਿੰਘ ਹੈ, ਸੇਵਾ ਕਰਦੇ। ਪਰ ਅਸਲੀ ਅੰਧੇ ਉਹ ਆ ਜਿਹੜੇ ਮੂਰਖ ਅਗਿਆਨੀ ਹੈ, ਜਿਨ੍ਹਾਂ ਨੂੰ ਅਸਲੀਅਤ ਨਹੀਂ ਦਿੱਤੀ ਹੈ। ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਿਸਾਵੈ, ਨਾਨਕ ਈਹਾ ਮੁਕਤਾਵੈ ਸੁਸਾਵੈ, ਸੱਚੇ ਪਾਤਸ਼ਾਹ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਦੀ ਗਰੀਬੀ ਨਿਮਰਤਾ ਵਾਲੇ ਪਵਿੱਤਰ ਗੁਣ ਵਿਖਾ ਦਿੰਦੇ। ਪਾਤਸ਼ਾਹ ਕਹਿੰਦੇ ਉਹ ਈਹਾਂ ਮੁਕਤ, ਇਸ ਲੋਕ 'ਚ ਵੀ ਬੰਧਨਾਂ ਮੁਕਤ ਹੋ ਜਾਂਦੇ ਆ, ਅੱਗੇ ਪਰਲੋਕ ਵਿੱਚ ਵੀ ਸੁੱਖ ਪਾਵੇ, ਅੱਗੇ ਸੁੱਖ ਪਾਵੇ, ਅੱਗੇ ਪਰਲੋਕ ਵੀ ਸੁੱਖ ਪਾਉਂਦੇ ਆ, ਇਸ ਲੋਕ 'ਚ ਵੀ ਸੁੱਖ ਪਾਉਂਦੇ ਆ, ਅੱਗੇ ਹਾਂਜੀ ਮੁਕਤ ਪਰਲੋਕ ਵਿੱਚ ਵੀ ਮੁਕਤੀ ਦਾ ਸੁੱਖ ਪਾਉਂਦੇ, ਕਿੱਥੇ ਵੀ ਮੁਕਤ ਹੋ ਜਾਂਦੇ, ਜੀਵਨ ਮੁਕਤੀ ਦਾ ਆਨੰਦ ਲੈਂਦੇ, ਅੱਗੇ ਪਰਲੋਕ 'ਚ ਵਧੇ ਮੁਕਤੀ ਦਾ ਜਿਹੜਾ ਸੁੱਖ ਹੈ ਇਹਨੂੰ ਪ੍ਰਾਪਤ ਕਰ ਲੈਂਦੇ ਹਨ। ਧਨਵੰਤਾ ਹੋਏ ਕਰ ਗਰਵਾਵੈ ਤ੍ਰਿਣ ਸਮਾਨ ਕਰ ਸੰਗ ਨਾ ਜਾਵੇ। ਪਾਤਸ਼ਾਹ ਕਹਿੰਦੇ ਜਿਹੜੇ ਹਾਂਜੀ ਵਿਅਕਤੀ ਧਨਵੰਤਾ ਬੜੇ ਅਮੀਰ ਹੋ ਕੇ ਹੰਕਾਰ ਕਰਨ ਵਿੱਚ ਆ ਜਾਂਦੇ, ਅੰਤ ਨੂੰ ਫਿਰ ਕਹਿੰਦੇ ਜਿਹੜਾ ਤਾਂ ਤ੍ਰਿਣ ਸਮਾਨ ਪੀਲੇ ਦੇ ਸਮਾਨ ਸਾਨੂੰ ਥੋੜ੍ਹਾ ਜਿੰਨਾ ਵੀ ਤ੍ਰਿਣ ਸਮਾਨ ਕਰ ਸੰਗ ਨਾ ਜਾਵੇ। ਹਾਂਜੀ ਤਿਨਕੇ ਦੇ ਸਮਾਨ ਵੀ ਉਹਦੇ ਨਾਲ ਕੋਈ ਧਨ ਨਹੀਂ ਜਾਂਦਾ। ਬਹੁ ਲਸਕਰ ਮਾਂ ਨੂੰ ਕੁੱਪਰ ਕਰੇ ਆਸ ਫਲ ਕੀਤਰ ਦਾਤਾ ਹੋਏ ਵਿਨਾਸ਼। ਕਹਿੰਦੇ ਮਨੁੱਖ ਦੇ ਕੋਲ ਚਾਰ ਤਰ੍ਹਾਂ ਦੀ ਸੈਨਾ ਹੋਵੇ, ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਰੱਥਾਂ ਦੀ ਆ, ਘੋੜਿਆਂ ਦੀ ਹੈ, ਹਾਥੀਆਂ ਦੀ ਆ, ਪੈਦਲ ਵਗੈਰਾ, ਅੱਜ ਕੱਲ੍ਹ ਤੋਪਖਾਨਾ ਹਵਾਈ ਜਹਾਜ਼ ਹੈਗੇ, ਇਨਫੈਂਟਰੀ ਵਗੈਰਾ, ਅਤੇ ਇਸੇ ਤਰ੍ਹਾਂ ਦੇ ਆਪਣੀ ਜਿਹੜੀ ਹੈਗੀ ਹੈ ਪਾਣੀ ਵਾਲੀ ਸਮੁੰਦਰੀ ਸੈਨਾ, ਹੁਣ ਇਸ ਤਰ੍ਹਾਂ ਦਾ ਹੈਗਾ ਹੈ ਵੀ ਹੁਣ ਵੀ ਚਾਰ ਪ੍ਰਕਾਰ ਦੀ ਬਹੁਤ ਤਰ੍ਹਾਂ ਦੇ ਜਿਹੜੇ ਲਸ਼ਕਰ ਸੈਨਾ ਹੈਗੀ। ਬਹੁ ਲਸ਼ਕਰ ਮਾਨੋ ਕੁੱਪਰ ਕਰਿਆ, ਉਹ ਮਨੁੱਖ ਇਹਨਾਂ 'ਤੇ ਆਸ ਕਰਦਾ, ਮੇਰੇ ਪੈਰ ਜਿਹੜੀਆਂ ਫੌਜਾਂ ਮੈਂ ਕੀ ਸਮਝਦਾ। ਕਹਿੰਦੇ ਜੇ ਰੱਬ ਦੀ ਲੀਲਾ ਵਰਤੀ ਆ, ਪਲ ਪੀਤਰ ਦਾ ਹੋਏ ਉਹਨਾਂ, ਕਹਿੰਦੇ ਭਾਵੇਂ ਕਿੰਨੀਆਂ ਫੌਜਾਂ ਹੈਗੀ ਮਨੁੱਖ ਜਿਹਨਾਂ ਨੇ ਆਸਾਂ ਕਰਦਾ। ਕਹਿੰਦੇ ਜੀ ਮਹਾਰਾਜ ਦੀ ਲੀਲਾ ਐਸੀ ਹੈ, ਕਹਿੰਦੇ ਉਸ ਪੁਰਖ ਦਾ ਪਲ ਪੀਤਰ ਇੱਕ ਪਲ ਦੇ ਵਿੱਚ ਹੀ ਨਾਸ਼ ਹੋ ਜਾਂਦਾ, ਉਹਦੀ ਲੀਲਾ ਐਸੀ ਹੈ। ਸਭ ਤੋਂ ਆਪ ਜਾਣੇ ਬਲਵੰਤ ਕਿਨਵੇਂ ਹੋਏ ਪਸੋ, ਜਿਹੜਾ ਆਪਣੇ ਆਪ ਨੂੰ ਸਮਝਦਾ ਆਪਣੇ ਸਰੀਰ ਨੇ ਸਾਰਿਆਂ ਤੋਂ ਬਹੁਤ ਬਲ ਵਾਲਾ, ਸ਼ਕਤੀ ਵਾਲਾ, ਐਸਾ ਜਾਣਦਾ ਬਲਵੰਤ ਬਲ ਵਾਲਾ ਜਾਣਦਾ, ਅਤੇ ਮਰਨ ਸਮੇਂ ਕਹਿੰਦੇ ਉਹੀ ਸਰੀਰ ਜਿਹੜੇ ਕਿਸੇ ਨੇ ਵਿੱਚ ਭਸਮ ਹੋ ਜਾਂਦਾ, ਨਾਸ਼ ਹੋ ਜਾਂਦਾ। ਕਿਸੇ ਨੂੰ ਪਤਾ ਆਪ ਹੰਕਾਰੀ ਧਰਮ ਰਹਿ ਇਸ ਕਰੇ ਬਾਰੇ, ਜਿਹੜਾ ਵਿਅਕਤੀ ਆਪਣੇ ਬੜਾ ਹੰਕਾਰੀ ਬਣਿਆ, ਆਪਣੇ ਬਰਾਬਰ ਕਿਸੇ ਨੂੰ ਬਦੇ ਜਾਣਦਾ ਨਹੀਂ, ਵਿਦਦਾ ਨਹੀਂ, ਜਾਣਦਾ ਨਹੀਂ, ਅਤੇ ਆਪਣੇ ਬਹੁਤ ਵੱਡਾ ਸਮਝਦਾ, ਐਸੇ ਤੇ ਹੰਕਾਰੀ। ਕਹਿੰਦੇ ਧਰਮ ਰਾਜਾ ਉਹਨਾਂ ਦੀ ਹਮੇਸ਼ਾ ਖਰਾਬੀ ਕਰਦਾ, ਚੰਗੀ ਤਰ੍ਹਾਂ ਦੁੱਖ ਦੇ ਦੇਵੇਗਾ ਉਹਨੂੰ। ਧਰਮ ਰਾਜ ਇਸ ਕਰੇ ਬਾਰੇ ਧਰਮ ਰਾਜ ਅਤੇ ਉਹਨਾਂ ਨੂੰ ਵਿਸਵਾਰ ਕਰਦਾ ਚੰਗੀ ਤਰ੍ਹਾਂ। ਗੁਰਪ੍ਰਸਾਦ ਜਾ ਕੇ ਮਿਟਿਆ ਮਾਨ ਹੋ ਜਾਂਦਾ ਉਹਨੂੰ ਰਹਿ ਗਿਆ ਪੁਰਾਣ। ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਕਿਰਪਾ ਨਾਲ ਜਿਹਨਾਂ ਦਾ ਹੰਕਾਰ ਮਿਟ ਜਾਂਦਾ। ਅਤੇ ਫਿਰ ਕਹਿੰਦੇ ਆ ਕਿ ਪਾਤਸ਼ਾਹ ਕਹਿੰਦੇ ਆ ਉਹ ਜਿਹੜੇ ਗੁਰੂ ਪਿਆਰੇ ਆ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨਵੇਂ ਨੇ, ਮਨਜ਼ੂਰ ਹੋ ਜਾਂਦੇ ਆ। ਕੋਟ ਕਰਮ ਕਰਿਆ ਹੋ ਧਾਰੇ ਕਰਮ ਪਾਵੇ ਸਗਲੇ ਵਿਵਹਾਰ। ਇਹ ਜਿੰਨੇ ਵੀ ਜੀਵ ਆ ਕਰੋੜਾਂ ਤਰ੍ਹਾਂ ਦੇ ਕਰਮ ਕਰਦੇ ਆ, ਕਰਮ ਕਰਮ ਕਰਕੇ ਸ਼ਰਮ ਪਾਵੇ, ਥੱਕ ਜਾਂਦੇ ਆ, ਥਕਾਵਟ ਪਾਉਂਦੇ ਆ, ਅਤੇ ਕਰਮ ਕਰਕੇ ਹੁਣ ਮੈਨੂੰ ਧਾਰੇ ਹੋ ਧਾਰੇ ਮੁਲਕਾਂ ਨੂੰ ਧਾਰਦੇ ਆ। ਮੈਂ ਇੰਨੇ ਕੰਮ ਕੀਤੇ ਆ, ਮੈਂ ਨਾ ਹੁੰਦਾ ਤਾਂ ਹੁਣ ਇਹਨਾਂ ਉਹ ਕੀਤੇ ਸਾਰੇ ਕੰਮ ਕਹਿੰਦੇ ਵਿਸਥਾਰੇ ਵਿਅਰਥ ਜਾਂ ਨਿਸਫਲ ਚਲੇ ਜਾਂਦੇ ਆ। ਬਿਰਥਾਰੇ ਹਾਂਜੀ ਸਗਲੇ ਬਿਰਥਾਰੇ, ਉਹ ਸਾਰੇ ਬਿਰਥਾਰੇ ਇਹਨਾਂ ਨੇ ਵਿਅਰਥ ਚਲੇ ਜਾਂਦੇ ਆ। ਦਰਗਾਹ ਵਿੱਚ ਪਾਣੀ ਕੋਡੀ ਇਹਨਾਂ ਦਾ ਮੁੱਲ ਨਹੀਂ ਕਹਿੰਦਾ, ਜੇ ਸਿਮਰਨ ਨਹੀਂ ਕੀਤਾ, ਸੇਵਾ ਨਹੀਂ ਕੀਤੀ, ਕਿਸੇ ਲੇਖੇ 'ਚ ਨਹੀਂ। ਅਣਖ ਤਪੱਸਿਆ ਕਰੇ ਅਹੰਕਾਰ ਨਰਸੁਰ ਗਿਰ ਅਵਤਾਰ, ਜਿਹੜੇ ਵਿਅਕਤੀ ਅਨੇਕਾਂ ਤਰ੍ਹਾਂ ਦੇ ਤਪ ਕਰਦੇ ਆ, ਉਹਦਾ ਹੰਕਾਰ ਕਰਦੇ ਆ, ਤਪੱਸਿਆ ਕਰਦੇ ਆ, ਹੰਕਾਰ ਕਰਦੇ ਆ, ਅਤੇ ਮੁੜ ਮੁੜ ਕੇ ਕਹਿੰਦੇ ਕਦੀ ਨਰਕਾਂ 'ਚ ਕਦੀ ਸੁਰਗਾਂ 'ਚ ਅਵਤਾਰ ਮੈਨੇ ਉਤਰਨਾ ਕਰਦੇ ਆ, ਭਾਵ ਜੰਮਦੇ ਮਰਦੇ ਆ। ਅਣਖ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਵੈ ਕੋਪੈ ਸੇਵੈ, ਅਨੇਕਾਂ ਯਤਨ ਕਈ ਤਰ੍ਹਾਂ ਦੇ ਸਾਧਨ ਕਰਕੇ ਜਿਨ੍ਹਾਂ ਦਾ ਆਤਮ ਜਿਹੜਾ ਮਨ ਦਰਵੀ ਭੂਤ ਨਹੀਂ ਹੁੰਦਾ, ਕੋਮਲ ਪੁਣਾ ਨਹੀਂ ਹੁੰਦਾ, ਨਰਮਾਈ ਨਹੀਂ ਆਉਂਦੀ। ਦੱਸੋ ਕਹਿੰਦੇ ਪਾਤਸ਼ਾਹ ਇਹੋ ਜਿਹੇ ਬੰਦੇ ਜਿਹੜੇ ਕਠੋਰ ਮਨ ਵਾਲੇ ਸੱਚੀ ਦਰਗਾਹ 'ਚ ਕਿਵੇਂ ਜਾ ਸਕਣਗੇ? ਪਰਮਾਤਮਾ ਦੀ ਦਰਗਾਹ 'ਚ ਉਹਨਾਂ ਦਾ ਕਿਵੇਂ ਜਸ ਗਾਇਆ ਜਾਏਗਾ, ਨਹੀਂ ਜਸ ਗਾਇਆ ਜਾਵੇਗਾ। ਆਪਸ ਕੋ ਜੋ ਭਲਾ ਕਹਾਵੈ ਅਤੇ ਸਹਿ ਭਲਾਈ ਨੇ ਸੁਣਾਵੈ, ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬਹੁਤ ਚੰਗੇ ਹਾਂ, ਆਪਣੇ ਨੂੰ ਭਲਾ ਕਹੂੰਗੇ, ਉਹਨਾਂ ਪੁਰਖਾਂ ਦੇ ਨੇੜੇ ਭਲਿਆਈ ਨੇੜੇ ਵੀ ਨਹੀਂ ਹੁੰਦੀ, ਕਿਉਂਕਿ ਹੰਕਾਰ ਨਾਲ ਭਰੇ ਹੋਏ ਆ। ਇਸ ਵਾਸਤੇ ਜਿਹੜਾ ਹੰਕਾਰੀ ਬੰਦਾ ਉਹ ਪਰਮਾਤਮਾ ਦੀ ਦਰਗਾਹ 'ਚ ਪ੍ਰਵਾਨ ਨਹੀਂ ਹੁੰਦਾ। ਇਸ ਵਾਸਤੇ ਉਹ ਕਹਿੰਦੇ ਰੰਕਾ ਵੰਕਾ ਉਹ ਪ੍ਰੇਮੀ ਸੀ ਅਤੇ ਬੰਦਗੀ ਕਰਨੀ। ਭਗਤ ਰਾਮ ਦੇ ਜਿਹੜੇ ਮੰਦਰ ਜਿਹੜਾ ਪੰਡਿਆਂ ਨੇ ਜਾਣ ਨੂੰ ਦਿੱਤਾ, ਫਿਰ ਉਹ ਪਿੱਛੇ ਆ ਕੇ ਬੁਰਾ ਕਰਨ ਲੱਗ ਪਿਆ ਅਤੇ ਭਗਵਾਨ ਨੇ ਮੋਢਾ ਲਾ ਕੇ ਮੰਦਰ ਦਾ ਮੂੰਹ ਘੁਮਾਤਾ, ਆਉਂਡਾ ਪੁਰਖਿਆ ਹਜ਼ੂਰ ਸਾਹਿਬ ਨੂੰ ਸਮਝਿਆ ਮੀਰ ਪਰੇ ਜਿਹੜੇ ਘੁਮਾਇਆ ਅਤੇ ਫਿਰ ਜਿਸ ਤਰ੍ਹਾਂ ਛੱਪਰੀ ਟੁੱਟੀ ਸੀ ਉਹ ਵੀ ਮਹਾਰਾਜ ਨੇ ਬਣਾ ਦਿੱਤੀ ਅਤੇ ਮਨ ਪਈ ਮਹਾਰਾਜ ਦੀ ਬੜੀ ਕਿਰਪਾ ਐਸਾ ਆ ਗਿਆ ਅਤੇ ਉੱਥੇ ਰੰਕਾ ਦੀ ਲੌਂਕਾ ਉਹ ਆਕਾਸ਼ਵਾਣੀ ਹੁੰਦੀ ਉਹ ਤਾਂ ਬਹੁਤ ਵੱਡੇ ਪ੍ਰੇਮੀ ਭਗਤ ਨਾਮ ਦੇ ਉਹਨਾਂ ਮਨ ਚ ਲਿਆ ਸਿਰ ਨੂੰ ਵੀ ਬੜੇ ਬੜੇ ਪ੍ਰੇਮੀ ਨੇ ਮੇਰੇ ਗਏ ਕਹਿੰਦੇ ਵੀ ਰਾਂਕੇ ਲਾਉਂਦੇ ਤਾਂ ਇਹੀ ਘਰ ਹੈ ਕਹਿੰਦੇ ਹਾਂ ਜਿਹੜੇ ਅੰਦਰ ਗਏ ਅਤੇ ਉਹ ਲੜਕੀ ਇੱਥੇ ਬੈਠੀ ਸੀ ਹਾਂਜੀ ਕਹਿਣ ਲੱਗੇ ਕਿੱਥੇ ਗਏ ਕਹਿੰਦੇ ਬਾਹਰ ਗਏ ਆ ਜਾਂਦੇ ਆ ਹਾਂਜੀ ਉਸ ਵੇਲੇ ਫਿਰ ਹਾਂਜੀ ਕਹਿਣ ਲੱਗੇ ਤੂੰ ਕੀ ਕਰਦੀ ਉਹ ਸਿਰ ਦੇ ਉੱਤੇ ਹਲਦੀ ਪੀਂਦੀ ਸੀ ਕਹਿੰਦੇ ਇਹ ਕਾਹਲੇ ਪੀ ਰਹੀ ਕਹਿੰਦੇ ਇੱਕ ਨਾਮਾ ਸਿੰਬਾ ਉਹ ਭਗਵਾਨ ਨੂੰ ਰੋਜ਼ ਕੋਈ ਨਾ ਕੋਈ ਇਸ ਤਰ੍ਹਾਂ ਪਾ ਛੱਡਦਾ ਦੇਵਤਾ ਕਹਿੰਦੇ ਕਿਵੇਂ ਹੈਗਾ ਨਾਮ ਦੇ ਵਿੱਚ ਕਹਿੰਦੇ ਆ ਕਿ ਉਹ ਆਰਤੀ ਨੂੰ ਗਿਆ ਪੰਡਤਾਂ ਨੂੰ ਉੱਥੋਂ ਸਾਂਭਲਣਾ ਉਹਨਾਂ ਦਾ ਧਾਪੇ ਚ ਰੋਣ ਲੱਗ ਪਿਆ ਕਿ ਭਗਵਾਨ ਨੂੰ ਆਮੇ ਦੇਣ ਲੱਗ ਪਿਆ ਭਗਵਾਨ ਨੇ ਮੁੰਡਾ ਲਾ ਕੇ ਅਤੇ ਮੁੰਡੇ ਦਾ ਮੂੰਹ ਫੇਰਤਾ ਭਗਵਾਨ ਦੇ ਉੱਥੇ ਜਰਬਾਈ ਹੈ ਚੋਟ ਲੱਗੀ ਹੈ ਦਰਦ ਹੁੰਦੀ ਹੈ ਅਤੇ ਮੈਂ ਉਹ ਹਲਦੀ ਰਗੜਦਾ ਹੀ ਹਾਂ ਲੂਪਰੀ ਬਣਾਉਣ ਲਈ ਪੂਰੇ ਲਾਉਣ ਬਾਅਦ ਅਤੇ ਰਾਮਦੇਵ ਦੇ ਮਨ ਚੋਂ ਹੋ ਗਿਆ ਵੀ ਪ੍ਰੇਮੀ ਤਾਂ ਬਈ ਜਿਹੜੇ ਬੜੇ ਬੜੇ ਬੈਠੇ ਆ ਇਸ ਵਾਸਤੇ ਪ੍ਰੇਮੀ ਬੜੇ ਤੇ ਬੜੇ ਹੈਗੇ ਆ ਅਤੇ ਰਾਮਦੇਵ ਨੇ ਕਿਹਾ ਭਾਈ ਆਪਣੇ ਉਹ ਰਾਂਕਾ ਦੇ ਓਂਕਾਰ ਹੈ ਝੂਠੇ ਦੇਖਿਆ ਮਾਇਆ ਦੀ ਥੈਲੀ ਅਤੇ ਉਹ ਕਹਿਣ ਲੱਗੇ ਹਾਏ ਸੁਪਨੇ ਕਹਿੰਦੇ ਛੱਡ ਤੂੰ ਹਾਂਜੀ ਉਹ ਕਹਿਣ ਲੱਗੇ ਇੱਥੇ ਕਾਹਲੇ ਰੋਕਿਆ ਕਹਿੰਦੇ ਵੀ ਮਾਇਆ ਸੀ ਕਹਿੰਦੇ ਤੂੰ ਕਾਹਲੇ ਦੇ ਸੁਣਿਆ ਚੱਲ ਅਤੇ ਇਹ ਤਾਂ ਡੰਗ ਮਾਰਨ ਲੱਗੀ ਸੀ ਮੈਂ ਤਾਂ ਮਸੀਂ ਨਿਕਲਿਆ ਇਸ ਵਾਸਤੇ ਐਸੇ ਤਿਆਗੀ ਵਿਰਾਗੀ ਪ੍ਰੇਮੀ ਵੀ ਹੈਗੇ ਆ ਸਰਬ ਕੀਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿਨੇ ਮਿਲ ਕਹਿੰਦੇ ਜਿਨ੍ਹਾਂ ਦਾ ਮਨ ਸਾਰਿਆਂ ਦੇ ਚਰਨਾਂ ਦੀ ਰੇਨ ਮੈਨੇ ਧੂੜੀ ਬਣ ਜਾਂਦਾ ਇੰਨੀ ਨਿਮਰਤਾ ਆ ਜਾਂਦੀ ਕਹੋ ਨਾਨਕ ਤਾਂ ਕਿਨੇ ਮਿਲ ਪਾਤਸ਼ਾਹ ਕਹਿੰਦੇ ਆ ਉਹਨਾਂ ਦੀ ਨਿਰਮਲ ਸੋਏ ਉਹਨਾਂ ਦੀ ਜਿਹੜੀ ਸੋਏ ਮੈਨੇ ਸੋਭਾ ਬੜੀ ਨਿਰਮਲ ਪਵਿੱਤਰ ਹੁੰਦੀ ਹੈ ਜਬ ਲੱਗ ਜਾਂਦੇ ਮੁਲਕੇ ਕਾ ਸੋਏ ਤਾਬੇ ਸੋ ਸੁੱਖ ਨਹੀਂ ਸੋਏ ਜਦੋਂ ਕਹਿੰਦੇ ਮੈਂ ਇਹ ਮੈਂ ਕਰਨ ਵਾਲਾ ਮਨੁੱਖ ਇਹ ਜਾਣਦਾ ਕਿ ਜੋ ਕੁਝ ਹੋ ਰਿਹਾ ਇਹ ਮੇਰੇ ਪ੍ਰਤਾਪ ਨਾਲ ਹੋ ਰਿਹਾ ਮੈਂ ਹੀ ਕਰ ਕਰਾ ਰਿਹਾ ਕਹਿੰਦੇ ਵੀ ਜਿਹੜਾ ਹੰਕਾਰੀ ਬੰਦਾ ਉਹਦੇ ਮਨ ਨੂੰ ਕੋਈ ਵੀ ਸੁੱਖ ਪ੍ਰਾਪਤ ਨਹੀਂ ਹੁੰਦਾ ਜਬ ਇਹ ਜਾਂਦਾ ਮੈਂ ਕੁਛ ਕਰਤਾ ਤਬ ਇਸ ਕੋਲ ਸੁੱਖ ਨਹੀਂ ਸੋਏ ਤਬ ਮੈਨੇ ਫਿਰ ਇਸਨੂੰ ਕੋਈ ਸੁੱਖ ਨਹੀਂ ਹੁੰਦਾ ਜਬ ਇਹ ਜਾਂਦਾ ਮੈਂ ਕੁਛ ਕਰਤਾ ਤਬਲਾ ਗਰਭ ਜੋੜ ਨਹੀਂ ਸਕਦਾ ਜਦੋਂ ਇਹ ਜੀਵ ਇਹ ਜਾਣਦਾ ਕਿ ਮੈਂ ਹੀ ਸਭ ਕੁਝ ਕਰ ਕਰਾ ਰਿਹਾ ਉਦੋਂ ਤੱਕ ਇਹ ਹੰਕਾਰ ਕਰਕੇ ਜੋਨੀਆਂ 'ਚ ਹਾਂਜੀ ਮਾਤਾ ਦੇ ਗਰਭ ਔਰ ਜੋਨੀਆਂ ਦੇ ਵਿੱਚ ਘੁੰਮਦਾ ਫਿਰਦਾ ਹੈ ਜਬ ਧਾਰੇ ਕੋ ਬੈਰੀ ਮੀਤ ਤਬਲਗ ਨਿਸ਼ਚਲ ਨਹੀਂ ਸੀ ਜਦੋਂ ਮਨ 'ਚ ਕਿਸੇ ਨੂੰ ਬੈਰੀ ਬਣਾ ਲੈਂਦਾ ਕਿਸੇ ਨੂੰ ਮਿੱਤਰ ਬਣਾ ਲੈਂਦਾ ਉਦੋਂ ਤੱਕ ਇਹਦਾ ਮਨ ਜਿਹੜਾ ਚੇਤ ਆ ਨਿਸ਼ਚਲ ਹਾਂਜੀ ਇਸ ਪ੍ਰਤੀ ਨਹੀਂ ਹੁੰਦਾ ਟਿਕਦਾ ਨਹੀਂ ਕਿਸੇ ਟਿਕਾਣੇ ਨਹੀਂ ਰਹਿੰਦਾ ਮਨ ਭਟਕਦਾ ਰਹਿੰਦਾ ਜਦੋਂ ਮਨ 'ਚੋਂ ਰਾਗ ਦੁਆਸ਼ ਨਿਕਲ ਜਾਂਦੀ ਹੈ ਫਿਰ ਮਨ ਟਿਕਦਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਜਦੋਂ ਤੱਕ ਮਾਇਆ ਦਾ ਜਿਹੜਾ ਮੋਹ ਆ ਇਹਦੇ 'ਚ ਮਗਨ ਮੈਨੇ ਮਸਤ ਹੋਇਆ ਕਰਦਾ ਉਦੋਂ ਤੱਕ ਫਿਰ ਜਿਹੜਾ ਧਰਮ ਰਾਜਾ ਆ ਇਹਨੂੰ ਸਜ਼ਾ ਦਿੰਦਾ ਡੰਡ ਦਿੰਦਾ ਹੈ ਪ੍ਰਭ ਕਿਰਪਾ ਤੇ ਬੰਧਨ ਟੁੱਟਿਆ ਗੁਰਪ੍ਰਸਾਦ ਨਾਨਕੋਂ ਛੁੱਟਿਆ ਪਾਤਸ਼ਾਹ ਕਿਰਪਾ ਕਰਦੇ ਆ ਉਹਦੀ ਕਿਰਪਾ ਨਾਲ ਜਿਨ੍ਹਾਂ ਦੇ ਬੰਧਨ ਟੁੱਟ ਜਾਂਦੇ ਆ ਕਿਉਂਕਿ ਗੁਰੂ ਦੀ ਪ੍ਰਸਾਦ ਕਿਰਪਾ ਨਾਲ ਜਿਹੜੀ ਹੰਗਤਾ ਮਮਤਾ ਛੁੱਟਿਆ ਮੈਨੇ ਛੁਟਕਾਰਾ ਹੋ ਜਾਂਦਾ ਹੈ ਉਹਨਾਂ ਦੇ ਬੰਧਨ ਟੁੱਟ ਜਾਂਦੇ ਜਿਹੜੇ ਹੰਗਤਾ ਮਮਤਾ ਤੋਂ ਰਹਿਤ ਹੋ ਗਏ ਸੈਸ ਕਟੇ ਲਾਫੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਤਸ਼ਾਹ ਪਾਵੈ ਜਿਹੜਾ ਤ੍ਰਿਸ਼ਨਾ ਵਾਲਾ ਪੁਰਸ਼ ਹੈ ਜੇ ਸੈਸ ਹਜ਼ਾਰਾਂ ਕੱਟ ਲੈ ਫਿਰ ਕਹਿੰਦਾ ਲੱਖਾਂ ਨੂੰ ਦੌੜਦਾ ਧਾਵੇ ਮੈਨੇ ਦੌੜਦਾ ਮਨ ਨੂੰ ਤ੍ਰਿਪਤੀ ਨਹੀਂ ਆਉਂਦੀ ਰੱਜ ਨਹੀਂ ਆਉਂਦਾ ਸਬਰ ਨਹੀਂ ਆਉਂਦਾ ਹਰ ਵੇਲੇ ਮਾਇਆ ਦੇ ਪਿੱਛੇ ਪਾਉਂਦਾ ਮਾਇਆ ਪਿੱਛੇ ਦੌੜਾ ਫਿਰਦਾ ਇਸ ਵਾਸਤੇ ਮਾਇਆ ਦੇ ਪਿੱਛੇ ਇਹ ਭੱਜਿਆ ਫਿਰਦਾ ਜਦੋਂ ਸਿਕੰਦਰ ਸੀਗਾ ਅਤੇ ਉਸ ਨੇ ਦੁਨੀਆਂ ਨੂੰ ਜਿੱਤ ਲਿਆ ਅਤੇ ਵਰੁਣ ਦੇ ਉੱਤੇ ਆ ਗਿਆ ਸਮੁੰਦਰ ਕਹਿੰਦਾ ਤੂੰ ਵੀ ਮੇਰੀ ਨਿਸ਼ਾਨੀ ਭਰ ਕਹਿੰਦਾ ਕੀ ਚਾਹੀਦਾ ਕਹਿੰਦੇ ਮਾਇਆ ਚਾਹੀਦੀ ਉਹ ਛੱਲ ਮਾਰੀ ਉੱਥੇ ਹੀਰੇ ਜਵਾਹਰ ਸੁੱਟਦੇ ਤੇ ਕਹਿੰਦੇ ਭਾਂਡਾ ਵੀ ਦੂਈ ਛੱਲ ਹੀ ਬੇੜੀ ਕਹਿੰਦੇ ਤਾਂ ਛੋਟੀ ਜਿਹੀ ਹੈ ਕਹਿੰਦੇ ਭਰ ਲਾ ਜਿਹੜੇ ਭਰਨ ਲੱਗਾ ਉਹ ਭਰੇ ਹੀ ਨਾ ਕਹਿੰਦੇ ਤਾਂ ਭਰਦੀ ਨਹੀਂ ਕਹਿੰਦੇ ਇਹ ਤਾਂ ਭਰ ਗਈ ਹੈ ਤੇਰਾ ਢਿੱਡ ਨਹੀਂ ਭਰਦਾ ਅਤੇ ਜਿੰਨੀ ਮਿਲੀ ਜਾਂਦੀ ਹੈ ਉਨਾ ਹੀ ਹੋਰ ਭਟਕਣਾ ਵਧੀ ਜਾਂਦੀ ਅਣਕ ਭੋਗ ਦੇਖਿਆ ਕਿ ਕਰੈ ਨਿਹ ਤ੍ਰਿਪਤਾਵੈ ਕਪਕਾ ਮਰੈ ਇਹ ਮਾਇਆ ਨੂੰ ਪਾ ਕੇ ਫਿਰ ਕੀ ਹੈ ਵਿਸ਼ੇ ਵਿਕਾਰਾਂ ਦੇ ਅਨੇਕਾਂ ਪ੍ਰਕਾਰ ਦੇ ਭੋਗਾਂ ਨੂੰ ਭੋਗਦਾ ਹੈ ਇਹ ਰਾਜਦਾਨੀ ਹੈ ਫਿਰ ਇਹਨਾਂ ਵਿਕਾਰਾਂ ਦੇ ਵਿੱਚ ਖੱਪ ਖੱਪ ਕੇ ਮਰ ਜਾਂਦਾ ਹੈ। ਬਿਨਾਂ ਸੰਤੋਖ ਨਹੀਂ ਪੂਰਾ ਗਿਆ, ਸੁਖਨ ਮਨੋਰਥ ਬ੍ਰਿਥੇ ਸਭ ਕਰ ਗਿਆ। ਜਿੰਨਾ ਚਿਰ ਮਨ ਸੰਤੋਖ ਨਹੀਂ ਧਾਰਦਾ ਉਨਾ ਚਿਰ ਰਾਜ ਰੰਗ ਤ੍ਰਿਪਤ ਨਹੀਂ ਹੁੰਦਾ। ਜਿਸ ਤਰ੍ਹਾਂ ਕਹਿੰਦੇ ਸੁਪਨੇ ਦੇ ਜਿਹੜੇ ਮਨੋਰਥ ਹੁੰਦੇ ਆ ਉਹ ਫਜੂਲੇ ਹੁੰਦੇ ਹਨ, ਅਤੇ ਸੁਪਨੇ 'ਚ ਕੋਈ ਰਾਜਾ ਬਣ ਗਿਆ ਜੇ ਉੱਠਿਆ ਹੈਗਾ ਭਿਖਾਰੀ ਹੈ, ਅਤੇ ਸੁਪਨੇ ਦੇ ਜਿਹੜੇ ਮਨੋਰਾਜ ਕਰਦਾ ਵਿਅਰਥ ਆ। ਇਸ ਤਰ੍ਹਾਂ ਮਨੁੱਖ ਦੇ ਜਿੰਨੇ ਕੰਮ ਆ, ਜਾਗਰਤ ਵਿੱਚ ਵੀ ਕਈ ਤਰ੍ਹਾਂ ਦੇ ਫੁਰਨੇ ਕਰੀ ਜਾਂਦਾ, ਅਤਰਾ ਚੜਾ ਹਵਾਈ ਕਿਲੇ ਬਣਾਉਂਦਾ, ਪਰਮਾਤਮਾ ਦੇ ਨਾਮ ਤੋਂ ਨਾ ਬ੍ਰਿਥੇ ਮੈਂ ਸਾਰੇ ਨਿਸਲ ਫਜੂਲ ਆ। ਪਾਤਸ਼ਾਹ ਕਹਿੰਦੇ ਆਪਣੇ ਕੰਮਾਂ ਵਾਸਤੇ ਜਿੰਨੇ ਵੀ ਮਨੋਰਥ ਫੁਰਨੇ ਕਰਦਾ ਆ ਉਹ ਸਾਰੇ ਸੁਪਨੇ ਦੀ ਨਹੀਂ ਆਈ। ਇਹ ਲੋਭੀ ਬੰਦੇ ਜਿਹੜੇ ਇਸ ਵਾਸਤੇ ਕਹਿਣਗੇ ਕਿ ਕੋਈ ਇਹੋ ਜਿਹੀ ਦਲਦਲ ਹੈ ਰਾਜੇ ਭੋਜ ਦੀ ਸਭਾ 'ਚ, ਹਾਂਜੀ, ਅਤੇ 1400 ਵਿਦਵਾਨ ਰਹਿੰਦੇ ਸੀ। ਆਪ ਬੜਾ ਵਿਦਵਾਨ ਸੀ ਮਹਾਰਾਜਾ ਭੋਜ, ਪਰਮਾਤਮਾ ਦਾ ਰਾਜਪੂਤ ਰਾਜਾ ਸੀ, ਅਤੇ ਅਜੈ ਉੱਧਰ ਇਸ ਵਾਸਤੇ ਆਪਣਾ ਬੜਾ ਵਿਦਵਾਨ ਸੀ, ਬੜੇ ਗ੍ਰੰਥ ਟਾਪੇ, ਅੱਜ ਵੀ ਭੋਜ ਨੀਤੀ ਗ੍ਰੰਥ ਇਸ ਤਰ੍ਹਾਂ ਮਿਲਦੇ ਉਹ ਪੜ੍ਹੇ, ਅਤੇ ਇਸ ਵਾਸਤੇ ਪੁੱਛਿਆ ਵੀ ਉਹ ਦਲਦਲ ਕਿਹੜੀ, ਪ੍ਰੋਤ ਨੂੰ ਪੁੱਛਿਆ ਕਿ ਵਿਦਵਾਨ ਨੇ 8 ਦਿਨਾਂ ਉੱਤਰ ਦੇਣਾ ਪਿਆ, ਉਹ ਹੁਣ ਉੱਤਰ ਕੋਈ ਮਿਲਿਆ ਨਾ, 6 ਦਿਨ ਵੀ ਗਿਆ, ਫਿਰ ਚਲੇ ਗਿਆ। ਕਹਿੰਦੇ ਵੀ ਇੱਕ ਭੇਡਾਂ ਚਾਰਨ ਨਾਲ ਆਇਆ, ਉਹ ਹੈਗਾ ਸਤਸੰਗੀ ਬੰਦਾ, ਬੜਾ ਵਿਚਾਰਵਾਨ ਹੈ, ਉਹ ਦੱਸਿਆ। ਉਹਦੇ ਕੋਲ ਆ ਗਿਆ, ਅਖੇ ਜੀ ਦਲਦਲ ਕਿਹੜੀ ਹੈ? ਉਹ ਕਹਿੰਦਾ ਵੀ ਤੈਨੂੰ ਭੇਡ ਦਾ ਦੁੱਧ ਪੀਣਾ ਪਊ। ਕਹਿੰਦੇ ਮੈਂ ਤਾਂ ਬ੍ਰਾਹਮਣ ਹਾਂ, ਭੇਡ ਦਾ ਦੁੱਧ ਨਹੀਂ ਪੀਂਦਾ, ਭੇਡ ਗੰਦਮੰਦ ਖਾਂਦੀ। ਫਿਰ ਆ ਗਿਆ, ਚਲੋ ਪ੍ਰਾਸ਼ਚਿਤ ਕਰ ਲਵਾਂਗੇ, ਮਨਿਸਟਰੀ ਮਿਲੀ ਹੋਈ ਹੈ ਵਜ਼ੀਰੀ, ਹੈਂ, ਅਤੇ ਮੌਜਾਂ ਲੈਂਦੇ। ਕਹਿੰਦਾ ਲਿਆਓ ਜੀ ਪੀ ਲੈਂਦਾ। ਕਹਿੰਦਾ ਨਹੀਂ, ਪਹਿਲਾਂ ਮੈਂ ਪੀਵਾਂਗਾ ਫਿਰ ਤੈਨੂੰ। ਕਹਿੰਦਾ ਵੀ ਇਹ ਤਾਂ ਗੱਲ ਹੈ, ਪੀਏ ਤੇਰਾ ਜੂਠਾ ਪੀ। ਫਿਰ ਆ ਗਿਆ, ਕਹਿੰਦਾ ਚਲੋ ਇੱਕ ਪ੍ਰਾਸ਼ਚਿਤ ਕਰਨਾ, ਦੋ ਕਰ ਲਵਾਂਗੇ। ਫਿਰ ਮੈਂ ਲਿਆਓ ਮਹਾਰਾਜ ਪੀ ਲੈਂਦਾ। ਕਹਿੰਦੇ ਨਹੀਂ, ਹੈਂ, ਪਹਿਲਾਂ ਮੈਂ ਪੀਵਾਂਗਾ ਫਿਰ ਮੇਰਾ ਕੁੱਤਾ ਪੀਊਗਾ ਫਿਰ, ਹੈਂ, ਕਹਿੰਦੇ ਇਹ ਤਾਂ ਔਖਾ ਆ। ਹੈਂ, ਕਹਿੰਦਾ ਚੱਲ ਪੀਆ, ਪ੍ਰਾਸ਼ਚਿਤ ਕਰ ਲਵਾਂਗੇ। ਜਿਹੜੇ ਆ ਗਿਆ, ਕਹਿੰਦੇ ਇਹ ਲੋਭ ਰੂਪੀ ਦਲਦਲ ਆ, ਲੋਭ ਦੇ ਵਿੱਚ ਤੂੰ ਫਸਿਆ ਆ, ਮੇਰਾ ਅਤੇ ਕੁੱਤੇ ਦਾ ਮਨੁੱਖ ਦੀ ਖੋਪਰੀ 'ਚ ਪਾਇਆ ਜਿਹੜਾ ਮੀਂਗਣਾ ਪਾਈਆਂ, ਉਹ ਦੁੱਧ ਪੀਣ ਨੂੰ ਤੂੰ ਤਿਆਰ ਹੋ ਗਿਆ। ਇਸ ਵਾਸਤੇ ਜਿਹੜਾ ਲੋਭੀ ਆਦਮੀ ਹੈ ਉਹ ਇੰਨਾ ਗਿਰ ਜਾਂਦਾ ਆ ਮਾਇਆ ਪਦਾਰਥਾਂ ਵਾਸਤੇ, ਆਪਣਾ ਕਰਮ ਧਰਮ ਸਰਬ ਖੋ ਬਹਿੰਦਾ। ਪਾਤਸ਼ਾਹ ਕਹਿੰਦੇ ਨਾਮ ਰੰਗ ਸਰਬ ਸੁੱਖ ਹੋਏ, ਬਟ ਭਾਗੀ ਕਿਸੇ ਪ੍ਰਾਪਤ ਹੋਏ। ਕਹਿੰਦੇ ਜੇ ਨਾਮ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਰੰਗਦਾ ਨਾ, ਇਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਪਰ ਇਹ ਜਿਹੜਾ ਨਾਮ ਦਾ ਰੰਗ ਪ੍ਰੇਮ ਹੈ, ਪਾਤਸ਼ਾਹ ਕਹਿੰਦੇ ਤਾਂ ਵੱਡਿਆਂ ਭਾਗਾਂ ਨਾਲ ਕਿਸੇ ਪ੍ਰਾਪਤ ਹੋਏ, ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਇਹ ਨਾਮ ਦਾ ਰੰਗ ਜਿਹੜਾ। ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ। ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਆ, ਉਹ ਪਰਮੇਸ਼ਰ ਸਾਰਾ ਕੁਝ ਕਰਨ ਕਰਾਉਣ ਵਾਲਾ ਆਪ ਹੀ ਹੈ। ਇਸ ਵਾਸਤੇ ਸਦਾ ਸਦਾ ਉਸ ਨਿਰੰਕਾਰ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਕਰਨ ਕਰਾਵਨ ਕਰਨੇ ਹਾਰ ਇਸਕੇ ਹਾਰ ਕਹਾ ਵਿਚਾਰ, ਉਹ ਕਰਨ ਕਰਾਉਣ ਵਾਲਾ ਨਿਰੰਕਾਰ ਹੀ ਹੈ, ਆਪ ਹੀ ਸਾਰੇ ਕਾਰਨਾਂ ਨੂੰ ਕਰਨ ਕਰਾਉਣ ਵਾਲਾ ਹੈ। ਪਿੱਛੇ ਵੀ ਉਹਦੇ ਕਰਨ ਵਾਲਾ ਸੀ, ਹੁਣ ਵੀ ਅੱਗੇ ਨੂੰ ਵੀ ਉਹਦੇ। ਕਹਿੰਦੇ ਜੀ ਇਸ ਗੱਲ ਨੂੰ ਵਿਚਾਰ ਲਓ ਕਿ ਜੀਵ ਦੇ ਹੱਥ ਵਿੱਚ ਹੈ ਕੀ ਹੈ, ਐਵੇਂ ਵਾਧੂ ਹੋਮੇ ਦੀ ਪੰਡ ਚੁੱਕੀ ਕਰਦਾ। ਜੇ ਅਸੀਂ ਦ੍ਰਿਸ਼ ਕਰੇ ਚਰਸਾ ਹੋਏ, ਆਪੇ ਆਪ ਪ੍ਰਭ ਹੋਏ। ਜੇ ਅਸੀਂ ਜਿਸ ਤਰ੍ਹਾਂ ਦੀ ਉਹ ਦ੍ਰਿਸ਼ਟੀ ਪਰਮਾਤਮਾ ਜੀਵਾਂ 'ਤੇ ਕਰਦਾ, ਇਹ ਜੀਵ ਜਿਹੜੇ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਪਿੱਛੇ ਵੀ ਆਪ ਸੀ, ਹੁਣ ਵੀ ਅੱਗੇ ਵੀ ਆਪੇ ਕਰਨ ਕਰਾਉਣ ਵਾਲਾ ਹੋਏਗਾ। ਜੋ ਕਿਸ਼ਕੀਨੋ ਸੋ ਆਪਣੇ ਰੰਗ ਸਭ ਤੋਂ ਦੂਰ ਸਭ ਰੂਪ ਹੈ ਸੰਗ। ਉਹ ਪਰਮਾਤਮਾ ਨੇ ਜੋ ਕੁਝ ਕੀਤਾ ਆਪਣੇ ਰੰਗ, ਆਪਣੀ ਮੌਜ ਵਿੱਚ, ਆਪਣੇ ਆਨੰਦ ਵਿੱਚ ਕੀਤਾ, ਕਿਉਂਕਿ ਮਨਮੁਖਾਂ ਤੋਂ ਤਾਂ ਹਮੇਸ਼ਾ ਦੂਰ ਆ, ਅਤੇ ਗੁਰਮੁਖਾਂ ਦੇ ਸੰਗ ਮੈਨੇ ਸਦਾ ਹੀ ਸਾਥ ਅੰਗ ਸੰਗ ਹੋ ਕੇ ਵਰਤ ਰਿਹਾ ਹੈ। ਬੂਝਿਆ ਦੇਖਿਆ ਕਰਿਆ ਵਿਵੇਕ ਅਪ ਹੈ, ਏਕ ਅਪ ਹੈ ਅਨੇਕ। ਉਹ ਨਿਰੰਕਾਰ ਕਹੀ ਆਪੇ ਜੀਵਾਂ ਦੇ ਕਰਮਾਂ ਨੂੰ ਦੇਖ ਕੇ ਬੁੱਝਦਾ, ਸਮਝਦਾ, ਉਹ ਜਾਣਦਾ, ਉਸ ਤੋਂ ਕੋਈ ਗੱਲ ਲੁਕਦੀ ਨਹੀਂ। ਫਿਰ ਆਪੇ ਉਹ ਹਾਂਜੀ ਫਲ ਦੇਣ ਵਾਲਾ ਆ, ਵਿਵੇਕ ਹੈ, ਵਿਚਾਰ ਵੀ ਆਪੇ ਕਰਦਾ। ਨਿਰਗੁਣ ਰੂਪ ਹੋ ਕਰਕੇ ਆਪ ਇੱਕ ਰੂਪ ਹੈ, ਸਰਗੁਣ ਰੂਪ ਹੋ ਕਰਕੇ ਅਨੇਕਾਂ ਰੂਪੋਂ ਨੇ ਧਾਰੇ ਹੋਏ ਆ। ਇੱਕ ਨਿਰਗੁਣ ਕਰਕੇ ਕਿਹਾ ਅਤੇ ਸਰਗੁਣ ਕਰਕੇ ਅਨੇਕਾਂ ਵਿਰਾਟ ਰੂਪ 'ਚ ਰੂਪ ਧਾਰੇ ਹੋਏ। ਮਰਨ ਬਿਨ ਤੈ ਅਵੈ ਨ ਜਾਏ, ਨਾਨਕ ਸਾਹਿਬ ਰਹਿ ਸਮਾਏ। ਉਹ ਮਰ ਕੇ ਦਿਨ ਸਹਿ ਨਾਸ ਨਹੀਂ ਹੁੰਦਾ, ਆਵੇ ਨਾ ਜਾਏ ਨਾ ਆਉਂਦਾ ਹੈ ਨਾ ਜਾਂਦਾ ਇੱਕ ਰਾਸਿਆ। ਇਸ ਵਾਸਤੇ ਸਾਰਿਆਂ ਦੇ ਵਿੱਚ ਇਹ ਸਮਾਇਆ ਹੋਇਆ ਹੈ। ਆਪ ਉਪਦੇਸ਼ਾ ਸਮਝਿਆ, ਆਪ ਆਪੇ ਰਚਿਆ ਸਭ ਕਹਿ ਸਾਥ, ਉਹ ਆਪੇ ਗੁਰੂ ਰੂਪ ਹੋ ਕੇ ਜਿਗਿਆਸੂ ਨੂੰ ਉਪਦੇਸ਼ ਦੇ ਰਿਹਾ, ਆਪੇ ਜਿਗਿਆਸੂ ਰੂਪ ਹੋ ਕੇ ਉਹਨੂੰ ਉਪਦੇਸ਼ ਨੂੰ ਸਮਝ ਰਿਹਾ, ਆਪੇ ਸਾਰਿਆਂ ਦੇ ਨਾਲ ਰਚਿਆ ਮਿਲਿਆ ਜੁੜਿਆ ਹੋਇਆ ਹੈ। ਆਪ ਜੀ ਨੂੰ ਆਪਣੇ ਵਿਸਥਾਰ ਸਭ ਕੁਛ ਉਸਕਾ ਉਹ ਕਰਮੇ ਹਾਰ, ਉਹ ਵਿਸਥਾਰ ਹੈ ਜਿਹਨਾਂ ਸੰਸਾਰ ਦਾ ਫਲਾ ਇਹ ਵੀ ਉਹਨਾਂ ਆਪੇ ਕੀਤਾ, ਇਹ ਸਾਰਾ ਕੁਛ ਉਸੇ ਦਾ ਕੀਤਾ। ਉਹ ਆਪੇ ਸਾਰੇ ਕਰਨ ਨੂੰ ਕਰਨ ਵਾਲਾ ਨਿਰੰਕਾਰ ਪਰਮੇਸ਼ੁਰ ਹੈ, ਉਹ ਕਰਨੇ ਹਾਰ, ਉਹ ਆਪੇ ਕਰਨੇ ਵਾਲਾ ਹੈ, ਸਾਰਾ ਕੁਛ ਉਹੀ ਕਰਨੇ ਵਾਲਾ ਹੈ। ਉਸ 'ਤੇ ਭਿੰਨ ਕਹੋ ਕਿਛ ਹੋਏ ਤੁਹਾਨੂੰ ਤੁਹਾਨੂੰ ਤਰੀਕਾ ਕੋਈ, ਕਹਿੰਦੇ ਇਹ ਗੱਲ ਦੱਸੋ ਉਸ ਮਾਲਕ ਤੋਂ ਭਿੰਨ ਵੱਖਰਾ ਕੀ ਕੁਝ ਹੁੰਦਾ? ਕੁਝ ਵੀ ਨਹੀਂ, ਹਰ ਜਗ੍ਹਾ ਵਿੱਚ ਇੱਕੋ ਇੱਕ ਆਪ ਪਰਿਪੂਰਨ ਹੋ ਰਿਹਾ ਹੈ। ਆਪਣੇ ਚਲਤ ਆਪ ਕਰਨੇ ਹਾਰ ਕੌਤਕ ਰੰਗ ਪਾਰ, ਆਪਣੇ ਜਿਹੜੇ ਚਰਿੱਤਰ ਆ ਹਾਂਜੀ, ਇਹਨਾਂ ਨੂੰ ਆਪੇ ਕਰਨ ਵਾਲਾ ਕੌਤਕਾਂ ਨੂੰ ਉਹ ਪਰਮੇਸ਼ੁਰ ਜਿਹੜਾ ਅਪਾਰ ਬਿਆੰਤ ਰੰਗਾਂ ਰੰਗਾਂ ਦੇ ਕੌਤਕਾਂ ਨੂੰ ਕਰਦਾ ਹੈ। ਅਪਾਰ ਉਹਦਾ ਪਾਰਾਵਰ ਨਹੀਂ ਪਾਇਆ ਜਾਂਦਾ। ਮਨ ਮੈਂ ਆਪ ਮਨ ਆਪਣੀ ਮਾਂ ਹੀ ਨਾਨਕ ਸਿੰਘ ਕਹਿਣ ਜਾਏ, ਉਹ ਆਪੇ ਹੀ ਜਿਹੜਾ ਪਰਮੇਸ਼ੁਰ ਮਨ ਜੀਵਾਂ ਦੇ ਵਿੱਚ, ਮਨ ਜੀਵ ਉਹਦੇ ਆਪਣੇ ਵਿੱਚ ਹੈ, ਭਾਵ ਤਾਣੇ ਪੇਟੇ ਦੀ ਨਹੀਂ ਆਈ। ਉੱਥੇ ਗੁਰੂ ਪਾਤਸ਼ਾਹ ਕਿਰਪਾ ਕਰਦੇ ਆ, ਉਸ ਪਰਮਾਤਮਾ ਦੀ ਜਿਹੜੀ ਕੀਮਤ ਹੈ ਉਹ ਕਹਿ ਕੇ ਦੱਸੀ ਨਹੀਂ ਜਾਂਦੀ ਹੈ। ਸੱਤ ਸੱਤ ਸੱਤ ਪ੍ਰਭੂ ਸੁਣਨੀ ਗੁਰਪ੍ਰਸਾਦ ਕਿਵੇਂ ਬਖਣ, ਉਹ ਨਿਰੰਕਾਰ ਪਰਮੇਸ਼ੁਰ ਪਿੱਛੇ ਵੀ ਸੱਚ ਸੀ, ਹੁਣ ਵੀ ਅੱਗੇ ਵੀ ਸੱਚ ਸਰੂਪ ਹੋਏਗਾ। ਸੱਤ ਸਤਿਗੁਰ ਸੱਚੇ ਪਾਤਸ਼ਾਹ ਉਪਦੇਸ਼ ਵਾਲਾ ਜਿਹਨਾਂ ਨੇ ਸੱਤ ਸਤਨਾਮ ਦਾ ਮੰਤਰ ਜਿਹੜਾ ਇਹਨੂੰ ਜਪਿਆ, ਕਹਿੰਦੇ ਉਹਨਾਂ ਨੇ ਪਰਮਾਤਮਾ ਮਾਲਕ ਨੂੰ ਸੱਤ ਸਰੂਪ ਦੇਖ ਕੇ ਯਕੀਨ ਕੀਤਾ ਵੀ ਸੱਚ ਸਰੂਪ ਪਰਮੇਸ਼ੁਰ ਹੀ ਹੈ। ਸਤਿਗੁਰਾਂ ਦੀ ਕਿਰਪਾ ਨਾਲ ਇਹ ਜਿਹੜਾ ਗੱਲ, ਇਹ ਜਿਹੜੀ ਬਚਨ ਆ, ਕਿਸੇ ਬਿਰਲੇ ਨੇ ਬੱਚਿਆਂ ਨੇ ਕਹੀ ਆ, ਇਹਨੂੰ ਸਮਝਣ ਵਾਲਾ ਸਮਝਾਉਣ ਵਾਲਾ ਬਿਰਲਾ ਜੀ। ਸੱਚ ਸੱਚ ਸੱਚ ਸਭ ਕੀਨਾ ਕੋਟ ਮਧੇ ਕਹਿੰਦੇ ਬਿਰਲਾ ਕੀਨਾ, ਜੋ ਕੁਛ ਨਿਰੰਕਰਨ ਕੀਤਾ ਪਿੱਛੇ ਵੀ ਸੱਚ ਸੀ, ਹੁਣ ਵੀ ਸਾਰਾ ਸੱਚੇ ਹੀ ਆ, ਅੱਗੇ ਵੀ ਸਾਰਾ ਸੱਚਾ ਹੋਏਗਾ। ਸੱਚ ਨਿਸ਼ਚੇ ਕਰਕੇ ਸੱਚੇ ਪਰਮਾਤਮਾ ਨੇ ਜੋ ਕੁਝ ਕੀਤਾ ਸਭ ਕੁਝ ਸੱਚ ਆ। ਇਸ ਵਾਸਤੇ ਇਸ ਬਚਨ ਨੂੰ ਕਰੋੜਾਂ ਚ ਕੋਈ ਬਿਰਲੇ ਨੇ ਕੀਨਾ ਵੀ ਨਹੀਂ ਜਾਣਿਆ ਸਮਝਿਆ। ਭਲਾ ਭਲਾ ਭਲਾ ਤੇਰਾ ਰੂਪ ਆ ਸੁੰਦਰਾ ਪਾਰ ਅਨੂਪ, ਤਿੰਨ ਅਹੰਕਾਰ ਤੇਰਾ ਰੂਪ ਪਿੱਛੇ ਵੀ ਭਲਾ ਸੀ, ਹੁਣ ਵੀ ਭਲਾ, ਅੱਗੇ ਵੀ ਭਲਾ ਹੋਵੇਗਾ। ਤਿੰਨਾਂ ਸਮਿਆਂ 'ਚ ਤੇਰਾ ਸਰੂਪ ਭਲਾ ਹੈ, ਭਲਾ ਮੈਨੇ ਭਲੀ ਪ੍ਰਕਾਸ਼, ਹਾਂਜੀ ਤੇਰਾ ਜਿਹੜਾ ਰੂਪ ਹੈ ਭਲਿਆਂ ਤੋਂ ਭਲਾ, ਚੰਗਿਆਂ ਤੋਂ ਚੰਗਾ ਹੈ, ਹਾਂਜੀ ਔਰ ਭਲੇ ਗੁਰੂ ਪਾਸੋਂ ਭਲਾ ਚੰਗਾ ਉਪਦੇਸ਼ ਲੈਣ ਨਾਲ ਹੈ, ਫਿਰ ਆਪ ਦਾ ਜਿਹੜਾ ਸਰੂਪ ਭਲਾ ਚੰਗਾ ਨਿਸ਼ਚੇ ਕਰ ਲਿਆ, ਕਿਉਂਕਿ ਆਪ ਦਾ ਸਰੂਪ ਹੱਥ ਕਰਕੇ ਬੜਾ ਸੁੰਦਰ ਸਰੂਪ ਹੈ, ਅਪਾਰ ਪਾਰਾਵਾਸ ਹੋ ਰਿਹਾ ਅਤੇ ਅਨੂਪ ਮੈਨੂੰ ਉਪਵੰਤ ਹੋ ਰਿਹਾ, ਅਤੇ ਐਸੀ ਤੇਰੀ ਮਹਿਮਾ ਹੈ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟਕਟ ਸੁਣੀ ਸਰਵਨ ਗੁਜਾਣੀ, ਤਿੰਨ ਅਹੰਕਾਰ। ਆਪ ਜੀ ਦੀ ਜਿਹੜੀ ਵੇਦ ਬਾਣੀ ਹੈ, ਨਾਮ ਬਾਣੀ ਹੈ, ਧੰਨ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ, ਪਿੱਛੇ ਵੀ ਨਿਰਮਲ, ਹੁਣ ਵੀ ਨਿਰਮਲ, ਅੱਗੇ ਵੀ ਨਿਰਮਲ ਹੋਏਗੀ। ਨਿਰਮਲ ਸ਼ੁੱਧ ਸਰੂਪ ਪਰਮੇਸ਼ੁਰ ਆਪ ਦੀ ਨਾਮਾਂ ਰੂਪੀ ਬਾਣੀ, ਨਿਰਮਲ ਨਿਰਮਲ ਸ਼ੁੱਧ ਸ਼ੁੱਧ ਸ਼ੁੱਧ ਸ਼ੁੱਧ ਪਵਿੱਤਰ ਹੋਵੇ, ਨਿਰਮਲ ਪਵਿੱਤਰ ਗੁਰਾਂ ਦੇ, ਹਾਂਜੀ ਪਵਿੱਤਰ ਉਪਦੇਸ਼ ਦੁਆਰਾ ਜਿਨ੍ਹਾਂ ਨੇ ਤੇਰੀ ਬਾਣੀ ਨੂੰ ਜਪਿਆ ਅਰਾਧਿਆ, ਉਹਨਾਂ ਦਾ ਜਿਹੜਾ ਅੰਤਿਸ਼ ਕਰਨਿਆ ਮਾਨਿਆ ਉਹ ਪਵਿੱਤਰ ਹੋ ਗਿਆ, ਬੁੱਧੀ ਪਵਿੱਤਰ ਹੋ ਗਈ, ਘੱਟ ਘੱਟ ਸਰੀਰਾਂ ਸਿਰਾਂ 'ਚ, ਹਾਂਜੀ ਕਿਹੜੀ ਨਾਮ ਬਾਣੀ ਹੈ, ਕੰਨਾਂ ਨਾਲ ਸੁਣੀ ਹੈ ਔਰ ਰਸਨਾ ਤੋਂ ਆਖੀ ਹੈ, ਘੱਟ ਘੱਟ ਸੁਣੀ, ਕੰਨਾਂ ਨਾਲ ਸੁਣੀ ਹੈ, ਸਰਵਨ ਵਖਿਆਣੀ, ਹਾਂਜੀ ਕੰਨਾਂ ਨਾਲ ਸੁਣੀ ਆ ਅਤੇ ਰਸਨਾ ਨਾਲ ਵਖਿਆਣੀ, ਮੈਨੇ ਕਥਨੀ ਕੀਤੀ ਹੈ। ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਇਸ ਵਾਸਤੇ ਤਿੰਨ ਵਾਰੀ ਪਵਿੱਤਰ ਕਹਿ ਦੇਈਏ ਤਾਂ ਇੱਕ ਪਨੀਤ ਸ਼ਬਦ ਬਣਦਾ, ਉਹ ਪੁਰਖ ਪਨੀਤੋਂ ਪਵਿੱਤਰੋਂ ਪਵਿੱਤਰ ਆ, ਅਤੇ ਤਿੰਨ ਪਵਿੱਤਰ ਹੋ ਗਿਆ, ਚੌਥਾ ਪਨੀਤ ਹੋ ਗਿਆ। ਉਹ ਜਿਹੜੇ ਵਿਅਕਤੀ ਆ ਚਾਰੇ ਯੁਗਾਂ ਵਿੱਚ ਬਹੁਤ ਪਵਿੱਤਰ ਆ, ਉਹ ਮਨੁੱਖ ਦੇ ਚਾਰੇ ਅੰਤ ਛੰਦ ਪਵਿੱਤਰ ਆ, ਮਨ ਬੁੱਧ ਤੇ ਅਹੰਕਾਰ ਤੋਂ ਰਹਿ ਕੇ ਹੁੰਦੇ ਆ, ਮਨ ਵਿੱਚ ਪ੍ਰੀਤੀ ਨੂੰ ਗ੍ਰਹਿਣ ਕਰਕੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਆ, ਉਹਨਾਂ 'ਚ ਪਵਿੱਤਰਤਾ ਆ ਜਾਂਦੀ। ਪਵਿੱਤਰ ਸਤਿਗੁਰਾਂ ਦੇ ਉਪਦੇਸ਼, ਪਵਿੱਤਰ ਉਪਦੇਸ਼ ਦੁਆਰਾ ਉਹ ਫਿਰ ਪਵਿੱਤਰ ਬਣ ਕੇ ਮਨ ਵਿੱਚ ਉਹਦੀ ਪ੍ਰੀਤੀ ਗਾਲ ਕੇ ਨਾਮ ਜਪਦੇ ਆ, ਉਹ ਪਨੀਤ ਮੈਨੇ ਅਤਿ ਸਹਿ ਅਤਿਅੰਤ ਪਵਿੱਤਰ ਹੋ ਜਾਂਦੇ ਹਨ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸਲੋਕ ਸੰਤ ਸਰਨ ਜੋਜਨ ਪਰੈ ਸੋਜਨ ਉਦਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਵਰ ਅਵਤਾਰ। ਸੰਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮੱਤ ਦਿੰਦੇ ਹਨ ਸੰਤ ਸਰਨ ਜੋਜਨ ਪਰੈ, ਜਿਹੜੇ ਗੁਰੂ ਪਿਆਰੇ ਸੰਤ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦੇ ਹਨ। ਸੋਜਨ ਉਦਰਨਹਾਰ, ਉਹ ਜਿਹੜੇ ਗੁਰੂ ਪਿਆਰੇ ਹੈ ਉਹਨਾਂ ਦਾ ਸੰਸਾਰ ਸਾਗਰ ਤੋਂ ਆਉਣ ਜਾਣ ਦਾ ਜਿਹੜਾ ਚੱਕਰ ਆ, ਜਿਹੜਾ ਸੀ ਲਹਿਜ ਉਹਨਾਂ ਦਾ, ਇਹਨਾਂ ਤੋਂ ਛੁਟਕਾਰਾ ਹੋ ਜਾਂਦਾ, ਭਾਵ ਉਹਨਾਂ ਦਾ ਆਧਾਰ ਹੋ ਜਾਂਦਾ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਪਾਤਸ਼ਾਹ ਕਿਰਪਾ ਕਰਦੇ ਹਨ, ਜਿਹੜੀ ਮਹਾਂਪੁਰਸ਼ਾਂ ਦੀ ਬੰਦਗੀ ਆ ਜਾਂਦੀ, ਨਿੰਦਿਆ ਕਰਨੀ ਹੈ, ਇਹਦੇ ਨਾਲ ਬਹੁਰ ਬਹੁਰ ਵਾਰ ਵਾਰ ਮੁੜ ਮੁੜ ਕੇ ਦੁਨੀਆਂ ਵਿੱਚ ਅਵਤਾਰ ਮੈਨੇ ਉਤਰਦਾ, ਭਾਵ ਬਹੁਤ ਦੁਨੀਆਂ 'ਚ ਉਹਨੂੰ ਫਿਰ ਘੁੰਮਣਾ ਪੈਂਦਾ ਹੈ। ਅਸ਼ਪਦੀ ਸੰਤ ਕਹਿ ਦੁੱਖ ਨਾਰਜਾ ਘਟੈ, ਸੰਤ ਕਹਿ ਦੁੱਖ ਨੂੰ ਜੰਮਤੇ ਨਹੀਂ ਛੁੱਟੈ। ਸੰਤਾਂ ਮਹਾਂਪੁਰਖਾਂ ਦੇ ਵਿੱਚ ਦੋਸ਼ ਆਰੋਪਣ ਕਰਨੇ ਨਾਲ ਨਿੰਦਕ ਲੋਕਾਂ ਦੀ ਜਿਹੜੀ ਆਰਜਾ ਉਮਰ ਹੈ ਉਹ ਘੱਟ ਜਾਂਦੀ। ਉਹ ਸੰਤ ਮਹਾਂਪੁਰਖਾਂ ਦੇ ਵਿੱਚ ਜਿਹੜੇ ਹੁਣ ਹੋਏ ਦੋਸ਼ ਲਾਉਣੇ, ਇਹਦੇ ਕਰਕੇ ਉਹ ਨਿੰਦਕ ਦਾ ਜਮਦੂਤਾਂ ਤੋਂ ਛੁਟਕਾਰਾ ਨਹੀਂ ਹੁੰਦਾ ਹੈ, ਉਹ ਜਮਾਂ ਦੀ ਮਾਰ ਤੋਂ ਛੁੱਟ ਨਹੀਂ ਸਕਦਾ ਹੈ। ਸੰਤ ਦਾ ਦੁੱਖ ਸੁੱਖ ਸਭ ਜਾਏ, ਸੰਤ ਦਾ ਦੁੱਖ ਨਰਕ ਨੂੰ ਪਾਏ। ਸੰਤਾਂ ਦੇ ਵਿੱਚ ਜਿਹੜੇ ਬੰਦਗੀ ਵਾਲੇ ਦੋਸ਼ ਆਰੋਪਣ, ਉਹਦੇ ਜਿੰਨੇ ਵੀ ਸੁੱਖ ਹੈ ਉਹ ਸਾਰੇ ਉਹਨੂੰ ਛੱਡ ਕੇ ਚਲੇ ਜਾਂਦੇ ਹਨ। ਔਰ ਸੰਤ ਮਹਾਂਪੁਰਖਾਂ ਦੇ ਵਿੱਚ ਦੋਸ਼ ਹਾਂਜੀ ਆਰੋਪਣ ਦੇ ਨਾਲ ਜਿਹੜੇ ਨਿੰਦਕ ਲੋਕ ਆ ਉਹ ਨਰਕਾਂ ਵਿੱਚ ਜਾ ਕੇ ਪੈਂਦੇ ਹਨ। ਸੰਤ ਕਾ ਦੁੱਖਨ ਮਤ ਹੋਏ ਮਲੀਨ, ਸੰਤ ਕਾ ਦੁੱਖਨ ਸੋਭਾ ਤੇ ਹੀਨ। ਸੰਤਾਂ ਦੇ ਵਿੱਚ ਦੋਸ਼ ਆਰੋਪਣ ਜਿਹੜੀ ਜੀਵਾਂ ਦੀ ਬੁੱਧੀ ਹੈ ਮਲੀਨ ਨਹੀਂ, ਮੈਲੀ ਗੰਦੀ ਭੈੜੀ ਹੋ ਜਾਂਦੀ ਹੈ। ਔਰ ਸੰਤਾਂ ਦੇ ਵਿੱਚ ਦੋਸ਼ ਆਰੋਪਣ ਕਰਦੇ ਹਨ ਜਿਹੜਾ ਜੀਵ ਹੈ ਸੋਭਾ ਤੋਂ ਸੋਭਾ ਵਡਿਆਈ ਤੋਂ ਹੀਣਾ ਹੋ ਜਾਂਦਾ, ਵਡਿਆਈ ਤੋਂ ਰਹਿਤ ਹੋ ਜਾਂਦਾ, ਭਾਵ ਲੋਕ ਇਹਨੂੰ ਦੁਰ ਦੁਰ ਕਰਦੇ। ਸੰਤ ਕਿਹਾ ਤੇ ਕੋ ਰੱਖਿਆ ਨਾ ਕੋਏ, ਸੰਤ ਕਹਿ ਦੂ ਸੰਥਾਨ ਭ੍ਰਸ਼ਟ ਹੋਏ। ਸੰਤਾਂ ਦਾ ਹੱਤਿਆ ਜਿਹੜਾ ਸੰਤਾਂ ਦਾ ਸਰਾਪਿਆ, ਸੰਤਾਂ ਦਾ ਮਾਰਿਆ ਫਟਕਾਰਿਆ, ਉਹਨੂੰ ਕੋਈ ਵੀ ਨਹੀਂ ਰੱਖ ਸਕਦਾ। ਔਰ ਜਿਹੜਾ ਸੰਤਾਂ ਦੇ ਵਿੱਚ ਦੋਸ਼ ਆਰੋਪਣ ਕਰਦਾ ਉਹ ਜਿਹੜੀ ਜਾ ਕੇ ਜਗ੍ਹਾ ਦਿੰਦਾ ਉਹ ਜਗ੍ਹਾ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਆਪਣੇ ਟਿਕਾਣੇ ਤੋਂ ਫਿਰ ਆਪਣੀ ਮੰਜ਼ਿਲ ਤੋਂ ਡਿੱਗ ਪੈਂਦਾ। ਜਿਹੜੀ ਜਗ੍ਹਾ ਬਹਿੰਦਾ ਜਾ ਕੇ ਉਹ ਜਗ੍ਹਾ ਵੀ ਭ੍ਰਿਸ਼ਟ ਹੋ ਜਾਂਦੀ ਹੈ। ਇਸ ਵਾਸਤੇ ਜਿਹੜਾ ਸੰਤਾਂ ਦਾ ਨਿੰਦਕ ਹੈ ਉਹਨੂੰ ਸਰੂਪ ਦੀ ਥਾਂ ਨਹੀਂ ਮਿਲਦੀ, ਆਤਮਾ ਪਾਤੀ ਪ੍ਰਾਪਤੀ ਨਹੀਂ ਹੁੰਦੀ। ਹੁਣ ਪਾਤਸ਼ਾਹ ਦੇ ਅੱਗੇ ਬੇਨਤੀ ਕੀਤੀ ਮਹਾਰਾਜ ਕਿ ਨਿੰਦਕ ਦਾ ਕਿਸ ਤਰ੍ਹਾਂ ਛੁਟਕਾਰਾ ਹੋ ਸਕਦਾ, ਆਧਾਰ ਹੋ ਸਕਦਾ ਕਿ ਨਹੀਂ। ਪਾਤਸ਼ਾਹ ਕਿਰਪਾ ਕਰਦੇ ਹਨ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਕੀ ਕਰੈ। ਪਾਤਸ਼ਾਹ ਕਹਿੰਦੇ ਜੇ ਕਿਰਪਾਲੂ ਉਹ ਮਹਾਂਪੁਰਖ ਦੀ ਕਿਰਪਾ ਕਰਦੇ ਹਨ ਅਤੇ ਉਹਨਾਂ ਸੰਤਾਂ ਦੀ ਸੰਗਤ ਕਰਕੇ ਜਿਹੜਾ ਨਿੰਦਕ ਆ ਉਹ ਵੀ ਕਰ ਸਕਦਾ। ਸੰਤ ਦਾ ਦੁੱਖਣ ਤੇ ਮੁੱਖ ਭਾਵੈ, ਸੰਤ ਦਾ ਦੁੱਖਣ ਕਾਗਜ਼ੋਂ ਲਵੈ। ਅਤੇ ਉਹ ਜੀਵਨ ਸਿੰਘ ਸੂਬੇਦਾਰ ਹੁੰਦਾ ਸੀ ਅਤੇ ਨਾਲ ਅੰਗਰੇਜ਼ ਅਫਸਰ ਸੰਤਨ ਬਾਬਾ ਕਰਮ ਸਿੰਘ ਸਾਹਿਬ ਦੇ ਅਸਥਾਨ 'ਤੇ ਹੋਤੀ ਮੈਦਾਨ ਆਏ ਅਤੇ ਜੀਵਨ ਸਿੰਘ ਕਹਿਣ ਲੱਗਾ ਜੀ ਕਿ ਤੁਸੀਂ ਸਾਡੇ ਨਾਲ ਉੱਥੇ ਕਹਾਣੀ ਵਿੱਚ ਆਓ। ਮਹਾਂਪੁਰਸ਼ ਆਪਣੀ ਮੌਜ ਦੇ ਮਾਲਕ ਹੁੰਦੇ ਆ, ਕਹਿਣ ਲੱਗੇ ਭਾਈ ਅਸੀਂ ਆਪਣੀ ਸੇਵਾ 'ਚ ਲੱਗੇ ਹੋਏ ਹਾਂ ਅਤੇ ਜੋ ਕੁਝ ਵੀ ਆ ਉਹ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਹੁੰਦਾ ਹੈ ਅਤੇ ਉਸ ਨਹੀਂ ਵਿੱਚ ਸਮਝਿਆ ਮੇਰੀ ਬੜੀ ਹੱਦ ਤੱਕ ਮੇਰਾ ਵੱਡਾ ਅਫਸਰ ਨਾਲ ਸੀ, ਸੰਤਾਂ ਨੇ ਮੇਰਾ ਕਹਿਣਾ ਨਹੀਂ ਮੰਨਿਆ।
1: ਆ ਕੇ ਉਸ ਬਹੁਤ
0: ਨਿੰਦਿਆ ਕਰਨ ਲੱਗ ਪਏ, ਬਹੁਤ ਉਲਟੇ ਪੁਲਟੇ ਸ਼ਬਦ ਬੋਲੇ। ਅਖੀਰ ਫਿਰ ਐਸਾ ਰੋਗ ਲੱਗਾ ਮੰਜੇ 'ਤੇ ਪੈ ਗਿਆ ਅਤੇ ਪ੍ਰਾਣ ਨਾ ਨਿਕਲ। ਫਿਰ ਉਹ ਘਰ ਦੇ ਵੀ ਕਹਿੰਦੇ ਪਤਾ ਨਹੀਂ ਕੀ ਗੱਲ ਹੈ। ਅਖੀਰ ਸਿਆਣੇ ਪੁਰਸ਼ ਕਹਿੰਦੇ ਵੀ ਇਹਨੂੰ ਮਹਾਂਪੁਰਖਾਂ ਦੀ ਨਿੰਦਿਆ ਕਰਨ ਕਰਕੇ ਐਸਾ ਇਹ ਰੋਗ ਲੱਗਿਆ, ਦੁਖੀ ਅਤੇ ਪ੍ਰਾਣ ਨਾ ਨਿਕਲਣ। ਇਹ ਬੇਨਤੀਆਂ ਕਰਨ ਤੋਂ ਕਰਦੇ ਇਕੱਠੇ ਹੋਏ ਪੂਰੇ ਮਿੱਤਰ ਸੱਜਣ ਰਾਗ ਸੰਬੰਧੀ ਸੰਤਨ ਬਾਬਾ ਕਰਮ ਸਿੰਘ ਮਹਾਰਾਜ ਕਰਨਾ ਜਾਣ ਮਾਫੀਆਂ ਮੰਗਦੇ, ਮਹਾਰਾਜ ਨੂੰ ਗਲਤੀ ਕੀਤੀ ਹੈ, ਮਾਫ਼ ਕਰ ਲਓ। ਸੰਤ ਮਹਾਂਪੁਰਸ਼ਾਂ ਨੇ ਵੀ ਅਜੇ ਤਾਂ ਭਾਈ ਕੁਛ ਕਿਹਾ ਨਹੀਂ। ਹਰ ਇੱਕ ਜੀਵ ਦਾ ਆਪੋ ਆਪਣਾ ਕਰਮ ਹੈ, ਉਹਦਾ ਫਾਲੋ ਭੋਗਦਾ। ਕਹਿੰਦੇ ਮਰ ਆਪ ਦਇਆ ਕਰੋ ਅਤੇ ਮਹਾਂਪੁਰਖ ਕਹਿਣ ਲੱਗੇ ਭਾਈ ਸੇਵਾ ਨੂੰ ਇਹ ਪੰਜ ਵਾਰੀ ਮੂਲ ਮੰਤਰ ਪੜ੍ਹ ਕੇ ਛਿੱਟਾ ਮਾਰਦੇ, ਫਿਰ ਉਹਦੇ ਪ੍ਰਾਣ ਨਿਕਲੇ। ਇਸ ਤਰ੍ਹਾਂ ਜੇ ਉਹ ਕਿਰਪਾ ਕਰਨ ਤੇ ਤਾਂ ਨਿੰਦਕ ਕਰਦਾ, ਨਿੰਦਕ ਕੀਤੇ ਕਰਮਾਂ ਦਾ ਫਲ ਭੋਗਦਾ ਹੈ। ਸੰਤ ਕਹਿ ਦੁਖਨ ਤੇ ਮੁਖ ਪਵੈ, ਸੰਤਨ ਕਹਿ ਦੁਖਨ ਕਾਗਜੋ ਲਵੈ। ਜਿਹੜੇ ਸੰਤਾਂ ਮਹਾਂਪੁਰਸ਼ ਜਿਹੜੇ ਭਜਨ ਵਾਲੇ ਪੁਰਸ਼ ਹੈ, ਉਹਨਾਂ ਵਿੱਚ ਦੋਸ਼ ਰੂਪਦੇ ਦੋਸ਼ ਕੱਢਦੇ, ਪਰਮਾਤਮਾ ਵੱਲੋਂ ਮੂੰਹ ਪਵੈ, ਉਹਨਾਂ ਦਾ ਮੂੰਹ ਫਿਰ ਜਾਂਦਾ, ਬੇਮੁੱਖ ਹੋ ਜਾਂਦੇ, ਔਰ ਪਰਮਾਤਮਾ ਦੇ ਸਿਮਰਨ ਵੱਲੋਂ ਫਿਰ ਉਹ ਹਟ ਕੇ ਭੈੜੇ ਪਾਸੇ ਲੱਗ ਜਾਂਦੇ। ਜਿਹੜੇ ਸੰਤਾਂ ਵਿੱਚ ਦੋਸ਼ ਰੂਪਦੇ, ਉਹਨਾਂ ਦਾ ਆਪਣਾ ਮੂੰਹ ਪਵੈ ਭਵ ਜਾਂਦਾ, ਭਾਵ ਮੂੰਹ ਬਿੰਗਾ ਹੋ ਜਾਂਦਾ, ਲਕਵਾ ਵਗੈਰਾ ਹੋ ਜਾਂਦਾ ਨਿੰਦਿਆ ਕਰਨ। ਫਿਰ ਕਾਗਜ਼ ਲਵੇ ਕਾਮੂ ਵਿਅਰਥ ਲਵੇ ਮਨ ਹੁੰਦਾ ਬੋਲਣ, ਉਹ ਕਾਮੂ ਫਿਰ ਵਿਅਰਥ ਕਾਂ ਤਾਂ ਕਰਦਾ ਰਹਿੰਦਾ, ਉਹਦੀ ਗੱਲ 'ਤੇ ਕੋਈ ਯਕੀਨ ਨਹੀਂ ਕਰਦਾ। ਇਹਦਾ ਨਿੰਦਕ ਆ, ਇਹਦਾ ਕੰਮੇ ਇਹ ਆ ਕਿ ਦੋਨਾਂ ਦੇ ਦੋਸ਼ ਕੱਢੀ ਜਾਂਦੇ। ਜਿਹੜਾ ਸੰਤਾਂ ਦੇ ਦੋਸ਼ ਰੋਪਣ ਵਾਲਾ ਕਾਗਜ਼ੀ ਜੂਨੀ ਲੈਂਦਾ ਜਾਂ ਕਾਮੂ ਬੋਲਦਾ ਕਾਂ ਕਾਂ ਕਰਦਾ, ਉਹਦੇ 'ਤੇ ਫਿਰ ਕੋਈ ਭਰੋਸਾ ਨਹੀਂ ਕਰਦਾ। ਸੰਤਨ ਕਹਿ ਦੁਖਨ ਸਰਪ ਜੋਨ ਪਾਏ, ਸੰਤ ਕਹਿ ਦੁਖਨ ਤ੍ਰਿਗਤ ਜੋਨ ਫਰਮਾਏ। ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ਾਂ ਵਿੱਚ ਦੋਸ਼ ਰੂਪਦਾ, ਉਹਨੂੰ ਫਿਰ ਸੱਪਾਂ ਦੀਆਂ ਟੇਢੀਆਂ ਜੂਨੀਆਂ 'ਚ ਪੈਣਾ ਪੈਂਦਾ। ਜਿਹੜੇ ਸੰਤਾਂ ਮਹਾਂਪੁਰਖਾਂ ਭਜਨ ਵਾਲਿਆਂ 'ਚ ਦੋਸ਼ ਰੂਪਦੇ, ਉਹਨੂੰ ਤ੍ਰਿਗਤ ਜੋਨ ਫਰਮਾਏ। ਜਿਵੇਂ ਕਿਰਲੀਆਂ ਕੁਰਲੀਆਂ ਜਿਹੜੇ ਧਰਤੀ 'ਤੇ ਆਪਣੇ ਰੀਂਗ ਕੇ ਚੱਲਦੇ ਆ, ਇਸਨੇ ਜੂਨੀਆਂ ਜਿਹੜੀਆਂ, ਜਾਂ ਫਿਰ ਕੀੜੇ ਮਕੌੜੇ ਆ ਕੋੜ ਫਿਰ ਲਈ ਹੈ, ਐਸੀਆਂ ਭੈੜੀਆਂ ਜੂਨਾਂ 'ਚ ਜਾ ਕੇ ਉਹਨੂੰ ਪੈਣਾ ਪੈਂਦਾ ਹੈ। ਸੰਤ ਨੇ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕਹਿ ਦੁਖਨ ਸਭ ਕੁਛ ਚਲੈ। ਜਿਹੜੇ ਸੰਤਾਂ ਮਹਾਂਪੁਰਖਾਂ ਦੇ ਵਿੱਚ ਦੋਸ਼ ਰੂਪਦੇ ਆ, ਨਿੰਦਿਆ ਕਰਦੇ ਆ, ਉਹਨਾਂ ਦੇ ਅੰਦਰ ਈਰਖਾ ਹੁੰਦੀ ਹੈ, ਫਿਰ ਤ੍ਰਿਸ਼ਨਾ ਦੀ ਅੱਗ ਜਲੇ ਮੈਨੇ ਸੜਦੇ ਰਹਿੰਦੇ ਹਨ। ਜਿਹੜੇ ਬੰਦਗੀ ਵਾਲੇ ਮਹਾਂਪੁਰਖਾਂ 'ਚ ਦੋਸ਼ ਰੂਪਦੇ ਆ, ਉਹਨਾਂ ਦਾ ਭਰੋਸਾ ਚਲੇ ਜਾਂਦਾ, ਉਹ ਸਾਰਿਆਂ ਨੂੰ ਛੱਲਦੇ ਆ। ਔਰ ਕਾਮ ਕਰੋ ਲੋਕ ਉਹ ਹੰਕਾਰ ਆਦਿ ਜਿੰਨੇ ਵਿਕਾਰ ਆ, ਉਹ ਨਿੰਦਕ ਪੁਰਖਾਂ ਨੂੰ ਛੱਡ ਲੈਂਦੇ ਆ, ਜਿਹਨਾਂ ਦੇ ਅਧੀਨ ਹੋ ਕੇ ਮਾੜੇ ਕਰਮ ਕਰਦੇ ਆ। ਸੰਤ ਕਹਿ ਦੁਖਨ ਤੇ ਸਭ ਜਾਏ, ਸੰਤ ਕਹਿ ਦੁਖਨ ਨੀਚ ਨੀਚ ਆਏ। ਸੰਤਾਂ ਮਹਾਂਪੁਰਖਾਂ ਬੰਦਗੀ ਵਾਲਿਆਂ ਨੇ ਦੋਸ਼ ਰੋਪਣ ਕਰਨੇ ਨਾ, ਉਹਨਾਂ ਦਾ ਤੇਜ ਤਪ ਲੈਣਾ ਉਹ ਖਤਮ ਹੋ ਜਾਂਦਾ। ਔਰ ਸੰਤਾਂ ਦੇ ਵਿੱਚ ਜਿਹੜੇ ਦੋਸ਼ ਰੂਪਦੇ ਆ, ਉਹ ਜਿਹੜੇ ਜੀਵ ਆ ਨੀਚ ਨੀਚ ਆਏ, ਨੀਚੋਂ ਨੀਚ ਭੈੜਿਓਂ ਭੈੜੇ ਹੋ ਜਾਂਦੇ ਆ। ਸੰਤ ਦੁਖੀ ਵਾ ਤਾਂ ਉਹ ਨਾ ਹੈ, ਨਾਨਕ ਸੰਤ ਭਾਵੇ ਤਾਂ ਹੋਏ ਪੀਵਤ ਪਾ। ਜਿਹੜੇ ਸੰਤਾਂ ਵਿੱਚ ਦੋਸ਼ ਰੂਪਦੇ ਆ, ਉਹਨਾਂ ਨਿੰਦਕਾਂ ਨੂੰ ਕਿਤੇ ਥਾਂ ਕਿਤੇ ਢੋਈ ਨਹੀਂ ਮਿਲਦੀ, ਉਹ ਭਟਕਦੇ ਫਿਰਦੇ ਆ। ਕਹਿੰਦੇ ਫਿਰ ਮਾਰਾ ਉਹਨਾਂ ਦਾ ਭਲਾ, ਪਾਤਸ਼ਾਹ ਦੇ ਜੇ ਉਹ ਆ ਕੇ ਮਾਫ਼ੀ ਮੰਗਣ ਸੰਤ ਭਾਵੇ ਜੀ, ਸੰਤ ਮਹਾਂਪੁਰਖ ਚਾਹੁਣ, ਸੰਤ ਮਹਾਂਪੁਰਖਾਂ ਦੀ ਰਜ਼ਾ ਵਿੱਚ ਆ ਜਾਣ, ਆਗਿਆ ਮੰਨਣ, ਗਲਤੀਆਂ ਮੰਨਣ, ਫਿਰ ਉਹ ਜਿਹੜੇ ਨਿੰਦਕ ਹੈ ਗਤ ਪਾਏ, ਉਹ ਵੀ ਗਤੀ ਕਲਿਆਣ ਨੂੰ ਪ੍ਰਾਪਤ ਕਰ ਸਕਦਾ ਹੈ। ਅਤੇ ਨਿੰਦਿਆ ਛੱਡ ਕੇ ਨਿਰੰਕਾਰ ਦਾ ਸਿਮਰਨ ਕਰੇ, ਭਜਨ ਕਰੇ, ਮਾਫ਼ੀ ਮੰਗੇ, ਫਿਰ ਛੁਟਕਾਰਾ ਹੁੰਦਾ। ਸੰਤ ਦਾ ਨਿੰਦਕ ਮਹਾਂ ਅੱਤ ਤਾਈ, ਸੰਤ ਦਾ ਨਿੰਦਕ ਨਿਡਗਨ ਪਾਏ। ਅੱਤ ਤਾਈ ਜਿਹੜਾ ਮਹਾਂ ਪਾਪੀ ਉਹਨੂੰ ਅੱਤ ਤਾਈ ਕਹਿੰਦੇ ਆ। ਅੱਤ ਤਾਈ ਪਾਪ ਜਿਹੜੇ ਉਹ ਇਸ ਤਰ੍ਹਾਂ ਦੇ ਦੇਣੇ, ਕਿਸੇ ਦੇ ਘਰ ਨੂੰ ਅੱਧ ਲਾ ਦੇਣੀ, ਜਿਹੜੇ ਬੰਦੇ ਕੋਲ ਹਥਿਆਰ ਨੇ ਉਹਦੇ ਤੇ ਸ਼ਾਸਤਰ ਨਾਲ ਵਾਰ ਕਰਕੇ ਉਹਨੂੰ ਮਾਰਨਾ, ਤੀਜਾ ਜ਼ਹਿਰ ਦੇ ਕੇ ਮਾਰ ਦੇਣਾ, ਤੇ ਜਾਂ ਆਪਣੀ ਸ਼ਕਤੀ ਨਾਲ ਦੂਏ ਦੀ ਮਾਇਆ ਖੋਲਣੀ, ਫਿਰ ਕਿਸੇ ਦੀ ਇਸਤਰੀ ਚੁੱਕ ਕੇ ਲੈ ਜਾਣੀ, ਦੂਜੇ ਦੀ ਜ਼ਮੀਨ 'ਤੇ ਕਬਜ਼ਾ ਕਰ ਲੈਣਾ। ਜਿਹੜੇ 6 ਤਰ੍ਹਾਂ ਦੇ ਪਾਪ ਕਰਨ ਵਾਲੇ ਆ ਇਹਨਾਂ ਨੂੰ ਅੱਤਤਾਈ ਹੁੰਦੇ। ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਹਾਂਜੀ ਉਹ ਮਹਾਂ ਅੱਤਾਈ ਕਿਹਾ, ਇਹਨਾਂ ਤੋਂ ਵੀ ਵੱਡਾ ਪਾਪੀ ਆ ਉਹ। ਸੰਤ ਦਾ ਨਿੰਦਕ ਮਹਾਂ ਅੱਤਾਈ, ਜਿਹੜਾ ਸੰਤਾਂ ਦੀ ਨਿੰਦਿਆ ਕਰਨ ਵਾਲਾ ਉਹ ਮਹਾਂ ਅੱਤਾਈ ਨੇ, ਬੜਾ ਭਾਰੀ ਪਾਪੀ ਹੈ, ਬੱਜਰ ਪਾਪ ਕਰਦਾ। ਸੰਤ ਦਾ ਨਿੰਦਕ ਨਿੰਦਕ ਨਾ, ਜਿਹੜਾ ਸੰਤ ਨੂੰ ਤੁਸੀਂ ਨਿੰਦਿਆ ਕਰਦਾ ਉਹ ਕਿਤੇ ਵੀ ਥੋੜ੍ਹਾ ਮਾਤਰ ਟੇਕ ਕੇ ਨਹੀਂ ਬਹਿ ਸਕਦਾ, ਟੇਕਣਾ ਨਹੀਂ ਪਾਉਂਦਾ, ਭਟਕਾ ਹੀ ਰਹਿੰਦਾ, ਉਹਦੇ ਮਨ ਨੂੰ ਬਸ ਚੋਟ ਲੱਗੀ ਰਹਿੰਦੀ ਹੈ। ਸੰਤ ਦਾ ਨਿੰਦਕ ਮਹਾਂ ਪਿਆਰਾ, ਸੰਤ ਦਾ ਨਿੰਦਕ ਪਰਮੇਸ਼ਰ ਮਾਰਾ। ਜਿਹੜਾ ਸੰਤ ਦਾ ਨਿੰਦਕ ਹੈ ਉਹ ਮਹਾਂ ਬਹੁਤ ਵੱਡਾ ਹਥਿਆਰਾ, ਹੱਤਿਆ ਕਰਨ ਵਾਲਾ ਵੱਡਾ ਪਾਪੀ ਹੈ। ਜਿਹੜਾ ਸੰਤਾਂ ਦਾ ਨਿੰਦਕ ਹੈ ਉਹਨੂੰ ਕੀ ਮਾਰਨਾ, ਕਹਿੰਦੇ ਪਰਮੇਸ਼ਰ ਦਾ ਮਾਰਿਆ ਪਿਆ ਸਰਾਪਿਆ ਆ। ਇਸ ਵਾਸਤੇ ਜਿਹੜੀ ਨਿੰਦਿਆ ਇਹ ਸਭ ਨੂੰ ਭੈੜੀ ਚੀਜ਼ ਚਾਹੀਦੀ ਹੈ। ਮਦਰਾ ਦਸਤਾ ਸਾਧ ਕੁਲ ਭੰਗ ਦਹੇ ਤਾਂ ਨੇਕ, ਸਬਤ ਕੁਲ ਜਬ ਤੂੰ ਨਿੰਦਿਆ ਦਹੇ ਨੇਕ, ਸ਼ਰਾਪਣ ਸਤਿਗੁਲਾਂ ਨਰਕ ਨੂੰ ਜਾਂਦੀ। ਭੰਗ ਵਾਲੇ ਵੀ ਇੱਕ, ਤੰਬਾਕੂ ਵਾਲੇ ਵੀ 100 ਕੁਲ ਨਰਕ ਨੂੰ ਜਾਂਦੀ, ਨਿੰਦਿਆ ਵਾਲੀ ਅਨੇਕਾਂ ਕੁਲਾਂ ਜਿਹੜੀਆਂ ਨਰਕ ਜੂਨ ਜਾਂਦੀਆਂ। ਜਨਮ ਜਨਮ ਕੀ ਮਲਕ ਹੋਵੇ ਪਰਾਈ, ਆਪਣਾ ਕੀਤਾ ਪਾਵੇ ਨਿੰਦਕ, ਕਿਹਾ ਸੁੱਖ ਨਹੀਂ ਮਿਲਦਾ ਤੁਰ ਜਮ ਪੁਰ ਜਾਇ ਪਚਾਵੇ, ਨਿੰਦਕ ਅਹਿਲਾ ਜਨਮ ਗਵਾਇਆ, ਪਹੁੰਚ ਨਾ ਸਕਿਆ ਕਾਹੂ ਬਾਕਾ ਆਗਿਆ ਠੌਰ ਨ ਪਾਇਆ ਰਹੋ, ਕਿਰਤ ਪਿਆ ਨਿੰਦਕ ਬਪਰੇ ਦਾ ਕਿਆ ਉਹ ਕਰੇ ਵਿਚਾਰਾ, ਸਾਹਮ ਗੂਤਾ ਜੈ ਕੋਈ ਨਾ ਰੱਖੇ ਉਹ ਕਿਸ ਪੈ ਕਰੇ ਪੁਕਾਰਾ, ਨਿੰਦੇ ਕੀ ਗਤ ਕਤੂ ਨਾਹੀਂ ਖਸਮੈ ਇਹ ਵੈ ਭਾਣਾ, ਜੋ ਜੋ ਨਿੰਦ ਕਰੇ ਸੰਤਨ ਕੀ ਤਿਉਂ ਸੰਤਨ ਸੁਖ ਮਾਨਾ, ਸੰਤਾਂ ਟੇਕ ਤੁਮਾਰੀ ਸੁਣੀ ਤੂੰ ਸੰਤਨ ਕਾ ਸਹਾਈ, ਤੁਹਾਨੂੰ ਨਾਨਕ ਸੰਤ ਹਰ ਰੱਖੇ ਨਿੰਦਕ ਦੀਏ ਰੁੜਾਏ। ਸੰਤ ਦਾ ਨਿੰਦਕ ਰਾਜ ਤੇ ਹੀਨ, ਸੰਤ ਦਾ ਨਿੰਦਕ ਦੁਖੀਆਰ ਦੀ, ਜਿਹੜਾ ਸੰਤ ਮਹਾਂਪੁਰਸ਼ ਨਿੰਦਿਆ ਕਰਦਾ ਜੇ ਉਹਨੂੰ ਰਾਜ ਦਾ ਸੁੱਖ ਹੈ ਉਤੋਂ ਵੀ ਹੀਣਵੇਂ ਨੇ, ਉਤੋਂ ਵੀ ਵਾਂਝਾ ਹੋ ਜਾਂਦਾ। ਜਿਹੜਾ ਸੰਤਾਂ ਦਾ ਨਿੰਦਕ ਹੈ ਉਹ ਦੁਖੀ ਵੀ ਰਹਿੰਦਾ, ਦੀਨਮੈਂ ਉਹਦੇ ਕੰਗਾਲੀ ਆ ਜਾਂਦੀ ਹੈ, ਅਤੇ ਹਰਕਤਾ ਮੁਹਤਾਜ ਬਣ ਜਾਂਦਾ, ਹਰੇਕ ਹੱਥ ਅੱਡਦਾ ਫਿਰਦਾ, ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ। ਸੰਤ ਕੇ ਨਿੰਦੋ ਪਾਓ ਸਰਬ ਰੂਪ, ਸੰਤ ਕੇ ਨਿੰਦੋ ਪਾਓ ਸਦਾ ਬਜੋਗ, ਜਿਹੜਾ ਸੰਤ ਮਾਂ ਤੁਸੀਂ ਨਿੰਦਿਆ ਕਰਦਾ ਉਹਨੂੰ ਸਾਰੀਆਂ ਬਿਮਾਰੀਆਂ ਆ ਕੇ ਚਿੰਬੜ ਜਾਂਦੀਆਂ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹਦਾ ਫਿਰ ਪਰਮਾਤਮਾ ਨਾਲੋਂ ਸ਼ੁਭ ਗੁਣੋਂ ਤੋਂ ਬਜੋਗ ਮੈਨੇ ਵਿਛੋੜਾ ਹੋ ਜਾਂਦਾ। ਸੰਤ ਕੀ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਪਾਵੇ ਤਾਂ ਉਸ ਕਾ ਪੀ ਹੋਏ। ਸੰਤ ਦੀ ਨਿੰਦਿਆ ਜਿਹੜੀ ਮਹਾਂਪੁਰਖਾਂ ਬੰਦਗੀਆਂ ਨਿੰਦਿਆ ਕਰਨੀ, ਇਹ ਦੋਸ਼ਾਂ ਵਿੱਚੋਂ ਬੜਾ ਭਾਰੀ ਦੋਸ਼ ਮੈਨੇ ਮਹਾਂ ਪਾਪ ਮੰਨਿਆ, ਇਹਦੇ ਬਰਾਬਰ ਕੋਈ ਦੋਸ਼ ਨਹੀਂ। ਪਾਤਸ਼ਾਹ ਕਹਿੰਦੇ ਜੇ ਤਾਂ ਸੰਤ ਪਾਪ ਚਾਹੁਣ, ਸੰਤ ਨੂੰ ਭਾ ਜਾ, ਮੈਂ ਆ ਕੇ ਮਾਫ਼ੀ ਮੰਗ ਲੈ ਅਤੇ ਉਹਨਾਂ ਦੇ ਹੁਕਮ ਮੁਤਾਬਕ ਸੇਵਾ ਸਿਮਰਨ ਕਰੇ, ਇਹ ਤਾਂ ਉਹ ਨਿੰਦਕ ਦਾ ਆਧਾਰ ਹੋ ਸਕਦਾ ਨਹੀਂ ਤਾਂ ਮੁਸ਼ਕਲ ਹੈ। ਸੰਤ ਦਾ ਦੁਖੀ ਸਦਾ ਅਪਵਿੱਤ, ਸੰਤ ਦਾ ਦੁਖੀ ਕਿਸੇ ਕਾ ਨਹੀਂ ਮਿਲ। ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਦੋਸ਼ੀ ਦੋਸ਼ ਰੋਪਣ ਵਾਲਾ ਉਹ ਸਦਾ ਬੜਾ ਅਪਵਿੱਤਰ ਭੈੜਾ ਮਲੀਨ ਰਹਿੰਦਾ। ਜਿਹੜਾ ਸੰਤ ਮਹਾਂਪੁਰਸ਼ਾਂ ਦਾ ਨਿੰਦਕ ਆ ਉਹ ਕਿਸੇ ਦਾ ਮਿੱਤਰ ਨਹੀਂ, ਜਿਹੜਾ ਬੰਦਗੀ ਵਾਲੇ ਨੇ ਈਰਖਾ ਕਰਦਾ ਦੂਏ ਦਾ ਉਹਨੂੰ ਮਿੱਤਰ ਕੀ ਬਣਨਾ। ਸੰਤ ਕੇ ਦੁਖੀ ਕੋ ਡਾਣ ਲੱਗੇ, ਸੰਤ ਕੇ ਦੁਖੀ ਕੋ ਸਭ ਤਿਆਗ ਹੈ। ਜਿਹੜੇ ਸੰਤਾਂ ਦੀ ਨਿੰਦਿਆ ਕਰਦੇ ਆ ਉਹਨਾਂ ਨੂੰ ਜਮਾਂ ਦਾ ਡਾਂਡ ਲੱਗਦਾ, ਸਜ਼ਾ ਭੁਗਣੀ ਪੈਂਦੀ। ਜਿਹੜੇ ਸੰਤਾਂ ਦੇ ਨਿੰਦਕ ਆ ਉਹਨਾਂ ਰਿੱਖ ਡਾਂਡ ਆ, ਪਿੱਤਰ ਡਾਂਡ, ਦੇਵ ਡਾਂਡ, ਜਮ ਡਾਂਡ, ਇਹ ਡਾਂਡ ਸਾਰੇ ਲੱਗਦੇ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹਨੂੰ ਉਹਦੇ ਜਿਹੜੇ ਰਿਸ਼ਤੇਦਾਰ ਆ, ਸੰਬੰਧੀ ਆ, ਸਾਫ ਆ, ਉਹ ਵੀ ਛੱਡ ਕੇ ਚਲ ਜਾਂਦੇ। ਸੰਤ ਕੇ ਦੁਖੀ ਕੋ ਸਭ ਤਿਆਗ ਹੈ, ਕਿਉਂਕਿ ਸੰਤਾਂ ਦਾ ਜਿਹੜਾ ਦੁਖੀ ਨਿੰਦਕ ਹੈ ਉਹਨੂੰ ਸਾਰੇ ਤਿਆਗ ਦਿੰਦੇ। ਸੰਤ ਦਾ ਦੁਖੀ ਮਹਾਂ ਅਹੰਕਾਰੀ, ਸੰਤ ਦਾ ਦੁਖੀ ਸਦਾ ਵਿਕਾਰੀ। ਜਿਹੜਾ ਸੰਤਾਂ ਦਾ ਨਿੰਦਕ ਹੈ ਉਹ ਬੜਾ ਅਹੰਕਾਰੀ, ਅਹੰਕਾਰ ਕਰਕੇ ਨਿੰਦਿਆ ਕਰਦਾ। ਸੰਤ ਦਾ ਜਿਹੜਾ ਨਿੰਦਕ ਹੈ ਉਹ ਬੇਸ਼ਕ ਵਿਕਾਰਾਂ ਦੇ ਵਿੱਚ ਗਲਤਾਨ ਰਹਿੰਦਾ ਹੈ, ਉਹਦੀ ਬਿਰਤੀ ਹਰ ਵੇਲੇ ਪੁੱਠਿਆਂ ਕੰਮਾਂ ਵੱਲ ਲੱਗੀ ਰਹਿੰਦੀ। ਸੰਤ ਦਾ ਦੁਖੀ ਜਨਮੇ ਮਰੇ, ਸੰਤ ਕੀ ਦੁੱਖ ਨਾ ਸੁੱਖ ਦੇ। ਜਿਹੜਾ ਸੰਤ ਨੂੰ ਤੁਸੀਂ ਨਿੰਦਿਆ ਕਰਦਾ ਉਹ ਸਦਾ ਹਮੇਸ਼ਾ ਕਦੀ ਜੰਮਣ ਵਿੱਚ ਕਦੀ ਮਰਨ ਵਿੱਚ ਚੱਕਰ ਜਿਹੇ ਘੁੰਮਦਾ ਰਹਿੰਦਾ। ਜਿਹੜਾ ਸੰਤ ਮਹਾਂਪੁਰਖ ਜਿੰਦਿਆ ਕਰਨ ਵਾਲਾ, ਉਹ ਸਾਰੇ ਸੁੱਖਾਂ ਤੋਂ ਡਿੱਗ ਪੈਂਦਾ, ਉਹਦੇ ਸਾਰੇ ਸੁੱਖ ਢਲ ਜਾਂਦੇ, ਸੁੱਖ ਵੀ ਉਹਨੂੰ ਛੱਡ ਜਾਂਦੇ। ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾ ਸੰਤ ਭਾਵੇ ਸਾਰੇ ਮਿਲਾਏ। ਜਿਹੜਾ ਸੰਤ ਮਹਾਂਪੁਰਸ਼ਾਂ ਦਾ ਨਿੰਦਕ ਆ, ਉਹਨੂੰ ਕਿਤੇ ਵੀ ਠਾਓ ਜਗ੍ਹਾ ਨਹੀਂ ਮਿਲਦੀ, ਕੋਈ ਜਗ੍ਹਾ ਨਹੀਂ ਚੱਲਦੀ ਜਿੱਥੇ ਜਾਂਦਾ ਭਟਕਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਜੇ ਤਾਂ ਆ ਕੇ ਮੁਆਫ਼ੀ ਮੰਗ ਲੈ, ਉਹ ਮਹਾਂਪੁਰਖ ਚਾਹੁਣ ਹਾਂਜੀ ਉਹਨਾਂ ਨੂੰ ਪਾ ਜਾ, ਉਹਨੂੰ ਨਾ ਆਪਣੇ ਨਾਲ ਜਾਂ ਪਰਮੇਸ਼ੁਰ ਨਾਲ ਮਿਲਾ ਦਿੰਦੇ ਆ, ਨਹੀਂ ਤਾਂ ਫਿਰ ਇਸੇ ਤਰ੍ਹਾਂ ਉਹ ਭਟਕਦਾ ਫਿਰਦਾ। ਸੰਤ ਕਾ ਦੁਖੀ ਅੱਧ ਵੀ ਕੇ ਟੂਟਾ, ਸੰਤ ਕਾ ਦੁਖੀ ਕਿਤੇ ਸਾਜ ਨਾ ਪੂਛਿਆ। ਜਿਹੜਾ ਸੰਤ ਮਹਾਂਪੁਰਖ ਦੁਖੀ ਨਿੰਦਕ ਹੈ, ਅੱਧ ਵੀ ਉਹਦੀ ਅੱਧ ਵਿਚਾਰੇ ਨੂੰ ਟੁੱਟ ਜਾਂਦੀ, ਭਾਵ ਕੋਈ ਵੀ ਕੰਮ ਕਰਦਾ ਨੇਪਰੇ ਸਿਰੇ ਨਹੀਂ ਜਾਂਦਾ, ਹੈਂ ਪੂਰੀ ਉਮਰ ਨਹੀਂ ਭੋਗਦਾ, ਜਵਾਨ ਉਮਰ ਹੀ ਮਰ ਜਾਂਦਾ। ਹਾਂਜੀ, ਅਤੇ ਫਿਰ ਉਹ ਕੋਈ ਵੀ ਸਾਧਨਾ ਕਰ ਲੈ, ਉਹ ਤੋੜ ਨਹੀਂ ਚੜ੍ਹਦੀ, ਪਿੱਛੇ ਰਹਿ ਜਾਂਦੀ। ਜਿਹੜੇ ਕੰਮ ਨੂੰ ਹੱਥ ਪਾਉਂਦਾ ਅੱਧ ਵਿਚਾਲੇ ਨੂੰ ਟੁੱਟ ਜਾਂਦਾ, ਕੋਈ ਕੰਮ ਉਹਦਾ ਹਾਂਜੀ ਸਿਰੇ ਨਹੀਂ ਲੱਗਦਾ, ਹਾਂਜੀ ਗਿਰਤੀ ਵੀ ਨਹੀਂ ਲੱਗਦੀ, ਉਹ ਵੀ ਵਿੱਚੋਂ ਟੁੱਟ ਜਾਂਦੀ। ਇਸ ਤਰ੍ਹਾਂ ਜਿਹੜੇ ਨਿੰਦਕ ਲੋਕ, ਉਹਨਾਂ ਦਾ ਕੋਈ ਕੰਮ ਸਿਰੇ 'ਤੇ ਨਹੀਂ, ਉਹਨਾਂ ਦਾ ਭਾਵ ਕਿਸੇ ਕੰਮ ਵਿੱਚ ਉਹਨਾਂ ਨੂੰ ਹਾਂਜੀ ਜਿੱਤ ਜਾਂ ਸਫਲਤਾ ਪ੍ਰਾਪਤ ਨਹੀਂ ਹੁੰਦੀ। ਸੰਤ ਦੇ ਦੁਖੀ ਪਾਓ ਧਿਆਨ ਭਰਮਾਈਆ, ਸੰਤ ਕਾ ਦੁਖੀ ਉਜੜ ਪਾਈਆ। ਜਿਹੜਾ ਸੰਤ ਦਾ ਨਿੰਦਕ ਹੈ, ਉਹ ਅਜਾੜਾਂ ਵਿੱਚ ਸੰਸਾਰ ਰੂਪੀ ਅਜਾੜ ਜਮਾਂ ਦੀ ਜਾੜ ਵਿੱਚ ਘੁਮਾਇਆ ਜਾਂਦਾ। ਜਿਹੜਾ ਸੰਤ ਦਾ ਨਿੰਦਕ ਹੈ, ਉਜੜਵੇਂ ਨੇ ਉਹ ਹਾਂਜੀ ਕੁਰਸਤੇ ਪਾਇਆ ਜਾਂਦਾ, ਪਾਓ ਭਟਕਦਾ ਕਰਦਾ, ਕਿਤੇ ਉਹਨੂੰ ਟੇਕ ਨਹੀਂ ਮਿਲਦੀ। ਸੰਤ ਕਾ ਦੁਖੀ ਅੰਤਰ ਅਤੇ ਥੋਥਾ ਜਿਉਂ ਸਾਸ ਬਿਨਾਂ ਮਿਰਕ ਕੀ ਲੋਥਾ। ਜਿਹੜਾ ਸੰਤਾਂ ਦਾ ਉਸ ਨਿੰਦਕ ਆ, ਉਹ ਸਾਰੇ ਸ਼ੁਭ ਗੁਣਾਂ ਤੋਂ ਥੋਥਾ ਮੈਨੂੰ ਖਾਲੀ ਹੋ ਜਾਂਦਾ, ਕਿਉਂਕਿ ਨਿੰਦਿਆ ਕਰਨਾ ਸਾਰੇ ਸ਼ੁਭ ਗੁਣ ਨਾਸ ਹੋ ਜਾਂਦੇ। ਜਿਵੇਂ ਕਹਿੰਦੇ ਸਵਾਸਾਂ ਤੋਂ ਬਿਨਾਂ ਮੁਰਦੇ ਦੀ ਲੋਥਾ ਲਾਸ਼ ਹੁੰਦੀ ਹੈ, ਹੈਂ ਉਹ ਨਿਸ਼ਫਲ ਹੈ ਨਾ। ਇਸ ਤਰ੍ਹਾਂ ਨਿੰਦਕ ਦੀ ਵੀ ਹਾਲਤ ਇਹ ਹੈਗੀ ਹੈ, ਹੈਂ ਸ਼ੁਭ ਗੁਣਾਂ ਤੋਂ ਬਿਨਾਂ ਹੋਣ ਕਰਕੇ ਮੁਰਦੇ ਵਾਂਗੂ ਦੀ ਲਾਸ਼ ਹੈ। ਸੰਤ ਦੇ ਦੁਖੀ ਕੀ ਜੜ ਕਿਸ਼ ਨਾ ਹੀ ਆਪਣੇ ਵੀ ਆਪੇ ਹੀ ਫਾਸ਼। ਜਿਹੜਾ ਸੰਤਾਂ ਦੁਖੀ ਨਿੰਦਕ ਆ, ਉਹਦੀ ਕੋਈ ਜੜ ਨਹੀਂ ਲੱਗਦੀ, ਭਾਵ ਉਹਦੀ ਪੀੜ੍ਹੀ ਨਹੀਂ ਚੱਲਦੀ, ਪੁੱਤ ਪੋਤੇ ਨਹੀਂ ਮਿਲਦੇ, ਉਹਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਆਪਣੇ ਜਿਹੜੇ ਮਾੜੇ ਕਰਮਾਂ ਦੇ ਬੀਜ ਬੀਜ ਉਹ ਸਿਖਾਉਂਦਾ ਆ, ਨਿੰਦਿਆ ਰੂਪੀ ਬੀਜ ਬੀਜਦਾ, ਇਸ ਕਰਕੇ ਉਹਦਾ ਫਲ ਕੀ ਹੈ, ਉਹ ਦੁੱਖ ਹੀ ਭੋਗਣਾ ਪੈਂਦਾ ਹੈ। ਸੰਤ ਕੇ ਦੁਖੀ ਬਾਬਰ ਨਾਲ ਆਖਣਹਾਰ, ਨਾਨਕ ਸੰਤ ਭਗਤ ਲੈ ਹੋਇਆ। ਕਹਿੰਦੇ ਜਿਹੜਾ ਸੰਤਾਂ ਦਾ ਦੁਖੀ ਨਿੰਦਕ ਆ, ਉਹਨੂੰ ਕੋਈ ਨਹੀਂ ਰੱਖ ਸਕਦਾ, ਧਰਤੀ ਆਕਾਸ਼ ਨੂੰ ਚੱਲਦਾ ਨਹੀਂ। ਜਦੋਂ ਮਹਾਂਪੁਰਖਾਂ ਦੀ ਸ਼ਰਨ ਆ ਜਾ, ਸੀਮਾ ਮੰਗੇ ਉਹਨਾਂ ਨੂੰ ਪਾ ਜਾਏ, ਇਹ ਤਾਂ ਵਾਰ ਉਹਨੂੰ ਬਚਾ ਲੈਂਦੇ ਆ, ਨਹੀਂ ਤਾਂ ਬਹੁਤ ਔਖਾ। ਇਸ ਤਰ੍ਹਾਂ ਫਿਰ ਉਹ ਆਪਣਾ ਉਹਨੂੰ ਕਰਮ ਦਾ ਫਲ ਜਿਹੜਾ ਆ ਉਹ ਭੋਗਣਾ ਅਤੇ ਨਿੰਦਿਆ ਜਿਹੜੀ ਹੈ, ਸਾਰੇ ਪੁੰਨ ਜਿਹੜੇ ਆ ਉਹਨਾਂ ਦਾ ਨਾਸ ਕਰ ਦਿੰਦੀ। ਜਿੰਨੇ ਵੀ ਪੁੰਨ ਆ ਉਹ ਸਾਰੇ ਦੇ ਸਾਰੇ ਜਿਹੜੇ ਉਹ ਖਤਮ ਹੋ ਜਾਂਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਇਹਦੀ ਨਿੰਦਿਆ ਇਹਦੀ ਭੈੜੀ ਚੀਜ਼ ਹੈ। ਸੰਤ ਦਾ ਦੁਖੀ ਇਹੋ ਮਿਲ ਲਾਏ ਜਿਉਂ ਜਲ ਵਿਹਨੂੰ ਮੱਛਲੀ ਤੜਫਦਾ। ਸੰਤ ਦਾ ਦੁਖੀ ਇਸ ਤਰ੍ਹਾਂ ਬਿਰਲਾਏ ਬਿਰਲਾਪ ਕਰਦਾ ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ। ਸੰਤਨ ਬਾਬਾ ਕਰਮ ਸਿੰਘ ਸਾਹਿਬ ਜੰਗਲ 'ਚ ਭਜਨ ਕਰਦੇ ਹੁੰਦੇ ਸੀ, ਇੱਕ ਪਠਾਣ ਨੇ ਆ ਕੇ ਬੜਾ ਵਿਘਨ ਪਾਉਣਾ, ਉਹਨੇ ਹੋਰ ਥਾਂ ਜਾ ਕੇ ਬਹਿ ਜਾਣਾ, ਉਹਨੂੰ ਉੱਥੇ ਵੀ ਜਾ ਕੇ ਇਸ ਤਰ੍ਹਾਂ ਚਰਾਸਾਂ ਕਰਨੀ। ਇੱਕ ਦਿਨ ਮਹਾਂਪੁਰਖ ਕਹਿੰਦੇ ਹੋ ਤੂੰ ਕਿਉਂ ਮੱਛ ਨੂੰ ਤੜਫ ਜਾਂਦਾ, ਇਹੀ ਤੋਂ ਚਰਾ ਕੋਈ ਚੁੱਕਿਆ, ਚਰਾਇਆ ਨਹੀਂ ਜੰਗਲ 'ਚ ਬੈਠੇ, ਬਸ ਉਹ ਪੇਟ ਫੂਲ ਹੋਇਆ ਮਰ ਗਿਆ, ਇਹ ਮੱਛ ਦੀ ਜੂਨ 'ਚ ਪੈ ਗਿਆ। ਕੁਦਰਤੀ ਕਲ ਪਾਣੀ ਦਰਿਆ ਜਿਹਦੇ ਕਿਨਾਰੇ ਉਸ ਸਥਾਨ ਸੀ ਭਜਨ ਕਰਦੇ ਹੁੰਦੇ, ਅਤੇ ਹੜ ਆ ਗਿਆ, ਇੱਕ ਮੱਛ ਆਇਆ ਚਾਲੀ ਜੀ ਬਾਹਰ ਛੱਡ ਗਈ, ਅਤੇ ਧੰਨ ਧੰਨ ਬਾਬਾ ਆਇਆ ਸਿੰਘ ਜੀ ਮਹਾਰਾਜ ਉਸ ਵੇਲੇ ਸ੍ਰੀ ਰਹਿ ਰਾਜ ਸਾਹਿਬ ਦਾ ਮਹਾਂਪੁਰਖਾਂ ਕੋਲ ਪਾਠ ਸੁਣਾ ਰਹੇ ਸੀ, ਸੰਗਤ ਵੀ ਪਾਠ ਸੁਣ ਰਹੀ ਸੀ, ਉਹ ਮੱਛ ਉੱਥੇ ਚਾਲੀ ਨਾਲ ਕਿਨਾਰੇ 'ਤੇ ਆ ਗਿਆ, ਅਤੇ ਸਾਰੇ ਡਰਨ 'ਤੇ ਬੜਾ ਅੱਛਾ। ਮਹਾਰਾਜ ਕਹਿੰਦੇ ਭਰਾਵ ਨੂੰ ਯਤਨਵੇਂ ਸੰਪੂਰਨ, ਜਦੋਂ ਸੰਪੂਰਨ ਹੋ ਗਿਆ ਅਤੇ ਬਰਛੀ ਜੋ ਕੇ ਉਹਨੂੰ ਪ੍ਰੋਨ ਦਿੱਤਾ, ਉਹ ਮਰ ਗਿਆ। ਇਹ ਪੁੱਛਿਆ ਮਹਾਂਪੁਰਸ਼ ਨੂੰ ਫਿਰ ਮਾਰਿਆ ਮੱਛ, ਕਹਿੰਦੇ ਅਸੀਂ ਭਜਨ ਕਰਦੇ ਹੁੰਦੇ ਸੀ ਅਤੇ ਆ ਕੇ ਵਿਘਨ ਪਾਉਂਦਾ ਸੀ ਅਤੇ ਨਿੰਦਿਆ ਕਰਦਾ ਸੀ ਅਤੇ ਬਚਨ ਨਿਕਲ ਗਿਆ ਸੀ।

ਧਨ ਨਹੀਂ ਪ੍ਰਾਪਤ ਹੈ, ਇਹ ਧਨ ਨਹੀਂ ਪ੍ਰਾਪਤ। ਸੰਤ ਕਾ ਦੁਖੀ ਜਿਹੜਾ ਨਿੰਦਕ ਆ ਉਹ ਕਦੇ ਵੀ ਰਜਦਾ ਨਹੀਂ, ਉਹ ਹਮੇਸ਼ਾ ਭੁੱਖੂ ਭੁੱਖੂ ਕਰਦਾ ਰਹਿੰਦਾ, ਇਸ ਤਰ੍ਹਾਂ ਭੁੱਖਾ ਰਹਿੰਦਾ, ਜਿਵੇਂ ਪਾਵਕ ਨਾ ਮਗਦਾ ਆ ਇਹਦੇ ਨਾ ਲੱਕੜਾਂ ਨਾਲ, ਜਿਵੇਂ ਅੱਗ ਲੱਕੜਾਂ ਨਾਲ ਤ੍ਰਿਪਤ ਨਹੀਂ ਹੁੰਦੀ, ਜਿਹਨਾਂ ਮਰਜ਼ੀ ਪਾਈ ਜਾਓ ਹੈ ਫਸਲ ਕਰੀ ਜਾਂਦੀ, ਇਸ ਤਰ੍ਹਾਂ ਨਿੰਦਕ ਜਿਹੜਾ ਆ ਉਹਦੇ ਅੰਦਰ ਵੀ ਅਸੀਂ ਭਟਕਣਾ ਆ, ਇਹਨੂੰ ਸ਼ਾਂਤੀ ਨਹੀਂ ਆਉਂਦੀ, ਉਹ ਰਜਦਾ ਨਹੀਂ। ਸੰਤ ਕਾ ਦੁਖੀ ਛੁੱਟਿਆ ਅਕੇਲਾ ਜੂੰ ਬੁਆੜ ਤਿਲ ਮਾਹੇ ਦੁਹੇਲਾ, ਸੰਤ ਕਾ ਨਿੰਦਕ ਫਿਰ ਹਾਂਜੀ ਲੋਕ ਉਹਨੂੰ ਛੱਡ ਜਾਂਦੇ ਆ, ਇਕੱਲਾ ਛੱਡ ਦਿੱਤਾ ਜਾਂਦਾ, ਉਹ ਇਸ ਪ੍ਰਕਾਰ ਦੁਖੀ ਹੁੰਦਾ। ਜਿਸ ਤਰ੍ਹਾਂ ਤਿਲਾਂ ਦਾ ਖੇਤ ਹੁੰਦਾ ਨਾ, ਉਹਦੇ 'ਚ ਇੱਕ ਬੁਆੜ ਤਿਲ ਹੁੰਦਾ, ਹੁੰਦਾ ਤਾਂ ਸ਼ਗਲ ਉਹੀ ਆ ਪਰ ਵਿੱਚ ਸੁਆਹ ਹੁੰਦੀ ਹੈ, ਉਹਨੂੰ ਬੂਟੇ ਨੂੰ ਛੱਡ ਦਿੰਦੇ ਆ, ਉਹ ਕਿਸਾਨ ਦੂਏ ਵੜ ਲੈਂਦੇ। ਜਿਵੇਂ ਉਹ ਦੇਹਲਾ ਦੁਖੀ ਹੁੰਦਾ, ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹ ਦਿਸ਼ਟਾਂਤ ਦਿੱਤਾ, ਨਾਨੂ ਗੁਰੂ ਨੇ ਚੇਤਨੀ ਮਨ ਆਪਣੇ ਸੁਚੇਤ ਛੁੱਟਿਆ ਦਿਲ ਬੁਆੜ ਜਿਉਂ ਸੁਈਆਂ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕੋ ਨਾਨਕ ਕਹਨਾ, ਫਲੀ ਹੈ ਫੁਲੀ ਹੈ ਪੱਪੜੇ ਪੀਤਨ ਵਿੱਚ ਫਲਦਾ ਹੈ ਫੁੱਲਦਾ ਹੈ ਪਰ ਵਿੱਚ ਸੁਆਹ ਹੈ। ਇਸ ਤਰ੍ਹਾਂ ਨਿੰਦਕਾਂ ਦੇ ਮੂੰਹ ਦੇ ਵਿੱਚ ਵੀ ਸੁਆਹ ਪੈਂਦੇ, ਉਹ ਫਿਰ ਇਕੱਲੇ ਹੀ ਰਹਿ ਜਾਂਦੇ ਆ, ਸਾਰੇ ਸਾਥ ਉਹਨਾਂ ਛੱਡ ਜਾਂਦੇ। ਸੰਤ ਕਾ ਦੁਖੀ ਧਰਮ 'ਤੇ ਰਹਿਤ, ਸੰਤ ਕਾ ਦੁਖੀ ਸਦਮੇ ਤਿਆਗ ਹੈ। ਜਿਹੜਾ ਸੰਤਾਂ ਦਾ ਦੋਸ਼ੀ ਨਿੰਦਕ ਆ ਉਹਦਾ ਕੋਈ ਧਰਮ ਹੁੰਦਾ, ਇਹਨੇ ਧਰਮ ਤੋਂ ਰਹਿਤ ਹੈ, ਜੇ ਧਰਮ ਹੋਵੇ ਤਾਂ ਇਹੀਆਂ ਗੱਲਾਂ ਕਰੇ ਕਿਉਂ। ਜਿਹੜਾ ਸੰਤਾਂ ਦੁਖੀ ਹੈ ਨਿੰਦਕ ਆ ਉਹ ਸਦਾ ਝੂਠ ਹੀ ਬੋਲਦਾ, ਕਦੇ ਸੱਚ ਨਹੀਂ ਬੋਲਦਾ, ਉਹ ਕਦੇ ਵੀ ਸੱਚ ਨਹੀਂ ਬੋਲਦਾ, ਹਮੇਸ਼ਾ ਝੂਠ ਹੀ ਬੋਲਦਾ। ਉਹਨੂੰ ਆਦਤ ਹੀ ਐਸੀ ਝੂਠ ਬੋਲ ਕੇ ਝੂਠ ਦੀ ਕੱਟੀ ਖਾਂਦਾ। ਕਿਰਤ ਨਿੰਦਕ ਆ ਤੁਰ ਹੀ ਪਾਇਆ, ਨਾਨਕ ਜੋਤ ਭਾਵੇ ਕੋਈ। ਪਾਤਸ਼ਾਹ ਕਹਿਣ ਲੱਗੇ ਕਿਹੜਾ ਨਿੰਦਕ ਆ, ਇਹਦਾ ਕਿਰਤ ਜਿਹੜਾ ਕਰਮ ਧੁਰੋਂ ਮੱਥੇ 'ਤੇ ਲਿਖਿਆ, ਪਿੱਛੋਂ ਪੁੱਠੇ ਕੰਮ ਕਰਕੇ ਆਇਆ ਉਹੀ ਭੋਗਣ ਡਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦਾ ਜਿਵੇਂ ਨਿਰੰਕਾਰ ਨੂੰ ਪਾਉਂਦਾ ਕੋਈ ਕਿਹਾ, ਕੋਈ ਕਿਹਾ ਮੈਨੇ ਉਹੀ ਕੁਝ ਹੁੰਦਾ, ਜਿਵੇਂ ਉਹ ਚਾਹੁੰਦਾ ਉਵੇਂ ਹੁੰਦਾ, ਉਹਨੂੰ ਕਰਮਾਂ ਦਾ ਫਲ ਭੋਗਣਾ ਪੈਂਦਾ। ਸੰਤ ਕਾ ਦੁਖੀ ਵਿਗੜ ਰੂਪ ਹੋਇਆ ਜਾਏ, ਸੰਤ ਕੇ ਦੁਖੀ ਕੋ ਦਰਗ ਹੈ ਮਿਲ ਸਿਆ। ਜਿਹੜਾ ਸੰਤਾਂ ਦਾ ਦੋਸ਼ੀ ਨਿੰਦਕ ਆ ਉਹਦਾ ਵਿਗੜ ਰੂਪ ਹੀ ਆ, ਕੌੜਾ ਹੋ ਜਾਂਦਾ, ਅਤੇ ਇਸ ਤਰ੍ਹਾਂ ਸਰੀਰ ਜਿਹੜਾ ਗਲ ਸੜ ਜਾਂਦਾ। ਸੰਤ ਕਾ ਦੁਖੀ ਜਿਹੜਾ ਨਿੰਦਕ ਆ ਉਹਨੂੰ ਸੱਚੇ ਦੀ ਦਰਗਾਹ 'ਚ ਬਹੁਤ ਭਾਰੀ ਜਿਹੜੀ ਸਜ਼ਾ ਆ ਉਹ ਮਿਲਦੀ ਹੈ, ਸਜ਼ਾ ਭੋਗਣੀ ਪੈਂਦੀ। ਸੰਤ ਕਾ ਦੁਖੀ ਸਦਾ ਸਹਿਤਾਈ ਹੈ, ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈ ਹੈ। ਜਿਹੜਾ ਸੰਤਾਂ ਦੋਸ਼ੀ ਨਿੰਦਕ ਆ ਉਹ ਸਦਾ ਸਹਿਤਾਈ ਹੈ, ਮੈਨੂੰ ਸਹਿਗਦਾ ਰਹਿੰਦਾ, ਮੌਤ ਮੰਗਦਾ ਮੌਤ ਵੀ ਨਹੀਂ ਹੁੰਦੀ ਹੱਡ ਰਗੜਦਾ। ਜਿਹੜਾ ਸੰਤਾਂ ਦੋਸ਼ੀ ਨਾ ਉਹ ਮਰਦਾ ਆ ਨਾ ਜਿਉਂਦਾ, ਬਾ ਹੱਡੀਆਂ ਰਗੜਦਾ, ਇਸ ਤਰ੍ਹਾਂ ਉਹਦੀ ਭੈੜੀ ਹਾਲਤ ਹੁੰਦੀ ਹੈ। ਸੰਤ ਕੇ ਦੁਖੀ ਕੀ ਪੁੱਜਿਆ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲਿਆ ਨਿਰਾਸਾ। ਜਿਹੜਾ ਸੰਤ ਦਾ ਦੋਸ਼ੀ ਨਿੰਦਕ ਆ ਉਹਦੀ ਕੋਈ ਵੀ ਆਸਾ ਪੂਰੀ ਨਹੀਂ ਹੁੰਦੀ। ਸੰਤ ਕਾ ਦੁਖੀ ਨਿੰਦਕ ਜਿਹੜਾ ਚਾਹੁੰਦਾ ਤਾਂ ਬਹੁਤ ਹੈ ਨਿੰਦਿਆ ਕਰਕੇ ਸ਼ਾਇਦ ਮੈਨੂੰ ਵਡਿਆਈ ਮਿਲੂਗੀ, ਕੁਰਸੀ ਪਦਵੀ ਮਿਲੂਗੀ, ਉਹ ਸਗੋਂ ਆਪਣੇ ਪਹਿਲੇ ਵੀ ਗੁਣ ਨਾਸ ਕਰ ਲੈਂਦਾ, ਸੰਸਾਰ ਦੇ ਉੱਤੋਂ ਫਿਰ ਨਿਰਾਸ਼ ਹੋ ਕੇ ਉੱਠ ਕੇ ਤੁਰ ਕੇ ਚਲੇ ਜਾਂਦਾ, ਪੱਲੇ ਕੁਝ ਨਹੀਂ ਪੈਂਦਾ, ਸੰਸਾਰ ਤੋਂ ਨਿਰਾਸ਼ਾ ਹੋ ਕੇ ਚਲੇ ਜਾਂਦਾ ਉੱਠ ਜਾਂਦਾ। ਸੰਤ ਕਹਿ ਦੋਹਣਾ ਤ੍ਰਿਸ਼ਟਾ ਕੋਈ ਜੈਸਾ ਭਾਵੈ ਤੈਸਾ ਕੋਈ। ਇਸ ਵਾਸਤੇ ਕਹਿੰਦੇ ਜਿਹੜਾ ਸੰਤਾਂ ਦੇ ਦੋਸ਼ ਰੂਪ ਦਾ ਨਿੰਦਿਆ ਕਰਦਾ ਉਹਨੂੰ ਕੋਈ ਵੀ ਤ੍ਰਿਸ਼ਟ ਉਹ ਕਿਤੇ ਵੀ ਟਿਕਦਾ ਨਹੀਂ। ਜਿਸ ਤਰ੍ਹਾਂ ਹੁਣ ਕਿਸੇ ਨੂੰ ਪਾਉਂਦਾ ਉਸ ਤਰ੍ਹਾਂ ਦਾ ਕੋਈ ਹੋ ਜਾਏ ਪਾਪ ਕੋਈ ਇਸ ਤੋਂ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀ ਉਹਦੀ ਹਾਲਤ ਹੈਗੀ ਹੈ, ਜਿਹੜਾ ਨਿੰਦਕ ਹੈ ਉਹਦੀ ਇਹ ਹਾਲਤ ਹੈਗੀ ਹੈ। ਇਸ ਵਾਸਤੇ ਪਾਪ ਸਾਰੇ ਮੰਨੇ ਹੈ, ਨਿੰਦਿਆ ਸਭ ਨੂੰ ਵੱਡਾ ਪਾਪ ਹੈ। ਪਹਿਲਾ ਕਿਰਤ ਨਾ ਮਿਟਿਆ ਕੋਈ, ਨਾਨਕ ਜਾਣਿਆ ਸੱਚਾ ਸੀ। ਕਹਿੰਦਾ ਜੇ ਇਹੋ ਜਿਹਾ ਮੱਥੇ 'ਤੇ ਕਿਸੇ ਦਾ ਕਰਮ ਲਿਖਿਆ ਪਿਆ ਉਸ ਕਰਮ ਨੂੰ ਭੋਗੇ ਤੇ ਵੀ ਨਾ ਕੋਈ ਮਿਟਾ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਸੱਚਾ ਪਰਮੇਸ਼ੁਰ ਸਾਰਾ ਕੁਝ ਜਾਣਦਾ, ਨਾਨਕ ਜਾਣਿਆ ਸੱਚਾ ਸੀ। ਉਹ ਨਿਰੰਕਾਰ ਪਰਮੇਸ਼ੁਰ ਸਾਰਾ ਕੁਝ ਜਾਣਦਾ, ਸਭ ਘੱਟ ਤਿਸ ਕੇ ਉਹ ਕਰਮ ਹਾਰ, ਸਦਾ ਸਦਾ ਤਿਸ ਕੋ ਨਮਸਕਾਰ। ਇਹ ਜਿੰਨੇ ਵੀ ਸਰੀਰ ਆ ਪਰਮਾਤਮਾ ਦੇ ਰਚੇ ਆ, ਸਾਰਿਆਂ ਨੂੰ ਕਰਨ ਵਾਲਾ ਰਚਣ ਵਾਲਾ ਨਿਰੰਕਾਰ ਪਰਮੇਸ਼ੁਰ ਹੈ, ਅਸੀਂ ਸਦਾ ਵਾਸਤੇ ਉਸ ਨੂੰ
ਨਮਸਕਾਰ ਕਰਦੇ ਹਾਂ।

0: ਨਮਸਕਾਰ ਕਰਦੇ ਹਾਂ, ਤੁਸੀਂ ਵੀ ਕਰੋ, ਨਮਸਕਾਰ ਕਰੋ। ਪ੍ਰਭ ਕੀ ਉਸ ਕਰੋ ਦਿਨ ਰਾਤ, ਅਤੇ ਸਹਿ ਤਿਆਗੋ ਸਾਸ ਵਿਰਾਸ। ਉਸ ਨਿਰੰਕਾਰ ਦੀ ਮਹਿਮਾ ਦਿਨ ਰਾਤ ਕਰੋ, ਸਵਾਸ ਲੈਂਦਿਆਂ ਗ੍ਰਾਸ ਭੋਜਨ ਖਾਂਦਿਆਂ ਵੀ ਨਿਰੰਕਾਰ ਦਾ ਸਿਮਰਨ ਕਰੋ। ਸਭ ਕੁਛ ਵਰਤਾ ਕਿਸਕਾ ਕੀਆ, ਜੈਸਾ ਕਰੇ ਤੈਸਾ ਕੁਛ ਹੀ। ਜੋ ਕੁਝ ਵੀ ਹੋ ਰਿਹਾ ਸਾਰਾ ਕੁਝ ਉਹਦਾ ਕੀਤਾ ਹੀ ਵਰਤ ਰਿਹਾ, ਉਹਦਾ ਹੁਕਮ ਹੀ ਵਰਤ ਰਿਹਾ। ਇਹੋ ਜਿਹਾ ਉਹ ਕਰਨਾ ਚਾਹੁੰਦਾ ਕਰਦਾ, ਉਹ ਕੁਝ ਹੋ ਜਾਂਦਾ। ਅਤੇ ਸਾਰੀ ਖੇਲ ਦਾ ਮਾਲਕ ਆਪੇ ਹੀ ਹੈ, ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਇਹ ਜਿੰਨਾ ਵੀ ਸੰਸਾਰ ਬਣਾਇਆ, ਇਹ ਉਹਦਾ ਆਪਣਾ ਇੱਕ ਖੇਲ ਹੈ। ਇਸ ਖੇਲ ਨੂੰ ਬਣਾਉਣ ਵਾਲਾ ਵੀ ਹੈ ਅਤੇ ਖੇਲਣ ਵਾਲਾ ਵੀ ਆਪਣੇ, ਦੂਜਾ ਕੌਣ ਹੋ ਸਕਦਾ? ਕੋਈ ਵੀ ਨਹੀਂ ਹੈ। ਉਹਦੇ ਵਿਚਾਰਾਂ ਨੂੰ ਕੀ ਕੋਈ ਕਹਿ ਕੇ ਦੱਸ ਸਕਦਾ? ਉਹਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਆਪੇ ਜਾਣਦਾ, ਉਹਦੇ ਜਿਹੜੇ ਵਿਚਾਰ ਆ ਉਹਨੂੰ ਕਹਿ ਸਕਦਾ ਹੋਵੇ ਕੋਈ? ਕਹਿ ਸਕਦਾ? ਕੋਈ ਨਹੀਂ ਕਹਿ ਸਕਦਾ। ਉਹਦੀ ਲੀਲਾ ਆਪਣੀ, ਜਿਸ ਨੂੰ ਕਿਰਪਾ ਕਰਿਆ ਅਤੇ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ। ਜਿਹਨਾਂ ਤੋਂ ਮਾਲਕ ਕਿਰਪਾ ਕਰਦਾ ਆ ਉਹਨਾਂ ਨੂੰ ਉਹ ਆਪਣੇ ਪਵਿੱਤਰ ਨਾਮ ਦਾ ਦਾਨ ਦੇ ਦਿੰਦਾ। ਪਾਤਸ਼ਾਹ ਕਹਿੰਦੇ ਉਹ ਪੁਰਖ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ। ਇਸ ਅਸ਼ਟਪਦੀ ਦੇ ਅੰਦਰ ਜਿਹੜੇ ਨਿੰਦਿਆ ਕਰਦੇ ਆ ਉਹਨਾਂ ਨੂੰ ਕੀ ਦੋਸ਼ ਲੱਗਦੇ ਆ, ਬੜੇ ਵਿਸਥਾਰ ਦੇ ਵਿੱਚ ਵਰਣਨ ਕੀਤੇ। ਨਿੰਦਾ ਪਦੀ ਕਿਸੇ ਕਿ ਨਾ ਹੀ ਮਨਮੁਖ ਮੁਗਧ ਕਰਨ, ਮੋਹ ਕਾਲੇ ਤੇ ਨਿੰਦਕਾਂ ਨਰਕੇ ਘੁਰ ਪਵਨ। ਸਲੋਕ ਤਜਹੋ ਸਿਆਨ ਸੁਰਜਨੋ ਸਿਮਰਹੋ ਹਰ ਹਰ ਰਾਏ। ਸੁਰਜਨੋ ਮੈਨੇ ਹੇ ਸ੍ਰੇਸ਼ਟ ਪਵਿੱਤਰ ਪੁਰਸ਼ੋ, ਸਿਆਣੇ ਪੁਰਸ਼ੋ, ਆਪਣੀ ਜਿਹੜੀ ਬੁੱਧੀ ਦੀ ਚਤਰਾਈ ਤਿਆਗ ਦੇ ਅਤੇ ਹਰ ਸਮੇਂ ਨਿਰੰਕਾਰ ਪਰਮੇਸ਼ੁਰ ਜਿਹੜਾ ਰਾਜਾ ਪ੍ਰਕਾਸ਼ ਰੂਪ ਹੈ, ਰਾਏ ਪ੍ਰਕਾਸ਼ ਰੂਪ, ਉਹਦਾ ਸਿਮਰਨ ਕਰੋ, ਉਹਦਾ ਭਜਨ ਕਰੋ। ਏਕ ਆਸ ਹਾਰ ਮਨ ਰੱਖੋ, ਨਾਨਕ ਦੂਖ ਭਰਬੋ ਜਾਏ। ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਇੱਕ ਨਿਰੰਕਾਰ ਦੇ ਮਿਲਾਪ ਦੀ ਮਨ ਚਾ ਰੱਖੋ, ਪੂਰੀ ਕਿਰਪਾ ਦੇ ਨਾਲ ਇਹ ਜਿਹੜਾ ਜੰਮਣ ਵਾਲ ਦੇ ਦੁੱਖ ਹੈ ਔਰ ਪੰਜੇ ਤਰ੍ਹਾਂ ਦੇ ਭਰਮ ਹੈ ਅਤੇ ਸੱਤ ਤਰ੍ਹਾਂ ਦਾ ਡਰ ਜਿਹੜਾ ਇਹ ਦੂਰ ਹੋ ਜਾਂਦਾ ਹੈ। ਮਨੁੱਖ ਕੀ ਤੇਗ ਬ੍ਰਿਥੀ ਸਭ ਜਾਨ, ਅਸ਼ਟਪਦੀ ਮਨੁੱਖ ਕੀ ਤੇਗ ਬ੍ਰਿਥੀ ਸਭ ਜਾਨ, ਦੇਵਨ ਕੋਇ ਕੈ ਭਗਵਾਨ। ਇਹ ਮਨੁੱਖ ਦੀ ਸਾਰੀ ਜਿਹੜੀ ਤੇਗ ਨਾਮ ਹੁੰਦਾ ਓਟ ਦਾ, ਇਹ ਤਾਂ ਨਿਸਫਲੇ ਜਾਣੋ, ਤੂੰ ਬੰਦੇ ਨੂੰ ਭਰੋਸਾ ਕਰੋਗੇ, ਪਤਾ ਨਹੀਂ ਕਿਹੜੇ ਵੱਲੋਂ ਗਦਾਰੀ ਕਰ ਜਾਣੀ ਆ, ਫਿਰ ਉਹਦੀ ਰੋਟ ਫੋਟ ਲੈ ਕੇ ਕੀ ਕਰਾਂਗੇ। ਦੇਵਨ ਕੋਇ ਕੈ ਭਗਵਾਨ, ਕਿਉਂਕਿ ਮਨੁੱਖ ਤੇ ਆਪ ਮੰਗਤਾ ਆ, ਮੰਗਤਾ ਕੀ ਦਊਗਾ ਮੰਗਤੇ ਨੂੰ? ਦਾਤਾ ਨੂੰ ਦੇਣ ਵਾਲਾ ਇੱਕੋ ਇੱਕ ਨਿਰੰਕਾਰ ਪਰਮੇਸ਼ੁਰ ਜਿਹੜਾ ਉਹ ਸਮਰੱਥ ਹੈ, ਜਿਸ ਕਹਿ ਦੀਆ ਰਹੇ ਅਗਾਏ ਬੋਹਰ ਨੂੰ ਤ੍ਰਿਸ਼ਨਾ ਲੱਗ ਗਿਆ ਏ। ਜਿਸ ਪਰਮਾਤਮਾ ਦੇ ਪਦਾਰਥ ਦਿੱਤਿਆਂ ਜਿਹੜਾ ਪੁਰਖ ਹੈ ਉਹ ਐਸਾ ਅਗਾਏ ਕਹਿੰਦੇ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਉਹਦੀ ਜੇ ਬਖਸ਼ਿਸ਼ ਹੋਇਆ ਤਾਂ ਮੁੜ ਕੇ ਦੁਬਾਰਾ ਕ੍ਰਿਸ਼ਨਾ ਜਿਹੜੀ ਆ ਕੇ ਲੱਗਦੀ ਨਹੀਂ, ਭਟਕਣਾ ਮਿਟ ਜਾਂਦੀ। ਮਾਰਿਆ ਰੱਖਿਆ ਇੱਕੋ ਆਪ ਮਨ ਕਹਿ ਕ੍ਰਿਸ਼ਨਾ ਹੀ ਹੱਥ, ਉਹ ਪਰਮਾਤਮਾ ਮਾਰਨ ਵਾਲਾ ਵੀ ਆਪ ਹੀ ਹੈ ਅਤੇ ਰੱਖਣ ਵਾਲਾ ਵੀ ਆਪ ਹੈ। ਇਹ ਜਿਹੜਾ ਮਨੁੱਖ ਹੈ ਇਹਦੇ ਹੱਥ ਵਿੱਚ ਤਾਂ ਕੁਛ ਵੀ ਨਹੀਂ ਹੈ, ਕੱਪਾਂ ਤਾਂ ਬਹੁਤ ਮਾਰਦਾ, ਪਰ ਇਹਦੇ ਪੱਲੇ ਕੀ ਹੈ? ਕਿਸਕਾ ਹੁਕਮ ਬੁਝ ਸੁੱਖ ਹੋਏ, ਕਿਸਕਾ ਨਾਮ ਰਾਖੰਡ ਸੁਰ ਹੋਏ। ਉਹ ਪਰਮਾਤਮਾ ਦਾ ਹੁਕਮ ਬੁਝਣ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਉਹਦਾ ਜਿਹੜਾ ਨਾਮ ਹੈ ਉਹ ਕੰਠ ਹਿਰਦੇ 'ਚ ਪਰੋ ਕੇ ਰੱਖਣਾ ਚਾਹੀਦਾ ਹੈ, ਉਸਨੂੰ ਆਪਣੇ ਗਲ 'ਚ ਧਾਰਨਾ ਚਾਹੀਦਾ, ਭਾਵ ਸਿਮਰਨ ਕਰਨਾ ਚਾਹੀਦਾ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲੱਗਿਆ ਕੋਈ। ਉਸ ਨਿਰੰਕਾਰ ਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਸਿਮਰਨ ਕਰੋ। ਬਹਿੰਦਿਆਂ ਵੀ ਸਿਮਰੋ, ਉੱਠਦਿਆਂ ਵੀ ਸਿਮਰੋ, ਸੌਂਦਿਆਂ ਵੀ ਬਸ ਸਿਮਰਨ ਕਰੋ। ਇਸ ਤਰ੍ਹਾਂ ਜੇ ਤੁਸੀਂ ਸਿਮਰਨ ਦੀ ਆਦਤ ਬਣਾ ਲਓਗੇ ਨਾ, ਫਿਰ ਤੁਹਾਨੂੰ ਕੋਈ ਬਿਘਨ ਨਹੀਂ ਲੱਗੇਗਾ। ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ। ਇਹ ਗੁਰੂ ਪਿਆਰਿਓ, ਉਸਤਤ ਜੇ ਕਰਨੀ ਹੈ, ਝੂਠੇ ਲੋਕਾਂ ਦੀ ਕਰਨੀ ਹੈ, ਉਸ ਨਿਰੰਕਾਰ ਪਰਮਾਤਮਾ ਦੀ ਉਸਤਤ ਕਰੋ। ਮਨ ਨੂੰ ਸੰਬੋਧਨ ਕਰਕੇ ਕਹਿੰਦੇ ਆ ਕਿ ਸਤਨਾਮ ਜਪਣ ਦਾ ਵਿਹਾਰ ਕਰੋ, ਸਤ ਵਿਵਹਾਰ, ਹਰ ਵੇਲੇ ਸਤਨਾਮ ਦਾ ਜਾਪ ਕਰੋ। ਆਪਣੇ ਕਾਰੋਬਾਰ ਵਿਹਾਰਾਂ ਦੇ ਵਾਧੇ ਵਾਸਤੇ ਸੱਚਾ ਵਿਹਾਰ ਕਰੋ, ਝੂਠਾ ਵਿਹਾਰ ਨਾ ਕਰੋ। ਹਾਂਜੀ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇਹ ਜੀਓ। ਰਸਨਾ ਨਾਲ ਜਿਹੜਾ ਪਵਿੱਤਰ ਪਰਮਾਤਮਾ ਦਾ ਨਾਮ ਅੰਮ੍ਰਿਤ ਰਸ ਹੈ, ਇਹਨੂੰ ਪੀਣਾ ਕਰੋ, ਇਸ ਤਰ੍ਹਾਂ ਜੀਓ। ਹੈਂ, ਮਨ ਨੂੰ ਸਦਾ ਵਾਸਤੇ ਹੇਲਾ ਮੈਨੇ ਛੁੱਟੀ ਕਰ ਲੈਣਾ ਕਰੋ, ਕਿਉਂਕਿ ਸਿਮਰਨ ਕਰਨ ਦੁੱਖ ਦੂਰ ਹੁੰਦੇ, ਸੁੱਖ ਦੀ ਪ੍ਰਾਪਤੀ ਹੁੰਦੀ। ਨੈਣੋ ਪੇਗ ਠਾਕੁਰ ਕਾ ਰੰਗ ਸਾਧ ਸੰ ਬਿੰਦ ਸਾਹਿਬ ਸਭ ਸੰਗ। ਆਪਣੇ ਨੈਣੋ ਮੈਨੇ ਅੱਖਾਂ ਨਾ, ਠਾਕੁਰ ਕੌਣ ਨਿਰੰਕਾਰ ਪਰਮੇਸ਼ਰ, ਉਹਦੇ ਰੰਗ ਕੀ ਹੈ, ਉਹਦੇ ਪੌਸਤਾਂ ਨੂੰ ਦੇਖੋ ਔਰ ਸਤਸੰਗਤ ਕਰੋ। ਸੱਚੀ ਜਿਹੜੀ ਸੰਗਤ ਕਰਨੀ ਨਾ, ਸਾਰਾ ਸੰਗ ਜਿਹੜਾ ਕੁਸੰਗ ਨਾਸ ਹੋ ਜਾਏਗਾ। ਜਿਵੇਂ ਹੁਣ ਸੱਚ ਬੋਲਣ ਲੱਗੋ, ਝੂਠ ਆਪੇ ਖਤਮ ਹੋ ਗਿਆ, ਨਿਮਤ ਧਾਰ ਲਓ, ਨਿਮਤ ਅਹੰਕਾਰ ਖਤਮ ਹੋ ਗਿਆ, ਵਸਤੂ ਵਿਚਾਰ ਧਾਰੋ ਵਿਕਾਰ ਖਤਮ ਹੋ ਗਿਆ, ਸੰਤੋਖ ਧਾਰੋ ਲੋਭ ਖਤਮ ਹੋ ਗਿਆ। ਇਸੇ ਤਰ੍ਹਾਂ ਜਦੋਂ ਸਤਸੰਗਤ ਕਰਨ ਲੱਗੋ, ਕੁਸੰਗਤ ਆਪੇ ਹੀ ਛੁੱਟ ਜਾਂਦੀ। ਧਰਮ ਦੀ ਗੱਲ ਕਰੋ, ਚੋਰੀ ਤੋਂ ਆਪੇ ਰਾਹਤ ਹੋ ਜਾਵਾਂਗੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਇਹ ਕੁਸੰਗ ਜਿਹੜਾ ਆਪਣੇ ਆਪ ਸਤਸੰਗ ਦੀ ਵਰਤ ਨਾਲ ਨਾਸ ਹੋ ਜਾਏਗਾ, ਦਿਨ ਸਜਾਏਗਾ। ਜਿਹੜੇ ਨਿਰੰਕਾਰ ਭੁਲਾ ਕੇ ਆਪਣੇ ਵੱਲ ਖਿੱਚਦੇ, ਉਹਨਾਂ ਸਾਰਿਆਂ ਦਾ ਸੰਗ ਜਿਹੜਾ ਸੰਬੰਧ ਉਹ ਖਤਮ ਹੋ ਜਾਏਗਾ। ਚਰਨ ਚਲੋ ਮਾਰਗ ਗੋਬਿੰਦ, ਮਿਟ ਹੈ ਪਾਪ ਜਪੀ ਹੈ ਹਰ ਬਿੰਦ। ਚਰਨਾਂ ਦੇ ਨਾਲ ਪਰਮਾਤਮਾ ਦੇ ਰਸਤੇ ਚੱਲਣਾ ਪਊ, ਔਰ ਥੋੜ੍ਹਾ ਸਮਾਂ ਵੀ ਪਰਮਾਤਮਾ ਦਾ ਨਾਮ ਜਪੂੰਗੇ, ਬਿੰਦ ਮੈਨੇ ਥੋੜ੍ਹਾ, ਅਤੇ ਤੁਹਾਡੇ ਸਾਰੇ ਪਾਪ ਮਿਟ ਜਾਣਗੇ। ਬੇਟਾ ਪਾਪ ਜਪੀਆ ਹਰ ਬਿੰਦ, ਹਰੀ ਨਿਰੰਕਾਰ ਨੂੰ ਬਿੰਦ ਮੈਨੇ ਥੋੜ੍ਹਾ ਮਾਤਰ ਵੀ ਦਾ ਨਾਮ ਜਪੀਏ, ਸਾਰੇ ਪਾਪ ਮਿਟ ਜਾਣਗੇ। ਕਰ ਹਰ ਕਰਮ ਸਰਵਣ ਕਥਾ, ਹਰ ਦਰਗਾਹ ਨਾਨਕੂ ਜਨਮਥਾ। ਕਹਿੰਦੇ ਵੀ ਸਿਮਰਨਾ ਪਾਪ ਕਿਵੇਂ ਮਿਟ ਜਾਂਦੇ ਆ, ਜਿਵੇਂ ਦੀਪਾਵਲੀ ਨਾਲ ਹਨੇਰਾ ਚਲੇ ਜਾਂਦਾ, ਇਸੇ ਤਰ੍ਹਾਂ ਸਿਮਰਨ ਵਿੱਚ ਵੀ ਬਰਕਤ ਹੈ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕੂ ਜਨਮਥਾ। ਕਰਨਾ ਮਹੱਥਾਂ ਨਾਲ ਹਾਂਜੀ ਪਰਮਾਤਮਾ ਦੀ ਪ੍ਰਾਪਤੀ ਦੇ ਸੇਵਾ ਰੂਪੀ ਕਰਮ ਨੂੰ ਕਰੋ, ਸੇਵਾ ਕਰੋ, ਟਹਿਲ ਕਰੋ, ਔਰ ਫਿਰ ਕੰਨਾਂ ਕਰਕੇ ਰੱਬ ਨਾਮ ਕੰਨਾਂ ਦਾ ਪਰਮਾਤਮਾ ਦੀ ਜਿਹੜੀ ਕਥਾ ਉਹ ਸੁਣੋ, ਗੰਦੇ ਗੀਤ ਨਾ ਸੁਣੋ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਦੇ ਆ, ਫਿਰ ਪਰਮਾਤਮਾ ਦੀ ਸੱਚੇ ਦੀ ਦਰਗਾਹ 'ਚ ਤੇਰਾ ਜਿਹੜਾ ਮੁਖੜਾ ਉੱਜਲ ਪਵਿੱਤਰ ਹੋ ਜਾਏਗਾ। ਬੜਭਾਗੀ ਤੇ ਜਨ ਜਗ ਮਾਹ ਸਦਾ ਸਦਾ ਸੇ ਗੁਣਗਾਨ। ਉਹ ਪੁਰਖ ਕਹਿੰਦੇ ਵੱਡਿਆਂ ਭਾਗਾਂ ਵਾਲੇ ਆ ਸੰਸਾਰ ਵਿੱਚ, ਕਿਹੜੇ ਜਿਹੜੇ ਸਦਾ ਵਾਸਤੇ ਪਰਮਾਤਮਾ ਦੇ ਗੁਣਾਂ ਨੂੰ ਹਰ ਵੇਲੇ ਗਾਉਂਦੇ ਰਹਿੰਦੇ, ਸਦਾ ਸਦਾ ਹਮੇਸ਼ਾ ਹਮੇਸ਼ਾ ਪਰਮਾਤਮਾ ਦੇ ਗੁਣਾਂ ਨੂੰ ਗਾਜ ਮੈਨੇ ਗਾਉਂਦੇ ਹਨ। ਰਾਮ ਨਾਮ ਜੋ ਕਰੇ ਵਿਚਾਰ, ਸੇਤਨਵੰਤ ਗਣੀ ਸੰਸਾਰ। ਜਿਹੜੇ ਗੁਰੂ ਪਿਆਰੇ ਰਮੇ ਹੋਏ ਰਾਮ ਦੇ ਨਾਮ ਦਾ ਵਿਚਾਰ ਕਰ ਸੰਸਾਰ ਦੇ ਅੰਦਰ, ਉਹ ਜਿਹੜੇ ਗੁਰੂ ਪਿਆਰੇ ਧਨਵੰਤ ਮੈਨੇ ਬੜੇ ਧਨਵਾਟ ਬੜੇ ਸ਼ਾਹੂਕਾਰ ਗਿਣੇ ਜਾਂਦੇ। ਮਨ ਤਨ ਮੁੱਖ ਬੋਲਿਆ ਹੈ ਹਰ ਮੁਖੀ, ਸਦਾ ਸਦਾ ਜਨ ਹੋਏ ਤੇ ਸੁਖੀ। ਜਿਹੜੇ ਮਨੋਂ ਵੀ ਤਨੋਂ ਵੀ ਮੂੰਹ ਦੇ ਨਾਲ ਸਾਰਿਆਂ ਦੇ ਮੁਖੀ ਸ਼੍ਰੋਮਣੀ ਨਿਰੰਕਾਰ ਦਾ ਨਾਮ ਬੋਲਦੇ ਆਚਾਰ ਦੇ, ਔਰ ਮਨ ਮੁੱਖ ਬਾਣੀ ਜਿਹੜੀ ਤਨ ਸਰੀਰ ਕਰਕੇ ਉਹ ਸਾਰਿਆਂ ਤੋਂ ਮੁਖੀ ਪਰਮਾਤਮਾ ਦਾ ਨਾਮ ਉਚਾਰਨ ਕਰਦੇ ਆ। ਕਹਿੰਦੇ ਐਸੇ ਗੁਰਮੁਖਾਂ ਨੂੰ ਜਾਣੋ ਕਿ ਸਦਾ ਵਾਸਤੇ ਸੁਖੀ, ਉਹਨਾਂ ਨੂੰ ਕੋਈ ਦੁੱਖ ਰਹਿੰਦੇ ਨੇ, ਆਨੰਦ ਸਰੂਪ ਹੋ ਜਾਂਦੇ ਨੇ। ਇੱਕੋ ਇੱਕ ਇੱਕ ਪਛਾਣ ਹੈ, ਇਹ ਤੁਸੀਂ ਉਹ ਸੋਝੀ ਜਾਣਾ। ਤਿੰਨੇ ਸਮੇਂ ਜਿਹੜੇ ਹੈ, ਭੂਤ ਕਾਲ ਵਰਤਮਾਨ ਅਤੇ ਭਵਿੱਖ, ਤਿੰਨਾਂ ਕਾਲਾਂ ਪਰਮਾਤਮਾ ਨੂੰ ਇੱਕ ਜਾਣਦੇ, ਮਨ ਬਣੀ ਸਰੀਰ ਕਰਕੇ ਇੱਕ ਨੂੰ ਪਛਾਣਦੇ, ਔਰ ਇੱਕੋ ਇੱਕ ਨਿਰੰਕਾਰ ਉਹਨੂੰ ਇੱਕ ਕਰਕੇ ਪਛਾਣਦੇ। ਐਸੇ ਜਿਹੜੇ ਪੁਰਖ ਇੱਕ ਉੱਠ ਲੋਕ ਪਰਲੋਕ ਦੀ ਉਹਨਾਂ ਨੂੰ ਸਾਰੀ ਜਿਹੜੀ ਸੋਝੀ ਖਿਆਤ ਉਹਨੂੰ ਜਾਣਦੇ ਆ, ਉਹ ਸੋਝੀ ਜਾਂਦੇ ਲੋਕ ਪਰਲੋਕ ਦੀ ਕਲਿਆਣ ਦੀ, ਇਸ ਤਰ੍ਹਾਂ ਭਲਾ ਹੋਣਾ ਲੋਕ ਪਰਲੋਕ ਦੀ ਸਾਰੀ ਸੋਝੀ, ਇੱਥੇ ਕੀ ਹੋ ਰਿਹਾ ਪਰਲੋਕ 'ਚ, ਇਹ ਸੋਝੀ ਖਿਆਤ ਨੂੰ ਉਹ ਜਾਣਦੇ। ਨਾਮ ਸੰਗ ਜਿਸ ਕੰਮ ਨੂੰ ਮਾਨਿਆ, ਨਾਨਕ ਚਿੰਨ੍ਹ ਨਿਰੰਜਨ ਜਾਣੇ। ਪਾਤਸ਼ਾਹ ਬਖਸ਼ੇ ਸਕਦੇ ਆ ਜਿਹਨਾਂ ਗੁਰੂ ਪਿਆਰਿਆਂ ਨੇ ਮਨ 'ਚ ਇੱਕ ਨਾਮ ਨਾਲ ਮਨ ਮੰਨ ਗਿਆ, ਨਾਮ ਸਿਮਰਨ ਵਿੱਚ ਮਨ ਮੰਨ ਗਿਆ, ਸਿਮਰਨ ਕਰਦੇ ਉਹਨੇ ਨਿਰੰਜਣ ਜਿਹੜਾ ਸ਼ੁੱਧ ਸਰੂਪ ਪਰਮਾਤਮਾ ਨਿਰੰਕਾਰ ਸੀ ਉਹਨੂੰ ਜਾਣ ਲਿਆ। ਗੁਰਪ੍ਰਸਾਦ ਆਪਣਾ ਆਪ ਸੁਝ ਹੈ, ਇਸ ਕੀ ਜਨ ਹੁਣ ਤ੍ਰਿਸ਼ਨਾ ਬੁਝ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਨਾਲ ਜਿਹਨਾਂ ਨੂੰ ਆਪਣੇ ਆਪ ਦੀ ਸੁਝ ਹੀ ਆ ਗਈ ਹੈ, ਆਪਣਾ ਆਪ ਸੁਝ ਗਿਆ ਅਤੇ ਮੈਂ ਕੀ ਹਾਂ ਅਤੇ ਮੈਂ ਆਤਮਾ ਸਰੂਪ ਸਰੂਪ ਦੀ ਸੁਝ ਹੀ ਪ੍ਰਾਪਤ ਹੋ ਗਈ, ਐਸਾ ਜਾਣਨਾ ਕਰੋ, ਉਹਨਾਂ ਗੁਰਮੁਖਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਆਗਿਆ ਉਹ ਵੀ ਬੁੱਝ ਜਾਂਦੀ ਹੈ। ਈਰਖਾ ਦੀ ਆਗਿਆ, ਤ੍ਰਿਸ਼ਨਾ ਦੀ ਆਗਿਆ, ਸਾਰੀਆਂ ਅੱਗਾਂ ਬੁੱਝਣੀਆਂ ਨੇ ਜਿਹੜੀਆਂ ਮਨ ਦੇ ਅੰਦਰ। ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਹੋ ਹਰਜਨ ਰਾਜ। ਉਹ ਗੁਰਮੁਖ ਪਿਆਰੇ ਗੁਰੂ ਕੀ ਸੰਗਤ 'ਚ ਆ ਕੇ ਪਰਮਾਤਮਾ ਦਾ ਜਸ ਕਹਿੰਦੇ। ਇਹ ਨਹੀਂ ਪਿੱਛੇ ਜਾ ਕੇ ਵੀ ਨਿੰਦਿਆ ਚੁਗਲੀ ਗੱਲਾਂ ਕਰੀ ਜਾਣੀਆਂ, ਉੱਥੇ ਵੀ ਪਰਮਾਤਮਾ ਜਸ ਕਹਿੰਦੇ। ਐਸਾ ਜਿਹੜਾ ਪਰਮਾਤਮਾ ਦਾ ਸੇਵਕ ਹੈ ਉਹ ਸੇਵਕ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ। ਉਹ ਸਰਬ ਰੋਗ ਤੇ ਉਹ ਹਰਜਨ ਰਾਜ ਸਾਰੇ ਰੋਗਾਂ ਤੋਂ ਰਹਿਤ ਹੋ ਜਾਂਦਾ। ਅੰਦਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਹੈ ਕੋਈ ਨਿਰਵਾਣ, ਉਹ ਦਿਨ ਰਾਤ ਕੇਵਲ ਰੋਜ਼ ਸ਼ੁੱਧ ਇੱਕੋ ਇੱਕ ਨਿਰੰਕਾਰ ਦਾ ਕੀਰਤਨ ਜਸ ਬਖਿਆਨ ਮੈਂ ਉਚਾਰਨ ਕਰਦੇ ਹਨ। ਉਹ ਫਿਰ ਗ੍ਰਿਸਤ ਪਰਿਵਾਰ 'ਚ ਰਹਿੰਦੇ ਨਿਰਵਾਣ ਬੰਧਨਾਂ ਤੋਂ ਰਹਿਤ, ਜਿਹੜੀ ਅਤੀਤ ਅਵਸਥਾ ਉਹਨੂੰ ਪ੍ਰਾਪਤ ਕਰ ਲੈਂਦੇ ਹਨ। ਨਿਰਵਾਣ ਬੰਧਨ ਤੋਂ ਰਹਿ ਅਤੀਤ ਸਾਧੂਆਂ ਵਾਲੀ ਅਵਸਥਾ ਪ੍ਰਾਪਤ ਕਰ ਲੈਂਦੇ ਹਨ। ਇਹ ਉੱਪਰ ਜੇ ਹਨ ਕਿ ਆਸਾ ਤੁਸੀਂ ਕੱਢਿਆ ਜਾਊਗੀ ਪਾਸੋਂ। ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਇੱਕ ਪਰਮਾਤਮਾ ਉੱਤੇ ਆਸ ਹੈ, ਪਰਮਾਤਮਾ ਦੇ ਭਰੋਸਾ ਰਾਂ ਅਤੇ ਨਿਰੰਕਾਰ ਨੇ ਫਿਰ ਉਹਨਾਂ ਦੀ ਜਮਾਂ ਦੀ ਪਾਰੀ ਕੱਢ ਦਿੱਤੀ ਹੈ, ਪਾਰੀ ਕੱਟੀ ਜਾਂਦੀ ਹੈ। ਪਾਰ ਬ੍ਰਹਮ ਕੀ ਜਿਸਮਨ ਭੂਖ ਨਾਨਕ ਤੇ ਸਹਿਣ ਅਲੱਗ ਹੈ। ਪਾਤਸ਼ਾਹ ਕਿਰਪਾ ਕਰਦੇ ਜਿਨ੍ਹਾਂ ਮਨ ਜਿਨ੍ਹਾਂ ਦੇ ਮਨ 'ਚ ਇੱਕ ਨਿਰੰਕਾਰ ਦੇ ਦਰਸ਼ਨਾਂ ਦੀ ਭੁੱਖ ਲੱਗੀ, ਉਹਨਾਂ ਗੁਰਮੁਖ ਪਿਆਰ ਨੂੰ ਤਾਂ ਕਿਸੇ ਤਰ੍ਹਾਂ ਦਾ ਕੋਈ ਦੁੱਖ ਲੱਗਦਾ ਹੀ ਨਹੀਂ। ਜਿਸ ਕੋ ਹਰ ਪਰ ਮਨ 'ਚ ਤਿਆਵੈ ਸੋ ਸੰਤ ਸਿਹਲਾ ਨਹੀਂ ਦਿਲਾਵੈ। ਜਿਹੜੇ ਸੰਤਾਂ ਨੂੰ ਹਰ ਸਮੇਂ ਪਰਮਾਤਮਾ ਦਾ ਨਾਮ ਕਿਤੇ ਆਉਂਦਾ, ਜੈਸੇ ਜਿਹੜੇ ਸੰਤ ਮਹਾਂਪੁਰਖ ਸਿਹਲਾ ਸੁਖੀ ਹੈ, ਉਹ ਆਪਣੇ ਮਨ ਨੂੰ ਦਿਲਾਉਂਦੇ ਹੀ ਨਹੀਂ, ਐਨ ਆਨੰਦ ਸਰੂਪ 'ਚ ਰਹਿੰਦੇ। ਜਿਸ ਪ੍ਰਭ ਆਪਣਾ ਕਿਰਪਾ ਕਰਿਆ ਸੋਚ ਸਿਸ਼ਟੇ ਡਰੈ। ਜਿਨ੍ਹਾਂ 'ਤੇ ਉਹ ਨਿਰੰਕਾਰ ਸੇਵਕਾਂ 'ਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਕਿਰਪਾ ਕਰ ਦਿੰਦਾ ਹੈ, ਦੱਸੋ ਉਹ ਸੇਵਕ ਕਿਤੋਂ ਡਰਦੇ? ਉਹਨਾਂ ਦਾ ਬੰਦ ਬੰਦ ਕੱਢ ਦਿਓ, ਖੋਪਰੀਆਂ ਲਾ ਦਿਓ, ਜਗੂਰਾਂ ਨਾਲ ਮਾਲ ਸਮੋਚੋ, ਉਹ ਪੈਸੇ ਥੋੜ੍ਹੇ ਹੁੰਦੇ ਹਨ। ਆਨੰਦ ਸਰੂਪ ਹੋ ਜਾਂਦੇ, ਉਹ ਕਹਿੰਦੇ ਸਰੀਰ ਹੈ ਹੀ ਨਹੀਂ, ਅਸੀਂ ਤਾਂ ਆਤਮਾ, ਤੁਸੀਂ ਸਰੀਰ ਨੂੰ ਦੁੱਖ ਦਿਓਗੇ, ਸਰੀਰ ਨੂੰ ਮਾਰ ਦਿਓਗੇ, ਆਤਮਾ ਤਾਂ ਮਰਦੀ ਨਹੀਂ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ ਆਪਣੇ ਕਾਰਜ ਨੂੰ ਆਪ ਸਮਾਇਆ। ਜਿਸ ਤਰ੍ਹਾਂ ਦਾ ਨਿਰੰਕਾਰ ਸੀ ਉਸ ਤਰ੍ਹਾਂ ਦ੍ਰਿਸ਼ਟ ਆਇਆ, ਮੈਨੇ ਉਹਨਾਂ ਦੀ ਨਜ਼ਰ ਵਿੱਚ ਆ ਗਿਆ, ਦੇਖ ਲਿਆ। ਪਹਿਲਾਂ ਤਾਂ ਗ੍ਰੰਥਾਂ ਦੁਆਰਾ ਸੁਣਦੇ ਸੀ ਨਾ, ਰੱਬ ਇਹੋ ਜਿਹਾ ਜਿਹੜੇ ਕਮਾਈ ਕੀਤੀ, ਫਿਰ ਤਾਂ ਸ਼ੁੱਧ ਹੋ ਗਿਆ, ਦੇਖ ਲਿਆ। ਫਿਰ ਕਹਿੰਦੇ ਆ ਉਹ ਜਿਹੜਾ ਨਿਰੰਕਾਰ ਪਰਮੇਸ਼ਰ ਆ, ਉਹ ਸਾਰੇ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਆਪੇ ਸਮਾਇਆ ਹੋਇਆ। ਸੋਧ ਸੀ ਜਿਹਾ ਗੁਰਪ੍ਰਸਾਦ ਸਭ ਬੁੱਝ। ਕਹਿੰਦੇ ਭਈ ਗੁਰੂ ਦੀ ਕਿਰਪਾ ਦੇ ਨਾਲ ਸੋਧਣ ਵਾਲਾ ਹੋ ਕੇ ਜਿਨ੍ਹਾਂ ਨੇ ਸੋਧ ਨੂੰ ਸੋਧ ਲਿਆ, ਮਨ ਕਰਕੇ ਸੋਧਿਆ, ਬਾਣੀ ਕਰਕੇ ਸੋਧਿਆ, ਸਰੀਰ ਕਰਕੇ ਸੋਧਿਆ, ਵੇਦਾਂ ਨੂੰ ਸੋਧਿਆ ਵਿਚਾਰਿਆ, ਸ਼ਾਸਤਰਾਂ ਨੂੰ ਸੋਧਿਆ ਵਿਚਾਰਿਆ, ਪੁਰਾਣਿਆਂ ਨੂੰ ਸੋਧਿਆ ਵਿਚਾਰਿਆ, ਸਾਰੇ ਵੇਦਾਂ ਸ਼ਾਸਤਰਾਂ ਜਿਹੜਾ ਤੱਤ ਸਿਧਾਂਤ ਰੂਪ ਕੌਣ ਸੀ ਨਿਰੰਕਾਰ, ਉਹਨੂੰ ਬੁੱਝਿਆ ਮੈਨੇ ਜਾਣ ਲਿਆ। ਕਹਿੰਦੇ ਫਿਰ ਜਦੋਂ ਜਾਣ ਲਿਆ ਤਾਂ ਸੀਜਿਆ ਮੈਨੇ, ਫਿਰ ਕਲਿਆਣ ਦੀ ਪ੍ਰਾਪਤੀ ਹੋ ਗਈ। ਐਸੇ ਉਹ ਕਲਿਆਣ ਸਰੂਪ ਹੋ ਗਿਆ, ਜੀਵਨ ਦੀ ਬਾਜੀ ਸੀਜਿਆ ਜਿੱਤ ਲਈ ਉਹਨਾਂ ਨੇ। ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂ ਹੁਣ ਕੋਈ ਅਸੂਲ। ਕਹਿੰਦੇ ਜਿੱਧਰ ਵੀ ਹੁਣ ਦੇਖਦੇ ਹਾਂ ਸਾਰਾ ਕੋਈ ਮੂਲ ਕਾਰਨ ਰੂਪ ਪਾਉਣੇ ਮੁੰਡ ਸਾਰਿਆਂ ਦਾ ਨਿਰੰਕਾਰ ਪਰਮੇਸ਼ਰ, ਉਹਨੂੰ ਦੇਖਦੇ ਹਾਂ। ਹਜ਼ੂਰ ਪਾਤਸ਼ਾਹ ਦੱਸਦੇ ਆ ਉਹ ਨਿਰੰਕਾਰ ਆਪੇ ਸੂਖਮ ਨਿਰਗੁਣ ਸਰੂਪ ਹੋ ਰਿਹਾ, ਆਪੇ ਅਸੂਲ ਸਰਗੁਣ ਸਰੂਪ ਹੋ ਰਿਹਾ, ਪੂਰੀ ਆਪਣੀ ਲੀਲਾ। ਮੈਂ ਕਿਸ ਜਨਮੇ, ਮੈਂ ਕਿਸ ਮਰਿਆ, ਆਪਣ ਚਲਿਤ ਆਪ ਹੀ ਕਰਾਂ। ਜੇ ਅਸਲੀ ਵਿੱਚ ਵਿਚਾਰ ਕਰਕੇ ਵਿਖੇ ਨਾ ਕੁਝ ਜੰਮਦਾ ਨਾ ਕੁਝ ਮਰਦਾ, ਉਹ ਪਰਮਾਤਮਾ ਆਪਣੇ ਚਲਿੱਤਰ ਕੌਤਕਾਂ ਨੂੰ ਆਪ ਹੀ ਆਪਣੀ ਇੱਛਾ ਨਾਲ ਕਰ ਰਿਹਾ ਹੈ। ਆਵਣ ਜਾਵਣ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਦ੍ਰਿਸ਼ਟ। ਕਹਿੰਦੇ ਆਉਣ ਜਾਣ 'ਚ ਜਿਹੜਾ ਦ੍ਰਿਸ਼ ਦਿਸਣ ਵਾਲਾ ਪ੍ਰਤੱਖ ਤੌਰ 'ਤੇ, ਅਨਦ੍ਰਿਸ਼ਟ ਨਾ ਦਿਸਣ ਵਾਲਾ ਗੁਪਤ ਸ੍ਰਿਸ਼ਟੀ ਹੈ। ਇਹ ਜਿੰਨੀ ਵੀ ਸ੍ਰਿਸ਼ਟੀ ਆ ਉਹਨਾਂ ਆਪਣੇ ਹੁਕਮ ਅੰਦਰ ਧਾਰੀ ਟਕਾਈ ਹੋਈ ਹੈ। ਸਾਰੀ ਸ੍ਰਿਸ਼ਟੀ ਉਹਦੀ ਆਗਿਆਕਾਰੀ ਹੈ, ਅਤੇ ਇਹ ਜਿਹੜੀ ਮਾਇਆ ਇਹਨੇ ਧਾਰੀ ਹੋਈ ਹੈ, ਮਾਇਆ ਕਰਕੇ ਰਚਨਾ ਵਿੱਚ ਆਈ ਹੈ। ਆਉਣਾ ਜਾਣਾ ਦ੍ਰਿਸ਼ और फिर दिखने वाला जिन्हों से संसार है ये सारा अंदृष्ट ये द्वैश दृष्टि क्या जे असल में ज्ञान दृष्टि है या फिर कुछ भी नहीं इस वास्ते अनमें ने यह दैश द्वैश दृष्टि क्या नजर आ रहा जो ज्ञान अवस्था होती है फिर वो आत्मा चेतन में देखता है आपे आप सदल में आप नानक अनक जुगत रजतापत आपे आप सब कहने का मतलब की है वो परमेश्वर स्वतंत्र आजाद है और सारे व्यापक भी आप ही हो रहा है और अपने आप तो जिन्हें जीव जंतु इन्होंने पैदा करता है तो सारे आपे परिपूर्ण होकर व्यापक भी रहा पुनरंकार परमेश्वर अनेक जुगतियां ढंगा रंगा के नाल संसार में रचता है थाप मैंने पालदा और थाप मैंने नासी आपे करता वह परलो भी वही करता अविनाशी ना ही किस खंड धारण धार रहे ब्रह्मंड वो अविनाशी नाश तो रहे थे पूरा कदे खंड नाश नहीं होंगे सारे ब्रह्मंडा धारण वो आपे धार रहे हैं जिन्हें भी खंड ब्रह्मंड है वो सत्ता नाल ही है ब्रह्मंडा की जिनी धारण है उसनों वो आप ही धार रहा है नाश तो रहत होने करके अविनाशी है इस वास्ते पूरे विच कुछ खंड भेद नहीं है सारे ब्रह्मंड नाश तो रहते हैं अविनाशी है भेदा तो रहते हैं उसके टुकड़े नहीं होंगे ब्रह्म सारे ब्रह्मंड धारण में ने मर्यादा भी धार रहे अपनी मर्यादा सारे टकया हो सूर्य देखो टाइम ना आता टाइम ना टुक जाता चंद है रुतं आदियाँ हाँ जी सारा कुछ पूरे हुक्म से चल रहा अपने बैटोमैटिक पूरा इंटरनेट देखो कि दुनिया देख के अं हैरान होंगे तो परमात्मा का जड़ा है उन कहने रबे हैं ऐसे मनमुख बने हुए जो पूछे भी रब कितने उन्होंने को है कितने नहीं जिड़ी चीज व्यापक होंगी हर जगह होंगी है इस करके ब्रह्मंडा धारण वाला आपे ही है मर्यादा च रखने वाला अलख पे पुरख प्रताप आप जपायता नानक जाप अपे भेदा तो रहते हैं निरंकार का प्रताप अलख जन अनूर है पातशाह कृपा कर दो परमात्मा अपने नाम नू आपे जपाए ता जपया जाता नहीं तो दरिद्र ही पिया रहा है जी सुरती जुड़ती ही नहीं पूरी कृपा करे फिर ही है जिन पर जाता सो शोभा बंत सगल संसार उदरिया तिन मंत जिन्होंने निरंकार परमेश्वर जान लिया वो तो शोभा वाले बन गए जिन्होंने उसके मंत्र द्वारा कमाई की है उन्हों का अपना भी तो संसार भी उधर जाता संसार की भी कल्याण हो जाती है सगल संसार उधर उन्होंने मंत्र उपदेश ना संसार के जीवन का भला हो जाता आपे मेल लै कृपाल गुरखा सब जब भय निहाल जरा दयालु कृपा करने वाला जेदा अपनी सत्संगत ना मेल लिया तो फिर सतगुरु का उपदेश हाँ जी सुन के जपया तो निहाल दुखों रहत हो जाते हैं इस करके कहते जरा कृपा करने वाला परमात्मा अपने सेवकों अपने ना आपे मेल लगा परमात्मा के सेवक सतगुरों का उपदेश जप के निहाल हो जाते हैं उनकी सेवा सोई लग है जिसन कृपा करे बटपा कर उस निरंकार की सेवा उ लगता जी तो मेहर करता जड़े बड़िया पागों से अपनी कृपा मेहर की नगा करता हाँ जी उदी सेवा च लगता नहीं तो यह भी बड़ी औखी नाम जाउत पाव है बिश्राम नानक तिनपुर गौतम करम पातशाह कहते जेडे गुरमुख प्यारे परमेश्वर नाम जपते हैं वो अपने अंदर विश्राम टका पा देंगे आत्मा पग न पा के टिक जाते पातशाह कहते असं उन्होंने गुरमुख प्यारियां उत्तम करम श्रेष्ठ करके मनते धान्य जिन्होंने जन्म सफल कर लिया जो किस करे सो प्रभ का रंग सदा सदा वसा सन वो जड़े श्रेष्ठ पुरश वो जो श्रेष्ठ पुरश है गुरमुख प्यारा वो जो भी करता परमात्मा के रंग प्रेम आनंद करता है ऐसे जड़े उत्तम श्रेष्ठ गुरमुख प्यारे है सदा नित हमेशा ही परमात्मा स्वरूप के नाल बस रहे वो जो नित रहने वाला परमात्मा है वो नाल सदा ही बस के रखते हैं भावू के ध्यान से लगे रहते हैं और किसी भी समय कर्म के अनुसार जो कोई उन्होंने मुश्किल मुसीबत आ भी जाती है वो कहें भी वो हुक्म चाहिए भाने चाहिए ਜੇ ਭਾਣੇ ਚ ਹੀ ਹੈ ਤੇ ਫਿਰ ਦੁੱਖ ਕਾਹਦਾ। ਸਹਿਜ ਸੁ ਆਏ ਹੋਵੇ ਸੋ ਹੋਏ ਕਰਨ ਹਰ ਪਛਾਣਾ, ਸਹਿਜ ਸੁ ਸੁਤੇ ਸਹਿਜ ਜਿਹੜਾ ਵੀ ਹੋ ਰਿਹਾ ਸੋ ਹੋਏ। ਉਹ ਕਹਿੰਦੇ ਹੋ ਹੀ ਜਾਣ ਦਿਓ, ਕਰਮਾਂ ਦਾ ਹਿਸਾਬ ਮੁੱਕ ਦਿਓ। ਜੇ ਕੋਈ ਦੁੱਖ ਆਉਂਦਾ ਉਹ ਕਹਿੰਦੇ ਮੈਂ ਆਪਣੇ ਕਰਮਾਂ ਦਾ ਹਿਸਾਬ ਭੋਗ ਰਿਹਾ, ਭੋਗ ਲੈਂਦੇ ਹੋਏ ਕਰਮ ਨੂੰ। ਉਹ ਹਰ ਵੇਲੇ ਕਰਨ ਵਾਲਾ ਜਿਹੜਾ ਨਿਰੰਕਾਰ ਪਰਮੇਸ਼ੁਰ ਨੂੰ ਪਛਾਣਦੇ ਆ। ਜਿਵੇਂ ਕਹਿੰਦੇ ਕੋਈ ਕਿ ਬ੍ਰਾਹਮਣ ਦੇ ਘਰ ਲੜਕਾ ਪੈਦਾ ਹੋਇਆ, ਉਹ ਸਿੰਗਲਾ ਸੀ, ਉਹਨੂੰ ਰਾਜ ਸਭਾ 'ਚ ਲੈ ਗਿਆ। ਉੱਥੇ ਸਭਾ 'ਚ ਕੋਈ ਵਾਰਤਾ ਚੱਲ ਰਹੀ ਸੀ ਅਤੇ ਪੋਤਨੇ ਪੇ ਨੂੰ ਕਿਹਾ ਜੇ ਹੁਕਮ ਹੋਣ ਤਾਂ ਮੈਂ ਇਹਦਾ ਉੱਤਰ ਦਿਆਂ। ਉਹ ਘੂਰ ਕੇ ਕਹਿਣ ਲੱਗਾ ਚੁੱਪ ਕਰ ਮੂਰਖਾ, ਤੂੰ ਦਾ ਸਭਾ 'ਚ ਉੱਤਰ ਕੀ ਦੇਵੇਗਾ, ਹੈਂ, ਤੂੰ ਤਾਂ ਸਾਨੂੰ ਅਨਪਣ ਚੋ ਹੀ ਭਾਰੂ ਨਾ ਕੋਈ ਕਿਰਿਆ ਕਰ ਸਕਦਾ, ਹੈਂ, ਤੇਰੀ ਰੋਟੀ ਵਾਸਤੇ ਤਾਂ ਸਾਨੂੰ ਚੱਟੀ ਭਰਨੀ ਪੈਂਦੀ ਹੈ, ਹੈਂ, ਅਤੇ ਤੂੰ ਇਹ ਗੱਲਾਂ ਕਰਨ ਦੇ। ਉਹ ਬੜੀ ਨਿਮਤਾ ਕਹਿੰਦਾ ਕਿ ਮੈਂ ਤਾਂ ਮਾਲਕ ਦਾ ਦਿੱਤਾ ਖਾਨਾ ਆ, ਕਿਸੇ ਦਾ ਮੇਰੇ 'ਤੇ ਕੋਈ ਅਹਿਸਾਨ ਨਹੀਂ। ਉਹ ਗੁੱਸੇ ਹੋ ਕੇ ਕਾਰਨ ਕਹਿਣ ਲੱਗਾ ਆਹ ਲਾਡਲੀ ਨੂੰ ਸਾਂਭਦਾ, ਇਹ ਕਹਿੰਦਾ ਮੈਂ ਰੱਬ ਦਾ ਦਿੱਤਾ ਖਾਨਾ। ਉਹ ਬ੍ਰਾਹਮਣ ਵੀ ਗੁੱਸੇ ਜਾ ਕੇ ਕਹਿੰਦੇ ਅੱਛਾ ਵੀ ਐਂ ਕਰੋ, ਇਹਨੂੰ ਉੱਥੇ ਬੀਆ ਵਾਂਗ ਜੰਗਲ 'ਚ ਛੱਡੋ, ਪਤਾ ਲੱਗ ਜੂ ਇਹਨੂੰ ਰੱਬ ਦਾ, ਹੈਂ, ਕਿਵੇਂ ਮਾਤਾ ਦੇ ਅੱਗੇ ਬੋਲੀਦਾ। ਉਹ ਫਿਰ ਉਹਨੂੰ ਜਾ ਕੇ ਉੱਥੇ ਜੰਗਲ 'ਚ ਇੱਕ ਦਰੱਖਤ ਦੇ ਥੱਲੇ ਰੱਖਿਆ ਛੱਡਿਆ, ਅਤੇ ਕੁਦਰਤ ਨੇ ਉੱਥੇ ਉਹ ਦਰੱਖਤ ਨੂੰ ਇਉਂ ਬਣਾਤਾ ਜਿਵੇਂ ਛਤਰੀ ਜਿਹੀ ਹੁੰਦੀ ਹੈ, ਛੱਪਰੀ ਜਿਹੀ ਹੁੰਦੀ ਹੈ। ਉੱਥੇ ਮਹਾਰਾਜ ਨੇ ਕਿਰਪਾ ਕੀਤੀ, ਫਿਰ ਮੇਰੇ 'ਤੇ ਭਰੋਸਾ ਰੱਖਦਾ ਪਾਣੀ ਦਾ ਝਰਨਾ ਫੁੱਟ ਪਿਆ ਚਸ਼ਮਾ। ਇਹ ਜਿਹੜੇ ਜੰਗਲ ਦੇ ਜਾਨਵਰ ਸੀ ਉਹਨੂੰ ਫਲ ਫੁੱਲ ਲਿਆ ਕੇ ਦੇਣ ਲੱਗ ਪਿਆ, ਉਹ ਸਤਨਾਮ ਨਾਲ ਜਾ ਰਿਹਾ ਕਰੇ। ਫਿਰ ਉਹਨੂੰ ਨਾਰਦ ਆ ਗਿਆ, ਜਦੋਂ ਉਹਨੂੰ ਸੁਣਿਆ ਭਜਨ ਕਰਦਾ ਮੱਥਾ ਟੇਕਿਆ, ਕਹਿਣ ਲੱਗਾ ਕਾਕਾ ਪਛਾਣ ਲਿਆ ਮੈਂ ਕੌਣ ਹੈ? ਕਹਿੰਦੇ ਹਾਂ ਮਹਾਰਾਜ ਪਛਾਣ ਲਿਆ, ਤੁਸੀਂ ਨਾਰਦ ਆ। ਨਾਰਦ ਕਹਿਣ ਲੱਗਾ ਵੀ ਤੂੰ ਕੋਈ ਵਰ ਮੰਗਲਾ? ਉਹ ਕਹਿੰਦੇ ਮੇਰੇ ਭਾਗਾਂ ਨਾਲ ਦੇਵੇਂਗਾ ਕਿ ਹੋਰ? ਕਹਿੰਦਾ ਜੋ ਭਾਗਾਂ ਦੀ। ਕਹਿੰਦੇ ਜਾਓ ਬੀਣਾ ਵਜਾਓ, ਜਾ ਕੇ ਵਿਸ਼ਨੂੰ ਕੋ, ਤੈਨੂੰ ਲੋੜ ਨਹੀਂ। ਨਾਰਦ ਨੇ ਕਿ ਇੰਦਰ ਨੂੰ ਦੱਸਿਆ, ਇੰਦਰ ਆ ਗਿਆ ਕਿ ਤੇਰੇ ਨਾਲ ਮਾਂ ਪਿਓ ਨੇ ਧੱਕਾ ਕੀਤਾ, ਦੱਸ ਕੀ ਵਰ ਲਈਏ, ਪਰਮੇਸ਼ੁਰ 'ਤੇ ਭਰੋਸਾ ਰੱਖਦਾ। ਕਹਿੰਦੇ ਮੇਰੀ ਕਿਸਮ ਨਾਲ ਦਿਓਗੇ ਵਾਧੂ ਕਿਸਮ? ਕਹਿੰਦੇ ਜਾਓ ਸਵਰਗ 'ਚ ਮੌਜਾਂ ਲੁੱਟੋ। ਬ੍ਰਹਮੇ ਨੂੰ ਦੱਸਿਆ, ਬ੍ਰਹਮਾ ਆ ਗਿਆ, ਹੈਂ, ਅਤੇ ਉਹਨੂੰ ਵੀ ਇਸ ਤਰ੍ਹਾਂ ਉੱਤਰ ਵਿਸ਼ਨੂੰ ਆ ਗਿਆ, ਵਿਸ਼ਨੂੰ ਨੂੰ ਦੱਸਿਆ। ਉਸ ਵੇਲੇ ਜਿਹੜੇ ਹੋ ਸਾਰੇ ਜੰਗਲ 'ਚ ਆ ਗਏ, ਹੈਂ, ਉਹ ਫਿਰ ਜਿਹੜੇ ਆ ਗਿਆ ਉਹ ਬੈਠਾ ਸਿਮਰਨ ਕਰ ਰਿਹਾ ਸੀ। ਉਹਨਾਂ ਨੇ ਫਿਰ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ, ਹਾਂਜੀ, ਉਹਦੇ ਅੰਗ ਪਤੰਗ ਠੀਕ ਕਰ, ਸੂਫੀ ਹੋ ਗਿਆ। ਅਤੇ ਜਿਸ ਵੇਲੇ ਹੁਣ ਉਹ ਰਾਜੂ ਬਾਜੂ ਹੋ ਗਿਆ ਅਤੇ ਮੁੜ ਕੇ ਉਹ ਘਰ ਆ ਗਿਆ, ਕਹਿੰਦੇ ਕਿੱਥੋਂ ਰਾਜੂ ਹੋਣਾ? ਹਾਂਜੀ, ਕਹਿੰਦੇ ਮਹਾਰਾਜ ਨੇ ਕੀਤਾ ਇਸ ਵਾਸਤੇ, ਹਾਂਜੀ, ਅਤੇ ਉਹਨਾਂ ਦੀ ਕਿਰਪਾ ਨੂੰ ਚਿੱਦਿਆਂ ਚੌਦਾਂ ਵਿਦਿਆ ਵੀ ਪ੍ਰਾਪਤ ਹੋ ਗਈ। ਅੱਗੇ ਦੇਖਦਾ ਰਾਜਾ ਮਰ ਗਿਆ, ਉਹਦੇ ਕੋਲ ਪੁੱਤ ਨਾ ਸੀ, ਹੁਣ ਲੜਕੇ ਨੂੰ ਆਪਣਾ ਪੁੱਤ ਬਣਾ ਲਿਆ। ਹਾਂਜੀ, ਇਸ ਵਾਸਤੇ ਕਹਿੰਦੇ ਸਹਿਜ ਸੁਭਾਅ ਹੋ ਗਿਆ ਸੋ, ਅਤੇ ਜੇ ਉੱਤੇ ਭਰੋਸਾ ਰੱਖੀਏ ਸਹਿਜ ਸੁਭਾਅ ਉੱਤੇ ਸਿੱਧ ਜੋ ਹੁੰਦਾ ਹੋ ਜਾਂਦਾ, ਮਾਲਕ ਕਿਰਪਾ ਕਰਦਾ। ਉਹਦੀ ਕਿਰਪਾ ਐਸੀ ਹੈ ਜੇ ਉਹਦੇ 'ਤੇ ਵਿਸ਼ਵਾਸ ਕਰ ਲਈਏ, ਪਰ ਬੰਦਾ ਭਰੋਸਾ ਨਹੀਂ ਕਰਦਾ। ਹਾਂਜੀ, ਜਿਹਦਾ ਭਰੋਸਾ ਆ, ਹਾਂਜੀ, ਸਹਿਜ ਸੁਭਾਅ ਹੋ ਗਿਆ ਸੋ, ਅਤੇ ਸੁੱਤੇ ਸਿੱਧ ਜੋ ਹੋ ਰਿਹਾ ਉਹ ਹੋਏ ਉਹੀ ਹੋ ਜਾਏ, ਕਰਮਾਂ ਦਾ ਹਿਸਾਬ ਮੁੱਕ ਜਾਏ। ਇਸ ਵਾਸਤੇ ਉਹ ਕਰਮੇ ਹੱਥ ਪਰਮੇਸ਼ਰ ਨੂੰ ਪ੍ਰਭ ਕਾ ਕੀਆ ਜਨਮ ਇਸ ਬੰਦੇ, ਪਰਮਾਤਮਾ ਦਾ ਕੀਤਾ ਜਿਹੜੇ ਗੁਰਮੁਖ ਉਹਨਾਂ ਨੂੰ ਤਾਂ ਮਿੱਠਾ ਲੱਗਦਾ, ਉਹ ਕਿੰਤੂ ਪ੍ਰੰਤੂ ਨਹੀਂ ਕਰਦੇ। ਜੈਸਾ ਸਤ ਹੈ ਦੁਸ਼ਕੰਦ, ਇਹੋ ਜਿਹਾ ਨਿਰੰਕਾਰ ਦਾ ਸਰੂਪ ਪਿਆ ਗੁਰਮੁਖਾਂ ਨੇ, ਉਸੇ ਤਰ੍ਹਾਂ ਦ੍ਰਿਸ਼ਟਾਂ ਦਾ ਮੈਨੂੰ ਉਹਨੂੰ ਦੇਖ ਲਿਆ। ਔਰ ਜਿਸ 'ਤੇ ਉਪਜਾ ਅਤੇ ਸਮਾਏ ਸਮਾਏ ਉਹ ਸੁਖਨਾ ਨੂੰ ਨਹੀਂ ਬਣੇ, ਜੇ ਨਿਰੰਕਾਰ ਤੋਂ ਪੈਦਾ ਹੋਇਆ ਉਹ ਬੰਦੀ ਗਰਗ ਵਿੱਚ ਸਮਾ ਜਾਂਦੇ ਆ, ਉਹ ਨਿਰੰਕਾਰ ਦੇ ਵਿੱਚ ਸਮਾ ਜਾਂਦੇ ਆ, ਉਹਦੇ 'ਚ ਅਭੇਦ ਹੋ ਜਾਂਦੇ, ਉਹ ਨਿਰੰਕਾਰ ਸੁੱਖਾਂ ਦਾ ਖਜ਼ਾਨਾ ਹੈ। ਉਹ ਜਿਹੜੇ ਗੁਰਾਂ ਪਿਆਰੇ ਨੂੰ ਬਣ ਆਏ ਉਹ ਪ੍ਰਾਪਤ ਹੋ ਜਾਂਦੇ ਆ, ਉਹ ਸੁੱਖ ਨਿਧਾਨ ਉਹਨੂੰ ਬਣਿਆ, ਉਹ ਸੁੱਖਾਂ ਦੇ ਨਿਧਾਨ ਖਜ਼ਾਨੇ ਉਹਨਾਂ ਗੁਰਮੁਖਾਂ ਨੂੰ ਬਣ ਆਉਂਦੇ ਆ, ਭਾਵ ਪ੍ਰਾਪਤ ਹੋਏ ਨੇ। ਮਾਲਕ ਖੁਸ਼ ਹੋ ਕੇ ਉਹਨਾਂ ਨੂੰ ਸਭ ਕੁਝ ਦੇ ਦਿੰਦਾ, ਜਿਵੇਂ ਰਾਜ ਦਾ ਪੁੱਤਰ ਆ ਜਾਂ ਆਗਿਆਕਾਰੀ ਹੋਵੇ ਸੂਫੀਆਂ ਨੇ ਚੱਲ ਨਹੀਂ ਆਉਂਦਾ ਨਾਇਬ ਕਾਕਾ ਤੇਰਾ ਹੀ ਆ ਸਾਰਾ ਮੌਜ ਲੁੱਟ। ਇਸ ਤਰ੍ਹਾਂ ਫਿਰ ਜਿਹੜਾ ਉਹਦੇ ਹੁਕਮ 'ਚ ਆ ਜਾਂਦਾ, ਹਾਂਜੀ ਉਹ ਫਿਰ ਸੁੱਖਾਂ ਦੇ ਖਜ਼ਾਨੇ ਜਿਹੜੇ ਆ ਹੈਂ ਉਹ ਗੁਰਮੁਖਾਂ ਨੂੰ ਬਣ ਆਉਂਦੇ, ਪ੍ਰਾਪਤ ਹੋ ਜਾਂਦੇ। ਹੈਂ ਇਸ ਤਰ੍ਹਾਂ ਜਿਵੇਂ ਦੀਵਾਨ ਲਗਾਇਆ ਸੀ ਅਤੇ ਸੰਤਨ ਬਾਬਾ ਜਵਾਲਾ ਸਿੰਘ ਮਹਾਰਾਜ ਵੀ ਸਮਝ ਬੈਠੇ ਸੀ, ਉਹਨਾਂ ਦੇ ਵੱਡੇ ਗੁਰੂ ਭਾਈ ਜਿਹਨਾਂ ਤੋਂ ਉਹਨਾਂ ਨੇ ਅੱਠ ਯੋਗ ਯੋਗਾ ਅਭਿਆਸ ਸਿੱਖਿਆ, ਸੰਤ ਬਾਬਾ ਮੇਹਰ ਸਿੰਘ ਜੀ ਨਿਜਰਾਂ ਦੀ ਪਡੋਰੀ ਵਾਲੀ, ਉਹ ਮਹਾਂਪੁਰਖ ਬ੍ਰਹਮ ਗਿਆਨੀ ਅਤੇ ਹੱਸ ਪੈ ਤਾੜੀ ਮਾਰੀ, ਕਹਿੰਦੇ ਮਹਾਰਾਜ ਕੀ ਬਹੁਤ ਹੋ ਗਿਆ? ਕਹਿੰਦੇ ਅੱਜ ਮੇਰੇ ਗੁਰੂ ਭਾਈ ਨੂੰ ਗੁਰੂ ਨਾਨਕ ਦੇ ਖਜ਼ਾਨੇ ਦੀਆਂ ਚਾਬੀਆਂ ਮਿਲ ਗਈਆਂ, ਬਖਸ਼ਿਸ਼ ਮਿਲ ਗਈ, ਉਹ ਸੁੱਖਾਂ ਦੇ ਖਜ਼ਾਨੇ ਵੀ ਮਿਲ ਜਾਂਦੇ, ਪਰਮਾਤਮਾ ਖਜ਼ਾਨੇ ਦੇ ਦਿੰਦਾ ਉਹਨੂੰ। ਆਪਸ ਆਪ ਦੀਨੋ ਮਾਨ ਨਾਨਕ ਪ੍ਰਭ ਜਾਣੇ ਕੋ ਜਾਣ। ਮਹਾਰਾਜ ਕਹਿੰਦੇ ਆਪਣੇ ਸੇਵਕਾਂ ਨੂੰ ਪਰਮਾਤਮਾ ਆਪੇ ਮਾਣ ਆਦਰ ਦਿੰਦਾ। ਸੱਚੇ ਪਾਤਸ਼ਾਹ ਕਹਿੰਦੇ ਹਾਂਜੀ ਜਿਹੜੇ ਪਰਮਾਤਮਾ ਦੇ ਸੇਵਕ ਆ ਅਤੇ ਪਰਮਾਤਮਾ ਇਹਨਾਂ ਨੂੰ ਇੱਕ ਸਰੂਪ ਜਾਣੋ, ਇਹਨਾਂ ਦਾ ਆਪਸ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਹਰ ਹਰ ਜਨ ਦੀ ਏਕ ਹੈ, ਬਿਵ ਵਿਚਾਰ ਕਾ ਸੁਨਾਹ ਹੈ, ਜਲ ਤੋਂ ਦੂਜੀ ਤਰ੍ਹਾਂ ਕਿਉਂ ਜਲ ਹੀ ਦੇ ਸਕਦੀ ਹੈ। ਉਹ ਤਾਂ ਸੰਪਾਦ ਕਹਿੰਦੇ ਉਹਦਾ ਰੂਪ ਹੋ ਜਾਂਦਾ। ਇਹ ਸੋਹਣੀ ਸਾਹਿਬ ਜੀ ਜੋ ਚੌਦਵੀਂ ਅਸ਼ਟਪਦੀ ਹੈ ਉਹਦੀ ਵਿਚਾਰ ਸਰਵਣ ਕੀਤੀ ਹੈ, ਗੁਰੂ ਮਹਾਰਾਜ ਕਿਰਪਾ ਕਰਨ, ਇਹ ਪਵਿੱਤਰ ਵਿਚਾਰਾਂ ਸਾਡੇ ਹਿਰਦੇ ਨਿਵਾਸ ਕਰਨ, ਹੋਵੇਗਾ ਸ਼ੁੱਧ ਹੋਵੇ ਨਾਮ ਬਾਣੀ, ਚਲ ਭਰੋਸਾ ਮਿਲੇ ਵਾਸ ਹੋ ਸਿਮਰਨ ਕਰੀਏ, ਫੁੱਲਾਂ ਚੁੱਕਾਂ ਹੋ ਕਰਕੇ ਸਾਰਿਆਂ ਦਾ ਪਿਆਰ ਬਖਸ਼ਿਸ਼ ਕਰਨ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ, ਇਹ ਪਾਵਨ ਪਵਿੱਤਰ ਬਾਣੀ ਕਲਿਆਣਕਾਰੀ ਬਾਣੀ ਜਿਹਦੇ ਫੁੱਲ 24,000 ਸਵਾਸ ਸਫਲ ਹੁੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਵੀ ਤੇ ਬੈਠ ਕੇ ਕਿਸੇ ਭੋਰੇ ਕਰਨੀ ਸਬਰ ਦੀ ਦੱਸੀਏ ਜੰਗ ਤੈਨੂੰ ਐਸ਼ਕ ਕਿਸੇ ਨੇ ਚਾਂਦਨੀ ਚੌਂਕ ਅੰਦਰ ਮਰ ਕੇ ਦੱਸਿਆ ਜਿਉਣ ਦਾ ਢੰਗ ਤੈਨੂੰ ਮਸਤੀ ਲੱਤੀ ਦੀ ਤੇਰੀ ਮਸਤਾਨਿਆ ਹੋਏ ਉਹ ਦਿੱਤਾ ਜਾਨ ਮੈਂ ਚਰਖੜੀ ਤੰਗ ਤੈਨੂੰ ਜਿਉ ਜਿਉ ਸਰੇ ਤੂੰ ਭੱਠੀਆਂ ਵਿਚ ਪੈ ਕੇ ਤਿਉ ਤਿਉ ਚੜੇ ਪਰਵਾਨਿਆ ਰੰਗ ਤੈਨੂੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੋਂ ਲਾ ਕੇ ਅੱਜ ਦੇ ਸ਼ਹੀਦਾਂ ਤੱਕ ਸਭ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਸੱਤੀ ਤਵੀ ਦੇ ਉੱਤੇ ਬਹਿ ਕੇ ਤੇਰਾ ਕਿਹਾ ਮਿੱਠਾ ਲੱਗਾ ਕਹਿ ਸਕਦੇ ਹਨ ਤੇ ਕੱਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਿੱਲੀ ਦੇ ਚਾਂਦਨੀ ਚੌਕ ਵਿਚ ਕਿਸੇ ਦੀ ਖਾਤਰ ਸੀਸ ਨੀ ਬਰੀ ਦੇਣੀ ਕਿਸੇ ਐਰ ਗੈਰ ਦਾ ਕੰਮ ਨੀ ਆਰੇ ਦੇ ਥੱਲੇ ਜਪਜੀ ਸਾਹਿਬ ਦਾ ਪਾਠ ਹੁੰਦਾ ਹੋਵੇ ਖੂਨੀ ਚਰਖੀ ਦੇ ਉੱਤੇ ਸੁਖਮਨੀ ਸਾਹਿਬ ਦੀਆਂ ਆਸ ਪੜੀਆਂ ਪੜੀਆਂ ਹੋਣ ਬੰਦ ਬੰਦ ਕਰਦੇ ਜਲਾਦਾਂ ਦੇ ਕੰਨਾਂ ਵਿਚ ਗੁਰਬਾਣੀ ਦੀਆਂ ਧੁਨਾਂ ਪੈਂਦੀਆਂ ਹੋਣ ਇਹ ਮਾਣ ਕੱਲੇ ਸਿੱਖਾਂ ਨੂੰ ਮਿਲਿਆ ਸ਼ਹਿਰ ਨੇ ਕਿਹਾ ਬਾ ਮਿੱਠੀਆਂ ਨੀਂਦ ਸਵਰਗ ਦੀਏ ਸਭ ਤੇਰੇ ਅੱਗੇ ਝੁਕ ਜਾਂਦੇ ਲਹੂ ਵੇਖ ਕੇ ਤੇਰੇ ਆਸ਼ਕ ਦਾ ਗੱਡੀਆਂ ਦੇ ਇੰਜਣ ਰੁਕ ਜਾਂਦੇ ਮਹਾਨ ਸ਼ਹੀਦਾਂ ਦਾ ਪਵਿੱਤਰ ਖੂਨ ਜਦੋਂ ਵੀ ਦੁਨਦੇ ਤੇ ਰੰਗ

ਕਰਨ ਤੋਂ ਬਾਅਦ ਅੰਗਰੇਜ਼ਾਂ ਨੇ ਸੋਚਿਆ ਜੇ ਖਾਲਸੇ ਵਰਗੀ ਮਰਦ ਕੌਮ ਨੂੰ ਗੁਲਾਮ ਰੱਖਣਾ ਤਾਂ ਇਹਦੇ ਗੁਰ ਧਰਮਾਂ ਦੇ ਉੱਤੇ ਕਬਜ਼ਾ ਕਰਨਾ ਪਊ। ਸਿੱਧੇ ਦੇ ਸਿੱਧੇ ਢੰਗ ਦੇ ਨਾਲ ਅੰਗਰੇਜ਼ਾਂ ਨੇ ਗੁਰਦੁਆਰੇ ਉੱਤੇ ਕਬਜ਼ੇ ਕਰ ਲਏ, ਜਿੱਥੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਅਵਤਾਰ ਹੋਇਆ ਸੀ। ਨਨਕਾਣਾ ਸਾਹਿਬ ਦੇ ਉੱਤੇ ਇੱਕ ਨਰਾਇਣ ਦਾਸ ਮਹੰਤ ਦਾ ਕਬਜ਼ਾ ਕਰ ਦਿੱਤਾ, ਉਹਨੇ ਕ੍ਰਿਤੀਆਂ ਦੇ ਵਿੱਚ ਮੱਸੇ ਰੰਗੜ ਨੂੰ ਮਾਤ ਪਾ ਦਿੱਤਾ। ਇਸ ਗੱਲ ਦਾ ਪਤਾ ਖਾਲਸੇ ਨੂੰ ਲੱਗਿਆ। ਇੱਕ ਦਿਨ ਚੂੜ ਤਾਣੇ ਪਿੰਡ ਗੁਰਦੁਆਰਾ ਸਾਹਿਬ ਦੇ ਵਿੱਚ ਸਿੰਘਾਂ ਦਾ ਇਕੱਠ ਹੋਇਆ ਤੇ ਬਾਰੋ ਵਾਰੀ ਇਕੱਠ ਦੇ ਵਿੱਚ ਤਕਰੀਰਾਂ ਹੋਣ ਲੱਗੀਆਂ। ਸਭ ਤੋਂ ਪਹਿਲਾਂ ਕਰਤਾਰ ਸਿੰਘ ਝੱਬਰ ਬੋਲਿਆ, ਉਸ ਤੋਂ ਬਾਅਦ ਭਾਈ ਲਛਮਣ ਸਿੰਘ ਨੇ ਗਰਮ ਤਕਰੀਰ

ਪਰ ਨਰਮ ਖਿਆਲੀ ਸਿੰਘਾਂ ਨੇ ਰਾਇ ਦਿੱਤੀ ਕਿ ਜ਼ੁਲਮ ਦਾ ਟਾਕਰਾ ਜ਼ੁਲਮ ਨਾਲ ਨਹੀਂ ਕਰਨਾ। ਜੇ ਸਤਿਗੁਰੂ ਦੇ ਧਾਮਾਂ ਨੂੰ ਪਵਿੱਤਰ ਕਰਨਾ ਹੈ ਤੇ ਪਵਿੱਤਰ ਖੂਨ ਡੋਲਣਾ ਪੈਣਾ ਹੈ। ਹੁਣ ਕੋਈ ਉਹ ਸੂਰਮਾ ਉੱਥੋਂ ਜਿਹੜਾ ਸ਼ਹੀਦੀ ਜੱਥਾ ਲਿਜਾ ਕੇ ਆਪਣੇ ਸੀਸ ਦੀ ਬਲੀ ਦੇ ਦੇਵੇ ਤੇ ਸਰਦਾਰ ਲਛਮਣ ਸਿੰਘ ਉੱਥੇ ਉਸ ਨੇ ਕਿਹਾ ਪਹਿਲਾ ਸ਼ਹੀਦੀ ਜੱਥਾ ਮੈਂ ਲੈ ਕੇ ਜਾਵਾਂਗਾ। 20 ਫਰਵਰੀ ਦਾ ਦਿਨ ਮਿੱਥਿਆ ਗਿਆ, 19 ਫਰਵਰੀ ਨੂੰ ਚਾਲੇ ਮਾਰਨੇ ਹੈ। ਸਰਦਾਰ ਲਛਮਣ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਖਲੋ ਗਿਆ, ਪਾ ਕੇ ਗੱਲ ਦੇ ਵਿੱਚ ਪੱਲਾ ਕਰਕੇ ਅੱਖਾਂ ਬੰਦ ਅਰਦਾਸ ਕੀਤੀ

ਦੀ ਕੀਤੀ ਅਰਦਾਸ ਦਾ ਪਤਾ ਭੈਣ ਨੂੰ ਲੱਗਿਆ। ਭੈਣ ਤੇ ਭਰਾ ਦੀਆਂ ਆਂਦਰਾਂ ਦਾ ਗੇਣ ਕੁਝ ਵੱਖਰਾ ਹੀ ਹੁੰਦਾ ਹੈ। ਭੈਣ ਨੇ ਪ੍ਰਸ਼ਤੀ ਦੇ ਉੱਤੋਂ ਫੋਟੋ ਲਾਈ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਅਰਦਾਸ ਕਰਨ ਲੱਗੀ ਹੈ। ਸੁਣਿਆ ਭੈਣ ਅਰਦਾਸਾਂ ਜਾਂ ਵੀਰ ਨੇ ਦਾ ਉਹਦੇ ਮੂੰਹ ਤੇ ਪਲਤਣਾ ਵਰਤ ਗਈਆਂ। ਉਹਨੇ ਸੋਚਿਆ ਬਾਬਲ ਦੇ ਬਾਗ ਉਤੋਂ ਆਈਆਂ ਹੋਈਆਂ ਬਹਾਰਾਂ ਨੇ ਪਰਤ ਗਈਆਂ। ਕਹਿੰਦੀ ਸੁਣਦੇ ਵੀਰ ਨਾ ਨਾਨਕੀ ਭੈਣ ਦਿਆ, ਮੇਰਾ ਦਰਦ ਨਾ ਕੋਈ ਪਛਾਣਦਾ ਏ, ਕੀ ਨੇ ਅੰਦਰਾਂ ਭੈਣ ਭਰਾ ਦੀਆਂ, ਤੇਰੇ ਬਾਜ ਬਾਬਾ ਕਿਹੜਾ ਜਾਣਦਾ ਏ। ਉਧਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਕਰਨ ਤੋਂ ਬਾਅਦ ਸਰਦਾਰ ਲਕਸ਼ਮਣ ਸਿੰਘ ਘੋੜੇ ਤੇ ਸਵਾਰ ਹੋ ਕੇ ਭੈਣ ਨੂੰ ਮਿਲਣ ਦੀ ਖਾਤਰ ਆਇਆ। ਵੀਰ ਵਿਚ ਵੀਰ ਦਾ ਘੋੜਾ ਰੁਕਿਆ, ਭੈਣ ਨੇ ਭੱਜ ਕੇ ਘੋੜੇ ਦੀਆਂ ਬਾਗਾਂ ਫੜ ਲੀਆਂ। ਜਾਂਦੀ ਵਾਰ ਦੀਆਂ ਦੋ ਗੱਲਾਂ ਕਰਨ ਲੱਗੀ ਹੈ, ਬਲਦੇਵ ਸਿੰਘ ਬਿੱਲੂ, ਜਸਵੰਤ ਸਿੰਘ ਦਲਾਨਾ ਤੇ ਦਰਸ਼ਨ ਸਿੰਘ ਭੂਲਾ ਇਹ ਬਿਆਨ

ਕੋਲੋਂ ਵੀਰ ਵਿਦਾ ਹੋਇਆ ਜਾਂਦੇ ਵੀਰ ਦੀ ਪਿੱਠ ਵੱਲ ਵੇਖ ਕੇ ਭੈਣਿਕ ਲੱਗੇ ਦਾਗ ਨਾਲ ਵੀਰ ਦੇ ਸਿਰ ਕੁੱਟੇ ਛੇਤੀ ਭੈਣ ਦੇ ਮੱਥੇ ਭਰਾ ਲੱਗੇ ਵੇ ਪਾਂਬੜ ਕੌਡੇ ਦੇ ਠਾਰਨ ਵਾਲਿਆ ਵੇ ਮੇਰੇ ਵੀਰ ਨੂੰ ਤੱਤੀ ਨਾ ਵਾਹ ਲੱਗੇ ਸਰਦਾਰ ਲਕਸ਼ਮਣ ਸਿੰਘ ਲੈ ਕੇ ਛੇਤੀ ਜੱਥਾ ਚੰਦਰ ਕੋਟ ਦੀ ਚਾਲ ਦੇ ਕੋਲ ਦੀ ਨਨਕਾਣੇ ਸਾਹਿਬ ਵੱਲ ਨੂੰ ਛੇਤੀ ਪਾਉਣ ਦਾ ਚਾਲ ਲੈ ਕੇ ਇਉਂ ਵਧਿਆ ਜਾਂਦਾ ਬਈ।

ਪੰਥ ਕਾਗੂ ਮਾਸਟਰ ਤਾਰਾ ਸਿੰਘ ਨੂੰ ਲੱਗੇ ਮਾਸਟਰ ਤਾਰਾ ਸਿੰਘ ਨੇ ਚਿੱਠੀ ਲਿਖੀ ਹੈ ਸਰਦਾਰ ਲਕਸ਼ਮਣ ਸਿੰਘ ਦੇ ਨਾਮ ਕਿ ਜੱਥੇ ਨੂੰ ਰੋਕਿਆ ਜਾਵੇ ਚਿੱਠੀ ਦਲੀਪ ਸਿੰਘ ਨੂੰ ਫੜਾਈ ਹੈ ਇੱਥੇ ਸਰਦਾਰ ਲਕਸ਼ਮਣ ਸਿੰਘ ਲਾਇਕ ਕੇ ਜੱਥਾ 150 ਸਿੰਘਾਂ ਦਾ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਪਹੁੰਚ ਗਿਆ ਇੱਥੇ ਸਰਦਾਰ ਨੂੰ ਮਾਸਟਰ ਤਾਰਾ ਸਿੰਘ ਦੀ ਲਿਖੀ ਚਿੱਠੀ ਮਿਲੀ ਹੈ ਹੁਣ ਟਾਈਮ ਬੜਾ ਘੱਟ ਹੈ ਅੰਮ੍ਰਿਤ ਦਾ ਵੇਲਾ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਟਾਈਮ ਬਿਲਕੁਲ ਹੈ ਨੀ ਚਿੱਠੀ ਉੱਤੇ ਵਿਚਾਰ ਨਹੀਂ ਹੋ ਸਕਦੀ ਤੇ ਸਿੰਘਾਂ ਵਿਚ ਦੋ ਚਿੱਠੀ ਹੋ ਗਈ ਪੰਚ ਦਾ ਕਹਿਣਾ ਮੰਨਿਆ ਜਾਵੇ ਤੇ ਅਰਦਾਸ ਨੂੰ ਪੂਰਾ ਕੀਤਾ ਜਾਵੇ ਪਰ ਸਰਦਾਰ ਲਕਸ਼ਮਣ ਸਿੰਘ ਨੇ ਖਿੱਚ ਕੇ ਲਕੀਰ ਪਰਵਾਨੀਆਂ ਨੂੰ ਇਉਂ ਬਗਾੜਿਆ ਬਈ

ਖਾਲਸਿਆਂ ਦਾ ਜੱਥਾ ਲੰਘ ਕੇ ਗੇਟ ਗੁਰਦੁਆਰਾ ਸਾਹਿਬ ਵਿਚ ਦਾਖਲ ਹੋ ਗਿਆ। ਸਰਦਾਰ ਲਖਮਣ ਸਿੰਘ ਸਤਿਗੁਰੂ ਦੀ ਤਾਬਿਆ ਵਿਚ ਬਿਰਾਜਮਾਨ ਹੋ ਗਏ। ਸਿੰਘਾਂ ਨੇ ਆਸਾ ਜੀ ਦੀ ਬਾਰ ਦਾ ਜਸ ਕੀਰਤਨ ਸ਼ੁਰੂ ਕੀਤਾ। ਉਧਰ ਜ਼ਾਲਮ ਨੇ ਹੁਕਮ ਦਿੱਤਾ ਆਪਣੇ ਗੁੰਡਿਆਂ ਨੂੰ ਕਿ ਕੋਈ ਸਿੰਘ ਖਾਲੀ ਨਾ ਨਿਕਲ ਜਾਵੇ, ਕੋਈ ਬਚ ਕੇ ਨਾ ਨਿਕਲ ਜਾਵੇ। ਜ਼ਾਲਮਾਂ ਨੇ ਗੁਰਦੁਆਰਾ ਸਾਹਿਬ ਦੇ ਚੁਬਾਰੇ ਵਿਚੋਂ ਖਾਲਸੇ ਉਤੇ ਗੋਲੀਆਂ ਬਰੋਣੀਆਂ ਸ਼ੁਰੂ ਕਰ ਦਿੱਤੀਆਂ। ਇਧਰ ਖਾਲਸੇ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਨ। ਹੁਕਮ ਸੀ ਜਥੇਦਾਰ ਦਾ ਕਿ ਕਿਸੇ ਨੇ ਹੱਥ ਨਹੀਂ ਉਠਾਉਣਾ। ਜ਼ਾਲਮ ਲੜਕੇ ਗਣਾਸੇ ਲੜਕੇ ਛਬੀਆਂ ਫਤਰੋਏ ਸਿੰਘਾਂ ਦੇ ਉੱਤੇ ਬਾਰ ਇਉਂ ਕਰਨ ਲੱਗੇ ਆਈ।

0: ਮਰਦਾਂ ਦਾ ਇਤਿਹਾਸ ਕਹਿੰਦੇ ਹੋਏ ਖਿਮਾਂ ਦੇ ਜਾਤਕਾਂ ਬਲਦੇਵ ਸਿੰਘ ਬਿੱਲੂ ਜਾਨਪੁਰੀ ਦਰਸ਼ਨ ਸਿੰਘ ਪੂਲਾ ਸਰੰਗੀ ਮਾਟਲ ਜਸਵੰਤ ਸਿੰਘ ਦੀਵਾਨਾ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜਥਾ ਆਗਿਆ ਮੰਗਣ ਅੱਗੇ ਬਖਸ਼ੋ ਅੱਗਿਆ ਬੁਲਾਓ ਫਤਿਹ ਅੱਖੋਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਕੱਕੇ ਰੇਤੇ ਦੇ ਮਾਰਿਆਂ ਬੰਨ ਉੱਚੇ ਨਹੀਂ ਉਹ ਹਰ ਦਰਿਆਵਾਂ ਦਾ ਰੁਕ ਸਕਦਾ ਮੁੱਦੀ ਚੰਦ ਤੇ ਨਹੀਂ ਪ੍ਰਾਂਤ ਵੱਜਦੀ ਸੂਰਜ ਬੱਦਲਾਂ ਓਹਲੇ ਨਹੀਂ ਲੁਕ ਸਕਦਾ ਝੁੰਡ ਹਿਰਨਾਂ ਦਾ ਭਾਵੇਂ ਹਜ਼ਾਰ ਹੋਵੇ ਬੱਬਰ ਸ਼ੇਰ ਦਾ ਦਾਬਾ ਨਹੀਂ ਚੁੱਕ ਸਕਦਾ ਗੁਰੂ ਗ੍ਰੰਥ ਸਾਹਿਬ ਬਿਨ ਖਾਲਸੇ ਦਾ ਕਿਸੇ ਹੋਰ ਥਾਂ ਤੇ ਸਿਰ ਨਹੀਂ ਝੁੱਕ ਸਕਦਾ ਪੰਥ ਤੇਰੇ ਦੀਆਂ ਗੂੰਜਾਂ ਰਾਹੀਂ ਪੰਜਾਬੀਆਂ ਦੇ ਬੇਮਿਸਾਲ ਹੁੰਗਾਰੇ ਦਾ ਨਿੱਘ ਮਾਨਣ ਤੋਂ ਬਾਅਦ ਮਾਂ ਬੋਲੀ ਦਾ ਮਾਣ ਮੱਤਾ ਅਤੇ ਲਾਡਲਾ ਗਾਇਕ ਹਰਭਜਨ ਮਾਨ ਗੁਰਸੇਵਕ ਮਾਨ ਆਪਣੇ ਮਿੱਠੇ ਬੋਲਾਂ ਸ਼੍ਰੋਮਣੀ ਕਮਿਸ਼ਨ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਦੀ ਰਚਨਾ ਅਤੇ ਸੰਗੀਤ ਸਮੁੰਦਰ ਚਰਨਜੀਤ ਅਹੂਜਾ ਜੀ ਦੀਆਂ ਸੰਗੀਤਕ ਛੂਹਾਂ ਨਾਲ ਗੜੂੰਦ ਧਾਰਮਿਕ ਗੀਤਾਂ ਦੀ ਕੈਸੈਟ ਰਾਜ ਕਰੇਗਾ ਖਾਲਸਾ ਲੈ ਕੇ ਇੱਕ ਵਾਰ ਫਿਰ ਸਾਧ ਸੰਗਤ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਨ ਉਮੀਦ ਹੈ ਕਿ ਪਹਿਲਾਂ ਤੋਂ ਵੀ ਵੱਧ ਤੁਹਾਡੇ ਵੱਲੋਂ ਆਸ਼ੀਰਵਾਦ ਦਾ ਥਾਪੜਾ ਮਿਲੇਗਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Father, एक अद्वितीय गुरु नानक देवा ओंकार गुर अंग देव भेवा

ਸਾੜੇ ਖਾਲਸਾ ਸੋਏ ਕਰਮਾਂ ਕੋ ਸਾੜੇ ਖਾਲਸਾ ਸੋਏ ਜੋ ਚੜ੍ਹੈ ਤੁਰੰਗ ਖਾਲਸਾ ਸੋਏ ਜੋ ਕਰੈ ਨਿਤ ਜੰਗ ਧਨ ਜੀਉ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਦੇਹ ਨਿਤ ਨ ਨਿਤ ਰਹੈ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉ ਦੀਪਕ ਜਿਉਂ ਉਜਿਆਰੈ ਗਿਆਨੈ ਕੀ ਵਡਣੀ ਮਨੋ ਹੱਥ ਲੈ ਕਾਤਰ ਤਕ ਤਵਾਰ ਬੁਹਾਰੈ ਪੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੈ ਪੁਰਜਾ ਪੁਰਜਾ ਕਟਮਰੈ

0: ਸਤਿਕਾਰ ਜੋ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਬੜੇ ਹੀ ਅਦਬ ਸਤਿਕਾਰ ਨਾਲ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਆਲਸ ਨਿੰਦਰਾ ਦਾ ਤਿਆਗ ਕਰਦੇ ਹੋਏ ਦੂਰ ਦੁਰਾਡਿਆਂ ਤੋਂ ਚੱਲ ਕੇ ਸਮੂਹ ਇਲਾਕਾ ਨਿਵਾਸੀ ਔਰ ਨਗਰ ਨਿਵਾਸੀ ਪਿੰਡ ਕਿਸ਼ਨਪੁਰਾ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਦੀ ਸਾਧ ਸੰਗਤ ਜੋ ਵੀ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਦਾ ਗੱਦੀ ਉੱਪਰ ਸੁਭਾਇਮਾਨ ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਰਾਜਨ ਰਾਜ ਭਾਨਨ ਭਾਨ ਦੇਵਨ ਦੇਵ ਉਪਮਾ ਮਹਾਨ ਸਤਿਗੁਰੂ ਨਾਥਾਂ ਦੇ ਨਾਥ ਪੀਰਾਂ ਦੇ ਪੀਰ ਬਲੀਆਂ ਦੇ ਬਲੀ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਬਾਬਿਆਂ ਦੇ ਬਾਬੇ ਗੁਰੂਆਂ ਦੇ ਗੁਰੂ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਕਾਫ਼ੀ ਲੰਮੇ ਸਮੇਂ ਤੋਂ ਜੁੜ ਬੈਠੇ ਹਾਂ। ਸਾਰੇ ਮਾਈ ਭਾਈ ਵੱਡਿਆਂ ਭਾਗਾਂ ਵਾਲੇ ਹੋ, ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਮਹਾਂਪੁਰਖਾਂ ਦੀ ਯਾਦ ਵਿੱਚ ਔਰ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਮਾਤਾ ਗੁਜਰ ਕੌਰ ਦੀ ਯਾਦ ਵਿੱਚ ਚੱਲ ਰਹੇ ਮਹਾਨ ਤੇ ਮਹਾਨ ਗੁਰਮਤਿ ਸਮਾਗਮਾਂ ਵਿੱਚ ਆਪ ਸਰਬੱਤ ਮਾਈ ਭਾਈ ਬੜੇ ਅਦਬ ਸਤਿਕਾਰ ਨਾਲ ਜੁੜ ਬੈਠੇ ਹੋ, ਵਧਾਈ ਦੇ ਪਾਤਰ ਹੋ। ਲੰਬੇ ਸਮੇਂ ਤੋਂ ਸੰਧਿਆ ਵੇਲੇ ਤੋਂ ਸੋਧਾ ਰਹਿਰਾਸ ਦੇ ਜਾਪ ਕੀਰਤਨੀ ਜਥਿਆਂ ਪਾਸੋਂ ਕੀਰਤਨ ਗੁਰਬਾਣੀ ਦਾ ਢਾਡੀ ਜਥਿਆਂ ਪਾਸੋਂ ਢਾਡੀ ਵਾਰਾਂ ਪੰਥ ਪ੍ਰਸਿੱਧ ਕੀਰਤਨੀ ਜਥੇ ਢਾਡੀ ਜਥੇ ਜਿਨ੍ਹਾਂ ਪਾਸੋਂ ਆਪ ਜੀ ਨੇ ਗੁਰ ਇਤਿਹਾਸ ਗੁਰਮਤ ਵਿਚਾਰਾਂ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹੈ। ਰਹਿੰਦਾ ਸਮਾਂ ਆਓ ਜਿਵੇਂ ਸਤਿਗੁਰੂ ਪਾਤਸ਼ਾਹ ਹੁਕਮ ਕਰਦੇ ਆਪ ਸੰਗਤਾਂ ਦਾ ਪਿਆਰ ਤੇ ਸਤਿਕਾਰ ਕਥਾ ਕੀਰਤਨ ਗੁਰਮਤਿ ਵਿਚਾਰਾਂ ਦੁਆਰਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ। ਸਾਰਿਆਂ ਨੇ ਰਲ ਮਿਲ ਕੇ ਗੁਰਬਾਣੀ ਨਾਲ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਨਾਲ ਆਪਾਂ ਸਭ ਨੇ ਜੁੜ ਕੇ ਲਾਹਾ ਪ੍ਰਾਪਤ ਕਰਨਾ ਹੈ। ਹਰ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਮੂਹ ਸੰਗਤਾਂ ਬੜੇ ਅਦਬ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਆਓ ਗੁਰਮੁਖ ਪਿਆਰਿਓ, ਤੁਹਾਡੇ ਪਿਆਰ ਤੇ ਸਤਿਕਾਰ ਦੇ ਸਾਹਮਣੇ ਪ੍ਰਬੰਧਕਾਂ ਵੱਲੋਂ ਲਾਏ ਹੋਏ ਪੰਡਾਲ ਵੀ ਛੋਟੇ ਪੈ ਗਏ ਹੈ, ਪਰਦੇ ਖੋਲਣੇ ਪਏ, ਬਾਹਰ ਤੱਕ ਸੰਗਤਾਂ ਬੈਠੀਆਂ ਨੇ। ਭਾਵੇਂ ਕਿ ਬੜਾ ਸੁਚੱਜਾ ਪ੍ਰਬੰਧ ਪ੍ਰਬੰਧਕਾਂ ਨੇ, ਸੰਤ ਸੇਵਕ ਜਥਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਨਗਰ ਪੰਚਾਇਤ, ਨਗਰ ਦੀਆਂ ਸੰਗਤਾਂ, ਬੱਚੇ, ਨੌਜਵਾਨ, ਬਜ਼ੁਰਗਾਂ, ਮਾਂਝਾਂ ਭਾਈਆਂ ਸਭ ਨੇ ਮਿਲ ਕੇ

0: ਬੜਾ ਸੋਹਣਾ ਪ੍ਰਬੰਧ ਕੀਤਾ ਪਰ ਸੰਗਤਾਂ ਦੇ ਪਿਆਰ ਉਤਸ਼ਾਹ ਦੇ ਅੱਗੇ ਲਾਏ ਹੋਏ ਪੰਡਾਲ ਵੀ ਛੋਟੇ ਪੈ ਗਏ। ਜਿੱਥੇ ਜਿੱਥੇ ਜਗ੍ਹਾ ਮਿਲਦੀ ਬੜੇ ਪਿਆਰ ਅਦਬ ਸਤਿਕਾਰ ਨਾਲ ਸਮੂਹ ਮਾਈ ਭਾਈ ਗੁਰਸਿੱਖ ਸੰਗਤਾਂ ਉੱਥੇ ਆਪੋ ਆਪਣੇ ਥਾਈ ਬੈਠਣ ਦੀ ਕਿਰਪਾਲਤਾ ਕਰੋ ਬੜੇ ਪਿਆਰ ਅਦਬ ਤੇ ਸਤਿਕਾਰ ਨਾਲ। ਤੇ ਕੱਲ ਦੀ ਕੀਤੀ ਹੋਈ ਬੇਨਤੀ ਪ੍ਰਵਾਨ ਕਰਿਓ, ਚਲਦੀ ਦੀਵਾਨ ਵਿੱਚ ਕੋਈ ਵੀ ਕੀਰਤਨ ਭੇਟਾ ਸਤਿਕਾਰ ਕਰਨ ਵਾਸਤੇ ਮਾਈ ਭਾਈ ਨਾ ਆਵੇ, ਸਾਰੇ ਆਪੋ ਆਪਣੀ ਜਗ੍ਹਾ ਬੈਠ ਕੇ ਆਨੰਦ ਨਾਲ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਦਾ ਆਨੰਦ ਮਾਨਣਾ ਸਭ ਨੇ, ਕਿਉਂਕਿ ਹੁਣ ਇਸ ਤੋਂ ਬਾਅਦ ਆਪਾਂ ਸਮਾਪਤੀ ਚ ਸ਼ਾਮਲ ਹੋਣਾ। ਆਨੰਦ ਸਾਹਿਬ ਦੇ ਪਾਠ ਵੇਲੇ ਆਪ ਜੀ ਪਿਆਰ ਸਤਿਕਾਰ ਕਰ ਸਕਦੇ, ਉਹਨਾਂ ਚਿਰ ਬੜੇ ਆਨੰਦ ਨਾਲ ਪਿਆਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਨਾਲ ਜੁੜਨ ਦਾ ਉਪਰਾਲਾ ਕਰੋ, ਕੋਸ਼ਿਸ਼ ਕਰੋ। ਲਾਈਆਂ ਹੋਈਆਂ ਗੁਰੂ ਚਰਨਾਂ ਚ ਘੜੀਆਂ ਸਫਲੀਆਂ ਹੋਣ, ਸਾਈ ਘੜੀ ਸੁਲੱਖਣੀ ਸਹ ਨਾਲ ਵਿਹਾਵੈ। ਉਮਰੋਹਾ ਵਿੱਚ ਲੇਖੇ ਜੋ ਯਾਦ ਸਾਈ ਚ ਗੁਜਰੇ ਪੈਂਦੀ ਮੁਜਰੇ, ਨਹੀਂ ਤੇ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ ਦੇ ਫਲ। ਆਓ ਗੁਰਮੁਖ ਪਿਆਰਿਓ, ਹੁਕਮ ਕੀਤਾ ਸੀ ਸੰਗਤਾਂ ਨੇ ਦੂਰ ਦੁਰਾਡੇ ਸੈਂਕੜੇ ਮੀਲਾਂ ਦਾ ਸਫ਼ਰ ਤੈਅ ਕਰਦੇ ਹੋਏ ਤੁਹਾਡੇ ਚਰਨਾਂ ਚ ਪਹੁੰਚੇ ਆ। ਬੜਾ ਪਿਆਰ ਤੇ ਸਤਿਕਾਰ ਦੁਆਬੇ ਦੀਆਂ ਸੰਗਤਾਂ ਦਾ, ਨਵਾਂ ਸ਼ਹਿਰ ਇਲਾਕੇ ਦੀਆਂ ਸੰਗਤਾਂ ਜਿਹਨੂੰ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਗੁਰਮੁਖ ਪਿਆਰਿਓ ਸਰਕਾਰੀ ਕਾਗਜ਼ਾਂ ਵਿੱਚ ਸਾਈਨ ਬੋਰਡਾਂ ਦੇ ਉੱਪਰ ਦੇਖਿਆ ਜਾ ਰਿਹਾ, ਪੜ੍ਹਿਆ ਜਾ ਰਿਹਾ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੀ ਕੁਰਬਾਨੀ ਭਾਰਤ ਨੂੰ ਆਜ਼ਾਦ ਕਰਾਉਣ ਲਈ ਕਾਬਲੇ ਗੌਰ ਹੈ, ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ ਜੀਵਨ ਸ਼ਹੀਦ ਭਗਤ ਸਿੰਘ ਦਾ। ਬੜਾ ਪਿਆਰ ਤੇ ਸਤਿਕਾਰ ਇਲਾਕੇ ਦੀਆਂ ਸੰਗਤਾਂ ਦਾ, ਬੜੇ ਉਤਸ਼ਾਹ ਨਾਲ ਢਾਡੀ ਜਥੇ ਪਾਸੋਂ ਵੀਰ ਰੱਸੀ ਵਾਰਾਂ ਚਮਕੌਰ ਦੀ ਜੰਗ ਦਾ ਇਤਿਹਾਸ ਤੁਸੀਂ ਸਰਵਣ ਕਰ ਰਹੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਸ਼ਹੀਦੀ ਦਾ ਪ੍ਰਸੰਗ, ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਬਾਬਤ ਉਹਨਾਂ ਦੇ ਆਪ ਜੀ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਵਿਸਥਾਰ ਪੂਰਵਕ ਸਰਵਣ ਕੀਤਾ ਹੈ। ਅੱਜ ਦੇ ਇਸ ਦੀਵਾਨ ਵਿੱਚ ਸਿੱਖ ਸੰਗਤਾਂ ਦੇ ਵੱਲੋਂ ਸੰਤ ਸੇਵਕ ਜਥਾ ਉਹਨਾਂ 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਦੇ ਸਟਿਕਰਾਂ ਨੂੰ ਵੀ ਜਾਰੀ ਕੀਤਾ ਗਿਆ, ਤਸਵੀਰਾਂ ਨੂੰ ਜਾਰੀ ਕੀਤਾ ਗਿਆ, ਜਿਹੜੀ ਤਸਵੀਰ ਅੱਜ ਸਿੱਖ ਵਿਰੋਧੀਆਂ ਦੇ ਲਈ ਇੱਕ ਚੁਣੌਤੀ ਹੈ। ਸੰਤਾਂ ਦਾ ਜੀਵਨ ਤੇ ਗੁਰਮੁਖ ਪਿਆਰਿਓ ਉਹਨਾਂ ਨੂੰ ਡਰਾਉਂਦਾ ਹੀ ਸੀ, ਇੱਕ ਚੜ੍ਹਦੀ ਕਲਾ ਵਾਲੇ ਸੰਤ ਸਿਪਾਹੀ ਦਾ ਜੀਵਨ ਜੇ ਤੋਂ ਦੇਖ ਕੇ ਭੈ ਆਉਂਦਾ ਸੀ ਦੰਬੀਆਂ ਪਖੰਡੀਆਂ ਨੂੰ ਸਿੱਖ ਵਿਰੋਧੀਆਂ ਨੂੰ, ਅੱਜ ਉਸ ਸੰਤ ਦੀ ਤਸਵੀਰ ਤੋਂ ਵੀ ਡਰ ਆਉਂਦਾ। ਅੱਜ ਉਸ ਸੰਤ ਦੀਆਂ ਲੱਗੀਆਂ ਤਸਵੀਰਾਂ, ਸੰਤ ਸਿਪਾਹੀ ਦੀਆਂ ਤਸਵੀਰਾਂ ਤੋਂ ਵੀ ਡਰ ਆਉਂਦਾ। ਤਸਵੀਰਾਂ ਲਾਉਣ ਦੇ ਸਰਕਾਰੀ ਹੁਕਮ, ਅਖਬਾਰੀ ਬਿਆਨ, ਲੈਕਚਰਬਾਜ਼ੀਆਂ, ਇਨਾਮਾਂ ਦੀ ਗੱਲ, ਬੜਾ ਕੁਝ ਹੋ ਰਿਹਾ। ਆਏ ਦਿਨ ਕੋਈ ਨਾ ਕੋਈ ਸਸਤੀ ਸ਼ੋਹਰਤ ਲੈਣ ਵਾਸਤੇ ਕੋਈ ਕਹਿੰਦਾ 5 ਲੱਖ ਦਾ ਇਨਾਮ ਦਿਆਂਗਾ ਜੇ ਕੋਈ ਸੰਤ ਜਰਨੈਲ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਚੋਂ ਲਾ ਲਿਆਵੇ। ਤੇ ਅਸੀਂ ਕਿਹਾ ਵੀ ਭਲਿਆ ਮਾਨਸ, ਤੈਨੂੰ 5 ਲੱਖ ਚੰਗਾ ਨਹੀਂ ਲੱਗਦਾ, ਤੂੰ ਹੀ ਲੈ ਲਾ ਹਾਂ, ਤੂੰ ਲਾ ਕੇ ਲਿਆ। ਆਏ ਦਿਨ ਕਈ ਇਹੋ ਜਿਹੇ ਬੰਦੇ ਝੂਠੀ ਬਿਆਨਬਾਜ਼ੀ ਸਸਤੀ ਸ਼ੋਹਰਤ ਵਾਸਤੇ ਇਹੋ ਜਿਹੀਆਂ ਲੈਕਚਰਬਾਜ਼ੀਆਂ ਕਰਦੇ ਆ। ਅਜੇ ਕੋਈ ਲਾ ਲਿਆਵੇ ਕੋਈ ਜਾ ਕੇ ਵੀ ਤੈਨੂੰ 5 ਲੱਖ ਇਨਾਮ ਦਿਆਂਗਾ, ਵੀ ਤੈਨੂੰ 5 ਲੱਖ ਮਾੜਾ ਲੱਗਦਾ ਤੂੰ 10 ਲੱਖ ਲੈਣੀ, ਲਾ ਕੇ ਤਾਂ ਲਿਆ ਅੰਮ੍ਰਿਤਸਰ ਸਾਹਿਬ ਤੋਂ, ਪਤਾ ਲੱਗ ਜੂਗਾ ਕਿ ਸਿੱਖ ਲਾਉਣ ਦਿੰਦੇ ਆ ਆਪਣੇ ਮਰਦ ਮੁਜਾਹਦ ਦੀ ਤਸਵੀਰ। ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸਾਨੇ ਖੁਦਾ ਤੁਮ ਹੋ। ਸੰਤ ਸਿਪਾਹੀਆਂ ਵਾਲਾ ਜੀਵਨ, ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਹਰੀ ਸਿੰਘ ਨਲੂਆ, ਜਥੇਦਾਰ ਅਕਾਲੀ ਬੁੱਲਾ ਸਿੰਘ ਤੋਂ ਬਾਅਦ ਜੋ ਇੱਕ ਤਿਆਰ ਬਰ ਤਿਆਰ ਗੁਰਸਿੱਖ ਦਾ ਜੋ ਗੁਰਮੁਖ ਪਿਆਰਿਓ ਰੋਲ ਨਿਭਾਇਆ ਹਰ ਪੱਖ ਤੋਂ ਪੂਰਾ, ਭਗਤੀ ਸ਼ਕਤੀ ਧਰਮ ਤੇ ਰਾਜਨੀਤੀ ਕਰਨੀ ਕਮਾਈ ਦਾ ਜੀਵਨ, ਤੇ ਸਾਡੇ ਕੇਂਦਰੀ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦਾ ਮਹਾਨ ਸਿੱਖ ਖਿਤਾਬ ਦਿੱਤਾ ਗਿਆ। ਪੂਰੇ 100 ਸਾਲ ਵਿੱਚ ਬੜੇ ਚੜ੍ਹਦੀ ਕਲਾ ਵਾਲੇ ਸਿੱਖ ਹੋਏ ਸਤਿਕਾਰਯੋਗ। ਪਰ 20ਵੀਂ ਸਦੀ ਦਾ ਜੇ ਕੋਈ ਮਹਾਨ ਸਾਰਿਆਂ ਦੇ ਵਿੱਚੋਂ ਇੱਕ ਕੱਢਣਾ ਤੇ ਉਹ ਹੈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ।
1: ਬੋਲੇ ਸੋਨਿਹਾਲ ਅਕਾਲ।
0: ਇਹ ਖਿਤਾਬ ਕਿਸੇ ਇਕੱਲੇ ਦੁਕੱਲੇ ਸਿੱਖ ਨੇ, ਇਕੱਲੀ ਜਥੇਬੰਦੀ ਨੇ, ਦਮਦਮੀ ਟਕਸਾਲ ਜਾਂ ਕੋਈ ਸਿਆਸੀ ਜਥੇਬੰਦੀ ਨੇ ਨਹੀਂ, ਪੂਰੀ ਸਿੱਖ ਕੌਮ ਨੇ, ਕੌਮ ਦੀਆਂ ਸੰਪਰਦਾਵਾਂ, ਟਕਸਾਲਾਂ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਬੰਧ ਵਿਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੈ, ਸਾਰਿਆਂ ਵੱਲੋਂ ਮਿਲ ਕੇ ਇਹ ਜਿਹੜਾ ਪੂਰੀ ਕੌਮ ਵੱਲੋਂ, ਦੁਨੀਆਂ ਭਰ ਚ ਵਸਦੇ ਸਿੱਖਾਂ ਵੱਲੋਂ ਸਮੁੱਚੇ ਰੂਪ ਦੇ ਵਿੱਚ ਇਹ ਖਿਤਾਬ ਜਿਹੜਾ ਗੁਰਮੁਖ ਪਿਆਰੇ ਉਹ ਦਿੱਤਾ ਗਿਆ ਕਿ ਪੂਰੇ 100 ਸਾਲ ਦੇ ਵਿੱਚ ਜੇ ਕੋਈ ਤਿਆਰ ਪਰ ਤਿਆਰ ਚੜ੍ਹਦੀ ਕਲਾ ਵਾਲਾ ਸੰਪੂਰਨ ਸਿੱਖ ਹੋਇਆ, ਸੰਤ ਸਿਪਾਹੀ ਤੇ ਉਹ ਦਮਦਮੀ ਟਕਸਾਲ ਦੇ 14ਵੇਂ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ। ਉਹਨਾਂ ਦੇ ਜੀਵਨ ਬਾਬਤ ਸਰਵਣ ਕੀਤਾ, ਸ਼ਹੀਦਾਂ ਦੀਆਂ ਵਾਰਾਂ ਸਰਵਣ ਕੀਤੀਆਂ ਨੇ, ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਸਿੱਖ ਜਥੇਬੰਦੀਆਂ ਨੇ ਅਹਿਦ ਲਿਆ ਕਿ ਜਿਹੜੀਆਂ ਤਸਵੀਰਾਂ ਨੂੰ ਸਿੱਖ ਵਿਰੋਧੀ ਲਾਉਣ ਦੀਆਂ ਗੱਲਾਂ ਕਰਦੇ ਆ ਅਸੀਂ ਘਰ ਘਰ ਪਹੁੰਚਾ ਦੇਣੀਆਂ। ਤੇ ਖਿਆਲ ਕਰਿਓ, ਕੱਲੀਆਂ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ, ਗੱਡੀਆਂ, ਬੱਸਾਂ, ਟਰੱਕਾਂ ਦੇ ਉੱਪਰ ਹੀ ਨਹੀਂ, ਅੱਜ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਹਰ ਸਿੱਖ ਦੇ ਦਿਲ ਦਿਮਾਗ ਚ ਲੱਗ ਚੁੱਕੀ ਹੈ, ਹਰ ਸਿੱਖ ਦੇ ਹਿਰਦੇ ਵਿਚ ਉਤਰ ਚੁੱਕੀ ਹੈ। ਜਿੱਥੇ ਮੋਬਾਈਲ ਫੋਨਾਂ ਦੇ ਉੱਪਰ ਨੌਜਵਾਨਾਂ ਦੇ ਫਿਲਮੀ ਐਕਟਰਾਂ, ਹੀਰੋ ਹੀਰੋਇਨਾਂ ਦੀਆਂ ਫੋਟੋਆਂ ਹੁੰਦੀਆਂ ਸੀ ਨਾ, ਅੱਜ ਨੌਜਵਾਨਾਂ ਦੇ ਮੋਬਾਈਲ ਫੋਨਾਂ ਤੇ ਵਾਲ ਪੇਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਦੇ ਆ। ਅੱਜ ਉਹਨਾਂ ਨੂੰ ਪ੍ਰੇਰਨਾ ਸਰੋਤ ਮੰਨਿਆ ਜਾ ਰਿਹਾ, ਅੱਜ ਸੋਝੀ ਆ ਰਹੀ, ਸਮਝ ਆ ਰਹੀ ਹੈ ਜੋ ਧਰਮ ਖਾਤਰ ਜੂਝੇ ਉਹ ਆਪਣੇ ਧਰਮ ਵਿਚ ਪੂਰੇ ਤੇ ਦੂਜੇ ਕਿਸੇ ਧਰਮ ਦੇ ਖਿਲਾਫ਼ ਨਹੀਂ। ਭਾਵੇਂ ਕਿ ਮੌਕੇ ਦੇ ਮੀਡੀਏ ਨੇ, ਜੋ ਕਿ ਸਿੱਖ ਵਿਰੋਧੀ ਮੀਡੀਆ ਸੀ, ਉਹਨਾਂ ਨੇ ਇਸ ਤਰ੍ਹਾਂ ਉਹਨਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਧਰਮ ਦਾ ਵਿਰੋਧੀ ਦੱਸਿਆ, ਅੱਤਵਾਦੀ, ਵੱਖਵਾਦੀ, ਗਰਦਾਨਿਆ। ਇਹ ਕਿਉਂ ਸੀ? ਕਿਉਂਕਿ ਜਦੋਂ ਗੁਰਮੁਖੋ ਕੌਮਾਂ ਗੁਲਾਮ ਹੁੰਦੀਆਂ ਨੇ ਤੇ ਗੁਲਾਮ ਲੋਕਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਹੀ ਮਿਲਦੇ ਆ। 1947 ਤੋਂ ਪਹਿਲਾਂ ਜਦੋਂ ਭਾਰਤ ਗੁਲਾਮ ਸੀ ਅੰਗਰੇਜ਼ਾਂ ਦਾ, ਉਦੋਂ ਕਰਤਾਰ ਸਿੰਘ ਸਰਾਭਾ ਤੇ ਉਸ ਵੇਲੇ ਸ਼ਹੀਦ ਭਗਤ ਸਿੰਘ, ਊਧਮ ਸਿੰਘ ਸੁਨਾਮ, ਇਹਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੇ ਖਿਤਾਬ ਵੀ ਦਿੱਤੇ ਗਏ ਸੀ ਤੇ ਦੁਸ਼ਮਣਾਂ ਵੱਲੋਂ ਤੇ ਦਿੱਤੇ ਹੀ ਜਾਣੇ ਸੀ ਅੰਗਰੇਜ਼ਾਂ ਵੱਲੋਂ, ਜਿਹਨੂੰ ਅੱਜ ਰਾਸ਼ਟਰਪਿਤਾ ਕਿਹਾ ਜਾਂਦਾ, ਗੁਰਮੁਖ ਪਿਆਰੇ ਉਹ ਕਰਮਚੰਦ ਗਾਂਧੀ, ਮਹਾਤਮਾ ਗਾਂਧੀ, ਉਹਨਾਂ ਦੀ ਜੀਵਨੀ ਪੜ੍ਹੋ। ਉਹਨੇ ਵੀ ਕਿਹਾ ਸੀਗਾ ਕਿ ਸਿਰ ਫਿਰੇ ਨੌਜਵਾਨ, ਮੇਰਾ ਇਹਨਾਂ ਨਾਲ ਕੋਈ ਤਾਲੁਕਾਤ ਨਹੀਂ, ਸੰਬੰਧ ਨਹੀਂ ਆ, ਮੈਂ ਹਿੰਸਾ ਦੇ ਵਿੱਚ ਯਕੀਨ ਨਹੀਂ ਰੱਖਦਾ। ਤੇ ਗੁਰਮੁਖ ਪਿਆਰਿਓ, ਤਾਂ ਹੀ ਭਗਤ ਸਿੰਘ ਦੀ ਫਾਂਸੀ ਨੂੰ ਛਡਾਉਣ ਵਾਸਤੇ ਕੋਈ ਯਤਨ ਨਹੀਂ ਕੀਤਾ ਗਿਆ, ਨਹੀਂ ਤੇ ਭਗਤ ਸ਼ਹੀਦ ਭਗਤ ਸਿੰਘ ਦੀ ਫਾਂਸੀ ਮੁਆਫ ਵੀ ਹੋ ਸਕਦੀ ਸੀ, ਫਾਂਸੀ ਤੋਂ ਛੁਟਕਾਰਾ ਵੀ ਹੋ ਸਕਦਾ ਸੀ। ਪਰ ਉਹਨਾਂ ਲੋਕਾਂ ਨੇ, ਜਿਨ੍ਹਾਂ ਨੂੰ ਆਪਣੇ ਆਉਣ ਵਾਲੇ ਸਮੇਂ ਦਾ, ਆਉਣ ਵਾਲੇ ਕੰਮਾਂ ਦਾ ਪਤਾ ਸੀ ਕਿ ਜੋ ਅੱਜ ਗੋਰੇ ਅੰਗਰੇਜ਼ ਕੰਮ ਕਰ ਰਹੇ ਆ, ਕੱਲ ਅਸੀਂ ਇਹ ਕੰਮ ਕਰਨਾ, ਅੱਜ ਭਗਤ ਸਿੰਘ ਵਰਗਿਆਂ ਨੇ ਅੰਗਰੇਜ਼ਾਂ ਦੇ ਗੁਲਾਮੇ ਚ ਹੱਥ ਪਾਇਆ ਤੇ ਕੱਲ ਨੂੰ ਸਾਡੇ ਪਾਉਣਾ। ਇਸ ਕਰਕੇ ਉਹ ਨਹੀਂ ਸੀ ਚਾਹੁੰਦੇ ਕਿ ਭਗਤ ਸਿੰਘ ਵਰਗੇ ਸੂਰਮੇ ਜਿੰਦਾ ਰਹਿਣ, ਉਹ ਨਹੀਂ ਸੀ ਚਾਹੁੰਦੇ ਕਿ ਇਹਨਾਂ ਦੀਆਂ ਫਾਂਸੀਆਂ ਦੇ ਐਲਾਨ ਟਲਣ। ਅੰਗਰੇਜ਼ਾਂ ਨੇ ਤੇ ਅੱਤਵਾਦੀ ਵੱਖਵਾਦੀ ਦਾ ਖਿਤਾਬ ਦਿੱਤਾ ਹੀ, ਆਪਣਿਆਂ ਨੇ ਵੀ ਅੱਤਵਾਦੀ ਤੇ ਵੱਖਵਾਦੀ ਗਰਦਾਨਣਾ ਕੀਤਾ। ਪਰ ਜਦੋਂ ਭਾਰਤ ਗੁਲਾਮ ਦੇਸ਼ ਗੁਲਾਮ ਸੀ ਤੇ ਅੱਜ ਦੇਖੋ 1947 ਨੂੰ ਭਾਰਤ ਆਜ਼ਾਦ ਹੋਇਆ ਅੰਗਰੇਜ਼ਾਂ ਦੇ ਹੱਥੋਂ, ਤੇ ਅੱਜ ਉਸੇ ਭਗਤ ਸਿੰਘ ਦੀਆਂ ਤਸਵੀਰਾਂ ਹਰ ਚੌਂਕ ਤੇ ਚੁਰਾਹੇ ਚ ਲੱਗ ਗਈਆਂ, ਅੱਜ ਉਸੇ ਊਧਮ ਸਿੰਘ ਦੀ ਇਹ ਬੁੱਤ ਹਰ ਚੌਂਕ ਤੇ ਚੁਰਾਹੇ ਵਿੱਚ ਲੱਗ ਗਏ, ਅੱਜ ਸੰਸਦ ਦੇ ਅੰਦਰ ਪਾਰਲੀਮੈਂਟ ਹਾਊਸ ਭਾਰਤ ਦੀ ਗੁਰਮੁਖ ਪਿਆਰੇ ਉਸੇ ਭਗਤ ਸਿੰਘ ਦਾ ਬੁੱਤ ਲੱਗ ਗਿਆ, ਤਸਵੀਰ ਲੱਗ ਗਈ, ਜਿਹਨੂੰ ਕਦੇ ਅੱਤਵਾਦੀ ਤੇ ਵੱਖਵਾਦੀ ਕਿਹਾ ਸੀ, ਫਾਂਸੀਆਂ ਦੇ ਐਲਾਨ ਹੋਏ, ਅੱਜ ਉਹਨਾਂ ਦੀਆਂ ਤਸਵੀਰਾਂ ਆਜ਼ਾਦ ਦੇਸ਼ ਵਿੱਚ ਲੱਗਦੀਆਂ ਨੇ, ਸੰਸਦਾਂ ਦੇ ਵਿੱਚ। ਇਹ ਖਿਆਲ ਕਰਿਓ, ਇਸੇ ਤਰ੍ਹਾਂ ਜਿੰਨਾ ਚਿਰ ਸਿੱਖ ਕੌਮ ਗੁਲਾਮ ਹੈ ਸਾਡੇ ਸਿੱਖਾਂ ਸ਼ਹੀਦਾਂ ਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਗਰਦਾਨਿਆ ਜਾਵੇਗਾ। ਪਰ ਯਾਦ ਰੱਖਿਓ ਖਾਲਸਾ ਜੀ, ਜਿਸ ਦਿਨ ਸਿੱਖ ਕੌਮ ਆਜ਼ਾਦ ਹੋਈ, ਜਿਸ ਦਿਨ ਖਾਲਸਾ ਰਾਜ ਹੋਇਆ, ਉਸ ਦਿਨ ਸਭ ਤੋਂ ਉੱਪਰ ਵੱਡੇ ਸ਼ਹੀਦਾਂ ਚ ਨਾਂ ਇਹਨਾਂ ਸ਼ਹੀਦਾਂ ਦਾ ਹੀ ਆਉਣਾ ਜਿਨ੍ਹਾਂ ਨੇ ਧਰਮ ਖਾਤਰ, ਕੌਮ ਖਾਤਰ, ਸਿੱਖੀ ਖਾਤਰ ਕੁਰਬਾਨੀਆਂ
1: ਕੀਤੀਆਂ।
0: ਸਭ ਤੋਂ ਉੱਪਰ ਇਹਨਾਂ ਸ਼ਹੀਦਾਂ ਦੇ ਨਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਭਾਈ ਸਤਵੰਤ ਸਿੰਘ, ਬੇਅੰਤ ਸਿੰਘ, ਅਮਰ ਸ਼ਹੀਦ ਭਾਈ ਸੁਖੀ ਤੇ ਜਿੰਦੇ ਵਰਗੇ, ਇਹਨਾਂ ਦੇ ਨਾਂ ਭਾਈ ਦਿਲਾਵਰ ਸਿੰਘ ਵਰਗਿਆਂ ਦੇ, ਜੁਗਰਾਜ ਸਿੰਘ ਤੂਫਾਨ ਵਰਗਿਆਂ ਦੇ ਨਾਂ ਸਭ ਤੋਂ ਉੱਪਰਲੀਆਂ ਕਤਾਰਾਂ ਵਿੱਚ, ਜਿਨ੍ਹਾਂ ਨੇ ਧਰਮ ਖਾਤਰ, ਸਿੱਖੀ ਖਾਤਰ, ਦਸਤਾਰ ਦੀ ਆਜ਼ਾਦੀ ਖਾਤਰ, ਸਿੱਖ ਹੱਕਾਂ ਖਾਤਰ ਜੂਝਣਾ ਕੀਤਾ, ਇਹ ਸਾਡੀ ਕੌਮ ਦੇ ਮਹਾਨ ਸ਼ਹੀਦ। ਖਿਆਲ ਕਰਿਓ ਗੁਰਮੁਖ ਪਿਆਰਿਓ, ਇਹਨਾਂ ਸ਼ਹੀਦਾਂ ਨੇ ਜੋ ਕੁਰਬਾਨੀ ਕੀਤੀ, ਕੋਈ ਸਵਾਰਥ ਵਸ ਨਹੀਂ, ਯਰ ਜੋਰੂ ਜ਼ਮੀਨ ਦੀ ਲੜਾਈ ਨਹੀਂ, ਧਰਮ ਕੌਮ ਇਮਾਨ ਹੱਕ ਸੱਚ ਦੀ ਲੜਾਈ ਲੜਨਾ ਕੀਤੀ। ਅੱਜ ਤਾਂ ਹੀ 20ਵੀਂ ਸਦੀ ਦੇ ਮਹਾਨ ਸਿੱਖ, ਸਿੱਖ ਵਿਰੋਧੀ ਕਹਿੰਦੇ ਤਸਵੀਰਾਂ ਲਾ ਦੇਣੀਆਂ, ਤੇ ਗੁਰੂ ਕੇ ਸਿੱਖਾਂ ਸਿੱਖ ਜਥੇਬੰਦੀਆਂ ਨੇ ਐਦ ਲਏ ਹੈ ਕਿ ਤਸਵੀਰਾਂ ਘਰ ਘਰ ਪਹੁੰਚਾ ਦੇਣੀਆਂ। ਤੇ ਅੱਜ ਇਹ ਤਸਵੀਰਾਂ ਇਕੱਲੇ ਪੰਜਾਬ ਵਿੱਚ ਨਹੀਂ, ਦੁਨੀਆਂ ਦੇ ਹਰ ਕੋਨੇ, ਖਾਸ ਕਰ ਦਿੱਲੀ ਵਰਗੇ ਸ਼ਹਿਰ, ਦਿੱਲੀ ਰਾਜਧਾਨੀ ਹੈ ਦੇਸ਼ ਦੀ, ਦਿੱਲੀ ਦੇ ਵਿੱਚ ਜਿੰਨੇ ਸਿੱਖਾਂ ਦੇ ਘਰ ਆ, ਹਰ ਸਿੱਖ ਦੇ ਘਰ ਅੱਜ ਤਸਵੀਰ, ਅੱਜ ਕੈਲੰਡਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦਾ ਲੱਗਿਆ। ਇਹ ਮਾਣ ਤੇ ਸਨਮਾਨ ਉਹਨਾਂ ਦੀ ਕਰਨੀ ਤੇ ਕਮਾਈ ਖਾਤਰ, ਜੋ ਉਹਨਾਂ ਨੇ ਸਿੱਖੀ ਖਾਤਰ ਪਹਿਰਾ ਦਿੱਤਾ ਗੁਰਮੁਖ ਪਿਆਰਿਓ, ਜੋ ਉਹਨਾਂ ਨੇ ਪ੍ਰੈਕਟੀਕਲੀ ਜੀਵਨ ਦੁਨੀਆਂ ਦੇ ਸਾਹਮਣੇ, ਸਿੱਖਾਂ ਦੇ ਸਾਹਮਣੇ ਰੱਖਿਆ, ਉਸ ਕਰਕੇ ਅੱਜ ਕੌਮ ਵਿੱਚ ਸਤਿਕਾਰ ਤੇ 20ਵੀਂ ਸਦੀ ਪੂਰੇ 100 ਸਾਲ ਦਾ ਮਹਾਨ ਸਿੱਖ ਉਹਨਾਂ ਨੂੰ ਖਿਤਾਬ ਦਿੱਤਾ ਗਿਆ। ਆਓ ਗੁਰਮੁਖ ਪਿਆਰਿਓ, ਜਿੱਥੇ ਮਹਾਂਪੁਰਖਾਂ ਦੀ ਯਾਦ ਵਿੱਚ ਧੰਨ ਧੰਨ ਸੰਤ ਬਾਬਾ ਬ੍ਰਹਮਾਨੰਦ ਜੀ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਲ ਨਿਰਗੁਣ ਬ੍ਰਹਮ ਦੇ ਨਾਲ ਅਭੇਦ ਹੋਣਾ ਕੀਤਾ। ਮਹਾਂਪੁਰਖ ਹਰ ਹਰ ਜਨ ਦੋ ਏਕ ਹੈ, ਬਿਵ ਵਿਚਾਰ ਕਿਛ ਨਾਹੀ, ਜਲ ਤੇ ਉਭੇ ਤਰੰਗ ਜੋ ਜਲ ਹੀ ਬਿਖੈ ਸਮਾਏ। ਸਾਧੂ ਰੱਬ ਦੇ ਪਿਆਰੇ ਸੰਤ ਭਗਤ ਗੁਰਸਿੰਘ ਹੈ, ਪਰਉਪਕਾਰੀ ਜਗ ਤਾਰਨੇ ਆਏ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਜਿਹੜੇ ਵਾਹਿਗੁਰੂ ਦੇ ਪਿਆਰੇ ਗੁਰਮੁਖ ਪਿਆਰੇ, ਉਹ ਦੁਨੀਆਂ ਨੂੰ ਧਰਮ ਦਾ ਮਾਰਗ ਦੱਸਦੇ, ਸਵਾਰਥ ਤੋਂ ਰਹਿਤ, ਲੋਭ ਲਾਲਚਾਂ ਤੋਂ ਰਹਿਤ, ਕਾਮ ਕਰੋ ਲੋਭ ਮੋਹੰਕਾਰ ਤੋਂ ਰਹਿਤ ਹੋ ਕੇ ਇੱਕ ਸੱਚਾ ਸੁੱਚਾ ਜੀਵਨ ਜਿਉਂਦੇ ਆ, ਤੇ ਜਿਉਣ ਦਾ ਰਾਹ ਦੱਸਦੇ ਆ, ਪਰਉਪਕਾਰ ਦਾ ਰਾਹ ਉਹਨਾਂ ਦਾ। ਗੁਰਮੁਖ ਪਿਆਰਿਓ, ਜੀਵਨ ਧਾਨੇ ਆ, ਉਹਨਾਂ ਦੀਆਂ ਕਮਾਈਆਂ ਧਾਨੇ ਆ, ਐਸੇ ਮਹਾਂਪੁਰਖਾਂ ਨੂੰ ਤੇ ਗੁਰਮੁਖ ਪਿਆਰਿਓ ਅਸੀਂ ਲੱਭਦੇ ਆ, ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਣ, ਇਹੋ ਜਿਹੇ ਮਹਾਂਪੁਰਖਾਂ ਦਾ ਸੰਗ ਮਿਲੇ, ਜਿਨ੍ਹਾਂ ਬਾਬਤ ਬਾਣੀ ਵਿੱਚ ਸਤਿਗੁਰ ਪਾਤਸ਼ਾਹ ਮਹਾਰਾਜ ਨੇ ਆਖਿਆ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮ, ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨ੍ਹਾਂ ਕੇ ਕੰਮ। ਆਪਾਂ ਮਨੁੱਖਾਂ ਦੀ ਤੇ ਗੱਲ ਕੀ ਹੈ, ਗੁਰਮੁਖ ਪਿਆਰਿਓ, ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਪਾਤਸ਼ਾਹ ਦੀ ਪਾਵਨ ਬਾਣੀ ਉਚਾਰਨ ਕੀਤੀ, ਸੁਖਮਣੀ ਸਾਹਿਬ ਪੜ੍ਹੋ, ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਨੂੰ ਤਾਂ ਮਨੁੱਖਾਂ ਦੀ ਗੱਲ ਕੀ, ਉਹਨੂੰ ਤੇ ਸ਼ਿਵਜੀ ਦੇਵਤਾ, ਜਿਹਨੂੰ ਲੈਤਾ ਦਾ ਦੇਵਤਾ ਮੰਨਿਆ ਸਨਾਤਨ ਮਤ, ਹਿੰਦੂ ਮਤ ਵਿੱਚ ਬ੍ਰਹਮ ਗਿਆਨੀ ਦੇ ਦਰਸ਼ਨ ਤੇ ਸ਼ਿਵਜੀ, ਜਿਹਦਾ ਸਭ ਤੋਂ ਵੱਡਾ ਧਿਆਨ ਮੰਨਿਆ, ਸਭ ਤੋਂ ਵੱਡੀ ਸਮਾਧੀ ਮੰਨੀ ਹੈ, ਭੱਟਾਂ ਦੇ ਸੋਈਏ ਪੜ੍ਹੋ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ, ਤੇ ਸਤਿਗੁਰ ਕਹਿੰਦੇ ਰੁਦਰ ਧਿਆਨ ਗਿਆਨ ਸਤਿਗੁਰ ਕੇ, ਭੱਟਾਂ ਦੇ ਸੋਈਏ ਭੱਟਾਂ ਨੇ ਗੁਰੂ ਮਹਿਮਾ ਜਿੱਥੇ ਉਚਾਰੀ, ਉੱਥੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਦੀ ਮਹਿਮਾ ਕਰਦਿਆਂ ਵਿੱਚ ਜਿਗਰ ਕੀਤਾ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਹਨੇ ਜੋ ਗਾਵੈ, ਰੁਦਰ ਧਿਆਨ, ਰੁਦਰ ਨਾਮ ਹੈ ਸ਼ਿਵ ਜੀ ਦਾ, ਸਭ ਤੋਂ ਵੱਡਾ ਧਿਆਨ ਹੀ ਸ਼ਿਵ ਜੀ ਨੂੰ ਮੰਨਿਆ, ਬੜਾ ਡੂੰਘਾ ਧਿਆਨ, ਬੜੀ ਡੂੰਘੀ ਸਮਾਧੀ ਆ, ਪਰ ਐਸਾ ਧਿਆਨ ਹੀ ਸ਼ਿਵ ਜੀ, ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਉਹ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਲੱਭਦਾ ਫਿਰਦਾ, ਕੀ ਵਚਨ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ, ਮਹੇਸ਼ ਨਾਮ ਹੈ ਸ਼ਿਵ ਜੀ ਦਾ, ਤੇ ਬਾਣੀ ਦਾ ਵਚਨ ਹੈ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ, ਦੋਵੇਂ ਅਰਥ ਕਰ ਲੋ, ਬ੍ਰਹਮ ਗਿਆਨੀ ਉਹ ਆਪ ਪਰਮੇਸ਼ੁਰ ਹੀ ਆ, ਤੇ ਜਾਂ ਬ੍ਰਹਮ ਗਿਆਨੀ, ਬ੍ਰਹਮ ਦਾ ਅਰਥ ਹੈ ਵਾਹਿਗੁਰੂ ਅਕਾਲ ਪੁਰਖ ਰਾਮ ਅੱਲਾ ਖੁਦਾ, ਤੇ ਗਿਆਨੀ ਹੁੰਦਾ ਉਹਦਾ ਗਿਆਨ ਰੱਖਣ ਵਾਲਾ। ਬ੍ਰਹਮ ਵਾਹਿਗੁਰੂ ਹੈ ਤੇ ਗਿਆਨੀ ਉਹਦਾ ਗਿਆਨ ਰੱਖਣ ਵਾਲਾ, ਸਾਧੂ ਸੰਤ ਮਹਾਤਮਾ ਗੁਰੂ ਪੀਰ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਵਾਹਿਗੁਰੂ ਬ੍ਰਹਮ ਹੈ ਤੇ ਬ੍ਰਹਮ ਗਿਆਨੀ ਵੀ ਪਰਮੇਸ਼ਰ ਦਾ ਰੂਪ ਹੈ, ਉਹ ਆਪ ਪਰਮੇਸ਼ਰ। ਕੀ ਬਚਨ ਧਾਰਨਾ ਵਿੱਚ ਸਾਰੇ ਰਸਨਾ ਸਫਲੀ ਕਰਿਓ, ਗੁਰੂ ਅਰਜਨ ਪਾਤਸ਼ਾਹ ਬਚਨ ਕਰ ਰਹੇ ਹੈ। ਆਪ ਪਰਮੇਸ਼ਰ ਹੈ।

0: ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਚ ਵਚਨ ਕਰਦੇ ਆ, ਬ੍ਰਹਮ ਗਿਆਨੀ ਕੋ ਖੋਜਹਿ ਮਹੇਸ਼ਵਰ। ਸ਼ਿਵ ਜੀ ਵੀ ਲੱਭਦਾ ਕਦੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ ਤੇ ਬ੍ਰਹਮ ਗਿਆਨੀ, ਸਤਿਗੁਰੂ ਪਾਤਸ਼ਾਹ ਕਹਿੰਦੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਨਾਨਕ ਨਾਮ ਦੀ ਮੋਹਰ ਲਗਾ ਕੇ ਸਤਿਗੁਰੂ ਸੱਜੇ, ਗੁਰੂ ਸੱਜੇ ਪਾਤਸ਼ਾਹ ਕਹਿੰਦੇ ਉਹਦੇ ਆਪ ਪਰਮੇਸ਼ਵਰ ਦਾ, ਆਪ ਪਰਮੇਸ਼ਵਰ। ਐਸੇ ਮਹਾਂਪੁਰਖ ਬ੍ਰਹਮ ਗਿਆਨੀਆਂ ਦਾ ਰੂਪ ਸੰਤ ਬਾਬਾ ਆਤਮ ਸਿੰਘ ਮਸਤੂ ਆਣੇ ਵਾਲੇ, ਸੰਤ ਬਾਬਾ ਸੁੰਦਰ ਸਿੰਘ ਖਾਲਸਾ ਭਿੰਡਰਾਂ ਵਾਲੇ, ਸੰਤ ਬਾਬਾ ਜਵਾਲਾ ਸਿੰਘ ਹਰਖੂਵਾਲ ਵਾਲੇ ਮਹਾਂਪੁਰਖ, ਸੰਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲੇ, ਐਸੇ ਐਸੇ ਮਹਾਂਪੁਰਖ ਜਿਨ੍ਹਾਂ ਬ੍ਰਹਮ ਦਾ ਗਿਆਨ ਪਾਇਆ ਤੇ ਬ੍ਰਹਮ ਦਾ ਗਿਆਨ ਦੁਨੀਆਂ ਤੇ ਵੰਡਿਆ, ਉਹਨਾਂ ਦਾ ਜੀਵਨ ਕਮਾਲ ਦਾ ਜੀਵਨ, ਉਹਨਾਂ ਨੂੰ ਸਦਾ ਸਿੱਜਦਾ। ਐਸੇ ਮਹਾਂਪੁਰਖਾਂ ਦੇ ਵਿੱਚੋਂ ਹੀ ਗੁਰਮੁਖ ਪਿਆਰਿਓ, ਇੱਥੋਂ ਦੀਆਂ ਸੰਗਤਾਂ ਸੇਵਕਾਂ ਸਿੰਘਾਂ ਦੇ ਦੱਸਣ ਅਨੁਸਾਰ ਬਾਬਾ ਬ੍ਰਹਮਾਨੰਦ ਜੀ ਦਾ ਜੀਵਨ ਵਾਹਿਗੁਰੂ ਵਿੱਚ ਅਭੇਦ, ਸਾਧੂ ਸੰਤ ਮਹਾਤਮਾ ਕਿਸੇ ਮਤ ਦਾ ਹੋਵੇ, ਗੁਰਮੁਖੋ ਮੁਸਲਮਾਨ ਈਸਾਈ ਹਿੰਦੂ ਸਿੱਖ ਧਰਮ ਦਾ ਜਿਹੜਾ ਰੱਬ ਨਾਲ ਜੁੜਿਆ ਗੁਰਮੁਖ ਪਿਆਰੇ ਸ਼ਰ੍ਹਾਂ ਤੋਂ ਉੱਪਰ ਉੱਠਿਆ, ਉਹ ਸਤਿਕਾਰ ਦੇ ਯੋਗ ਆ ਜਿਹੜਾ ਵਾਹਿਗੁਰੂ ਨਾਲ ਇੱਕ ਮੇਕਿਆ। ਉਹ ਜਾਤਾਂ ਗੋਤਾਂ ਮਜ਼ਹਬਾਂ ਦੀ ਗੱਲ ਨਹੀਂ ਰਹਿ ਜਾਂਦੀ, ਗੁਰਮੁਖ ਪਿਆਰੇ ਜਿਹੜਾ ਰੱਬ ਨਾਲ ਜੁੜ ਗਿਆ ਉਹ ਪੂਜਣ ਯੋਗ ਹੈ ਮਹਾਤਮਾ। ਐਸੇ ਐਸੇ ਮਹਾਂਪੁਰਖ ਜਿਹੜੇ ਜੁੜੇ ਆ ਸਤਿਕਾਰ ਦੇ ਯੋਗ, ਜਿਹੜੇ ਆਪ ਜੁੜੇ ਜੋੜਿਆ ਸੰਸਾਰ ਨੂੰ ਰਾਹ ਦੱਸਿਆ, ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਜੀਵਨ ਇਹਨਾਂ ਨੇ ਕਮਾਈਆਂ ਕੀਤੀਆਂ ਨੇ। ਗੁਰਮੁਖ ਪਿਆਰਿਓ ਸਾਡੇ ਲਈ ਪ੍ਰੇਰਨਾ ਸਰੋਤ ਹੈ, ਕੋਈ ਸੇਵਾ ਵਾਲੇ, ਕੋਈ ਸਿਮਰਨ ਵਾਲੇ, ਕੋਈ ਸਿਪਾਹੀਆਂ ਦਾ ਰੂਪ, ਸੰਤ ਸਿਪਾਹੀਆਂ ਦੇ ਰੂਪ ਵਿੱਚ, ਜਿਵੇਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਸਾਡੇ ਸਾਹਮਣੇ ਹੈ। ਰਹੋ ਵਿਚਾਰ, ਮੌਜੂਦਾ ਸਮੇਂ ਦੇ ਅੰਦਰ ਵੀ ਐਸੇ ਸਾਧੂ ਸੰਤ ਮਹਾਂਪੁਰਖ ਆਪੋ ਆਪਣੇ ਖੇਤਰਾਂ ਵਿੱਚ ਸਮਾਜ ਦੀ ਸੇਵਾ, ਧਰਮ ਦੀ ਸੇਵਾ, ਦੇਸ਼ ਕੌਮ ਦੀ ਸੇਵਾ ਵਿੱਚ ਲੱਗੇ ਹੋਏ, ਸਾਰੇ ਸਤਿਕਾਰ ਦੇ ਯੋਗ ਹੈ, ਸਭ ਨੂੰ ਸਿੱਜਦਾ। ਐਸੇ ਮਹਾਂਪੁਰਖਾਂ ਦੀ ਯਾਦ ਵਿੱਚ ਤੁਸੀਂ ਸਾਰੇ ਜੁੜ ਬੈਠੇ ਹੋ ਗੁਰਮੁਖ ਪਿਆਰੇ ਹੋ, ਔਰ ਉਹਨਾਂ ਸ਼ਹੀਦਾਂ ਸਿੰਘਾਂ ਸ਼ਹੀਦਾਂ ਦੀ ਸਾਹਿਬਜ਼ਾਦਿਆਂ ਦੀ ਯਾਦ, ਜਿਨ੍ਹਾਂ ਦੀ ਕੁਰਬਾਨੀ ਧਾਨੇ ਹੈ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਧੰਨ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਸਰੋਤ ਹੈ। ਛੋਟੀ ਉਮਰ ਦੇ ਅੰਦਰ, ਨਿੱਕੀ ਉਮਰ ਦੇ ਅੰਦਰ ਵੱਡੇ ਸਾਕੇ ਜਿਨ੍ਹਾਂ ਨੇ ਕਰਨਾ ਕੀਤੇ, ਉਹਨਾਂ ਸ਼ਹੀਦਾਂ ਨੂੰ ਸਿਜਦਾ ਕਰਨ ਵਾਸਤੇ ਆਏ ਹੋ, ਉਹਨਾਂ ਦੀ ਯਾਦ ਵਿੱਚ ਜੁੜ ਬੈਠੇ, ਉਹਨਾਂ ਦੀ ਆਵਾਜ਼ ਨੂੰ ਸੁਣੋ। ਅੱਜ ਉਹਨਾਂ ਦੀ ਆਵਾਜ਼ ਕੀ ਹੈ? ਠੀਕ ਹੈ, ਅੰਮ੍ਰਿਤ ਅਮਰ ਨਾ ਹੋ ਸਕਿਓ, ਦਸ ਖਾਲਸਾ ਪੰਥ ਦੀ ਤੂੰ ਸ਼ਾਨ ਕੀ ਹੈ? ਜੇ ਨਾ ਲੜਿਓ ਅਜੀਤ ਜੁਝਾਰ ਵਾਂਗੂ ਕਲਗੀ ਵਾਲੇ ਦੀ, ਦਸ ਤੂੰ ਸੰਤਾਨ ਕੀ ਹੈ? ਉਹੀ ਜਿੱਤ ਦੇ ਬਾਜ਼ੀਆਂ ਜਾਗੇ ਅੰਦਰ, ਜਿਹੜੇ ਜਿੱਤਣ ਲਈ ਬਾਜ਼ੀਆਂ ਹਾਰਦੇ ਨੇ। ਸਿੱਖ ਧਰਮ ਵਿੱਚ ਜਨਮ ਹੋਇਆ ਗੁਰਮੁਖ ਪਿਆਰਿਓ, ਸਿੱਖੀ ਧਾਰਨ ਕੀਤੀ ਆ, ਤੇ ਖਿਆਲ ਕਰੋ ਵਾਰਸ ਉਹਨਾਂ ਦੇ ਆ, ਜਿੱਥੇ ਗੁਰੂ ਸ਼ਹੀਦ, ਗੁਰੂਆਂ ਦੇ ਬੱਚੇ ਸ਼ਹੀਦ, ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ, ਜਿੱਥੇ ਬੀਬੀਆਂ ਦੀਆਂ ਸ਼ਹਾਦਤਾਂ, ਮਿਹਨਤਾਂ ਮੁਸ਼ਕਤਾਂ ਦਾ ਜੀਵਨ, ਜੰਮ ਦੇ ਬੱਚੇ ਸ਼ਹੀਦ, ਉਹਨਾਂ ਦੇ ਤੁਸੀਂ ਵਾਰਸ ਹੋ। ਜੰਮ ਦੇ ਛੱਡੋ ਗੁਰਮੁਖੋ, ਜਿਹੜੇ ਮਾਵਾਂ ਦੇ ਗਰਭ ਵਿੱਚ ਦੁਸ਼ਟਾਂ ਨੇ ਸ਼ਹੀਦ ਕਰ ਦਿੱਤੇ, ਆਖਿਆ ਕਿ ਸਿੱਖੀ ਦਾ ਬੀਜ ਨਾਸ ਕਰ ਦੇਣਾ, ਸਿੱਖਾਂ ਨੂੰ ਜਨਮ ਨਹੀਂ ਲੈਣ ਦੇਣਾ ਮਾਵਾਂ ਦੇ ਗਰਭ ਵਿੱਚ। ਮੀਰ ਮੰਨੂ ਦੇ ਸਮੇਂ ਗੁਰਮੁਖ ਪਿਆਰਿਓ, ਸਿੰਘਾਂ ਦੇ ਉੱਤੇ ਇਹੋ ਜਿਹਾ ਕਤਲੇਆਮ ਹੋਇਆ ਕਿ ਮਾਵਾਂ ਦੇ ਗਰਭ ਵਿੱਚ ਜੰਮਣ ਤੋਂ ਪਹਿਲਾਂ ਹੀ ਸਿੱਖਾਂ ਦੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਮਾਵਾਂ ਦੇ ਗਰਭ ਵਿੱਚ ਮਾਰ ਦਿੱਤੇ ਗਏ। ਤੁਸੀਂ ਉਹਨਾਂ ਦੇ ਵਾਰਸ, ਉਹਨਾਂ ਸ਼ਹੀਦਾਂ ਦੇ ਵਾਰਸ, ਜਿਨ੍ਹਾਂ ਤੁਹਾਡੀ ਖਾਤਰ ਕੁਰਬਾਨੀਆਂ, ਜਿਸ ਸਮੇਤ ਪਾਤਸ਼ਾਹ ਨੂੰ ਤਖ਼ਤ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਾਤਾਵਾਂ ਨੇ ਪੁੱਛਿਆ, ਜਦੋਂ ਲਗਤੇ ਜਿਗਰ ਦੇ ਟੋਟੇ ਅਜੀਤ ਤੇ ਜੁਧਾਰ ਜੋਰਾਵਰ ਦੇ ਫਤਿਹ ਸਿੰਘ ਨਜ਼ਰ ਨਾ ਪਏ, ਮਾਲਵੇ ਦੀ ਧਰਤੀ ਜੰਗਲ ਦੇਸ਼, ਮਾਤਾਵਾਂ ਨੇ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ, ਬਾਕੀ ਸਿੰਘ ਦਿਸਦੇ ਆ, ਭਾਈ ਦਇਆ ਸਿੰਘ, ਧਰਮ ਸਿੰਘ ਨਜ਼ਰੀ ਪੈਂਦੇ ਆ, ਬਾਕੀ ਸਿੱਖ ਨਜ਼ਰੀ ਪੈਂਦੇ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਨਜ਼ਰੀ ਪੈਂਦੇ ਆ, ਅਜੀਤ ਦੇ ਜੁਝਾਰ ਜੋਰਾ ਵਰਦੇ ਫਤਿਹ ਸਿੰਘ ਨਜ਼ਰ ਨਹੀਂ ਪੈਂਦੇ ਸੱਚੇ ਪਾਤਸ਼ਾਹ, ਕੀ ਉਹ ਕਿਸੇ ਪਿੱਛੇ ਰਹਿ ਗਏ ਆ? ਸਤਿਗੁਰ ਪਾਤਸ਼ਾਹ ਮੁਸਕਰਾ ਪਏ, ਮੁਸਕਰਾ ਕੇ ਆਖਿਆ ਨਹੀਂ ਭੁੱਲੀਓ, ਉਹ ਪਿੱਛੇ ਨਹੀਂ ਰਹਿ ਗਏ, ਉਹ ਤੇ ਬਹੁਤ ਅੱਗੇ ਲੰਘ ਗਏ ਆ। ਉਹ ਪਿੱਛੇ ਨਹੀਂ ਰਹਿ ਗਏ, ਸੱਚੇ ਪਾਤਸ਼ਾਹ ਨਜ਼ਰ ਨਹੀਂ ਆਉਂਦੇ ਕਿੱਥੇ ਗਏ ਆ। ਤੇ ਸਤਿਗੁਰ ਪਾਤਸ਼ਾਹ ਨੇ ਉੱਥੇ ਇਕੱਤਰ ਹੋਏ ਹਜ਼ਾਰਾਂ ਸਿੱਖਾਂ ਵੱਲ ਨੂੰ, ਸੈਂਕੜੇ ਸਿੱਖਾਂ ਵੱਲ ਨੂੰ ਇਸ਼ਾਰਾ ਕਰਕੇ ਆਖਿਆ ਸੀ, ਇਹਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਜੀਵਨ ਕਈ ਹਜ਼ਾਰ। ਕੌਣ ਸੀ ਉੱਥੇ ਕਦੇ ਸੋਚਿਆ ਖਾਲਸਾ ਜੀ? ਆਪਣੇ ਬਜ਼ੁਰਗ ਸੀ, ਆਪਣੇ ਵੱਡੇ ਵਡੇਰੇ ਸੀ, ਜਿਨ੍ਹਾਂ ਵੱਲ ਇਸ਼ਾਰਾ ਬਾਜਾ ਵਾਲੇ ਨੇ ਕੀਤਾ ਇਹਨ ਪੁੱਤਰਨ ਕੇ ਸੀਸ ਪੈ। ਹੋਰ ਉੱਥੇ ਕੌਣ ਸੀ? ਆਪਣੇ ਵੱਡੇ ਵਡੇਰੇ ਸੀ, ਆਪਣੇ ਬਜ਼ੁਰਗ ਸੀ, ਜਿਨ੍ਹਾਂ ਵੱਲ ਇਸ਼ਾਰਾ ਕਰਕੇ ਸਤਿਗੁਰ ਨੇ ਆਖਿਆ ਮੈਂ ਇਹਨਾਂ ਦੇ ਉੱਪਰ ਦੀ ਕੁਰਬਾਨ ਕਰ ਦਿੱਤੇ। ਭੁੱਲਿਓ, ਉਹ ਪਿੱਛੇ ਨਹੀਂ ਰਹਿ ਗਏ, ਉਹ ਤੇ ਕੁਰਬਾਨ ਹੋ ਗਏ ਆ। ਤੇ ਕੀ ਹੋ ਗਿਆ ਜੇ ਚਾਰ ਕੁਰਬਾਨ ਹੋ ਗਿਆ? ਲੱਖਾਂ ਤੇ ਹਜ਼ਾਰਾਂ ਤੁਹਾਡੇ ਹੀ ਪੁੱਤਰ ਆ।
1: ਸ੍ਰੀ ਅਕਾਲ।
0: ਐਡਾ ਵੱਡਾ ਮਾਣ ਬਖਸ਼ਿਆ, ਹੁਣ ਦਿਲਾਂ ਚ ਝਾਤੀਆਂ ਮਾਰਨੀਆਂ ਖਾਲਸਾ ਜੀ। ਕਦੇ ਅੰਤਰ ਆਤਮੇ ਧਿਆਨ ਗੁਰਮੁਖ ਪਿਆਰਿਓ ਨਿਗਾਹ ਮਾਰ ਕੇ ਦੇਖੋ, ਅਸੀਂ ਅੱਜ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਪੁੱਤਰੀਆਂ। ਸਾਡਾ ਹੈ ਜੀਵਨ ਉਹਨਾਂ ਸਾਹਿਬਜ਼ਾਦਿਆਂ ਨਾਲ ਮੇਲ ਖਾਂਦਾ ਜਿਨ੍ਹਾਂ ਨੂੰ ਕੁਰਬਾਨ ਕਰਕੇ ਸਤਿਗੁਰ ਪਾਤਸ਼ਾਹ ਨੇ ਆਖਿਆ ਇਹਨੂੰ ਪੁੱਤਰਨ ਕੇ ਅਸੀਸ ਪੈ। ਮੈਂ ਇਹਨਾਂ ਵਾਸਤੇ ਉਹਨਾਂ ਨੂੰ ਵਾਰ ਦਿੱਤਾ। ਖਾਲਸਾ ਜੀ ਖਿਆਲ ਕਰੋ, ਲੱਖ ਤੇ ਜਿਗਰ ਦੇ ਟੋਟੇ ਆਪਣੀ ਝੋਲੀ ਚੋਂ ਚਾਰੋਂ ਕੱਢ ਕੇ ਸਤਿਗੁਰ ਨੇ ਆਪਣੀ ਬਿੰਦੀ ਔਲਾਦ, ਆਪਣੀ ਨਾਦੀ ਔਲਾਦ ਦੇ ਉੱਤੋਂ ਦੀ ਕੁਰਬਾਨ ਕਰ ਦਿੱਤੀ। ਕਦੇ ਦੁਨੀਆਂ ਦੇ ਉੱਤੇ ਆਪਣੀ ਨਾਦੀ ਔਲਾਦ ਤੋਂ ਆਪਣੀ ਬਿੰਦੀ ਔਲਾਦ ਕੋਈ ਕੁਰਬਾਨ ਨਹੀਂ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੇ ਆਪਣੀ ਬਿੰਦੀ ਔਲਾਦ, ਆਪਣੀ ਨਾਦੀ ਔਲਾਦ ਦੇ ਉੱਤੋਂ ਕੁਰਬਾਨ ਕਰ ਦਿੱਤੀ। ਕਿਤੇ ਸਿੱਖਾਂ ਦੇ ਮਨ ਵਿੱਚ ਭੁਲੇਖਾ ਨਾ ਰਹੇ ਕਿ ਸਤਿਗੁਰ ਜਿੰਨਾ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਨਹੀਂ ਕਰਦੇ, ਜਿੰਨਾ ਜੋਰਾਵਰ ਤੇ ਫਤਿਹ ਸਿੰਘ ਜੁਝਾਰ ਸਿੰਘ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਨਹੀਂ ਕਰਦੇ। ਚਮਕੌਰ ਦੀ ਗੜੀ ਚੋਂ ਜਦੋਂ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੰਗ ਦੇ ਮੈਦਾਨ ਨੂੰ ਚੱਲਿਆ ਸੀ ਨਾ, ਤੇ ਅੱਗੇ ਖੜ ਗਏ ਸੀ ਭਾਈ ਦਇਆ ਸਿੰਘ। ਆਖਿਆ ਸਾਹਿਬਜ਼ਾਦਾ ਜੀ, ਉਹਨਾਂ ਚਿਰ ਕਦਮ ਅੱਗੇ ਨਾ ਰੱਖਿਓ ਜਿੰਨਾ ਚਿਰ ਅਸੀਂ ਦੋ ਬਚਨ ਸਤਿਗੁਰ ਨਾਲ ਕਰ ਨਹੀਂ ਲੈਂਦੇ। ਤੇ ਬੇਨਤੀ ਕੀਤੀ, ਸਤਿਗੁਰ ਸੱਚੇ ਪਾਤਸ਼ਾਹ, ਤੁਹਾਡੇ ਚਾਰ ਪੁੱਤਰਾਂ ਚੋਂ ਦੋ ਸਰਸਾ ਤੇ ਵਿਛੜ ਕੇ ਪਤਾ ਨਹੀਂ ਜਿਉਂਦੇ ਆ ਕਿ ਨਹੀਂ। ਇਹ ਕੱਖਾਂ ਦੇ ਸਾਹਮਣੇ ਅਜੀਤ ਸਿੰਘ ਜਾਮੇ ਸ਼ਹਾਦਤ ਨੂੰ ਪ੍ਰਾਪਤ ਹੋ ਗਿਆ ਬਾਜਾਂ ਵਾਲਿਆ, ਤੇਰਾ ਇੱਕੋ ਪੁੱਤਰ ਤੇ ਤੇਰੇ ਕੋਲੇ ਰਹਿ ਗਿਆ, ਇਹਨੂੰ ਤੇ ਕੋਲ ਰੱਖ ਲੈ। ਜਿੰਨਾ ਚਿਰ ਅਸੀਂ ਜਿਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ, ਇਹਨੂੰ ਅਸੀਂ ਜੰਗ ਦੇ ਮੈਦਾਨ ਵੱਲ ਨਹੀਂ ਜਾਣ ਦੇਣਾ, ਇੱਕੋ ਤੇ ਰਹਿ ਗਿਆ। ਉਸ ਵੇਲੇ ਸਤਿਗੁਰ ਦਸਵੇਂ ਪਾਤਸ਼ਾਹ ਨੇ ਆਖਿਆ, ਭਾਈ ਦਇਆ ਸਿੰਘ ਜੀ, ਇਸੇ ਕਰਕੇ ਮੈਂ ਇਹਨਾਂ ਨੂੰ ਆਪਣੀ ਝੋਲੀ ਚੋਂ ਕੱਢ ਕੇ ਵਾਰਿਆ ਕਿ ਤੁਸੀਂ ਕਿਤੇ ਇਹਨਾਂ ਨਾਲ ਆਪਣਾ ਤੁਲਨਾ ਕਰਨਾ ਸਮਝ ਲਿਓ ਕਿ ਜਿੰਨਾ ਸਤਿਗੁਰ ਆਪਣੇ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਸ਼ਾਇਦ ਸਾਨੂੰ ਓਨਾ ਨਹੀਂ। ਸਤਿਗੁਰ ਪਾਤਸ਼ਾਹ ਕਹਿੰਦੇ, ਦਇਆ ਸਿੰਘ, ਮੈਨੂੰ ਤੇਰੇ ਵਿੱਚ ਤੇ ਜੁਝਾਰ ਸਿੰਘ ਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਜਿੰਨੇ ਪਿਆਰ ਬਰ ਪਿਆਰ ਸਿੱਖ ਮੈਨੂੰ ਅਜੀਤ ਤੇ ਜੁਝਾਰ ਨਾਲੋਂ ਵੱਧ ਆ, ਇਸੇ ਕਰਕੇ ਮੈਂ ਆਪਣੇ ਚਾਰ ਪੁੱਤਰ ਆਪਣੀ ਝੋਲੀ ਚੋਂ ਕੱਢ ਕੇ ਕੁਰਬਾਨ ਕਰ ਦਿੱਤੇ ਆ। ਕਿਉਂ ਵਾਲੇ ਇਤਿਹਾਸ ਦੇ ਅੰਦਰ, ਦੁਨੀਆਂ ਦੇ ਅੰਦਰ ਕਦੇ ਕੋਈ ਇਹ ਨਾ ਸੋਚੇ ਕਿ ਜਿੰਨਾ ਸਤਿਗੁਰ ਪਾਤਸ਼ਾਹ ਆਪਣੇ ਪੁੱਤਰਾਂ ਨੂੰ ਸਾਹਿਬਜ਼ਾਦਿਆਂ ਨੂੰ ਪਿਆਰ ਕਰਦੇ ਸਾਹਿਬ ਸਾਨੂੰ ਓਨਾ ਨਹੀਂ ਸੀ ਕਰਦੇ। ਗੁਰਮੁਖੋ, ਸਾਡੇ ਉੱਪਰ ਦੀ ਸਤਿਗੁਰ ਨੇ ਕੁਰਬਾਨ ਕਰ ਦਿੱਤੇ ਚਾਰੇ ਪੁੱਤਾਂ ਵਾਲੇ। ਹੋਏ ਜਗਤ ਦਾ ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ, ਪੁੱਤਰ ਪੁੱਤਰਾਂ ਦੀ ਖਾਤਰ ਦੁਨੀਆਂ ਜਾਲ ਖੂਹਾਂ ਵਿੱਚ ਪਾਉਂਦੀ। ਕਦੇ ਆਪਣੇ ਪੁੱਤਰਾਂ ਖਾਤਰ ਗੁਰਮੁਖ ਪਿਆਰਿਓ ਦੁਨੀਆਂ ਤੇ ਦੇਖੋ, ਦੂਜਿਆਂ ਖਾਤਰ ਆਪਣੇ ਪੁੱਤ ਵਾਰ ਦਾ ਕੋਈ ਨਜ਼ਰ ਆਇਆ? ਦੁਨੀਆਂ ਦੇ ਲੋਕ ਪੁੱਤ ਲੋਕਾਂ ਦੇ ਮਰਵਾਉਂਦੇ ਆ, ਰਾਜ ਭਾਗ ਆਪ ਲੈਂਦੇ ਆ, ਕੁਰਸੀਆਂ ਤੇ ਆਪ ਬਹਿੰਦੇ ਆ, ਪੁੱਤ ਲੋਕਾਂ ਦੇ ਮਰਵਾ ਕੇ ਲੋਕਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਤੇ ਕੁਰਸੀਆਂ ਡਾਉਂਦੇ ਆ। ਪਰ ਧੰਨ ਸਤਿਗੁਰ ਬਾਜਾਂ ਵਾਲੇ, ਜਿਨ੍ਹਾਂ ਪੁੱਤ ਆਪਣੇ ਵਾਰੇ ਤੇ ਰਾਜ ਭਾਗ ਸਾਨੂੰ ਬਖਸ਼ਿਆ ਖਾਲਸਾ ਜੀ, ਸੁੱਖ ਸਾਨੂੰ ਬਖਸ਼ਿਆ ਕਿ ਇਹਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ। ਉਹ ਯਾਦ ਕਰੋ ਸਮਾਂ ਮਾਛੀ ਵਾੜੇ ਦਾ ਜੰਗਲ ਚਮਕੌਰ ਦੀ ਗੜੀ ਨੂੰ ਛੱਡਿਆ, ਜਿਸ ਵੇਲੇ ਨਾ ਚਰਨਾਂ ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ ਤੇ ਬਾਜ, ਨਾ ਸਿਰ ਤੇ ਤਾਜ, ਗੁਲਾਬੇ ਪੰਜਾਬੇ ਦਾ ਖੂਹ, ਟਿੰਡ ਦਾ ਸੁਰਾਣਾ ਤੇ ਗੁਰਮੁਖ ਪਿਆਰਿਓ ਮੋਟਾ ਬਸਤਰ ਵੀ ਕੋਲ ਕੋਈ ਨੀ, ਤੇ ਸਤਲੁਜ ਦਰਿਆ ਦਾ ਕੰਢਾ। ਉਹ ਮਾਘ ਦੀਆਂ ਰਾਤਾਂ, ਠੰਡੀ ਵਗਦੀ ਹਵਾ, ਇਹੋ ਜਿਹੇ ਸਮੇਂ ਚ ਵੀ ਸਤਿਗੁਰ ਪਾਤਸ਼ਾਹ ਅਰਸ਼ਾਂ ਦਾ ਮਾਲਕ ਫਰਸ਼ਾਂ ਤੇ ਆਰਾਮ ਕਰ ਰਿਹਾ ਜਿਹਦੇ ਚਾਰ ਸਫੇਰੇ ਫੌਜਾਂ ਪਹਿਰੇਦਾਰ ਸੈਂਕੜਿਆਂ ਦੀ ਗਿਣਤੀ ਚ ਖੜੇ ਰਹਿੰਦੇ ਸੀ ਤੇ ਅੱਜ 1.25 ਲੱਖ ਤੇ ਬਚਨ ਉਸ ਵੇਲੇ ਵੀ ਆਖਿਆ ਪੰਥ ਵਸੇ ਮੈਂ ਉਜੜਾ ਮਨ ਜਾਓ ਹਨੇਰਾ। ਖਿਆਲ ਕਰਿਓ ਅੱਜ ਜੀਵਨ ਕਿੱਧਰ ਨੂੰ ਜਾ ਰਿਹਾ ਸਾਡਾ, ਕਿ ਅਸੀਂ ਸਤਿਗੁਰ ਦੇ ਪੁੱਤਰ ਪੁੱਤਰੀਆਂ ਹਾਂ। ਸਤਿਗੁਰ ਨੇ ਆਪਣੇ ਪੁੱਤ ਵਾਰ ਕੇ ਰਾਜ ਭਾਗ ਸਾਨੂੰ ਦਿੱਤਾ, ਖੁਸ਼ੀਆਂ ਸਾਨੂੰ ਦਿੱਤੀਆਂ, ਦੁੱਖ ਨਾਲ ਕਹਿਣਾ ਪੈਂਦਾ ਅੱਜ ਉਸ ਗੁਰੂ ਨੂੰ ਛੱਡ ਕੇ ਦੰਬੀਆਂ ਪਖੰਡੀਆਂ ਦੇ ਪੁਜਾਰੀ ਬਣਦੇ ਜਾ ਰਹੇ ਸਾਡੇ ਮਾਈ ਭਾਈ, ਮੜੀਆਂ ਤੇ ਕਬਰਾਂ ਦੇ ਪੁਜਾਰੀ ਕਬਰਾਂ ਤੇ ਚਾਦਰਾਂ ਚੜਾਉਂਦੇ ਫਿਰਦੇ ਆ। ਹੋਰ ਤਾਂ ਹੋਰ ਆ, ਦੁਆਬੇ ਦੀ ਧਰਤੀ ਤੇ ਦੇਖਿਆ ਅਸੀਂ ਆ ਕੇ, ਇੱਥੇ ਸਤਿਗੁਰਾਂ ਸੰਤਾਂ ਭਗਤਾਂ ਦੀ ਗੱਲ ਤਾਂ ਕੀ, ਇੱਥੇ ਜਠੇਰਿਆਂ ਦੀਆਂ ਮੜੀਆਂ ਬਣਾਈ ਜਾਂਦੇ ਆ ਥਾਂ ਪੁਰ ਥਾਂ ਤੇ। ਗੁਰਮੁਖ ਪਿਆਰੇ ਕਿੰਨੀਆਂ ਕਮੜੀਆਂ ਬਣਾਓਗੇ, ਕੱਲ ਉਹ ਮਰੇ ਆ, ਅੱਜ ਅਸੀਂ ਮਰਨਾ, ਕੱਲ ਆਉਣ ਵਾਲੇ ਮਰਨਗੇ, ਫੇਰ ਤਾਂ ਸਾਡੀਆਂ ਜ਼ਮੀਨਾਂ ਜਾਇਦਾਦਾਂ ਚ ਫਸਲਾਂ ਨਹੀਂ ਹੋਣਗੀਆਂ, ਇੱਥੇ ਜਠੇਰਿਆਂ ਦੀਆਂ ਮੜੀਆਂ ਹੀ ਹੋਣਗੀਆਂ, ਕਬਰਾਂ ਹੀ ਹੋਣਗੀਆਂ, ਫਿਰ ਇੱਥੇ ਫਸਲਾਂ ਨਹੀਂ, ਇਹ ਸਾਰੇ ਥਾਂ ਉਹਨਾਂ ਵਾਸਤੇ ਹੀ ਹੋਣਗੇ। ਖਾਸ ਕਰ ਇਹ ਬਿਮਾਰੀ ਅਸੀਂ ਦੁਆਬੇ ਦੀ ਧਰਤੀ ਤੇ ਦੇਖੀ ਆ, ਉਧਰ ਮਾਲਵੇ ਤੇ ਚਲੇ ਜਾਓ, ਮਾਝੇ ਤੇ ਚਲੇ ਜਾਓ, ਉਧਰ ਇਹ ਬਿਮਾਰੀ ਨਹੀਂ ਦੇਖੀ। ਖਾਸ ਕਰਕੇ ਆ ਦੁਆਬਾ ਪੁਆਧ ਦਾ ਇਲਾਕਾ, ਜਠੇਰਿਆਂ ਦੀਆਂ ਮੜੀਆਂ ਕਬਰਾਂ, ਉਹ ਮੰਨਣਾ ਤੇ ਸਤਿਗੁਰਾਂ ਨੂੰ ਮੰਨੋ, ਸਤਿਕਾਰ ਹੈ ਬਜ਼ੁਰਗਾਂ ਦਾ, ਪਰ ਉਹਨਾਂ ਦੇ ਗੁਰਮੁਖ ਪਿਆਰੇ ਉਹ ਸਤਿਕਾਰ, ਜੇ ਅਸੀਂ ਗੁਰੂ ਨਾਲ ਜੁੜ ਜਾਈਏ, ਉਹਨਾਂ ਦੀਆਂ ਸਿੱਖਿਆਵਾਂ ਨੂੰ ਧਾਰਨ ਕਰ ਲਈਏ, ਕਿ ਉਹਨਾਂ ਦੀਆਂ ਕਬਰਾਂ ਬਣਾ ਮਟੀਆਂ ਬਣਾ ਕੇ ਤੇ ਉੱਥੇ ਮੇਲੇ ਬਣਾ ਕੇ ਕਿਤੇ ਬਹੁਤਾ ਸਤਿਕਾਰ ਹੁੰਦਾ, ਉੱਥੇ ਤੇ ਸਤਿਗੁਰ ਦੀ ਬਾਣੀ ਨੇ ਸਾਨੂੰ ਪਹਿਲਾਂ ਕਹਿ ਦਿੱਤਾ, ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਹੀ। ਜੇ ਆਉਂਦਿਆਂ ਨੂੰ ਮੰਨਦੇ ਨਹੀਂ, ਜੇ ਆਉਂਦਿਆਂ ਦਾ ਸਤਿਕਾਰ ਨਹੀਂ, ਜਿਉਂਦੇ ਮਾਂ ਬਾਪ ਦਾ ਅਸੀਂ ਕਿੰਨਾ ਕੁ ਸਤਿਕਾਰ ਕਰਦੇ ਹਾਂ, ਜਿਉਂਦੇ ਮਾਂ ਬਾਪ ਦਾ ਸਤਿਕਾਰ ਭਾਈ ਗੁਰਦਾਸ ਜੀ ਕਹਿੰਦੇ ਹੋਵੇ ਸਰਵਣ ਵਿਰਲਾ ਕੋਈ, ਸਰਵਣ ਵਰਗਾ ਪੁੱਤ ਕਿਹੜਾ ਅੱਜ ਮਾਂ ਬਾਪ ਦਾ, ਜਿਉਂਦਿਆਂ ਦਾ ਸਤਿਕਾਰ ਨਹੀਂ ਤੇ ਮਰਿਆਂ ਦੇ ਸਰਾਧ, ਜਿਉਂਦੇ ਨੂੰ ਦਾਲ ਪ੍ਰਸ਼ਾਦਾ ਨਹੀਂ ਗਰਮ ਦੇਣਾ, ਠੰਡੇ ਪਾਣੀ ਦਾ ਗਲਾਸ ਨਹੀਂ ਕਿਤੇ ਦੇਣਾ, ਜੇ ਗਰਮੀ ਚ ਕਿਤੇ ਠੰਡੇ ਪਾਣੀ ਦਾ ਗਲਾਸ ਬੇਬੇ ਬਾਪੂ ਮੰਗ ਲੇ, ਕਹਿੰਦੇ ਐਵੇਂ ਕੰਨ ਖਾਈ ਜਾਂਦਾ, ਕਿਉਂ ਰੌਲਾ ਪਾਇਆ, ਦਾਲ ਪ੍ਰਸ਼ਾਦਾ ਗਰਮ ਨਹੀਂ ਦੇਣਾ ਬਜ਼ੁਰਗਾਂ ਨੂੰ, ਮਰਿਆਂ ਦੇ ਫਿਰ ਸਰਾਧ ਕਰਨੇ ਹੰਗਾਮੇ ਕਰਨੇ ਆ। ਤੇ ਫਿਰ ਗੁਰਮੁਖ ਪਿਆਰੇ ਸਤਿਗੁਰ ਕਹਿੰਦੇ ਕਊਆ ਕੂਕਰ ਖਾਹੀ, ਪਿੱਤਰ ਕਾਹਨੂੰ ਖਾਂਦੇ, ਬਜ਼ੁਰਗ ਕਾਹਨੂੰ ਖਾਂਦੇ ਆ, ਕਾਂ ਕੁੱਤੇ ਹੀ ਖਾਂਦੇ ਆ ਉਹਨਾਂ ਨੂੰ, ਸਰਾਧਾਂ ਨੂੰ ਬਜ਼ੁਰਗਾਂ ਨੂੰ ਨੀ ਮਿਲਦੇ। ਸਤਿਕਾਰ ਕਰਨਾ, ਸੇਵਾ ਕਰਨੀ ਜਿਉਂਦੇ ਮਾਂ ਬਾਪ ਦੀ ਕਰੋ, ਜਿਉਂਦਿਆਂ ਦੀ ਕਿੱਥੇ, ਅੱਜ ਦਾ ਪੁੱਤ ਜਿਉਂਦੇ ਬਾਪ ਨੂੰ ਤੜਕੇ ਉੱਠ ਸਤਿ ਸ੍ਰੀ ਅਕਾਲ ਫਤਿਹ ਥੋੜੀ ਬੁਲਾਉਂਦਾ, ਕਲਯੁਗ ਆ ਗਿਆ, ਜਿਉਂਦੇ ਬਾਪ ਨੂੰ ਤੇ ਤੜਕੇ ਉੱਠ ਕੇ ਬਾਪੂ ਦੇ ਜਿੰਨਾ ਚਿਰ ਅੱਜ ਦਾ ਕਲਯੁਗੀ ਪੁੱਤ ਚਾਰ ਬਾਲੇ ਨੀ ਕੱਢ ਲੈਂਦਾ, ਉਹਨੂੰ ਚਾਹ ਚੰਗੀ ਨੀ ਲੱਗਦੀ, ਉਹਨੂੰ ਦਾਲ ਪ੍ਰਸ਼ਾਦਾ ਚੰਗਾ ਨੀ ਲੱਗਦਾ, ਤੜਕੇ ਉੱਠ ਕੇ ਪਹਿਲਾਂ ਬਾਪੂ ਦੇ ਚਾਰ ਬਾਲੇ ਕੱਢੂ। ਬੇਬੇ ਬਾਪੂ ਨੂੰ ਕਹੋ ਤੁਸੀਂ ਸਿਆਣੇ, ਮੈਂ ਸਿਆਣਾ ਪੜ੍ਹਿਆ ਲਿਖਿਆ ਜੋਗਿਆ, ਅੱਜ ਜਿਉਂਦੇ ਮਾਂ ਬਾਪ ਦੀ ਗੱਲ ਨਹੀਂ ਸੁਣਨੀ, ਸਤਿਕਾਰ ਨਹੀਂ ਆ ਤੇ ਮਰਿਆਂ ਦੇ ਸਰਾਧ। ਗੁਰੂ ਨਾਨਕ ਸਾਹਿਬ ਨੇ ਇਹੀ ਗੁਰਮੁਖ ਪਿਆਰਿਓ ਗੰਗਾ ਤੇ ਜਾ ਕੇ ਉਪਦੇਸ਼ ਦਿੱਤਾ ਸੀ, ਜਦੋਂ ਸਾਰੇ ਚੜ੍ਹਦੇ ਨੂੰ ਪਾਣੀ ਦਿੰਦੇ ਸੀ ਤੇ ਵਸਦੇ ਨੇ ਲਹਿੰਦੇ ਨੂੰ ਪਾਣੀ ਦਿੱਤਾ, ਤੇ ਕਹਿੰਦੇ ਬੜਾ ਅਣਜਾਣ ਆ ਕਿੱਧਰ ਪਾਣੀ ਦੇ ਰਿਹਾ ਫਕੀਰਾ, ਕਹਿੰਦੇ ਖੇਤ ਬੀਜੇ ਆ ਲਹਿੰਦੇ ਵਾਲੇ ਪਾਸੇ ਉੱਥੇ ਪਾਣੀ, ਕਹਿੰਦੇ ਬੜਾ ਅਣਜਾਣ ਆ ਤੂੰ ਤੇ ਬੜਾ ਭੁੱਲਾ, ਤੇਰਾ ਪਾਣੀ ਖੇਤਾਂ ਚ ਨੀ ਜਾਣਾ। ਸਤਿਗੁਰ ਕਹਿੰਦੇ ਤੁਸੀਂ ਕਿਹਨੂੰ ਦਿੰਦੇ ਆ, ਕਹਿੰਦੇ ਪਿੱਤਰਾਂ ਨੂੰ, ਸੂਰਜ ਲੋਕ ਚ ਬੈਠੇ ਆ, ਸਾਲ ਬਾਅਦ ਪਾਣੀ ਦੇ ਦਿੰਦੇ, ਸਾਲ ਭਰ ਰੱਜੇ ਰਹਿੰਦੇ ਆ। ਸਤਿਗੁਰ ਪਾਤਸ਼ਾਹ ਕਹਿੰਦੇ ਕਿੰਨੀ ਕੁ ਦੂਰ ਹੈ ਸੂਰਜ ਲੋਕ, ਕਹਿੰਦੇ ਹਜ਼ਾਰਾਂ ਯੋਜਨ ਲੱਖਾਂ ਯੋਜਨ ਦੂਰ ਹੈ ਧਰਤੀ ਤੋਂ। ਮਹਾਰਾਜ ਕਹਿੰਦੇ ਭਲੇ ਮਾਨਸੋ, ਜੇ ਤੁਹਾਡਾ ਹਜ਼ਾਰਾਂ ਯੋਜਨ ਦੂਰ ਪਾਣੀ ਜਾਂਦਾ, ਉਹ ਮੇਰਾ ਸੈਂਕੜੇ ਯੋਜਨ ਨੀ ਜਾ ਸਕਦਾ, ਤੁਹਾਡਾ ਇੱਡੀ ਦੂਰ ਕਿਵੇਂ ਚਲੇ ਜਾਂਦਾ। ਸਤਿਗੁਰ ਪਾਤਸ਼ਾਹ ਕਹਿੰਦੇ ਜੇ ਮੇਰੀਆਂ ਬੁੱਕਾਂ ਭਰ ਭਰ ਮੁੜ ਗੰਗਾ ਜੀ ਡਿੱਗਦੀਆਂ, ਤੇ ਸੂਰਜ ਲੋਕ ਤੁਹਾਡੀਆਂ ਵੀ ਨੀ ਜਾਂਦੀਆਂ ਪਾਣੀ, ਤੁਹਾਡਾ ਵੀ ਬੁੱਕਾਂ ਦਾ ਗੰਗਾ ਜੀ ਡਿੱਗੀ ਜਾਂਦਾ। ਉਪਦੇਸ਼ ਦਿੱਤਾ, ਜੀਵਤ ਪਿੱਤਰ ਨਾ ਮਾਨੇ ਕਹੋ, ਜਿਉਂਦੇ ਮਾਂ ਬਾਪ ਜਿਉਂਦੇ ਬਜ਼ੁਰਗਾਂ ਦੀ ਸੇਵਾ ਕਰੋ, ਐਵੇਂ ਨਾ ਹਰ ਖੇਤ ਦੇ ਕਿਨਾਰੇ ਜਿਵੇਂ ਰਾਖੀ ਵਾਲੇ ਭਾਏ ਹੁੰਦੇ ਆ, ਖੇਤ ਦੇ ਕਿਨਾਰੇ ਬਾਪੂ ਦੀ ਮੱਟੀ ਬਣਾਉਣਗੇ, ਦੀਵਾਲੀ ਦੁਸਹਿਰੇ ਨੂੰ ਜਾ ਕੇ ਦੀਵਾ ਜਗਾਉਣਗੇ, ਵੀ ਬਾਪੂ ਹੁਣ ਘਰ ਚ ਥਾਂ ਹੈ ਨੀ ਆ, ਖੇਤ ਦੇ ਕਿਨਾਰੇ ਬੈਠਾ, ਇੱਥੇ ਖੇਤ ਦੀ ਰਾਖੀ ਕਰੀ ਜਾ। ਦੇਖੋ ਕਿਹੜੇ ਰਾਹ ਤੁਰੇ ਆਪਾਂ, ਜਿਉਂਦਿਆਂ ਦੀ ਸੇਵਾ ਨੀ, ਸਤਿਕਾਰ ਨੀ, ਮਰਿਆਂ ਦੇ ਸਰਾਧ, ਮਰਿਆਂ ਦੀਆਂ ਮੱਟੀਆਂ, ਕਿੱਧਰ ਜਾ ਰਿਹਾ ਸਾਡਾ ਜੀਵਨ? ਦੇਖੋ ਸਤਿਗੁਰ ਪਾਤਸ਼ਾਹ ਨੇ ਸਾਡੀ ਖਾਤਰ ਜੋ ਪਰਉਪਕਾਰ ਕੁਰਬਾਨੀਆਂ, ਗੁਰਮੁਖ ਪਿਆਰੇ ਸਤਿਗੁਰ ਪਾਤਸ਼ਾਹ ਦੇ ਬਚਨ ਉਸ ਸਮੇਂ ਵੀ ਜਿਸ ਵੇਲੇ ਕੁਝ ਵੀ ਕੋਲ ਨੀ, ਆਨੰਦਪੁਰ ਦੇ ਸੁੱਖ ਨੀ, ਹੇਠਾਂ ਨੀਲਾ ਘੋੜਾ ਨੀ, ਹੱਥ ਤੇ ਬਾਜ ਨੀ, ਤਾਜ ਨੀ, ਚਰਨਾਂ ਚ ਮਗਮਲੀ ਜੋੜਾ ਨੀ, ਉਸ ਵੇਲੇ ਵੀ ਬਚਨ ਕੀ ਆ? ਰਸਨਾ ਤੇ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ। ਸੁਖੀ ਵਸਦਾ ਰਹੇ ਪੰਥ ਖਾਲਸਾ, ਮੇਰਾ

0: ਸਮੇ ਵੀ ਸਤਿਗੁਰੁ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਪੰਥ ਵਸੇ ਮੈਂ ਉਜੜਾ ਮਨ ਚਾਓ ਘਨੇਰਾ, ਕਹਿਣਾ ਪਵੇਗਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਧੰਨ ਜਿਗਰਾ
1: ਤੇਰਾ
0: ਤੇਰਾ। ਗੁਰਮੁਖ ਪਿਆਰਿਓ ਸਤਿਗੁਰ ਦੀ ਕੁਰਬਾਨੀ, ਆਓ ਸਿਹਤ ਬਹੁਤਾ ਸਾਥ ਨਹੀਂ ਦੇ ਰਹੀ। ਕੱਲ ਦੇ ਦੀਵਾਨ ਚੀ ਦਾਸ ਨੇ ਬੇਨਤੀ ਕੀਤੀ ਸੀ, ਪਰ ਤੁਹਾਡੇ ਪਿਆਰ ਵਿਚ ਹਾਜ਼ਰੀ ਜਿਹੋ ਜਿਹੀ ਹਾਜ਼ਰੀ ਲੱਗ ਰਹੀ, ਪ੍ਰਵਾਨ ਕਰਿਓ ਸੰਗਤਾਂ ਪਿਆਰ ਦਾ ਸਬੂਤ ਜਿਵੇਂ ਦੇ ਰਹੇ ਹੋ, ਇਸੇ ਤਰ੍ਹਾਂ ਹਾਜ਼ਰੀ ਪ੍ਰਵਾਨ ਕਰਿਓ ਸਤਿਗੁਰ ਪਾਤਸ਼ਾਹ ਦੇ ਚਰਨਾਂ ਚ ਅਰਦਾਸ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ ਸੇਵਾ ਲੈ ਲੈਣ, ਗਲਾ ਥੋੜਾ ਗੁਰਮੁਖ ਪਿਆਰਿਓ ਸਾਥ ਨਹੀਂ ਦੇ ਰਿਹਾ, ਫਿਰ ਵੀ ਤੁਹਾਡੇ ਪਿਆਰ ਵਿਚ ਹਾਜ਼ਰੀ ਪ੍ਰਵਾਨ ਕਰਿਓ। ਦਾਸ ਬੇਨਤੀ ਕਰੇ ਗੁਰਮੁਖ ਪਿਆਰਿਓ, ਦੇਖੋ ਇੰਨੀਆਂ ਕੁਰਬਾਨੀਆਂ ਇੰਨੀਆਂ ਮਿਹਨਤਾਂ ਮੁਸ਼ਕਤਾਂ ਸਭ ਕੁਝ ਛੱਡ ਦਿੱਤਾ, ਕੁਰਬਾਨ ਕਰ ਦਿੱਤਾ, ਤੇ ਫਿਰ ਵੀ ਸਾਡੀ ਸੁੱਖ ਮੰਗੀ ਹੈ, ਪਰ ਸਾਡਾ ਜੀਵਨ ਕਿੱਧਰ ਜਾ ਰਿਹਾ ਕਦੇ ਸੋਚਿਆ? ਖਾਲਸਾ ਜੀ ਖਿਆਲ ਕਰੋ, ਇੰਨੀਆਂ ਕੁਰਬਾਨੀਆਂ ਇੰਨੇ ਪਰਉਪਕਾਰ ਸਤਿਗੁਰੂ ਨੇ, ਪਰ ਸਾਡਾ ਜੀਵਨ ਕਿੱਧਰ ਜਾ ਰਿਹਾ? ਗਿਆਨੀ ਦਿੱਤ ਸਿੰਘ ਸਿੱਖ ਜਗਤ ਦੇ ਮਹਾਨ ਵਿਦਵਾਨ ਹੋਏ ਆ, ਉਹਨਾਂ ਨੇ ਲਿਖਿਆ, ਦੇਖੋ ਮੂਰਖ ਦੇਸ਼ ਸਾਡਾ ਕਿੱਕਰ ਡੁੱਬਦਾ ਜਾਂਦਾ, ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਆਪਣੇ ਪੀਰ ਬਣਾਉਂਦਾ, ਕਰਨ ਚੂਰ ਮੇ ਸੁੱਖ ਕੜਾਹੀ ਮੋਟੇ ਰੋਟ ਪਕਾਵਣ, ਰਿੰਨ ਸੇਵੀਆਂ ਗੁੱਗੇ ਮਾੜੀ ਘਰ ਦੀਆਂ ਨਾਰਾਂ ਜਾਵਣ। ਇੱਥੇ ਖੱਡਾਂ ਚ ਰਹਿਣ ਵਾਲੇ ਸੱਪ ਵੀ ਬਾਬੇ ਆ, ਤਾਂ ਕੁੱਤੇ ਵੀ ਪੀਰ ਆ। ਦੇਖੋ ਮੂਰਖ ਦੇਸ਼ ਸਾਡਾ, ਖਾਸ ਕਰ ਅਸੀਂ ਸਿੱਖ, ਸਿੱਖਾਂ ਦੇ ਘਰਾਂ ਚ ਜੰਮੇ ਗੁਰਮੁਖ ਪਿਆਰਿਓ, ਕਾਵਾਂ ਕੁੱਤਿਆਂ ਦੇ ਪੁਜਾਰੀ ਬਣੀ ਜਾਂਦੇ ਆ, ਦਮੀਆਂ ਪਖੰਡੀਆਂ ਦੇ। ਖੱਡਾਂ ਚ ਰਹਿਣ ਵਾਲੇ ਬਾਬੇ ਵੀ ਪੀਰ, ਕਹਿਣਗੇ ਇਹ ਜੀ ਗੁੱਗਾ ਪੀਰ ਆ, ਨਾਲੇ ਜਿੰਨਾ ਮਰਜ਼ੀ ਦੁੱਧ ਪਿਆ ਲੋ। ਬਾਣੀ ਨੇ ਆਖਿਆ ਸੱਪੈ ਦੁੱਧ ਪਿਆਈ, ਭਾਵੇਂ ਦੁੱਧ ਪਿਆ ਲੋ, ਉਹਨੇ ਡਾਂਗੀ ਮਾਰਨਾ, ਪਰ ਇੱਥੇ ਸੱਪਾਂ ਦੀ ਵੀ ਪੂਜਾ। ਸਾਡੀਆਂ ਮਾਤਾਵਾਂ ਬੀਬੀਆਂ ਭੈਣਾਂ ਬਜ਼ੁਰਗ ਜਿਹੜੀਆਂ ਨਾ, ਉਹਨਾਂ ਨੂੰ ਗੁਰਮੁਖ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਦਿਹਾੜਾ ਯਾਦ ਹੋਵੇ ਨਾ ਹੋਵੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿਨ ਯਾਦ ਹੋਵੇ ਨਾ ਹੋਵੇ, ਗੁੱਗੇ ਦੀ ਨੌਵੀਂ ਨੀ ਭੁੱਲਦੀ, ਗੁੱਗੇ ਦੀ ਨੌਵੀਂ ਯਾਦ ਰਹਿੰਦੀ ਆ। ਬਸ ਉਸ ਦਿਨ ਚੱਕ ਲੈਣ ਸੇਵੀਆਂ ਬਣਾ ਕੇ, ਕਾੜ ਕੇ ਦੁੱਧ, ਤੇ ਜੇ ਪੁੱਛੋ ਮਾਤਾ ਕਿੱਧਰ ਚੱਲੀ ਆ, ਤੁਹਾਨੂੰ ਨੀ ਪਤਾ ਅੱਜ ਗੁੱਗੇ ਦੀ ਨੌਵੀਂ ਆ, ਮੈਂ ਤੇ ਗੁੱਗੇ ਪੀਰ ਨੂੰ ਸੇਵੀਆਂ ਖਿਲਾਉਣ ਚੱਲੀ ਆ, ਦੁੱਧ ਪਾਉਣ ਚੱਲੀ ਆ। ਗੁੱਗੇ ਦੀ ਨੌਵੀਂ ਆ ਤੇ ਚੰਗੀਆਂ ਸਿਆਣੀਆਂ ਮਾਂਝਾਂ ਗੁਰਮੁਖ ਪਿਆਰਿਓ ਖੇਤਾਂ ਚ ਖੱਡਾਂ ਭਾਲਦੀਆਂ ਫਿਰਨਗੀਆਂ, ਖੱਡਾਂ ਚ ਦੁੱਧ ਪਾਉਣਾ, ਖੱਡਾਂ ਚ ਕੀਰਾਂ ਪਾਉਣੀਆਂ, ਸੇਵੀਆਂ ਪਾਉਣੀਆਂ, ਅੱਗ ਗਿਆ ਪੀਰਾ ਸੇਵੀਆਂ ਖਾ ਲਾ, ਦੁੱਧ ਪੀ ਲਾ। ਚੰਗੀਆਂ ਸਿਆਣੀਆਂ ਬੀਬੀਆਂ, ਦੇਖੋ ਮੂਰਖ ਦੇਸ਼ ਸਾਡਾ ਕਿੱਕਰ ਡੁੱਬਦਾ ਜਾਂਦਾ, ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਆਪਣੇ ਪੀਰ ਬਣਾਉਂਦਾ, ਖੱਡਾਂ ਚ ਰਹਿਣ ਵਾਲੇ ਵੀ ਬਾਬੇ ਆ ਇੱਥੇ। ਤੇ ਗੁਰਮੁਖ ਪਿਆਰਿਓ ਪੂਜਾ ਦੇਖੋ ਕਿਹੋ ਜੀ ਆ, ਪੂਜਾ ਪ੍ਰਤਿਸ਼ਠਾ ਕਿਹੋ ਜੀ ਆ। ਮਾਈ ਚੰਗਾ ਬਣਾ ਸਵਾਰ ਕੇ, ਦੁੱਧ ਕਾਢ ਕੇ ਗੁਰਮੁਖ ਪਿਆਰਿਓ ਲੈ ਕੇ ਜਾਊ, ਚੰਗੀਆਂ ਸੇਵੀਆਂ ਬਣਾ ਕੇ ਤੇ ਜਾ ਕੇ ਖੱਡ ਦੇ ਉੱਤੇ ਗੁਰਮੁਖ ਪਿਆਰਿਓ ਰੱਖ ਕੇ ਦੁੱਧ, ਤੇ ਕਹੂ ਆ ਗੁੱਗਿਆ ਪੀਰਾ ਦੁੱਧ ਪੀ ਲਾ, ਦੁੱਧ ਡੋਲੀ ਜਾਊ, ਸੇਵੀਆਂ ਪਾਈ ਜਾਊ। ਤੇ ਪਤਾ ਕਿੰਨਾ ਚਿਰ ਸੇਵੀਆਂ ਪੈਂਦੀਆਂ, ਕਿੰਨਾ ਚਿਰ ਦੁੱਧ ਪੈਂਦਾ, ਜਿੰਨਾ ਚਿਰ ਬਾਬਾ ਖੱਡ ਚ ਆ। ਰੱਬ ਨਾ ਕਰੇ ਜੇ ਕਿਤੇ ਬਾਬਾ ਸਿਰ ਮਾੜਾ ਜਾ ਬਾਹਰ ਕੱਢ ਲੇ ਨਾ, ਤੇ ਫਿਰ ਤੁਹਾਨੂੰ ਪਤਾ ਹੀ ਆ ਕੀ ਬਣਦਾ। ਜਿਹੜੀ ਮਾਈ ਐਨਕਾਂ ਲਾ ਕੇ ਸੋਟੀ ਦੇ ਸਹਾਰੇ ਗਈ ਹੁੰਦੀ ਨਾ, ਮਾਈ ਦੀਆਂ ਐਨਕਾਂ ਵੀ ਉੱਥੇ ਡਿੱਗ ਪੈਂਦੀਆਂ, ਸੋਟੀ ਵੀ ਉੱਥੇ ਡਿੱਗ ਪੈਂਦੀ ਆ, ਚੱਪਲਾਂ ਵੀ ਉੱਥੇ ਲੈ ਜਾਂਦੀਆਂ। ਜਿਹੜੀ ਮਾਈ ਸੋਟੀ ਦੇ ਸਹਾਰੇ ਤੁਰ ਕੇ ਜਾਂਦੀ ਆ, ਉਹ ਵੀ 40 ਦੀ ਸਪੀਡ ਤੇ ਵਾਪਸ ਭੱਜਦੀ ਆ। ਅੱਜ ਕੇ ਆਖੋ ਸਤਨਾ, ਦੇਖੋ ਪਹਿਲਾਂ ਆਪ ਹੀ ਬੈਠੀ ਦਰਸ਼ਨ ਮੰਗਦੀ, ਬਾਬਾ ਜੀ ਦਰਸ਼ਨ ਦਿਓ, ਸੇਮੀਆਂ ਖਾਓ, ਦੁੱਧ ਪੀਓ। ਜੇ ਬਾਬਾ ਮਾੜਾ ਜਿਹਾ ਦਰਸ਼ਨ ਦੇ, ਸੇਮੀਆਂ ਖਾਣ ਲਈ ਦੁੱਧ ਪੀਣ ਲਈ ਫਿਰ ਦੌੜਾਂ ਲੱਗ ਜਾਂਦੀਆਂ। ਇਹ ਕਿਹੋ ਜਿਹੇ ਬਾਬੇ ਆ, ਕਿਹੋ ਜਿਹੀ ਪੂਜਾ ਦੱਸੋ। ਫਿਰ ਮਾਈ ਮਾਰਦੀ ਨਾਲੇ ਗੁਰਮੁਖ ਪਿਆਰਿਓ, ਮਾਰਦੀ ਵਾਜਾ ਆਪਣੇ ਪੁੱਤਰਾਂ ਨੂੰ, ਨਾਲੇ ਦੌੜੀ ਜਾਊ ਸੱਟ ਕੇ, ਸੋਟੀ ਐਨਕਾਂ ਵੀ ਲੈ ਜਾਂਦੀਆਂ, ਚੱਪਲਾਂ ਵੀ ਲੈ ਜਾਂਦੀਆਂ। ਵੇ ਪੁੱਤ ਸੰਤਿਆ, ਵੇ ਬੰਤਿਆ, ਵੇ ਆਇਓ। ਸਗੋਂ ਮਾਈ ਦੇ ਪੁੱਤ ਕਹਿੰਦੇ, ਮਾਂ ਕੀ ਹੋਇਆ, ਤੁਸੀਂ ਗੁੱਗੇ ਨੂੰ ਸੇਵੀਆਂ ਖਿਲਾਉਣ ਗਈ ਸੀ, ਦੁੱਧ ਪਿਆਉਣ ਗਈ ਸੀ, ਬਸ ਵੇ ਪੋਤੇ ਉਹਨੇ ਦਰਸ਼ਨ ਦੇ ਤੇ ਆਇਓ ਛੇਤੀ। ਤੇ ਫਿਰ ਮਾਈ ਦੇ ਪੁੱਤ ਕਿਹੜਾ 500 ਦਾ ਗਾਂਧੀ ਦੇ ਸਿਰ ਵਾਲਾ ਗੁਰਮੁਖ ਪਿਆਰੇ ਨੋਟ ਭਾਲਦੇ ਆ ਵੀ ਪੀਰ ਨੇ ਦਰਸ਼ਨ ਦਿੱਤੇ ਆ, ਆਪਾਂ ਵੀ ਮੱਥਾ ਟੇਕਣਾ ਰੱਖ ਕੇ ਉਹ ਵੀ ਭਾਲਦੇ ਫਿਰਨ ਘੜਦੀਆਂ ਡਾਂਗਾਂ ਕਿਹੜੀ ਨੁੱਕਰ ਚ ਪਈਆਂ ਘਰ ਦੇ। ਤੇ ਫਿਰ ਚੱਕ ਲੈਂਦੇ ਡਾਂਗਾਂ ਮਾਈ ਦੇ ਪੁੱਤ, ਫਿਰ ਖੂਬ ਬਾਬੇ ਦੀ ਸੇਵਾ ਹੁੰਦੀ ਆ। ਦੇਖੋ ਗੁਰਮੁਖ ਪਿਆਰਿਓ, ਜੇ ਬਾਬਾ ਖੱਡ ਚ ਤੇ ਸੇਵੀਆਂ, ਜੇ ਬਾਬਾ ਖੱਡ ਚ ਤੇ ਦੁੱਧ, ਜੇ ਮਾੜਾ ਜਿਹਾ ਸਿਰ ਬਾਹਰ ਕੱਢ ਲਏ ਤੇ ਡਾਂਗਾ। ਇਹ ਕਿਹੋ ਜੀ ਪੂਜਾ, ਕਿਹੋ ਜੇ ਬਾਬਿਆਂ ਦੇ ਤੇ ਦਰਸ਼ਨ ਮੰਗੀ ਤੇ ਬਾਬਾ ਜੀ ਦਰਸ਼ਨ ਦਿਓ, ਜਲ ਪਾਣੀ ਛੱਕ ਕੇ ਜਾਇਓ, ਪ੍ਰਸ਼ਾਦਾ ਛੱਕ ਕੇ ਜਾਇਓ, ਸਾਡੀ ਕਿਰਤ ਨੂੰ ਸਫਲਾ ਕਰਿਓ। ਫਰਿਸ਼ਤੀ ਸਿੰਘਾਂ ਦਾ ਗੁਰਮੁਖ ਪਿਆਰਿਓ, ਗੁਰੂ ਕੇ ਸਿੱਖ ਹਮੇਸ਼ਾ ਗੁਰਮੁਖ ਪਿਆਰਿਓ, ਐਸੀ ਭਾਵਨਾ ਰੱਖਦੇ ਆ। ਭਾਈ ਸੰਮਣ ਦੇ ਮੂਸਣ ਵਰਗੇ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੂੰ ਆਪਣੇ ਘਰ ਬੁਲਾ ਕੇ ਪ੍ਰਸ਼ਾਦਾ ਛਕਣ ਦੀ ਬੇਨਤੀ, ਭਾਵੇਂ ਬੜਾ ਗੁਰਮੁਖ ਪਿਆਰਿਓ ਔਖੀਆਂ ਘੜੀਆਂ ਚੋਂ ਲੰਘਣਾ ਪਿਆ, ਭਾਈ ਸੰਮਣ ਦੇ ਮੂਸਣ ਨੂੰ ਪਰ ਦਰਸ਼ਨ ਮੰਗੇ, ਸੇਵਾ ਮੰਗੀ, ਸਤਿਗੁਰ ਦੀ ਸੇਵਾ ਕੀਤੀ ਗੁਰਮੁਖ ਪਿਆਰਿਓ, ਤੇ ਸਤਿਗੁਰ ਨੇ ਰੰਗ ਭਾਗ ਲਾਏ। ਵਿਛੜੇ ਮਿਲਾਏ ਮਿਰਤਕ ਕੋ ਪਾਇਓ, ਤਨ ਸਾਸ਼ਾ ਬਿਸਰਤ ਆਣ ਮਿਲਾਇਆ। ਸਤਿਗੁਰ ਪਾ ਜੈਸਾ ਸਤਿਗੁਰ ਸੁਣੀਦਾ, ਤੈਸੋ ਹੀ ਮੈਂ ਡੀਠ, ਵਿਚੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਤੇ ਕਿਹੋ ਜੇ ਬਾਬੇ ਆ, ਜੇ ਖੰਡ ਚ ਤੇ ਸੇਵੀਆਂ, ਦੁੱਧ ਪੈਂਦਾ ਜੇ ਬਾਹਰ ਨਿਕਲ ਆਉਂਦੇ ਤੇ ਡਾਂਗਾਂ। ਜਦੋਂ ਮਾਈ ਦੇ ਪੁੱਤ ਕੁੱਟ ਰਹੇ ਹੁੰਦੇ ਆ ਨਾ ਗੁਰਮੁਖ ਪਿਆਰਿਓ ਸੱਪ ਨੂੰ, ਚੰਗੀਆਂ ਡਾਂਗਾਂ ਪੈ ਰਹੀਆਂ ਹੁੰਦੀਆਂ ਗੁੱਗੇ ਪੀਰ ਦੇ ਕੋਲ ਵੀ ਲੰਘਿਆ ਜਾਂਦਾ ਹੋਵੇ, ਕੋਈ ਹੋਰ ਗੁੱਗੇ ਦਾ ਭਗਤ ਉਹ ਵੀ ਨੀ ਕਹਿੰਦਾ ਜਾਣ ਦਿਓ, ਕਾਹਨੂੰ ਮਾਰਦੇ ਤੇ ਗੁੱਗਾ ਪੀਰ ਆ, ਉਹ ਵੀ ਕਹਿੰਦਾ ਜੇ ਟਿਕਾਣੇ ਨੀ ਲੱਗੀ ਹਿੱਲਦਾ, ਫੇਰੀ ਚ ਮਾਰੋ ਹਿੱਲਦਾ ਜੇ। ਦੇਖੋ ਪੀਰ ਆ ਗੁਰਮੁਖ ਪਿਆਰੇ, ਸਾਡੇ ਸੱਪ ਕੁੱਤੇ ਕਾਂ ਵੀ ਪੀਰ ਬਣਾਏ ਆ, ਤੇ ਪੂਜਾ ਦੇਖੋ ਉਹਨਾਂ ਦੀ ਕਿਵੇਂ ਸੇਵੀਆਂ। ਇੱਕ ਮਹਾਂਪੁਰਖ ਸੁਣਾਉਣ ਸਾਖੀ, ਕਹਿੰਦੇ ਅਸੀਂ ਚਲੇ ਗਏ ਮਾਲ ਵਿੱਚ ਦੀਵਾਨ ਲਾਉਣ, ਤੇ ਕਹਿੰਦੇ ਜਿੱਥੇ ਲੰਗਰ ਪ੍ਰਸ਼ਾਦਾ ਜਿਨ੍ਹਾਂ ਦੇ ਵੀ ਘਰ ਹੋਵੇ, ਲੰਗਰ ਪ੍ਰਸ਼ਾਦੇ ਦਾਲ ਪ੍ਰਸ਼ਾਦੇ ਤੋਂ ਪਹਿਲਾਂ ਹੀ ਵੱਡਾ ਸਾਰਾ ਸੰਨਾ ਸੇਵੀਆਂ ਦਾ ਆ ਜੇ। ਤੇ ਕਹਿੰਦੇ ਜਦੋਂ ਅਸੀਂ ਸੇਵੀਆਂ ਖਾ ਖਾ ਅੱਕ ਗਏ, ਰੋਜ਼ ਹੀ 7-8 ਦੀਵਾਨ ਸੀ, ਜਿਹੜੇ ਘਰੇ ਜਾਈਏ ਉੱਥੇ ਹੀ ਲੰਗਰ ਤੋਂ ਪਹਿਲਾਂ ਸੇਵੀਆਂ। ਤੇ ਕਹਿੰਦੇ ਮੈਂ ਸੈਕਟਰੀ ਸਾਹਿਬ ਨੂੰ ਕਿਹਾ ਕਿ ਸੈਕਟਰੀ ਸਾਹਿਬ ਤੂੰ ਨੀ ਕਦੇ ਅਨਾਊਂਸਮੈਂਟ ਕਰਤੀ ਵੀ ਬਾਬੇ ਸੇਵੀਆਂ ਹੀ ਖਾਂਦੇ ਆ, ਜਿੱਥੇ ਜਾਈਦਾ ਵੱਡਾ ਸਾਰਾ ਸੰਨਾ ਸੇਵੀਆਂ ਦਾ ਆ ਜਾਂਦਾ, ਕਿਤੇ ਤੂੰ ਅਨਾਊਂਸਮੈਂਟ ਤਾਂ ਨੀ ਕਰਤੀ। ਮਹਾਂਪੁਰਖ ਸੁਣਾਉਣ, ਕਹਿੰਦੇ ਅੱਗੋਂ ਬਣਾ ਕੇ ਸਵਾਰ ਕੇ ਸੈਕਟਰੀ ਆਂਦਾ, ਬਾਬਾ ਜੀ ਮੈਂ ਕਾਹਨੂੰ ਅਨਾਊਂਸਮੈਂਟ ਕੀਤੀ ਆ, ਦਿਨ ਗੁੱਗੇ ਦੇ ਚੱਲ ਰਹੇ ਆ, ਜਿੱਥੇ ਜਾਈਦਾ ਤਾਂ ਹੀ ਸੇਵੀਆਂ ਮਿਲਦੀਆਂ, ਦਿਨ ਗੁੱਗੇ ਦੇ ਆ। ਕਹਿੰਦੇ ਮੈਂ ਆਖਿਆ ਲੈ ਸੈਕਟਰੀ ਸਾਹਿਬ ਨੋਟ ਕਰ ਲਾ ਫਿਰ। ਕਹਿੰਦਾ ਜੀ ਕੀ ਨੋਟ ਕਰਨਾ? ਕਹਿੰਦੇ ਨੋਟ ਕਰ ਲਾ ਗਾਂ ਤੋਂ ਮੈਂ ਨਾ ਗੁੱਗੇ ਦੇ ਦਿਨਾਂ ਚ ਮਾਲ ਵਿੱਚ ਦੀਵਾਨ ਲਾ ਗਿਆ, ਗਾਂ ਨੂੰ ਗੁੱਗੇ ਦੇ ਦਿਨਾਂ ਚ ਮੈਂ ਨਾ ਮਾਲ ਵਿੱਚ ਆਇਆ, ਜਿੱਥੇ ਜਾਓ ਸੇਵੀਆਂ ਦਾ ਸੰਨਾ, ਜਿੱਥੇ ਜਾਓ ਸੇਵੀਆਂ ਦਾ ਸੰਨਾ। ਦੇਖੋ ਗੁਰਮੁਖ ਪਿਆਰਿਓ, ਸਾਨੂੰ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੇ ਦਿਹਾੜੇ ਯਾਦ ਨਹੀਂ, ਪਰ ਸਾਡੀਆਂ ਬਜ਼ੁਰਗ ਮਾਈਆਂ ਉਹ ਗੁੱਗੇ ਦੀਆਂ ਸੇਵੀਆਂ ਨੀ, ਗੁੱਗੇ ਦੀ ਨੌਵੀਂ ਨੀ ਭੁੱਲਦੀਆਂ। ਸੱਪਾਂ ਨੂੰ ਸੇਵੀਆਂ ਦੱਸੋ, ਖੱਡਾਂ ਚ ਸੇਵੀਆਂ ਪੈਂਦੀਆਂ, ਇੱਕ ਇਹੋ ਜੀ ਪੂਜਾ, ਸੱਪਾਂ ਕੁੱਤਿਆਂ ਕਾਵਾਂ ਬਿੱਲਿਆਂ ਦੀ ਪੂਜਾ, ਇਹੋ ਜੇ ਦੰਭੀਆਂ ਪਖੰਡੀਆਂ ਦੀ ਪੂਜਾ, ਝੂਠਾ ਸੌਦਾ ਨੂਰ ਮੈਲੀਆ ਪਨਿਹਾਰਾ ਨਰਕ ਧਾਰੀਏ, ਇਹ ਵੀ ਉਹਨਾਂ ਕਾਵਾਂ ਕੁੱਤਿਆਂ ਚੋਂ ਸੱਪਾਂ ਚੋਂ ਹੀ ਆਉਂਦੇ ਆ, ਜਿਨ੍ਹਾਂ ਨੇ ਦੁੱਧ ਪਿਆਇਆ ਸੇਵੀਆਂ ਖਵਾਈਆਂ, ਉਹਨਾਂ ਦੇ ਹੀ ਕਤਲ ਕੀਤੇ, ਉਹਨਾਂ ਦੇ ਹੀ ਕੁਕਰਮ ਕੀਤੇ। ਸਾਰਾ ਕੁਝ ਅੱਜ ਤੁਹਾਡੇ ਸਾਹਮਣੇ ਆ, ਅਖੌਤੀ ਰੱਬ ਬਣੇ ਅੱਜ ਪੈਂਦੀਆਂ ਨਾ ਕਚਹਿਰੀ ਚੋਂ ਵਾਜਾਂ। ਆ ਜਿਹੜਾ ਅਖੌਤੀ ਰੱਬ ਬਣਿਆ ਝੂਠੇ ਸੌਦੇ ਵਾਲਾ, ਅੰਬਾਲੇ ਕੋਰਟ ਚ ਵਾਜਾਂ ਪੈਂਦੀਆਂ, ਗੁਰਮੀਤ ਰਾਮ ਰਹੀਮ ਹਾਜ਼ਰ ਹੋ। ਮੈਂ ਦੱਸੋ ਗੁਰਮੁਖੋ, ਕਦੇ ਰੱਬਾਂ ਨੂੰ ਅਦਾਲਤਾਂ ਚੋਂ ਵਾਜਾਂ ਪੈਂਦੀਆਂ? ਅਖੌਤੀ ਰੱਬ ਅੱਜ ਅਦਾਲਤਾਂ ਚ 4-4 ਘੰਟੇ ਖੜੇ ਰਹਿੰਦੇ, ਆਵਾਜ਼ਾਂ ਪੈਂਦੀਆਂ ਮੁਲਜ਼ਮਾਂ ਨੂੰ, ਮੁਲਜ਼ਮ ਨੇ ਗੁਰੂ ਨਹੀਂ। ਪਰ ਸਾਡੇ ਭੋਲੇ ਭਾਲੇ ਮਾਈ ਭਾਈ ਭਟਕੇ ਫਿਰਦੇ ਆ, ਉਹਨਾਂ ਦੇ ਪਿੱਛੇ ਭਰਮੇ ਫਿਰਦੇ ਆ, ਸਾਨੂੰ ਭੁੱਲ ਗਈਆਂ ਕੁਰਬਾਨੀਆਂ ਸਤਿਗੁਰਾਂ ਦੀਆਂ, ਇਤਿਹਾਸ ਭੁੱਲ ਗਿਆ ਸਾਨੂੰ ਆਪਣਾ। ਗੁਰਮੁਖ ਪਿਆਰਿਓ, ਇੰਨਾ ਕਤਲੇਆਮ ਸਾਡਾ ਹੋਇਆ, ਕਦੇ ਯਾਦ ਕਰੋ, ਮਾਵਾਂ ਦੇ ਗਰਭ ਚ ਸ਼ਹੀਦ ਕਰ ਦਿੱਤਾ ਗਿਆ, ਸਿੱਖਾਂ ਨੂੰ ਆਖਿਆ ਸਿੱਖਾਂ ਦਾ ਬੀਜ ਨਾਸ, ਮੁੱਲ ਪੈਂਦੇ ਰਹੇ ਸਿੱਖਾਂ ਦੇ ਸਿਰਾਂ ਦੇ। ਇਤਿਹਾਸ ਗਵਾਹ, ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ। ਵੀਰ ਮੰਨੂ ਦੀ ਜੇਲ੍ਹ, ਅੱਜ ਵੀ ਜਾਓ ਗੁਰਦੁਆਰਾ ਸਿੰਘ ਸਿੰਘਣੀਆਂ ਪਾਕਿਸਤਾਨ ਲਾਹੌਰ ਸ਼ਹਿਰ ਦੇ ਵਿੱਚ, 2006 ਦੇ ਵਿੱਚ ਅਸੀਂ ਉੱਥੇ ਗਏ ਗੁਰਮੁਖ ਪਿਆਰੇ ਤੇ ਦਰਸ਼ਨ ਕੀਤੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਨੂੰ ਬੁਲਾਇਆ, ਜਥੇ ਸਮੇਤ ਗਏ, ਦੀਵਾਨਾਂ ਦੀ ਹਾਜ਼ਰੀ ਭਰੀ। ਸਤਿਗੁਰੂ ਨਾਨਕ ਨੇ ਜਿੱਥੇ ਅਵਤਾਰ ਧਾਰਿਆ, ਜਿੱਥੇ ਸੱਚਾ ਸੌਦਾ ਕੀਤਾ, ਜਿੱਥੇ ਪੰਜਾ ਲਾਇਆ ਸਤਿਗੁਰੂ ਨੇ, ਤੇ ਭਾਈ ਜੋਗੇ ਦਾ ਗੁਰਦੁਆਰਾ ਪਿਸ਼ਾਵਰ ਦੀ ਧਰਤੀ, ਉਹ ਪਿਸ਼ਾਵਰ ਜਥੇ ਦੇ ਪਠਾਨ ਅੱਜ ਵੀ ਜਥੇਦਾਰ ਹਰੂ ਸਿੰਘ ਨਲੂਏ ਦਾ ਨਾਂ ਲੈ ਕੇ ਆਪਣੇ ਬੱਚਿਆਂ ਨੂੰ ਚੁੱਪ ਕਰਾਉਂਦੇ ਆ। ਦਰਾ ਖੈਬਰ ਦੇ ਪੱਥਰ ਅੱਜ ਵੀ ਖਾਲਸੇ ਦੀ ਬਹਾਦਰੀ ਦੀਆਂ ਬਾਤਾਂ ਪਾਉਂਦੇ ਆ। ਉਹ ਪਿਸ਼ਾਵਰ ਜਿਸੇ 10,000 ਦੇ ਕਰੀਬ ਸਿੱਖ ਰਹਿੰਦੇ ਗੁਰਮੁਖ ਪਿਆਰੇ, ਉਹ ਪਿਸ਼ਾਵਰ ਚ 10,000 ਦੇ ਕਰੀਬ ਸਿੱਖ, 10,000 ਸਿੱਖਾਂ ਦੇ ਵਿੱਚ ਇੱਕ ਵੀ ਕਲੀਨ ਸੇਵ ਨਹੀਂ ਹੈ, ਇੱਕ ਵੀ ਕੇਸਾਂ ਤੋਂ ਰਹਿਤ ਨਹੀਂ ਹੈ। ਜਦੋਂ ਅਸੀਂ ਮਾਰ ਪੈ ਗਈ ਸਾਡੇ ਪੰਜਾਬ ਦੀ ਧਰਤੀ ਨੂੰ, ਇੱਥੇ ਪਤਤ ਪੁਣਾ ਤੇ ਨਸ਼ੇ ਆ ਗਏ ਦੰਬੀਆਂ ਪਖੰਡੀਆਂ ਦੇ ਕਾਰਨ। ਗੁਰਮੁਖ ਪਿਆਰਿਓ, ਪੌਂਡਾਂ ਤੇ ਡਾਲਰਾਂ ਦੀ ਚਮਕ ਦਮਕ ਨੇ ਸਾਨੂੰ ਸਿੱਖੀ ਤੋਂ ਪਤਤ ਕਰ ਦਿੱਤਾ, ਦੰਬੀਆਂ ਪਖੰਡੀਆਂ ਨੇ ਸਾਨੂੰ ਪਤਤ ਪੁਣੇ ਨਸ਼ਿਆਂ ਵਾਲੇ ਪਾਸੇ ਤੋਰ ਦਿੱਤਾ। ਪਰ ਧੰਨ ਸਿੱਖ ਆ, ਸਜਦਾ ਕਰਨਾ ਬਣਦਾ ਉਹਨਾਂ ਸਿੱਖਾਂ ਨੂੰ। ਹਜ਼ਾਰਾਂ ਦੀ ਗਿਣਤੀ ਚ ਪਰਿਵਾਰ ਰਹਿੰਦੇ ਪਰ ਇੱਕ ਵੀ ਕੇਸਾਂ ਤੋਂ ਬਿਨਾਂ ਨਹੀਂ। ਉਹਨਾਂ ਨੇ ਸਾਨੂੰ ਦੱਸਿਆ, ਹਜ਼ਾਰਾਂ ਸਿੱਖ ਜੁੜ ਗਏ। ਜਦੋਂ ਅਸੀਂ ਉੱਥੇ ਪਹੁੰਚੇ, ਪਿਸ਼ਾਵਰ ਦੀਆਂ ਗਲੀਆਂ ਦੇ ਵਿੱਚ ਗੁਰਮੁਖ ਪਿਆਰਿਓ ਫੁੱਲ ਸਿੱਖ ਦੇ ਫਿਰਨ, ਸਿੱਖ ਉੱਥੋਂ ਦੇ ਕਿ ਪੰਜਾਬ ਦੀ ਧਰਤੀ ਤੋਂ ਸਿੱਖ ਆ ਰਹੇ ਆ, ਇੰਨਾ ਪਿਆਰ ਤੇ ਸਤਿਕਾਰ। ਇੱਕ ਘੰਟਾ ਪਹਿਲਾਂ ਉਹਨਾਂ ਨੂੰ ਸਾਡੇ ਜਾਣ ਦੀ ਖਬਰ ਮਿਲੀ, ਇੱਕ ਘੰਟੇ ਚ ਹਜ਼ਾਰਾਂ ਸਿੱਖ ਭਾਈ ਜੋਗੇ ਦੇ ਗੁਰਦੁਆਰੇ ਇਕੱਠੇ ਹੋ ਗਏ, ਭਾਈ ਜੋਗਾ ਸਿੰਘ ਦਾ ਗੁਰਦੁਆਰਾ। ਗੁਰਮੁਖ ਪਿਆਰਿਓ, ਇੰਨਾ ਪਿਆਰ ਤੇ ਸਤਿਕਾਰ, ਸਾਰੀ ਰਾਤ ਉਹਨਾਂ ਨਾਲ ਬਚਨ ਕਰਦਿਆਂ ਲੰਘ ਗਈ, ਘਰਾਂ ਚ ਵਿਚਰਦਿਆਂ ਲੰਘ ਗਈ। ਪਿਸ਼ਾਵਰ ਦੇ ਵਿੱਚ 2006 ਦੀ ਗੱਲ ਹੈ, 3 ਸਾਲ ਪਹਿਲਾਂ, ਕੋਈ ਬਹੁਤੀ ਪੁਰਾਣੀ ਗੱਲ ਨਹੀਂ। ਤੇ ਗੁਰਮੁਖ ਪਿਆਰੇ ਉਹਨਾਂ ਨੇ ਦੱਸਿਆ, ਕਹਿੰਦੇ ਬਾਬਾ ਜੀ ਜਿਹੜੇ ਸਤਿਗੁਰ ਦੀ ਸਿੱਖੀ ਦੇ 5 ਸੰਸਕਾਰ ਹਨ, ਅਸੀਂ ਉਹਨਾਂ 5 ਸੰਸਕਾਰਾਂ ਚੋਂ ਲੰਘਦੇ ਹਾਂ। ਸਤਿਗੁਰ ਨੇ 5 ਸੰਸਕਾਰ ਦਿੱਤੇ, ਪਹਿਲਾਂ ਜਨਮ ਸੰਸਕਾਰ, ਫਿਰ ਨਾਮ ਸੰਸਕਾਰ, ਫਿਰ ਅੰਮ੍ਰਿਤ ਸੰਸਕਾਰ, ਫਿਰ ਆਨੰਦ ਸੰਸਕਾਰ ਤੇ ਫਿਰ ਅੰਤਮ ਸੰਸਕਾਰ ਗੁਰਮਰਿਆਦਾ ਅਨੁਸਾਰ। ਇਹ ਕਹਿੰਦੇ ਬਾਬਾ ਜੀ ਜਿਹੜਾ ਸਾਡੇ ਤੇ 3 ਸੰਸਕਾਰ ਚੋਂ ਨਾ ਨਾ ਲੰਘਿਆ ਹੋਵੇ, ਉਹਨੂੰ 4 ਸੰਸਕਾਰ ਤੇ ਨੀ ਬਹਿਣ ਦਿੰਦੇ। 3 ਸੰਸਕਾਰ ਹੈ ਸਿੱਖ ਦਾ ਅੰਮ੍ਰਿਤ ਛਕਣਾ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ, ਸਿੱਖੀ ਚ ਦਾਖਲਾ ਲੈਣਾ। ਤੇ ਕਹਿੰਦੇ ਜਿਹੜਾ ਅੰਮ੍ਰਿਤ ਸੰਸਕਾਰ ਚੋਂ ਨੀ ਲੰਘਿਆ, ਕਹਿੰਦੇ ਅਸੀਂ ਉਹਨੂੰ ਆਨੰਦ ਸੰਸਕਾਰ, ਉਹਦੇ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਹੀਂ ਪਾਉਂਦਾ। ਕਹਿੰਦੇ ਇਹੋ ਜਿਹਾ ਕੇਸ ਹੀ ਨਹੀਂ ਆਉਂਦਾ। ਵੈਸੇ ਸਾਡੇ ਇੱਥੇ ਜਿੰਨੇ ਸਿੱਖ ਆ, ਉਹ ਕੇਸਾ ਧਾਰੀ ਆ, ਅੰਮ੍ਰਿਤ ਧਾਰੀ ਆ। ਤੇ ਵਾਰੇ ਵਾਰੇ ਜਾਈਏ ਉਹਨਾਂ ਸਿੱਖਾਂ ਦੇ ਤੇ ਖਿਆਲ ਕਰਿਓ, ਇਹ ਗੁਰਮੁਖ ਪਿਆਰਿਓ ਲਾਂਤ ਸਾਡੇ ਪੰਜਾਬ ਚ ਆਈ ਆ, ਪਤਤ ਪੁਣੇ ਦੀ, ਦਾੜੇ ਕੇਸਾਂ ਨੂੰ ਕਤਲ ਕਰਨ ਦੀ। ਕੁਝ ਦੁਸ਼ਮਣਾਂ ਨੇ ਕੱਟੇ, ਕੁਝ ਆਪ ਕੱਟ ਲਏ ਸੋਹਣ ਪੁਣੇ ਦੇ ਵਿੱਚ। ਪਰ ਸੋਹਣ ਪੁਣਾ ਕਾਹਦਾ? ਸਿੱਖਾਂ ਨੂੰ ਛੱਡੋ। ਇੱਕ ਅੰਗਰੇਜ਼ ਫਿਲਾਸਫਰ ਨੇ ਲਿਖਿਆ, ਮੰਨਿਆ ਪਰ ਮੰਨਿਆ ਅੰਗਰੇਜ਼ ਫਿਲਾਸਫਰ, ਈਸਾਈ ਫਿਲਾਸਫਰ, ਉਹਨੂੰ ਕਿਸੇ ਨੇ ਆਖਿਆ, ਦੱਸ ਦੁਨੀਆਂ ਤੋਂ ਸੋਹਣਾ ਮਨੁੱਖ ਕਿਹੜਾ ਤੈਨੂੰ ਲੱਗਦਾ? ਈਸਾਈ ਮਤ ਦਾ ਵਿਦਵਾਨ ਫਿਲਾਸਫਰ ਹੋਇਆ, ਉਹਨੇ ਝੱਟ ਜਵਾਬ ਦਿੱਤਾ, ਕਹਿੰਦਾ ਹੋਵੇ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦਾ ਸਿੱਖ, ਅੰਮ੍ਰਿਤਧਾਰੀ ਤਿਆਰ ਪਰ ਤਿਆਰ, ਸ਼ਸਤਰਧਾਰੀ ਸਿੱਖ ਬਾਣੇ ਵਿੱਚ ਕਹਿੰਦਾ ਸਜਿਆ ਹੋਵੇ ਉਹਦੇ ਨਾਲੋਂ ਸੋਹਣਾ ਸਿੱਖ ਮੈਨੂੰ ਦੁਨੀਆਂ ਤੇ ਕੋਈ ਬੰਦਾ ਨਹੀਂ ਲੱਗਦਾ। ਸਭ ਤੋਂ ਦੁਨੀਆਂ ਤੇ ਸੋਹਣਾ ਮਨੁੱਖ ਗੁਰੂ ਨਾਨਕ ਦਾ ਸਿੱਖ, ਗੁਰੂ ਗੋਬਿੰਦ ਸਿੰਘ ਦਾ ਸਿੱਖ ਆ ਖਾਲਸਾ। ਤੇ ਕਹਿੰਦਾ ਸਭ ਤੋਂ ਮਾੜਾ, ਉਹਨੇ ਝੱਟ ਜਵਾਬ ਦਿੱਤਾ, ਕਹਿੰਦਾ ਹੋਵੇ ਤੇ ਸਿੱਖ ਪਰ ਹੋਵੇ ਪਤਤ, ਉਹਦੇ ਨਾਲੋਂ ਮਾੜਾ ਦੁਨੀਆਂ ਤੇ ਕੋਈ ਨਹੀਂ। ਮਹਾਨ ਵੀ ਸਿੱਖ ਆ, ਸਿੱਖੀ ਚ ਪੂਰਾ, ਤੇ ਮਾੜਾ ਉਹ ਆ ਜਿਹੜਾ ਪਤਤ ਆ। ਇਹ ਗੁਰਮੁਖ ਪਿਆਰੇ ਇੱਕ ਅੰਗਰੇਜ਼ ਫਿਲਾਸਫਰ ਦਾ ਕਿਹਾ ਹੋਇਆ। ਤੇ ਦੁਆਰੇ ਬਾਰੇ ਜਾਈਏ ਉਹਨਾਂ ਸਿੱਖਾਂ ਦੇ, ਹਜ਼ਾਰਾਂ ਸਿੱਖ ਪਰਿਵਾਰ, ਪਰ ਕੇਸਾਂ ਧਾਰੀ। ਉਦੋਂ ਬਾਅਦ ਕਸ਼ਮੀਰ ਦੀ ਧਰਤੀ ਵੱਲ ਆ ਜਾਓ, ਬਾਰਾਮੂਲਾ, ਕਸ਼ਮੀਰ, ਪੁਣਸ, ਰਜੌਰੀ। ਗੁਰਮੁਖ ਪਿਆਰਿਓ, ਹਜ਼ਾਰਾਂ ਪਰਿਵਾਰ ਰਹਿੰਦੇ ਆ ਪਿੰਡਾਂ ਦੇ ਪਿੰਡ, ਸਿੱਖਾਂ ਦੇ ਪਿੰਡ ਆ। ਜੰਮੂ ਲੰਘ ਜਾਓ, ਕਸ਼ਮੀਰ ਦੇ ਵਿੱਚ ਤੁਹਾਨੂੰ ਕੋਈ ਪਤਤ ਸਿੱਖ ਨਹੀਂ ਮਿਲੂਗਾ। ਜਿੰਨੇ ਸਿੱਖ ਆ ਉਹ ਕੇਸਾਂ ਧਾਰੀ, ਦਸਤਾਰਧਾਰੀ ਸਿੱਖ ਮਿਲਣਗੇ, ਕਿਰਤੀ ਸਿੱਖ ਮਿਲਣਗੇ, ਉਹਨਾਂ ਸਿੱਖਾਂ ਚ ਤੁਹਾਨੂੰ ਕੋਈ ਪਤਤ ਸਿੱਖ ਨਹੀਂ ਮਿਲੂਗਾ। ਜੰਮੂ ਲੰਘ ਜਾਓ, کشمیر سارا کشمیر کشمیر جتھے سکھ رہندے پنڈاں دے پنڈ سکھاں دے پر او کیسا دھاری آ پتا نہیں ساڈے کی مار بھگ گئی دشمنا تے سانو مارنا چاہیا اسی خود سکھی نو مارن والے پاسے دشمنا نے سکھاں نو ماریا اسی سکھی نو مارنا شروع کر دتا سکھ ورودیاں نے سکھاں دے گل کٹے گلاں چ ٹائر پا کے ساڈے اسی سکھی دے گل چ ٹائر پا دتا اسی سکھی نو مارنا سکھی نو ساڑنا شروع کیتا ڈانگا مار مار اپنے گھراں تو سکھی کڈتی اپنے جیون جو سکھی کڈتی جاتاں گوتاں وچ ونڈے گئے جسے بندیاں وچ ونڈے گئے ستگر نے تے سارے مذہباں نو ایک کیتا دھرم دا راہ سکھایا اسی سکھ کون والے بھی اونچا نیچا جاتا جہاں جی رویداسیاں دا گردوارا مذہبی سنگھاں دا گردوارا آرام گڑیاں دا گردوارا جٹاں دا گردوارا اسی جاتا گوتاں دے ناں تے ونڈے گئے ستگر نے تے ایک کیتا سانو اسی اپنے تے ونڈیاں پا لئیاں کچھ ایسے چتر چلاک لوگ آئے سیاسی لوگ کچھ دھرم دے بانے وچ جنہاں نے دھرم دے برکے پائے اپنے توری فلکا چلاؤن نہیں اپنے ڈیرے چلاؤن لئی سانو جاتاں گوتاں دے ناں تے ونڈ دیتا اپنا توری فلکا چلاؤن لئی اپنے ڈیرے چلاؤن لئی سانو جاتاں گوتاں دے ناں تے ونڈ کے سانو گرو گرنتھ صاحب دی بانی تو توڑنا گرو نانک دے سدھانت تو توڑنا شروع کر دیتا کوئی بھگت رویداس دے ناؤں تے ونڈ رہے آ کوئی تنے جٹ دے ناؤں تے ونڈ رہے آ کوئی کس ناؤں تے ونڈ رہے آ گرمکھ پیارے بھائی جیون سنگھ بھائی جیتے دے ناں تے ونڈ رہے آ کوئی رام گڑیاں دے ناں تے گرمکھ پیارے سانو ونڈیا جا رہے آ اسی اج سکھ کہاؤن والے ونڈے پے جاتاں گوتاں دے ناں تے گردوارے بن گئے جے گردوارے ہیں تو آپو اپنے نشان آپو اپنی گلاں گرمکھ پیارے آپو اپنی مرجادہ کیڑے پاسے تورے ہیں کدے خیال کرو گرمکھ پیارے ستگر نے دیکھ کیتا سانو دشمنا نے ماریا اسی مرے نہیں اسی خود مرن والے راہ تے تر رہے ہیں سکھی نو مارن والے سکھاں نو ماریا سکھ مار کے مکائے بھی مکے نہیں ظالماں تو پر جدو سکھی ختم کرتی پھر سکھ کتوں گرمکھ پیارے جو اسی خود کرن والے پاسے ترے جانما نے ساڈیاں عمارتاں نوں ٹایا اسی عمارتاں بنا لئیاں پر جتھے ساڈے سدھانت اسی خود ٹا رہے ساڈے آگو لوگ انہاں نے سدھانتاں نوں ٹاونا شروع کر دتا سدھانت کتوں بناواں گے دشمنا نے سکھاں نوں ماریا اپنیا نے سکھی نوں ماریا خیال کرو جالما دیا داتیاں چلیاں آرے چلے چرکھڑیاں تے چڑھے اے سکھ قوم نو مغلاں نے مارنا چاہیا انگریزاں نے مارنا چاہیا موجودہ دلی نے بڑا زور لایا 84 دا قتل عام پنجاب وچ مشہور گبروں دے جھوٹے مقابلے بنا بنا مارنا چاہیا پر گرو خالصے نے ہمیشہ گرمکھ پیارے گرو گرنتھ پنتھ دا آسرا لے چڑھدے کلا دے وچ بانی بانے دے دھارنی ہو جواب کی دتا منو ساڈی داتری اسی منو دے سوئے جیوں جیوں منو وڈدا اسی دون سوائے ہوئے سانو تھاپنا گرو گوبند سنگھ دی

ਖਾਲਸਾ ਦੀ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਬੜਿਆਂ ਨੇ ਪਾਲੇ। ਸਭ ਜਾਦਿਆਂ ਨੂੰ ਨੀਹਾਂ ਚ ਚਿਣ ਕੇ ਰੰਗ ਜੇ ਵਰਗਿਆ ਸੋਚਿਆ ਸੀ ਖਾਲਸਾ ਖਤਮ ਕਰਤਾ। ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਤਮ ਹੋ ਗਏ ਗਾ, ਸਿੱਖੀ ਕਿੱਥੇ ਚੱਲੇਗੀ? ਪਰ ਇਤਿਹਾਸ ਪੜ ਕੇ ਦੇਖੋ, ਗੁਰਮੁਖ ਪਿਆਰਿਓ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲੈਣ ਵਾਲੇ, ਚਾਹੇ ਉਹ ਮੁਗਲ ਸੀ, ਚਾਹੇ ਉਹ ਅੰਗਰੇਜ਼, ਚਾਹੇ ਮੌਜੂਦਾ ਦਿੱਲੀ ਦੇ ਹਾਕਮ, ਅੱਜ ਉਹ ਗੁਰਮੁਖ ਪਿਆਰਿਓ ਨਜ਼ਰ ਕੋਈ ਨੀ ਆਉਂਦਾ ਤੇ ਖਾਲਸਾ ਚੜ੍ਹਦੀ ਕਲਾ ਚ, ਖਾਲਸਾ ਅੱਜ ਵੀ ਚੜ੍ਹਦੀ ਕਲਾ ਚ ਮਾਰ ਕੇ ਮਕਾਉਣ ਵਾਲੇ ਸੁਪਨੇ ਲੈਣ ਵਾਲੇ, ਚਾਹੇ ਉਹ ਜਕਰੀਆ, ਚਾਹੇ ਉਹ ਗੁਰਮੁਖ ਪਿਆਰਿਓ ਅੰਗਰੇਜ਼, ਚਾਹੇ ਉਹ ਮੌਜੂਦਾ ਦਿੱਲੀ ਇੰਦਰਾ ਤੱਕ, ਗੁਰਮੁਖ ਪਿਆਰਿਓ ਚਾਹੇ ਉਹਦੇ ਚੇਲੇ ਚਾਟੜੇ, ਇਹਨਾਂ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲਏ, ਚਾਹੇ ਉਹ ਪੰਜਾਬ ਦਾ ਮੁੱਖ ਮੰਤਰੀ ਬਿਆਂਦਾ ਬੁੱਚੜ ਕਿਉਂ ਨਾ ਹੋਵੇ, ਗੁਰਮੁਖ ਪਿਆਰਿਓ ਜਿਹਨਾਂ ਸਿੱਖੀ ਨੂੰ ਮਾਰ ਕੇ ਮਕਾਉਣ ਦੇ ਸੁਪਨੇ ਲਏ, ਉਹ ਦਿਸਦਾ ਕੋਈ ਨੀ ਤੇ ਸਿੱਖੀ ਚੜ੍ਹਦੀ ਕਲਾ ਚ।

0: तख्त लाहौर दे तख्त दे सामने आजाद तख्त अकाल तख्त दी सरजना कीती। दो तलवारी बदियां कमीरी दी एक पीर दी एक अजमत दी एक राज दी एक राखी करे वजीर दी हिम्मत बाहा कोटगर दरवाजा बलख बखीर दी नाल सिपाही नाल नील मार दुष्टा करे तगीर दी पग तेरी की जहांगीर दी। साडी नथा दे अब्दुल्ला गुरु हरगोबिंद पातशाह दी महिमा च भजन करदे आ। जे गुरु अर्जन देव पातशाह तत्ती तवी ते बैठे बिठाया सतगुरु नु तत्ती तवी ते बिठा के शहीद कीता तां सेवे पातशाह ने तलवार चक्की ते जुल्म दे खिलाफ चार जंगा लड़ियां ते चारां ते जित प्राप्त कीती। ते फिर नौवे पातशाह बेकसूर सतगुरु नु दिल्ली दे चांदनी चौक च शहीद कर दिता। फिर दसवें पातशाह ने चक्की तलवार जुल्म दे खिलाफ 14 जंगा लड़िया सरबंस हार दिता कुर्बान करना पिया सरबंस पर सतगुरु ने जालमां दा नाश कीता दुष्टां दा नाश जिन्ने भी वादा कीता 7% वोटां लैके पंजाब दियां जदों खाड़कू सिंघां ने बाईकाट दा 1991-92 ऐलान कीता कि सानू पंजाब नू अमन शांति चाहीदी हक चाहीदे आ जिस कानून विच साडे नाल इंसाफ नहीं है उस कानून दे तहत असी वोटां नहीं लड़नियां चोणां नहीं लड़नियां। गुरमुख प्यारे पर चोणां होईयां 7% वोटां कोल होईयां पंजाब च 93% वोटां कोल नहीं होईयां। 93% पंजाब दे लोग वो सिख संघर्ष दे नाल सी जो 20वीं सदी दे महान सिख संत बाबा जरनैल सिंह खालसा भिंडरांवालिया वालों आरंभिया गया। 93% लोग वो संघर्ष दे 7% वोटां लैके फिर एहो जिहा जालम बनिया जो मुछ मुट गभरू नौजवान झूठे मुकाबले भरावां नूं भरावां नाल लड़ाया गया। उधर पुलिस परिवार वो कौन सी वो भी साडे ही भरा नौकरियां दे लगे हुए उधर उन्हां दे तबाह कर दिते परिवारां दे परिवार मार के ते सिखां ते खाड़कुआं च पुलिस दे खाड़कू सिखां दे विच ऐसी एक दरार पैदा कीती गई भरावां नूं भरावां ने लड़ाया पंजाब दी धरती ते खून डुल्लिया ते सिखां दा डुल्लिया सिख विरोधियां ने सानू भरावां भरावां नूं लड़ा के साडा खून डुल्लिया ते आप पासे बह के तमाशा देखिया। कुछ गिणती दे बंदे सी जिहड़े फीतियां दे लालच विच जो पैसियां दे लालच विच नौजवानां दा घाण करदे सी फिर उन्हां दा वी असर की होया। अजीत संधु वर्गे SSP गुरमुख प्यारे नौजवानां दे खून दी होली खेडण वाले फिर जदों आखरी समां सरकारां वी जवाब दे गईयां जिन्हां दे इशारे ते कतले आम जदों फिर कोर्ट कचहरियां दे चक्कर चलण लगे ते फिर गुरमुख प्यारे ऐसा परेशानी विच ते नाले बेकसूर लोकां दी आत्मावां लगियां जदों सिर ते मंडराउण अंबाले दे परले पासे कंटैसा कार खड़ी होई रह गई आउंदी रेल गड्डी ने टक्कर मार के थले आके मरिया। फिर गुरमुख प्यारे तुहाडे सामने जिहने जुल्म कीता पापी के मारने को पाप महाबली है किसे ते वादा नहीं। जेडे पुलिस परिवार मारे गए हिंदू परिवार मारे गए वो सिख विरोधियां दीयां चालां सी जां जेड़ी सिखां विच कुछ भैड़ कीती संघर्षी योधियां नूं लहर नूं बदनाम करन वास्ते सिख विरोधी एजेंसियां ने उन्हां ने इहो जिहियां खेडां खेडियां। ये बाबे जरनैल सिंह दी विचारधारा नहीं ये सिख खाड़कुआं दी विचारधारा नहीं वो भरावां दा खून नहीं डोलना चाहुंदे उन्हां दी लड़ाई सेंटर दे नाल ते सिख हक्कां दी लड़ाई सी कि सानूं साडे हक चाहीदे आ साडे पंजाब दा पाणी पंजाब च चाहीदा साडे पंजाब दे हक चाहीदे आ। देखो किड्डा न्याय साडे नाल पंजाब दा पंजाबी राजस्थान हिमाचल च जाके जमीन दा मरला नहीं खरीद सकदा इत्थे बिहार दे भइए आके भी भावें मरबियां दे मरबे खरीद लैण उन्हां लई रोग कोई नहीं है पर पंजाब दा पंजाबी राजस्थान च मरला नहीं खरीद सकदा अपने नां ते रजिस्ट्री नहीं करा सकदा हिमाचल च जाके नहीं करा सकदा। दसो ये अन्याय नहीं तां की है धक्का नहीं तां की है ते पाणी कहिंदे पंजाब दा पाणी पासे दे देणा पंजाब दा पाणी खत्म हो रिहा पाणी ਗੁਰਮੁਖ ਪਿਆਰੇ ਹੋ, ਪਾਣੀ ਸੁੱਕ ਰਿਹਾ, ਜਿਹੜਾ ਹੈ ਥੋੜਾ ਬਹੁਤਾ ਉਹ ਵੀ ਪਾਸੇ ਦੇ ਦੇਣਾ, ਧੱਕਾ ਨੀ ਤਾਂ ਕੀ ਆ? ਤੇ ਸਿੱਖ ਹੱਕਾਂ ਦੀ ਲੜਾਈ ਪੰਜਾਬ ਦੇ ਆਖਿਆ, ਸਾਨੂੰ ਸਾਡੇ ਹੱਕ ਚਾਹੀਦੇ ਆ, ਇਨਸਾਫ਼ ਚਾਹੀਦਾ, ਜੋ ਸਾਡਾ ਹੱਕ ਬਣਦਾ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਚਾਹੀਦੇ ਆ। ਪਰ ਕੁਰਸੀ ਦੇ ਭੁੱਖੇ ਨਾਰਾਜ਼ ਸੀ ਲੋਕਾਂ ਨੇ, ਵੋਟਾਂ ਦੇ ਵੇਲੇ ਤਾਂ ਨਾਰੇ ਮਾਰੇ ਪੰਜਾਬੀ ਬੋਲਦਾ ਇਲਾਕਾ ਪੰਜਾਬ ਨੂੰ ਲੈ ਕੇ ਦੇਵਾਂਗੇ, ਚੰਡੀਗੜ੍ਹ ਪੰਜਾਬ ਨੂੰ ਲੈ ਕੇ ਦੇਵਾਂਗੇ, ਜਦੋਂ ਰਾਜ ਭਾਗ ਆਉਂਦਾ 5 ਸਾਲ ਕੁਰਸੀ ਤੇ ਆਹੋ ਜੇ ਸੌ ਜਾਂਦੇ ਆ, ਮੁੜ ਕੇ ਨਾ ਪੰਥ ਚੇਤੇ ਰਹਿੰਦਾ, ਨਾ ਪੰਥ ਦੇ ਮਸਲੇ ਚੇਤੇ ਰਹਿੰਦੇ, ਨਾ ਚੰਡੀਗੜ੍ਹ ਚੇਤੇ ਰਹਿੰਦਾ, ਨਾ ਪੰਜਾਬ ਦਾ ਪਾਣੀ ਤੇ ਨਾ ਪੰਜਾਬੀ ਬੋਲਦੇ ਇਲਾਕੇ, ਚਾਹੇ ਉਹ ਰਾਜਸਥਾਨ ਚ ਗਏ, ਹਿਮਾਚਲ ਚ ਗਏ, ਹਰਿਆਣੇ ਚ ਗਏ, ਨਹੀਂ ਗੁਰਮੁਖ ਪਿਆਰੇ ਚੇਤੇ ਰਹਿੰਦੇ। ਖਿਆਲ ਕਰਿਓ, ਹੱਕਾਂ ਦੀ ਲੜਾਈ, ਹੱਕਾਂ ਦੀ ਗੱਲ ਸੀ, ਪਰ ਗੱਲ ਨੂੰ ਕਿਹੜਾ ਰੂਪ ਦਿੱਤਾ? ਇਹ ਬਾਬੇ ਜਰਨੈਲ ਸਿੰਘ ਦਾ ਸਿਧਾਂਤ ਨਹੀਂ ਪ੍ਰਚਾਰਿਆ ਗਿਆ। ਬਾਬਾ ਜਰਨੈਲ ਸਿੰਘ ਪਿੰਡਰਾਲਾ ਤੇ ਕਹਿੰਦਾ ਇੱਕ ਸਿੱਖ ਨੂੰ 35 ਹਿੰਦੂ ਆਉਂਦੇ ਆ। ਪਰ ਖਿਆਲ ਕਰਿਓ ਗੁਰਮੁਖ ਪਿਆਰਿਓ, ਬਾਬੇ ਜਰਨੈਲ ਸਿੰਘ ਨੇ ਇਹ ਗੱਲ ਨਹੀਂ ਕਹੀ, ਉਹ ਕਿਸ ਰੂਪ ਚ ਕਹੀ ਸੀ? ਜਦੋਂ ਗੱਲ ਸਿੱਖ ਹੱਕਾਂ ਦੀ ਆਈ ਤਾਂ ਉਸ ਵੇਲੇ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ, ਉਹਨੇ ਸੁਨੇਹਾ ਭੇਜਿਆ ਸੀ ਸੰਤ ਜਰਨੈਲ ਸਿੰਘ ਨੂੰ, ਆਖਿਆ ਉਹ ਸਿੱਖ ਹੱਕਾਂ ਦੀ ਗੱਲ ਤੇ ਕਰਦਾ, ਪੰਜਾਬ ਦੀ ਗੱਲ ਤੇ ਕਰਦਾ, ਉਹਨੂੰ ਸੁਨੇਹਾ ਦਿਓ ਕਿ ਪੰਜਾਬ ਤੋਂ ਬਾਹਰ ਸਿੱਖਾਂ ਦੀ ਇੰਨੀ ਘੱਟ ਗਿਣਤੀ ਆ, 35-35 ਹਿੰਦੂਆਂ ਨੂੰ ਇੱਕ ਸਿੱਖ ਆਉਂਦਾ। ਤੇ ਬਾਬੇ ਜਰਨੈਲ ਸਿੰਘ ਨੂੰ ਸੁਨੇਹਾ ਆਇਆ ਸੀ, ਤੇ ਬਾਬੇ ਜਰਨੈਲ ਸਿੰਘ ਨੇ ਉਸੇ ਬੰਦੇ ਨੂੰ ਇਹ ਸੁਨੇਹਾ ਵਾਪਸ ਉਹੀ ਸੁਨੇਹਾ ਵਾਪਸ ਦਿੱਤਾ ਸੀ ਕਿ ਉਹਨੂੰ ਇੰਦਰਾ ਨੂੰ ਕਹਿ ਦਿਓ 35 ਹਿੰਦੂਆਂ ਨੂੰ ਇੱਕ ਸਿੱਖ ਨਹੀਂ ਆਉਂਦਾ, ਇੱਕ ਸਿੱਖ ਨੂੰ 35 ਹਿੰਦੂ ਆਉਂਦੇ ਆ, ਐ ਕਹਿ ਲੋ। ਜਵਾਬ ਇੰਦਰਾ ਨੂੰ ਸੀ, ਇਹ ਕੋਈ ਹਿੰਦੂਆਂ ਦਾ ਵਿਰੋਧ ਨਹੀਂ, ਹਿੰਦੂ ਧਰਮ ਦੀ ਵਿਚਾਰਧਾਰਾ ਦੇ ਵਿਰੋਧੀ ਨਹੀਂ ਸੰਤ। ਹਿੰਦੂਆਂ ਦੀਆਂ ਧੀਆਂ ਘਰਾਂ ਚ ਬੈਠੀਆਂ, ਸੰਤਾਂ ਨੇ ਸਹੁਰੇ ਘਰੀ ਵਸਾਈਆਂ ਉਹਨਾਂ ਦੇ, ਗੁਰਮੁਖ ਪਿਆਰੇ ਜਿਹੜੀਆਂ ਦਾਜ ਦਹੇਜ ਦੇ ਕਰਕੇ ਘਰਾਂ ਚ ਬਿਠਾਈਆਂ। ਸੰਤ ਜਰਨੈਲ ਸਿੰਘ ਦੀ ਵਿਚਾਰਧਾਰਾ ਕਿਸੇ ਧਰਮ ਦੀ ਵਿਰੋਧੀ ਨਹੀਂ, ਉਹ ਤੇ ਸਰਕਾਰ ਨੂੰ ਗੁਰਮੁਖ ਪਿਆਰੇ ਜਵਾਬ ਸੀ, ਪਰ ਮੀਡੀਆ ਸਰਕਾਰ ਦਾ, ਤੇ ਸਰਕਾਰ ਨੇ ਸੰਤਾਂ ਵਾਲੀ ਗੱਲ ਤੇ ਪ੍ਰਚਾਰ ਦਿੱਤੀ, ਤੇ ਸਰਕਾਰ ਵਾਲੀ ਗੱਲ ਪ੍ਰਚਾਰੀ ਨਾ ਮੀਡੀਏ ਨੇ, ਤੇ ਸੰਤਾਂ ਨੂੰ ਧਰਮ ਦਾ ਹਿੰਦੂ ਧਰਮ ਦਾ ਵਿਰੋਧੀ ਬਣਾ ਕੇ ਪੇਸ਼ ਕਰ ਦਿੱਤਾ। ਨਹੀਂ ਨਹੀਂ, ਗੁਰਮੁਖ ਪਿਆਰਿਓ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਸਿਪਾਹੀ ਆਪਣੇ ਧਰਮ ਦੇ ਪੱਕੇ, ਦੂਜੇ ਧਰਮਾਂ ਦਾ ਸਤਿਕਾਰ ਕਰਨ ਵਾਲੇ, ਇਹ ਤੇ ਉਹਨਾਂ ਸਿਆਸੀ ਲੋਕਾਂ ਨੂੰ ਜਵਾਬ ਦਿੱਤੇ ਸੀ ਜਿਨ੍ਹਾਂ ਨੇ ਜ਼ੁਲਮ ਢਾਇਆ। ਹੋਰ ਕਿਵੇਂ ਇਸ ਗੁਰਮੁਖ ਪਿਆਰਿਓ ਜਿਹੜੇ ਜ਼ੁਲਮ ਕਰਦੇ ਸੀ, ਉਹਨਾਂ ਅਫਸਰਾਂ ਨੂੰ ਸਜ਼ਾਵਾਂ ਮਿਲੀਆਂ, ਉਹਨਾਂ ਮੁਲਾਜ਼ਮਾਂ ਨੂੰ ਸਜ਼ਾਵਾਂ ਮਿਲੀਆਂ ਜਿਹੜੇ ਆਪਣੀ ਡਿਊਟੀ ਕਰਦੇ ਸੀ, ਚਾਹੇ ਉਹ ਪੁਲਿਸ ਵਿੱਚ, ਫੌਜ ਵਿੱਚ, ਕਿਤੇ ਵੀ, ਕਿਸੇ ਦਾ ਕਿਸੇ ਨੇ ਕੋਈ ਨੁਕਸਾਨ ਨਹੀਂ ਕੀਤਾ। ਜਿਹੜੇ ਆਪਣੀ ਡਿਊਟੀ ਤੱਕ ਸੀਮਤ, ਸਗੋਂ ਉਹਨਾਂ ਨੇ ਸੇਵਾਵਾਂ ਕੀਤੀਆਂ, ਚਾਹੇ ਉਹ ਸਤਵੰਤ ਸਿੰਘ, ਬੇਅੰਤ ਸਿੰਘ ਹੋਣ, ਚਾਹੇ ਭਾਈ ਦਿਲਾਵਰ ਸਿੰਘ ਹੋਵੇ, ਉਹਨਾਂ ਨੇ ਸਿੱਖੀ ਧਰਮ, ਸਿੱਖੀ ਫਰਜ਼ ਨੂੰ ਪਛਾਣਦਿਆਂ ਆਪਣੀ ਨੌਕਰੀ ਨਾਲੋਂ, ਆਪਣੇ ਪਰਿਵਾਰ ਨਾਲੋਂ, ਸਵਾਰਥਾਂ ਨਾਲੋਂ ਧਰਮ ਨੂੰ ਪਹਿਲਾਂ ਜਾਣਿਆ, ਤੇ ਜ਼ਿੰਮੇਵਾਰੀਆਂ ਨਿਭਾਈਆਂ, ਸੇਵਾਵਾਂ ਨਿਭਾਈਆਂ। ਪਰ ਜਿਨ੍ਹਾਂ ਨੇ ਜ਼ੁਲਮ ਕੀਤਾ, ਚਾਹੇ ਉਹ ਗੋਬਿੰਦ ਰਾਮ ਹੈ, ਪੁਲਿਸ ਅਫਸਰ ਸੀ ਗੁਰਮੁਖ ਪਿਆਰੇ, ਜਿਹਨੇ ਸਿੱਖਾਂ ਤੇ ਇੰਨਾ ਕਤਲੇਆਮ 84 ਤੋਂ ਬਾਅਦ ਕੀਤਾ, ਇੱਕੋ ਗੱਲ ਕਹਿੰਦਾ ਸੀ ਸਿੱਖੋ, ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਚੇਤੇ ਰਹੂਗਾ। ਸਿੱਖਾਂ ਨੂੰ ਜ਼ਲੀਲ ਕਰਦਾ ਸੀ। ਫਿਰ ਗੁਰੂ ਕੇ ਸਿੱਖਾਂ ਨੂੰ ਡਿਊਟੀ ਸੰਭਾਲਣੀ ਪਈ। ਉਹ ਮਾਝੇ ਦੀ ਧਰਤੀ ਦਾ ਸੂਰਮਾ ਭਾਈ ਜੁਗਰਾਜ ਸਿੰਘ ਉਰਫ ਤੂਫਾਨ, ਫਿਰ ਇਹੋ ਜੀ ਜ਼ਿੰਮੇਵਾਰੀ ਸੰਭਾਲੀ, ਜਿਹੜਾ ਗੋਬਿੰਦ ਰਾਮ ਕਹਿੰਦਾ ਸੀ ਸਿੱਖੋ ਗੁਰੂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਚੇਤੇ ਰਹੂ, ਖਲਾਰਾ ਹੀ ਪੈ ਗਿਆ, ਕੱਠਿਆ ਕੁਛ ਨੀ, ਫਰਸ਼ਾਂ ਤੋਂ ਹੀ ਖੁਰਚਦੇ ਫਿਰੇ ਉਹਨੂੰ।
1: ਬੋਲੇ
0: ਉੱਥੇ ਫਰਜ਼ ਬਣ ਜਾਂਦਾ। ਵੈਸੇ ਕਿਸੇ ਦਾ ਕੋਈ ਵਿਰੋਧ ਨੀ, ਕੋਈ ਕਿਤੇ ਡਿਊਟੀ ਕਰਦਾ, ਜਿਨ੍ਹਾਂ ਨੇ ਜ਼ੁਲਮ ਕੀਤਾ ਪੈਸੇ ਦੇ ਲਾਲਚ ਜਾਂ ਫੀਤੀਆਂ ਦੇ ਲਾਲਚ ਵਿੱਚ, ਜਿਨ੍ਹਾਂ ਨੇ ਅਮਨ ਕਾਨੂੰਨ ਨੂੰ ਹੱਥਾਂ ਵਿੱਚ ਲੈ ਕੇ ਕਾਨੂੰਨ ਨੂੰ ਆਪਣੀ ਮਰਜ਼ੀ ਨਾਲ ਵਰਤਿਆ, ਉਹਨਾਂ ਦੇ ਨਾਲ ਹੀ ਹੋਇਆ। ਤੇ ਗੁਰਮੁਖ ਪਿਆਰਿਓ, ਚੋਹਲਾ ਸਾਹਿਬ ਭਾਈ ਅਵਤਾਰ ਸਿੰਘ ਬ੍ਰਹਮਾ ਤੇ ਉੱਥੇ ਆਇਆ ਸੀ ਨਾ ਇੱਕ ਥਾਣੇਦਾਰ, ਜਿਹੜਾ ਸਿੱਧੀ ਨੂੰ ਗੁਰਮੁਖ ਪਿਆਰੇ ਉਹ ਮਖੌਲ ਕਰਦਾ ਨੀ, ਤੇ ਬਥੇਰੇ ਆ ਡਿਊਟੀ ਕਰਕੇ ਆਪਣੀ ਚਲੇ ਗਏ, ਕਿਸੇ ਨੂੰ ਸਿੰਘਾਂ ਨੇ ਕੁਝ ਨੀ ਆਖਿਆ। ਪਰ ਜਦੋਂ ਗੁਰਮੁਖ ਪਿਆਰੇ ਕਾਨੂੰਨ ਲੈ ਕੇ ਹੱਥਾਂ ਚ ਸਿੱਖ ਨੌਜਵਾਨਾਂ ਦਾ ਲੱਗਿਆ ਸ਼ਿਕਾਰ ਖੇਡਣ, ਤੇ ਭਾਈ ਅਵਤਾਰ ਸਿੰਘ ਬ੍ਰਹਮੇ ਨੂੰ ਵੀ ਬ੍ਰਹਮੀਓ ਦੱਸਦਾ ਸੀ, ਕਿਹੜਾ ਬ੍ਰਹਮਣ ਕਹਿੰਦਾ ਕਿਹੜੀ ਬ੍ਰਹਮੀ ਮੈਂ ਦੇਖ ਲਊਂਗਾ ਤੇ ਫਿਰ ਪਤਾ ਉਦੋਂ ਹੀ ਲੱਗਿਆ ਕਵਿਤਾਵਾਂ ਬਣੀਆਂ ਅਸੀਂ ਛੋਟੇ ਛੋਟੇ ਹੁੰਦੇ ਜਦੋਂ ਗੋਇੰਦਵਾਲ ਸਾਹਿਬ ਦਾ ਮੇਲਾ ਲੱਗਦਾ ਬਾਬੇ ਬਕਾਲਾ ਸਾਹਿਬ ਮੇਲਾ ਲੱਗਦਾ ਤੇ ਉੱਥੇ ਜਾਂਦੇ ਰਾਤ ਭਰ ਦੀਵਾਨ ਸਾਜਦੇ ਕਵੀਸਰਾਂ ਤੋਂ ਢਾਡੀਆਂ ਤੋਂ ਕਵਿਤਾਵਾਂ ਸੁਣੀ ਦੀਆਂ ਸੀ ਬਚਪਨ ਦੇ ਅੰਦਰ 8-10 ਸਾਲ ਦੀ ਉਮਰ ਵਿਚ ਤੇ ਗੁਰਮੁਖ ਪਿਆਰੇ ਉਦੋਂ ਕੀ ਕਵਿਤਾਵਾਂ ਉਹ ਪਾਇਆ ਕਰਦੇ ਕਵਿਤਾਵਾਂ ਬਣੀਆਂ ਫਿਰ ਉਹਨਾਂ ਸਿੰਘਾਂ ਦੀ ਬਹਾਦਰੀ ਦੀਆਂ ਦੁਸ਼ਟਾਂ ਦੀ ਦੁਸ਼ਟਾਈ ਦੀਆਂ ਕਹਿੰਦੇ ਚੋਲਾ ਸਾਹਿਬ ਦੀ ਮਸ਼ਹੂਰ ਬੜੀ ਚੌਂਕੀ ਤੇ ਸਿੱਧੂ ਲੱਗਾ ਥਾਣੇਦਾਰ ਸੀ ਖਿਆਲ ਕਰਿਓ ਚੋਲਾ ਸਾਹਿਬ ਮਾਝੇ ਦੀ ਧਰਤੀ ਚੋਲਾ ਸਾਹਿਬ ਦੀ ਮਸ਼ਹੂਰ ਬੜੀ ਚੌਂਕੀ ਤੇ ਸਿੱਧੂ ਲੱਗਾ ਥਾਣੇਦਾਰ ਸੀ ਗਾਲਾਂ ਕੱਢਣ ਦਾ ਉਹ ਸੀ ਬੜਾ ਸ਼ੌਂਕੀ ਤੇ ਕੱਢਦਾ ਵੀ ਬੇਸੁਮਾਰ ਸੀ ਗੱਲ ਖਾਲਸੇ ਨੂੰ ਆਖਦੀ ਨਿਕੰਮੀ ਤੇ ਬਹੁਤਾ ਹੰਕਾਰ ਹੋ ਗਿਆ ਸਿੱਬੂ ਆਖਦਾ ਮੈਂ ਵੇਖਣੀ ਬ੍ਰਹਮੀ ਬ੍ਰਹਮ ਦਾ ਦਿਦਾਰ ਹੋ ਗਿਆ
1: ਬੋਲੇ ਸੋ ਨਿਹਾਲ ਅਕਾਲ
0: ਦਿਦਾਰ ਪਤਾ ਕਿਵੇਂ ਹੋਇਆ ਇੱਕ ਦਿਨ ਆਉਂਦਾ ਸੀ ਫਿਰ ਬਹਿ ਗਏ ਸੂਏ ਦੇ ਪੁਲ ਤੇ ਭਾਈ ਅਵਤਾਰ ਸੋ ਬ੍ਰਹਮ ਤੇ ਫਿਰ ਆਪ ਤੇ ਚੜ੍ਹਨਾ ਹੀ ਸੀ ਗੱਡੀ ਵਿਚਾਰੇ ਦੋ ਚਾਰ ਬੇਕਸੂਰ ਮੁਲਾਜ਼ਮਾਂ ਨੂੰ ਵੀ ਨਾਲ ਹੀ ਲੈ ਗਿਆ ਪਤਾ ਉਦੋਂ ਹੀ ਲੱਗਿਆ ਜਦੋਂ ਪੁਲ ਦੇ ਉੱਤੋਂ ਦਿਵਸੀ ਸੂਏ ਦੇ ਵਿੱਚ ਪਈ ਤੇ ਗੁਰਮੁਖ ਪਿਆਰੇ ਚੜ੍ਹਦਾ ਗੱਡੀ ਅਵਤਾਰ ਸੇ ਬ੍ਰਹਮੇ ਨੇ ਸਿੱਬੂ ਨੂੰ ਜਿਹੜਾ ਕਹਿੰਦਾ ਸੀ ਮੈਂ ਵੇਖਣੀ ਬ੍ਰਹਮੀ ਬ੍ਰਹਮ ਦਾ ਦਿਦਾਰ ਹੋ ਉਹਨਾਂ ਨੂੰ ਸਜਾਵਾਂ ਦਿੱਤੀਆਂ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਕਈ ਸਿੱਖ ਘਰਾਂ ਵਿੱਚ ਜੰਮ ਕੇ ਸਿੱਖੀ ਦੇ ਦੁਸ਼ਮਣ ਬਣੇ ਗੁਰਮੁਖ ਪਿਆਰੇ ਉਹਨਾਂ ਨਾਲ ਉਸੇ ਤਰ੍ਹਾਂ ਖਾਲਸਾ ਨਿਬੜਦਾ ਆਇਆ ਕੱਟੀਆਂ ਦੇ 51 ਪਾਉਂਦਾ ਆਇਆ ਉਹ ਖਾਲਸਾ ਕਿਸੇ ਦਾ ਵੈਰੀ ਨਹੀਂ ਗੁਰਮੁਖ ਪਿਆਰੇ ਖਾਲਸਾ ਗੁਰੂ ਕਾ ਸਿੱਖ ਪਰ ਜਿਹੜਾ ਸਿੱਖੀ ਨੂੰ ਖਤਮ ਕਰਨ ਦੇ ਰਾਹ ਤੁਰਿਆ ਚਾਹੇ ਉਹ ਜਕਰੀਆ ਚਾਹੇ ਮੱਸਾ ਰੰਗੜ ਚਾਹੇ ਬਦਾਲੀ ਚਾਹੇ ਕੋਈ ਹੈ ਗੁਰੂ ਖਾਲਸਾ ਆਪਣਾ ਇਤਿਹਾਸ ਘਰਾਉਂਦਾ ਆਇਆ ਦੁਹਰਾਵੇਗਾ ਜਿਹੜਾ ਗੁਰੂ ਖਾਲਸੇ ਨਾਲ ਅੜਦਾ ਆਇਆ ਉਹ ਝੜਦਾ ਆਇਆ ਨਿਹੰਗ ਸਿੰਘ ਬਚਨ ਬੋਲਦੇ ਆ ਨਾ ਤੁਸੀਂ ਸੁਣਦੇ ਹੋ ਸ਼ਰਨ ਪਰੇ ਸੋ ਤਰੇ ਅੜੇ ਸੋ ਚੜੇ ਧਾਰਨਾ ਤੁਸੀਂ ਵੀ ਪੜ੍ਹ ਲਿਓ ਪਿਆਰ ਵਿੱਚ ਸਾਰੇ ਕੀ ਹੈ ਧਾਰਨਾ ਨਿਹੰਗ ਸਿੰਘਾਂ ਦੇ ਬੋਲੇ ਗੁਰਮੁਖ ਪਿਆਰੋ ਰਸਨਾ ਸਫਲੀ ਕਰਿਓ ਜਿਹੜੇ ਅੜਨਗੇ ਝੜਨਗੇ ਸਾਰੇ ਸਰਨ

0: ਕਰਨ ਪਰੇ ਸੋ ਤਰੇ ਅੜੇ ਸੋ ਝੜੇ, ਜਿਹੜਾ ਅੜਦਾ ਆਇਆ ਝੜਦਾ ਆਇਆ। ਗੁਰੂ ਖਾਲਸੇ ਦਾ ਇਤਿਹਾਸ ਹੈ। ਇੱਥੇ ਭਾਈ ਤਾਰੂ ਸਿੰਘ ਦਾ ਖੋਪੜਾ ਲਾਉਣ ਵਾਲਾ ਖਾਨ ਬਹਾਦਰ ਜਕਰੀਆ ਗੁਰਮੁਖ ਪਿਆਰੇ ਲਾਹੌਰ ਦਾ ਸੂਬੇਦਾਰ, ਜੇ ਸਿੱਖ ਦੇ ਉੱਤੇ ਇੱਕ ਕਿਰਤੀ ਸਿੱਖ ਤੇ ਜ਼ੁਲਮ ਕੀਤਾ, ਭਾਈ ਤਾਰੂ ਸਿੰਘ ਨੇ ਆਖਿਆ ਉਹ ਜ਼ਾਲਮ ਯਾਦ ਰੱਖੀ, ਗੁਰੂ ਕਾ ਸਿੱਖਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੂ ਤੇ ਤੈਨੂੰ ਜੁੱਤੀ ਦੀ ਨੋਕ ਦੇ ਮੂਹਰੇ ਲਾ ਕੇ ਲਿਜਾਣਾ। ਇਤਿਹਾਸ ਹੈ ਖਾਲਸਾ ਜੀ ਕੀ ਦਿਨ, ਭਾਈ ਤਾਰੂ ਸਿੰਘ ਬਿਨਾਂ ਖੋਪੜੇ ਤੋਂ ਜਿਉਂਦਾ ਰਿਹਾ ਸਿੱਖ। ਜਿੰਨਾ ਚਿਰ ਖਾਨ ਬਹਾਦਰ ਗੱਡੀ ਨੀ ਨਾ ਚੜਿਆ ਲਾਹੌਰ ਦਾ ਸੂਬੇਦਾਰ, ਉਹਨਾਂ ਕੁਚਰ ਗੁਰੂ ਕੇ ਸਿੰਘ ਨੇ ਸ਼ਹੀਦੀ ਨੀ ਪਾਈ, ਜੁੱਤੀ ਦੀ ਨੋਕ ਮੂਹਰੇ ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਉਹਦੇ ਸਿਰ ਚ ਮਾਰੀਆਂ। ਬਿਮਾਰ ਹੋ ਗਿਆ, ਪਿਸ਼ਾਬ ਦਾ ਬੰਨ ਪੈ ਗਿਆ ਸੀ ਗੁਰਮੁਖ ਪਿਆਰਿਓ, ਜਿਉਂ ਜਿਉਂ ਜੁੱਤੀਆਂ ਵੱਜਦੀਆਂ ਤਿਉਂ ਤਿਉਂ ਪਿਸ਼ਾਬ ਦਾ ਬੰਨ ਖੁੱਲਦਾ, ਤੇ ਗੁਰਮੁਖ ਪਿਆਰਿਓ ਬਿਮਾਰੀ ਤੇ ਦੂਰ ਹੋਣੀ ਹੋਣੀ ਸੀ। ਭਾਈ ਤਾਰੂ ਸਿੰਘ ਦੀਆਂ ਜੁੱਤੀਆਂ ਇੰਨੀ ਜ਼ੋਰ ਜ਼ੋਰ ਦੀ ਮਾਰੀਆਂ ਸਿਰ ਵਿੱਚ ਉਹਨਾਂ ਨੇ, ਕਿਉਂ ਕਹਿੰਦਾ ਹੋਰ ਜ਼ੋਰ ਨਾਲ ਮਾਰੋ, ਆਰਾਮ ਆਉਂਦਾ ਆਰਾਮ ਆਉਂਦਾ, ਹੋਰ ਜ਼ੋਰ ਨਾਲ ਮਾਰੋ। ਤੇ ਉਹਦੇ ਸਿਪਾਹੀਆਂ ਇੰਨੀ ਜ਼ੋਰ ਨਾਲ ਮਾਰੀਆਂ ਕਿ ਨਾਲ ਦੀ ਨਾਲ ਹੀ ਗੁਰਮੁਖ ਪਿਆਰਿਓ ਪ੍ਰਾਣ ਪੰਖੇਰੂ ਕਾਇਮ ਮਡੋਲੀ ਚੋਂ ਉੱਡ ਗਏ, ਭੌਰ ਮਾਰ ਗਿਆ ਉਡਾਰੀ, ਰਹਿ ਗਿਆ ਧਰਤੀ ਤੇ ਸਰੀਰ ਡਿੱਗਿਆ ਗੁਰਮੁਖ ਪਿਆਰਿਓ ਗੁਰੂ ਕਾ ਸਿੱਖ ਭਾਈ ਤਾਰੂ ਸਿੰਘ। ਜਦੋਂ ਖਬਰ ਮਿਲੀ ਵੀ ਉਹਦਾ ਦੇ ਪੈ ਗਿਆ ਭੋਗ ਪੜਿਆ ਗਿਆ ਕੀਰਤਨ ਸੋਲਾ, ਫਿਰ ਭਾਈ ਤਾਰੂ ਸਿੰਘ ਨੇ ਸਰੀਰ ਛੱਡਿਆ, ਸ਼ਹੀਦੀ ਦਾ ਜਾਮ ਪੀਤਾ। ਗੁਰਮੁਖ ਪਿਆਰਿਓ ਇਤਿਹਾਸ ਹੈ, ਜਿਹੜਾ ਅੜਦਾ ਆਇਆ ਉਹ ਝੜਦਾ ਆਇਆ, ਨਰਕ ਧਾਰੀ ਅੜਿਆ ਗੁਰੂ ਖਾਲਸੇ ਨਾਲ, ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਪੰਜਾਬ ਦੀ ਧਰਤੀ ਤੇ ਸੈਂਟਰ ਦਾ ਪਾਲਤੂ ਗੁਰਮੁਖ ਪਿਆਰਿਓ ਸਿੱਖੀ ਨਾਲ ਮਜ਼ਾਕ, ਗੁਰਬਾਣੀ ਨਾਲ ਮਜ਼ਾਕ, ਸਿੱਖ ਗੁਰੂਆਂ ਦੇ ਖਿਲਾਫ ਤੇ ਗੁਰਮੁਖ ਪਿਆਰਿਓ ਫਿਰ ਜਿਹੜਾ ਹਾਸਰ ਹੋਇਆ ਤੁਹਾਡੇ ਸਾਹਮਣੇ ਹੈ, ਭਾਵੇਂ ਸ਼ਹਾਦਤਾਂ ਦੇ ਜਾਮ ਪੀਣੇ ਪਏ ਸਿੱਖਾਂ ਨੂੰ, ਸਿੱਖ ਸ਼ਹੀਦੀਆਂ ਪਾ ਮੋਰਚੇ ਲਾਈ, ਗੁਰਮੁਖ ਪਿਆਰਿਓ ਮੋਰਚੇ ਫਤਿਹ ਕਰਦੇ ਆਏ ਆ, ਜਿੰਨਾ ਕੁਝ ਸਿੱਖਾਂ ਨੂੰ ਹੁਣ ਤੱਕ ਮਿਲਿਆ ਮੋਰਚਿਆਂ ਨੇ ਮਿਲਿਆ, ਮੋਰਚਿਆਂ ਤੋਂ ਬਿਨਾਂ ਕੁਝ ਨੀ ਮਿਲਿਆ। ਭਾਵੇਂ ਸ਼ਹਾਦਤਾਂ ਦੇ ਜਾਮ ਪੀਣੇ ਪਏ, ਹਜ਼ਾਰਾਂ ਸਿੱਖ ਘੱਲੂ ਘਾਰਿਆਂ ਚ ਸ਼ਹੀਦ ਹੋਏ ਆ, ਗੁਰਮੁਖ ਪਿਆਰਿਓ ਵੱਡਾ ਘੱਲੂ ਘਾਰਾ, ਛੋਟਾ ਘੱਲੂ ਘਾਰਾ, ਚਾਹੇ ਘੱਲੂ ਘਾਰਾ, ਚਾਹੇ ਉਹ 84 ਦਾ ਘੱਲੂ ਘਾਰਾ, ਮੋਰਚੇ ਲੱਗੇ, ਸ਼ਹਾਦਤਾਂ ਹੋਈਆਂ ਪਰ ਸਫਲਤਾ ਮੋਰਚਿਆਂ ਦੇ ਨਾਲ। ਤੇ ਖਿਆਲ ਕਰਿਓ ਜਿਹੜੇ ਅੱਜ ਗੁਰੂ ਖਾਲਸੇ ਨਾਲ ਗ੍ਰੰਥ ਪੰਥ ਨਾਲ ਕਹਿੰਦੇ ਆ ਨਾ, ਝੂਠਾ ਸੌਦਾ ਭੁਨਿਆਰਾ ਬਿਹਾਰੀ ਭਈਆ, ਜਿਹੜਾ ਵੀ ਗੁਰੂ ਪੰਥ ਖਾਲਸੇ ਨਾਲ ਅੜੇਗਾ ਝੜੇਗਾ। ਇਤਿਹਾਸ ਕਹਾਵਤ ਆ ਨਾ, ਕਹਿੰਦੇ ਜਦੋਂ ਗਿੱਦੜ ਦੀ ਮੌਤ ਆਉਂਦੀ ਆਬਾਦੀ ਵੱਲ ਨੂੰ ਭੱਜਦਾ, ਪਿੰਡ ਵੱਲ ਨੂੰ ਭੱਜਦਾ, ਸ਼ਹਿਰ ਵੱਲ ਨੂੰ ਭੱਜਦਾ, ਜਦੋਂ ਵੀ ਦੰਭੀਆਂ ਪਖੰਡੀਆਂ ਜਾਲਮਾਂ ਦੀ ਮੌਤ ਆਉਂਦੀ ਉਹ ਗੁਰੂ ਗ੍ਰੰਥ ਪੰਥ ਨਾਲ ਕਹਿੰਦੇ ਆ, ਫਿਰ ਕੀਤੇ ਤਾਂ ਅੰਜਾਮ ਪਾਉਂਦੇ ਆ। ਹੁਣ ਗੁਰੂ ਪੰਥ ਖਾਲਸਾ ਕਿਸੇ ਨੂੰ ਕੁਛ ਨੀ ਕਹਿੰਦਾ, ਗੁਰੂ ਕੇ ਸਿੱਖ ਕਿਸੇ ਨੂੰ ਕੁਛ ਨੀ, ਅਸੀਂ ਆਪਣੇ ਧਰਮ ਚ ਪੱਕੇ, ਦੂਜੇ ਧਰਮਾਂ ਦਾ ਸਤਿਕਾਰ ਬਥੇਰੇ ਇਹੋ ਜਿਹੇ ਜਨੌਰ ਤੁਰੇ ਫਿਰਦੇ, ਕਦੇ ਖਾਲਸੇ ਨੇ ਕਿਸੇ ਨੂੰ ਕੁਝ ਨੀ ਆਖਿਆ, ਪਰ ਜਿਹੜੇ ਸਾਡੇ ਸਿਧਾਂਤਾਂ ਨਾਲ ਖਿਲਵਾੜ ਕਰਦੇ ਸਿੱਖੀ ਨਾਲ, ਗੁਰੂ ਗ੍ਰੰਥ ਪੰਥ ਨਾਲ, ਦੰਭੀ ਪਖੰਡੀ ਲੋਕ, ਫਿਰ ਉਹਨਾਂ ਨਾਲ ਖਾਲਸਾ ਸਿੱਝਦਾ ਆਇਆ, ਸਿੱਝਦਾ ਰਹੇਗਾ। ਹੁਣ ਗੁਰੂ ਕਾ ਖਾਲਸਾ ਕਿਸੇ ਨੂੰ ਕੁਛ ਨਹੀਂ ਕਹਿੰਦਾ, ਉਹ ਆਪਣੇ ਧਰਮ ਵਿੱਚ ਪੱਕਾ ਤੇ ਦੂਜੇ ਤੋਂ, ਸਗੋਂ ਗੁਰੂ ਕਾ ਖਾਲਸਾ ਤੇ ਦੂਜੇ ਧਰਮਾਂ ਲਈ ਕੁਰਬਾਨੀ। ਸਾਡੇ ਗੁਰੂ ਸਾਹਿਬਾਨ ਨੇ ਮਿਸਾਲ ਪੇਸ਼ ਕੀਤੀ ਆ, ਤਿਲਕ ਜੰਨੂ ਰਾਖਾ ਪ੍ਰਵਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਦੂਜੇ ਧਰਮ ਨੂੰ ਬਚਾਉਣ ਖਾਤਰ। ਪਿਆਓ ਗੁਰੂ ਪਿਆਰਿਓ, ਗੁਰੂ ਗ੍ਰੰਥ ਪੰਥ ਦੇ ਮਾਰਗ ਤੇ ਚੱਲੀਏ, ਮਹਾਂਪੁਰਖਾਂ ਦਾ ਮਾਰਗ, ਸ਼ਹੀਦਾਂ ਦਾ ਮਾਰਗ, ਤਾਂ ਹੀ ਜੋੜ ਮੇਲੇ ਬਣਾਏ ਸਾਡੇ ਸਫਲੇ ਆ। ਜੇ ਗੁਰੂ ਗ੍ਰੰਥ ਪੰਥ ਦੇ ਮਾਰਗ, ਗੁਰੂ ਦੀਆਂ ਮਹਾਨ ਪਰੰਪਰਾਵਾਂ ਨੂੰ ਧਾਰਨ ਕਰੀਏ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਜੋ ਸਤਿਗੁਰ ਦਾ ਉਪਦੇਸ਼ ਤੇ ਸੰਤ ਸਿਪਾਹੀ ਬਣਨਾ, ਤਿਆਰ ਬਰ ਤਿਆਰ ਰਹਿਣਾ। ਇਹ ਨੀ ਹਮੇਸ਼ਾ ਮਨ ਚ ਗੱਲ ਕਿ ਹੋਊ ਪਰੇ ਕੋਈ ਨੀ, ਸਾਡੀ ਵੀ ਜ਼ਿੰਮੇਵਾਰੀ ਕੋਈ ਕਰ ਲੇਗਾ ਆਪੇ, ਆਪਣੀਆਂ ਗੱਲਾਂ ਇਹੋ ਹੀ ਹੁੰਦੀਆਂ। ਜਦੋਂ ਕਦੇ ਕੁਛ ਹੋ ਜੇ ਆਪਾਂ ਬਸ ਇਹੀ ਗੱਲਾਂ, ਕੋਈ ਉੱਠੂਗਾ ਸੂਰਮਾ, ਕੋਈ ਕਰੂਗਾ ਕੁਰਬਾਨੀ, ਆਹੀ ਗੱਲਾਂ ਹੁੰਦੀਆਂ ਆਪਣੀਆਂ, ਆਪਾਂ ਇਹੀ ਗੱਲਾਂ ਕਰਨ ਲੱਗ ਜਾਂਦੇ ਹਾਂ। ਕਦੇ ਕੋਈ ਦੰਭੀ ਪਖੰਡੀ ਗੁਰੂ ਗ੍ਰੰਥ ਪੰਥ ਨਾਲ ਖਿਲਵਾੜ ਕਰੇ ਤੇ ਆਪਾਂ ਕਹਾਂਗੇ ਬਾਈ ਉੱਠੂਗਾ ਕੋਈ ਸੂਰਮਾ, ਕਰੂਗਾ ਕੁਰਬਾਨੀ। ਪੁੱਛਣ ਵਾਲਾ ਹੋਵੇ ਭਲੇ ਮਾਨਸਾ, ਤੈਨੂੰ ਮਾਂ ਨੇ ਪਰੌਂਠੇ ਖਾਣ ਨੂੰ ਜੰਮਿਆ, ਤੇਰੀ ਕੋਈ ਜ਼ਿੰਮੇਵਾਰੀ ਨੀ ਬਣਦੀ। ਆਪਾਂ ਬਸ ਇਹੀ ਗੱਲਾਂ, ਕੋਈ ਉੱਠੂਗਾ ਸੂਰਮਾ, ਕੋਈ ਕਰੂ ਕੁਰਬਾਨੀ, ਕਿਤੇ ਉਹ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਗੁਰੂ ਕੀ ਫੌਜ ਵਿੱਚ ਸ਼ਾਮਲ ਕਰਦੀਆਂ ਕਿ ਸ਼ਹੀਦ ਹੋ ਜਾਣ, ਸਾਨੂੰ ਸ਼ਹੀਦਾਂ ਦੀ ਮਾਂ ਖਵਾਉਣ ਦਾ ਮਾਣ ਮਿਲੇ। ਅੱਜ ਸਾਡੀਆਂ ਮਾਤਾਵਾਂ ਭੈਣਾਂ ਬੀਬੀਆਂ ਚ ਵੀ ਨਿਘਾਰ ਆਇਆ, ਮਾਤਾ ਭਾਗੋ ਦੀਆਂ ਵਾਰਸ ਨਾ ਬਣਦੀਆਂ ਹੋਈਆਂ ਅੱਜ ਕੀ ਕਹਿਣਗੀਆਂ, ਪੁੱਤ ਤੂੰ ਘਰੇ ਆ ਜਾ, ਆਪੇ ਬਾਹਰ ਬੜਾ ਰੌਲਾ ਗੋਲਾ ਚੱਲ ਰਿਹਾ, ਤੈਨੂੰ ਨਾ ਕੁਛ ਹੋ ਜੇ, ਤੂੰ ਨਾ ਕੁਛ ਕਰੀ। ਪਹਿਲੀ ਗੱਲ, ਕੋਈ ਤੁਰਦਾ ਹੀ ਨੀ ਗੁਰੂ ਗ੍ਰੰਥ ਪੰਥ ਦੇ ਰਾਹ, ਜਿਹੜਾ ਤੁਰਦਾ ਉਹਨੂੰ ਆਪਾਂ ਆਪ ਹੀ ਰੋਕੀ ਜਾਂਦੇ ਹਾਂ। ਕਿੱਥੇ ਉਹ ਮਾਤਾਵਾਂ ਬੀਬੀਆਂ, ਅਨੰਦਪੁਰ ਸਾਹਿਬ ਦੀ ਧਰਤੀ ਅੰਮ੍ਰਿਤ ਵੇਲੇ ਇੱਕ ਮਾਤਾ ਦੇ ਰੋਣ ਦੀ ਆਵਾਜ਼ ਆਵੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਈ ਦਿਆਲ ਸਿੰਘ ਪੁੱਛੋ ਇਹ ਮਾਤਾ ਨੂੰ ਕੀ ਦੁੱਖ ਆ। ਭਾਈ ਦਿਆਲ ਸਿੰਘ ਘਰ ਪਹੁੰਚੇ, ਆਖਿਆ ਮਾਤਾ ਕੀ ਦੁੱਖ ਆ, ਸਾਰਾ ਦੁੱਖ ਦੱਸਿਆ ਮਾਤਾ ਨੇ। ਕਹਿਣ ਲੱਗੇ ਚੱਲ ਤੈਨੂੰ ਸਤਿਗੁਰ ਕੋਲੇ ਲੈ ਚੱਲੀਏ, ਸਤਿਗੁਰ ਤੋਂ ਤੈਨੂੰ ਕਿਰਪਾ ਪ੍ਰਾਪਤ ਹੋਵੇ। ਮਾਤਾ ਨਾਲ ਆਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਚ, ਮਹਾਰਾਜ ਕਹਿੰਦੇ ਦੱਸ ਮਾਤਾ ਕੀ ਦੁੱਖ ਆ। ਉਹ ਮਾਤਾ ਕਹਿੰਦੀ ਮਹਾਰਾਜ ਮੇਰਾ ਇੱਕ ਲੋਤਾ ਪੁੱਤ ਆ, ਬਿਮਾਰੀ ਦੀ ਹਾਲਤ ਨਾਲ ਮੰਜੀ ਤੇ ਪਿਆ, ਦਿਨੋ ਦਿਨ ਸੁੱਕਦਾ ਜਾ ਰਿਹਾ, ਦਿਨੋ ਦਿਨ ਮੰਜੀ ਨਾਲ ਜੁੜਦਾ ਜਾ ਰਿਹਾ, ਉਹਦਾ ਸਰੀਰ ਨਿਗੜਦਾ ਜਾ ਰਿਹਾ ਬਿਮਾਰੀ ਨਾਲ। ਮਹਾਰਾਜ ਕਹਿੰਦੇ ਮਾਤਾ ਤੇਰੇ ਪੁੱਤ ਨੂੰ ਰਾਜੀ ਕਰ ਦਿੰਦੇ, ਠੀਕ ਕਰ ਦਿੰਦੇ, ਇਹੀ ਚਾਹੁੰਦੇ ਆ। ਕਹਿੰਦੀ ਹਾਂ ਮਹਾਰਾਜ, ਇਹ ਤੇ ਚਾਹੁੰਦੇ ਆ ਕਿ ਉਹ ਠੀਕ ਹੋ ਜਾਵੇ, ਰਾਜੀ ਹੋ ਜਾਵੇ, ਬਸ ਇੰਨਾ ਹੀ ਨਹੀਂ ਚਾਹੁੰਦੀ। ਮਹਾਰਾਜ ਮੈਂ ਚਾਹੁੰਦੀ ਹਾਂ ਮੇਰਾ ਪੁੱਤ ਕਿਤੇ ਬਿਮਾਰੀ ਦੀ ਹਾਲਤ ਨਾਲ ਹੀ ਨਾ ਮਰ ਜੇ, ਮੈਂ ਚਾਹੁੰਦੀ ਮਹਾਰਾਜ ਉਹਨੂੰ ਤੁਸੀਂ ਰਾਜੀ ਕਰ ਦੋ, ਉਹਨੂੰ ਮੈਂ ਤੁਹਾਡੀ ਖਾਲਸਾ ਫੌਜ ਚ ਭਰਤੀ ਕਰਾ ਦਿਆਂ, ਤੇ ਮੇਰਾ ਇਕਲੌਤਾ ਪੁੱਤ ਜੰਗ ਦੇ ਮੈਦਾਨ ਵਿੱਚ ਤੁਹਾਡੀਆਂ ਫੌਜਾਂ ਚ ਸ਼ਾਮਲ ਦੁਸ਼ਮਣ ਦੇ ਖਿਲਾਫ, ਦੀ ਨਿਰਮਾਣ ਤੋਂ ਕਰਕੇ ਹੋਏ ਲੋਕਾਂ ਦੇ ਖਿਲਾਫ ਜੰਗ ਦੇ ਮੈਦਾਨ ਚ ਜੂਝਦਾ, ਛਾਤੀ ਤੇ ਵਾਰ ਖਾ ਕੇ ਜਾਮੇ ਸ਼ਹਾਦਤ ਨੂੰ ਜੰਗ ਦੇ ਮੈਦਾਨ ਚ ਪ੍ਰਾਪਤ ਹੋਵੇ, ਮੇਰਾ ਪੁੱਤ ਸ਼ਹੀਦੀ ਪਾਵੇ ਤੇ ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਾਣ ਮਿਲੇ, ਮੈਂ ਇਹ ਚਾਹੁੰਦੀ। ਦੇਖੋ ਧੰਨਿਓ ਮਾਤਾ,
1: ਸਤਿਗੁਰੂ
0: ਸੱਚੇ ਪਾਤਸ਼ਾਹ, ਮੇਰਾ ਪੁੱਤ ਜੰਗ ਦੇ ਮੈਦਾਨ ਵਿੱਚ ਜਾਵੇ, ਸ਼ਹੀਦੀ ਪਾਵੇ, ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਾਣ ਮਿਲੇ, ਮੇਰੀ ਕੁੱਖ ਸਫਲੀ ਹੋ ਜੇ। ਦੇਖੋ ਮਾਵਾਂ, ਅੱਜ ਦੇ ਪੁੱਤ ਕਿਤੇ ਗੁਰਦੁਆਰੇ ਨੂੰ ਵੀ ਤੁਰ ਪਏ, ਕਰਮ ਧਰਮ ਵਾਲੇ ਪਾਸੇ ਨੂੰ ਕਿਤੇ, ਕੋਈ ਗੁਰੂ ਗ੍ਰੰਥ ਪੰਥ ਦੀ ਬੇਅਦਬੀ ਕਰਦਾ ਹੋਏ ਉਧਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੁਰ ਪਏ ਰੋਕਣ ਵਾਸਤੇ। ਮਾਵਾਂ ਬਾਹੂ ਫੜ ਅੰਦਰ ਡੱਕਦੀਆਂ, ਨਾ ਨਾ ਪੁੱਤ ਤੂੰ ਨਾ ਜਾ, ਹੋਰ ਬਥੇਰੇ ਹੈਗੇ ਆ, ਹੋਰ ਆਪੇ ਚਲੇ ਜਾਣਗੇ। ਪਰ ਧੰਨੇ ਉਹ ਮਾਤਾ ਕੀ ਆਖਿਆ, ਅਨੰਦਪੁਰ ਦੀ ਧਰਤੀ ਨੇ ਉਹ ਮਾਤਾ ਨੇ, ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ।

0: ਧਾਨਿਓ ਮਾਤਾ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਮੈਂ ਕੱਲਾ ਇਹ ਨੀ ਚਾਹੁੰਦੀ ਮੇਰਾ ਪੁੱਤ ਰਾਜੀ ਹੋ ਜੇ ਤੇ ਮੈਂ ਲੈ ਘਰੇ ਬੈਠ ਜਾਵਾਂ। ਮਹਾਰਾਜ ਮੈਂ ਚਾਹੁੰਦੀ ਪੁੱਤ ਰਾਜੀ ਹੋ ਜੇ, ਉਹਨੂੰ ਤੁਹਾਡੀ ਖਾਲਸਾ ਫੌਜ ਭਰਤੀ ਕਰਾ ਦੇ ਤੇ ਉਹ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਖਿਲਾਫ਼ ਜੂਝਦਾ ਸ਼ਹੀਦੀ ਪਾਵੇ ਤੇ ਮੈਨੂੰ ਸ਼ਹੀਦ ਦੀ ਮਾਂ ਖਵਾਉਣ ਦਾ ਮਾਣ ਪ੍ਰਾਪਤ ਹੋਵੇ, ਸੁਭਾਗ ਪ੍ਰਾਪਤ ਹੋਵੇ। ਦੇਖੋ ਮਤਾਵਾਂ ਬੀਬੀਆਂ, ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਆਪਣਾ ਫਰਜ਼ ਪਛਾਣਨਾ ਗੁਰਮੁਖ ਪਿਆਰਿਓ, ਕਿਰਤ ਵੇਲੇ ਕਿਰਤ, ਨਾਮ ਜਪਣ ਵੇਲੇ ਨਾਮ ਜਪਣ, ਤੇ ਵੰਡ ਛਕਣ ਵੇਲੇ ਵੰਡ ਛਕਣ, ਤੇ ਕਰਮ ਧਰਮ ਜਦੋਂ ਲੋੜ ਪਵੇ ਗ੍ਰੰਥ ਪੰਥ ਖਾਤਰ ਉਦੋਂ ਪਿੱਛੇ ਨੀ ਹਟਣਾ, ਉਦੋਂ ਵੀ ਤਿਆਰ ਬਰ ਤਿਆਰ ਅੱਗੇ ਵੱਧ ਕੇ। ਇਹ ਨੀ ਕਦੇ ਐਵੇਂ ਡਰਦੇ ਫਿਰਨਾ ਵੀ ਇਹ ਨਾ ਜਾਇਆ ਗੱਲਾਂ ਵੀ ਇਹ ਸਾਡਾ ਥੋੜੀ, ਇਹ ਤੇ ਹੋਰ ਬਹੁਤ ਆ। ਇਹ ਕੱਲਾ ਕਿਸੇ ਸੰਸਥਾਵਾਂ ਦਾ, ਜਥੇਦਾਰਾਂ ਦਾ, ਸੰਤਾਂ ਦਾ, ਪ੍ਰਧਾਨਾਂ ਦਾ, ਉਹਨਾਂ ਦਾ ਹੀ ਫਰਜ਼ ਨੀ, ਸਾਡਾ ਸਭ ਦਾ ਫਰਜ਼ ਹੈ। ਹਰ ਸਿੱਖ ਕਮਰ ਕੱਸਾ ਕਰੇ, ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਲਈ ਆਪਸੀ ਭਾਈਚਾਰਾ ਪਿਆਰ ਤੇ ਇਤਫਾਕ ਬਣਾਓ, ਐਵੇਂ ਜਾਤਾਂ ਗੋਤਾਂ ਚ ਨਾ ਵੰਡੇ ਜਾਓ। ਗੁਰਮੁਖ ਪਿਆਰੇ, ਜੋ ਸਤਿਗੁਰੂ ਨੇ ਮਾਣ ਸਨਮਾਨ ਸਾਨੂੰ ਬਖਸ਼ਿਆ, ਜੋ ਸਰਦਾਰੀਆਂ ਬਖਸ਼ੀਆਂ ਉਹਨਾਂ ਸਰਦਾਰੀਆਂ ਨੂੰ ਬਰਕਰਾਰ ਰੱਖੋ, ਬਾਣੀ ਬਾਣੇ ਦੇ ਧਾਰਨੀ ਬਣੋ, ਗੁਰੂ ਗ੍ਰੰਥ ਪੰਥ ਨਾਲ ਜੁੜੀਏ। ਦੇਖੋ ਸਮਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਨੂੰ ਛੱਡਿਆ, ਸਰਸਾ ਦੇ ਪਰਿਵਾਰ ਵਿਛੜਿਆ, ਅਗਾਂਹ ਗਏ ਜਦੋਂ ਸਵੇਰਾ ਅੰਮ੍ਰਿਤ ਵੇਲਾ ਹੋਇਆ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਭਾਈ ਦਇਆ ਸਿੰਘ ਜੀ, ਇਸ ਵੇਲੇ ਆਪਾਂ ਅਨੰਦਪੁਰ ਸਾਹਿਬ ਕੀ ਕਰਿਆ ਕਰਦੇ ਸੀ? ਅੱਗੋਂ ਜਵਾਬ ਮਿਲਿਆ, ਸਤਿਗੁਰ ਸੱਚੇ ਪਾਤਸ਼ਾਹ ਵੇਲਾ ਇਤਿਹਾਸਾਂ ਦੀ ਵਾਰ ਦੇ ਕੀਰਤਨ ਦਾ, ਆਪਾਂ ਅਨੰਦਪੁਰ ਸਾਹਿਬ ਸਾਰੇ ਮਿਲ ਕੇ ਆਸਾ ਦੀ ਵਾਰ ਦੇ ਜਾਪ ਕਰਿਆ ਕਰਦੇ ਸੀ। ਸਤਿਗੁਰ ਪਾਤਸ਼ਾਹ ਕਹਿੰਦੇ ਫਿਰ ਬਹਿ ਜਾਓ, ਮਾਰੋ ਪਲਾਠੀਆਂ, ਆਸਾ ਦੀ ਵਾਰ ਦਾ ਜਾਪ ਕਰੋ ਆਰੰਭ। ਮਗਰ ਮੁਗਲ ਫੌਜਾਂ ਲੱਗੀਆਂ ਨੇ, ਗੁਰਮੁਖ ਪਿਆਰਿਓ ਸਰਸਾ ਨਦੀ ਤੇ ਵਿਛੜ ਗਏ, ਲਾਲ ਚੜ੍ਹ ਜੋੜਾ ਕਿਸੇ ਪਾਸੇ, ਜੋੜਾ ਕਿਸੇ ਪਾਸੇ, ਤੁਰਕਾਂ ਛੇੜਨ ਦੀ ਜੰਗ ਰਾਤ ਵੇਲੇ, ਤੋੜਾ ਕਿਸੇ ਪਾਸੇ, ਮੋੜਾ ਕਿਸੇ ਪਾਸੇ, ਸਤਿਗੁਰ ਸਿੰਘਾਂ ਦਾ ਦਲ ਨਖੇੜ ਦਿੱਤਾ, ਥੋੜਾ ਕਿਸੇ ਪਾਸੇ, ਥੋੜਾ ਕਿਸੇ ਪਾਸੇ, ਸਾਬਰ ਸੋਹਣਿਆ ਸੁਨੱਖਿਆ ਬੱਚਿਆਂ ਦਾ ਜੋੜਾ ਕਿਸੇ ਪਾਸੇ,
1: ਜੋੜਾ ਕਿਸੇ ਪਾਸੇ,
0: ਪਰਿਵਾਰ ਵਿਛੜਿਆ। ਉਹ ਸਰਸਾ ਜਿੱਥੇ ਮਾਂ ਨਾਲੋਂ ਪੁੱਤ ਵਿਛੜਿਆ, ਪੁੱਤ ਨਾਲੋਂ ਮਾਂ ਵਿਛੜੀ, ਜਿੱਥੇ ਪਿਤਾ ਤੋਂ ਪੁੱਤ ਵਿਛੜੇ, ਪੁੱਤਾਂ ਤੋਂ ਬਾਪ ਵਿਛੜਿਆ, ਜਿੱਥੇ ਵੀਰਾਂ ਤੋਂ ਵੀਰ ਵਿਛੜੇ, ਜਾਨਾਂ ਤੋਂ ਪਿਆਰੇ ਸਿੰਘ ਵਿਛੜੇ। ਉਹ ਸਰਸਾ ਸਰਸਾ ਨਦੀ ਤੇ ਬੀਤਿਆ ਇਉਂ ਭਾਣ, ਕਵੀ ਲਿਖਦਾ ਸਰਸਾ ਨਦੀ ਤੇ ਬੀਤਿਆ ਇਉਂ ਭਾਣ, ਸਿੰਘ ਸਿੰਘਾਂ ਤੋਂ ਬੇਸੁਮਾਰ ਵਿਛੜੇ, ਦਸਮ ਪਿਤਾ ਤੋਂ ਵਿਛੜ ਗਈ ਮਾਂ ਗੁਜਰੀ, ਉਹ ਸਾਇਆ ਸਿੰਘ ਵਿਛੜੇ, ਸੇਵਾਦਾਰ ਵਿਛੜੇ। ਗੁਰਮੁਖ ਪਿਆਰੇ ਜੋਰਾ ਵਰ ਤੇ ਲਾਡਲੇ ਫਤਿਹ ਸਿੰਘ ਤੋਂ, ਵੱਡੇ ਵੀਰ ਅਜੀਤ ਜੁਝਾਰ ਵਿਛੜੇ, ਮਨਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਪਰਿਵਾਰ ਵਿਛੜਿਆ, ਮੋਹਰਾਂ ਸਰਸਾ ਦੀ ਭੇਟਾ ਕਰ ਦਿੱਤੀਆਂ, ਵਿਦਿਆ ਧਰ ਵਿਦਿਆ ਸਾਗਰ ਗ੍ਰੰਥ ਦੁਨੀਆਂ ਦੇ ਗ੍ਰੰਥਾਂ ਦਾ ਲੱਤਾ, ਨਦੀ ਦੀ ਭੇਟਾ, ਸਰਸਾ ਨਾਲੇ ਦੀ ਭੇਟਾ, ਮਨਾ ਮੂਹੀ ਗ੍ਰੰਥ ਤੇ ਲੱਖਾਂ ਮੋਹਰਾਂ ਕਰਕੇ ਨਦੀ ਦੀ ਭੇਟਾ ਦਾ ਤਾਰ ਵਿਛੜੇ। ਐ ਪਰ ਆਖਿਆ ਗੁਰੂ ਗੋਬਿੰਦ ਸਿੰਘ ਨੇ, ਮੇਰਾ ਸਾਰੇ ਦਾ ਸਾਰਾ ਪਰਿਵਾਰ ਵਿਛੜੇ, ਪਰ ਰੱਖਿਆ ਗਊ ਗਰੀਬ ਦੇ ਕਰਨ ਵਾਲੀ, ਮੇਰੇ ਹੱਥੋਂ ਨਾ ਮੇਰੀ
1: ਤਲਵਾਰ,
0: ਤਲਵਾਰ ਵਿਛੜੇ। ਉਹ ਸਮਾਂ ਜੀ ਮਗਰ ਮੁਗਲ ਫੌਜਾਂ ਲੱਗੀਆਂ, ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵੱਖ, ਤੇ ਸਤਿਗੁਰ ਪਲਾਥੀਆਂ ਮਾਰ ਕੇ ਬੈਠ ਗਏ, ਸਿੰਘ ਬਹਿ ਗਏ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ, ਆਸਾ ਦੀ ਵਾਰ ਦੇ ਕੀਰਤਨ ਲਈ ਰਬਾਬਾਂ ਚਾਹੀਦੀਆਂ, ਸਰੰਦੇ ਚਾਹੀਦੇ, ਤਾਨਪੁਰੇ ਚਾਹੀਦੇ, ਤਬਲੇ ਚਾਹੀਦੇ ਆ, ਸਾਜਾਂ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਗੁਰਮੁਖ ਪਿਆਰੇ, ਸਤਿਗੁਰ ਕਹਿੰਦੇ ਸਿੰਘੋ, ਤਾਨਪੁਰੇ ਸਰੰਦੇ ਤਬਲੇ ਤੇ ਰਬਾਬਾਂ ਤੇ ਅਨੰਦਪੁਰ ਸਾਹਿਬ ਰਹਿ ਗਏ। ਮਹਾਰਾਜ ਕਹਿੰਦੇ ਜਿਹੋ ਜਿਹਾ ਸਮਾਂ ਉਹ ਜੇ ਸਾਜ ਬਣਾ ਲੋ, ਅੱਜ ਕਿਰਪਾਨਾਂ, ਅੱਜ ਖੰਡਿਆਂ ਦੇ, ਟੇਗਿਆਂ ਦੇ, ਸਰੰਦੇ ਤੇ ਤਾਨਪੁਰੇ ਬਣਾ ਲੋ, ਢਾਲਾਂ ਦੇ ਤਬਲੇ ਬਣਾ ਲੋ, ਅੱਜ देखो गुरमुख प्यारो समा जदो बाणी दा समा कीर्तन दा समा भजन दा समा वो सतगुरु ने खुझाया नहीं चाहे वो चमकौर दी गड़ी सी आखां दे वेले भी रह रास दा पाठ होया भगती वेले भगती शक्ति वेले शक्ति किरत वेले किरत सतगुरु ने सानू सिखाई है ये नहीं कि कला कीर्तन वाला कहे बस मेरा काम ते हारमोनियम बजाना माला वाला कहे मेरा काम ते माला फेरना खेती वाला कहे आपा ते खेती करनी है ते कला तलवार वाला कहे आपा कली तलवार ही फेरनी है नहीं गुरमुख प्यारे हो सतगुरु ने एक समुचा रूप सिख नू दिता किरत वेले किरती भगती वेले संत तलवार वेले सपाही हर तरह जिहो जिहा समा हो जिहा सिख ने बनना संत दे सपाही दा रूप देता सतगुर ने सिख नू खेल करो गुरमुख प्यारे सतगुर पातशाह कहंदे सिंह अज तलवारां तेगां ते ढालां दे साज बना लो उस समा गुरमुख प्यारे उस वेले सतगुर बाणी दा जाप उस वेले भी सिमरन करना सानू सतगुर ने दस्या प्रभ का सिमरन सब ते उच्चा करदे आपां सिमरन नहीं करदे ते करिया करो गुरमुख सिमरन करना हथ खड़े करोगे जेडे माई भाई अज तो प्रण करदे भी सिमरन जरूर भावे पांच दस भी मिनट अद्धा घंटा घंटा दो घंटे जरूर सिमरन करिया करांगे वाहिगुरु मंत्र दा लो जकारे दी गूंज विच हथ खड़े करियो जेडे संगतां प्रण करनगे माई भाई गुरु ग्रंथ साहिब दी हजूरी जेडे पहला करदे हो वधाई दे पात्र जेडे नहीं करदे ओ भी प्रण सारे माई भाई जकारे दे विच हथ खड़े करके इस गल दा प्रण करियो कि गुरु की बाणी दा जरूर है गुरु दे नाम दा सिमरन करना बीमार होवे गल वखरी है बीमार होवे गल वखरी है जां कोई गुरमुख प्यारियो मुसीबत कोई काम काज ना समा लगे गल वखरी है पर गुरमुख प्यारियो तंदुरुस्ती दी हालत विच लो जकारा सिंह छड्डणगे जेड़े माई भाई प्रण करन हाथ जरूर खड़ा करियो नाले पता लग जे किन्ना क सुने दा असर आ किन्ना क महापुरखां दी शहीदां दी याद मनाई दा असर आ लो सारे प्यार दा सबूत दियो।

0: ਸੰਗਤਾਂ ਨੇ ਪ੍ਰਣ ਕੀਤਾ ਵਧਾਈ ਦੇ ਪਾਤਰੋਂ ਦਾਸ ਆਪਣੇ ਵੱਲੋਂ ਮੁਬਾਰਕ ਦਿੰਦਾ ਵਧਾਈ ਦਿੰਦਾ ਜਿਹਨਾਂ ਗੁਰੂ ਚਰਨਾਂ ਚ ਪ੍ਰਣ ਕੀਤਾ ਇੱਕ ਸਿਤਾਰੇ ਦੀ ਗੂੰਜ ਵਿਚ ਹੋਰ ਪ੍ਰਣ ਕਰਿਓ ਕਿ ਅੱਜ ਤੋਂ ਬਾਅਦ ਜਿਹੜੇ ਪਹਿਲਾਂ ਹੀ ਨੀ ਜਾਂਦੇ ਹੋ ਤੇ ਵਧਾਈ ਦੇ ਪਾਤਰੋਂ ਕਿਸੇ ਦੰਭੀ ਪਖੰਡੀ ਦੇ ਡੇਰੇ ਨੀ ਜਾਣਾ ਕੰਨ ਚ ਫੂਕ ਨੀ ਮਰਵਾਉਣੀ ਮੰਤਰ ਨੀ ਲੈਣਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਗੁਰੂ ਨੀ ਮੰਨਣਾ ਕਰਿਓ ਹਾਂ ਪ੍ਰਣ ਸਾਹਿਬ
1: ਬੋਲੇ
0: ਤਕਰੀਬਨ ਸਾਰੀਆਂ ਸੰਗਤਾਂ ਨੇ ਪ੍ਰਣ ਕੀਤਾ ਮੁਬਾਰਕ ਭਾਵੇਂ ਕੋਈ ਕਲੀਨ ਸੇਵ ਸਿੱਖ ਉਹਨਾਂ ਨੇ ਵੀ ਇਸ ਗੱਲ ਦਾ ਪ੍ਰਣ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰੂ ਮੰਨਣਾ ਦੰਭੀਆਂ ਪਖੰਡੀਆਂ ਤੋਂ ਕੰਨਾਂ ਚ ਫੂਕਾਂ ਨੀ ਮਰਵਾਉਣੀਆਂ ਹੌਲੀ ਹੌਲੀ ਗੁਰਮੁਖ ਪਿਆਰਿਓ ਸਾਰੇ ਗੁਰੂ ਦੀ ਸਿੱਖੀ ਵੱਲ ਨੂੰ ਪ੍ਰੇਰਿਤ ਹੋਵੋ ਜ਼ਿੰਮੇਵਾਰੀਆਂ ਗੁਰਮੁਖ ਪਿਆਰਿਓ ਸਭ ਆਪੋ ਆਪਣੀਆਂ ਪਛਾਣੋ ਫਰਜ਼ ਪਛਾਣੋ ਇਸ ਗੱਲ ਦਾ ਪ੍ਰਣ ਕਰਨਾ ਸਾਰਿਆਂ ਨੇ ਜਿਹਨਾਂ ਪ੍ਰਣ ਕੀਤਾ ਵਧਾਈ ਦੇ ਪਾਤਰੋਂ ਆਓ ਸਿਮਰਨ ਵਾਸਤੇ ਪ੍ਰਣ ਕੀਤਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਚੰਦ ਘੜੀਆਂ ਕਰੀਏ ਹਾਂ ਸਿਮਰਨ ਗੁਰੂ ਦੇ ਚਰਨਾਂ ਚ ਗੱਜ ਕੇ ਸਾਰੇ ਲਾਓ ਹਾਂ ਪਲਾਥੀਆਂ ਸਾਰੇ ਗੁਰਮੁਖ ਪਿਆਰਿਓ ਧਰੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧਿਆਨ ਇਹ ਹੋਵੋ ਜਿਹੜਾ ਸਿਮਰਨ ਚ

ਆਹ ਗੁਰਮੁਖ ਪਿਆਰਿਓ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਮਗਰ ਮੁਗਲ ਫੌਜਾਂ ਲੱਗੀਆਂ ਨੇ, ਪਰ ਉਸ ਵੇਲੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘਾਂ ਸਾਥੀਆਂ ਦੇ ਨਾਲ ਢਾਲਾਂ ਦੇ ਤਬਲੇ ਤੇ ਤੇਗਾਂ ਦੇ ਸਰੰਦੇ ਤਾਣਪੁਰੇ ਬਣਾ ਸਤਿਗੁਰ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਆ, ਆਸਾ ਦੀ ਵਾਰ ਦਾ ਜਾਪ ਕਰ ਰਹੇ ਆ। ਭਗਤੀ ਚੋ ਸ਼ਕਤੀ ਦਾ ਮੁੱਢ ਵੱਜਦਾ ਗੁਰਮੁਖ ਪਿਆਰਿਓ, ਭਗਤੀ ਸਿਮਰਨ ਗੁਰਬਾਣੀ ਦਾ ਜਾਪ ਨਹੀਂ ਛੱਡਣਾ, ਇਸੋ ਹੀ ਸਾਰਾ ਕੁਝ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਪੜੋ, ਕਿੰਨਾ ਕਿੰਨਾ ਸਿਮਰਨ, ਕਿੰਨਾ ਅਭਿਆਸ ਸੀ ਉਹਨਾਂ ਦਾ। ਟਕਸਾਲ ਦੇ ਮੁਖੀ ਬਣਨ ਤੋਂ ਪਹਿਲਾਂ ਉਹਨਾਂ ਨੂੰ ਜਥੇ ਚ ਜਰਨੈਲ ਸਿੰਘ ਅਭਿਆਸੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਇਹਨਾਂ ਨਾਮ ਦਾ ਸਿਮਰਨ ਦਾ ਅਭਿਆਸ ਕਰਦੇ ਸੀ। ਕੁਰਬਾਨੀਆਂ ਅਭਿਆਸ ਸਿਮਰਨ ਤੋਂ ਬਿਨਾਂ ਨਹੀਂ, ਜੀਵਨ ਸੁਧਰਦੇ ਨਹੀਂ ਸਿਮਰਨ ਅਭਿਆਸ ਤੋਂ ਬਿਨਾਂ, ਬਾਣੀ ਪੜ੍ਹਨ ਤੋਂ ਬਿਨਾਂ, ਗੁਰਮੁਖ ਪਿਆਰ ਕਰਕੇ ਬਾਣੀ ਦਾ ਜਾਪ, ਬਾਣੀ ਦਾ ਪਠਣ ਪਾਠਣ ਤੇ ਵਾਹਿਗੁਰੂ ਨਾਮ ਦਾ ਸਿਮਰਨ ਇਹ ਛੱਡਣਾ ਨਹੀਂ। ਗੁਰਮੁਖ ਪਿਆਰਿਓ ਆਓ ਸਾਰੇ ਇਸ ਗੱਲ ਦਾ ਪ੍ਰਣ ਕਰੋ, ਗੁਰਮੁਖ ਪਿਆਰਿਓ, ਕਿ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਨੂੰ ਸਮਰਪਿਤ ਹੋਣਾ, ਜੀਵਨ ਸੁਧਾਰਨ, ਧਰਮ ਦੇਸ਼ ਕੌਮ ਖਾਤਰ ਜਿੱਥੇ ਲੋੜ ਪਵੇ ਉੱਥੇ ਵੀ ਆਪਣੇ ਜ਼ਿੰਮੇਵਾਰੀ ਨੂੰ ਨਿਭਾਉਣਾ, ਆਪਸੀ ਭਾਈਚਾਰੇ ਪਿਆਰ ਇਤਫਾਕ ਨਾਲ ਰਹਿਣਾ, ਦਸਵੇਂ ਪਿਤਾ ਮਹਾਰਾਜ ਦੀਆਂ ਕੁਰਬਾਨੀਆਂ, ਸਤਿਗੁਰ ਦੇ ਸਾਹਿਬਜ਼ਾਦੇ, ਮਾਤਾ ਜੀ, ਪਿਤਾ ਜੀ, ਜੋ ਸਰਬੰਸ ਵਾਰਿਆ ਸਤਿਗੁਰ ਨੇ, ਉਹਨਾਂ ਨੂੰ ਗੁਰਮੁਖ ਪਿਆਰੇ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਉਸ ਗੁਰੂ ਗ੍ਰੰਥ ਪੰਥ ਦੇ ਮਾਰਗ ਤੋਂ ਪਾਸੇ ਨਹੀਂ ਜਾਣਾ। ਕਦੇ ਯਾਦ ਕਰੋ, ਡੁੱਬਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਇਸ ਦੇਸ਼ ਤੋਂ ਵਾਰਿਆ ਮੈਂ, ਮਾਤਾ ਗੁਜਰੀ ਸਰਹੰਦ ਦੇ ਵਿੱਚ ਗੁਜਰੀ, ਸਮਾਂ ਗੁਜਰਿਆ ਜਿਵੇਂ ਗੁਜ਼ਾਰਿਆ ਮੈਂ, ਚਾਰ ਪੁੱਤਰ ਸੀ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ, ਮੈਨੂੰ ਮੱਤ ਸ਼ੈਣ ਸਾਹਿਬ ਤੁਸੀਂ ਕਹੋ ਸਿੰਘੋ ਕਿਸਤਾਂ ਨਾਲ ਤੇ ਕਰਜ਼ੇ, ਨਿਮਰਤਾ ਦੇਖੋ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਾਗਤ ਤਮਾਸਾ ਤੇ ਕੁਰਬਾਨੀ ਦੇਖੋ। ਇਤਿਹਾਸ ਪੱਲੇ ਕੁਛ ਨਹੀਂ ਹੁੰਦਾ, ਗੁਰਮੁਖ ਪਿਆਰੇ ਤੇ ਰੱਬ ਕਹਾਉਂਦੇ ਆ, ਦਸਮੇਸ਼ ਪਿਤਾ ਨੇ ਸਾਡੇ ਉਪਰੋਂ ਚਾਰ ਪੁੱਤ ਵਾਰੇ, ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ, ਆਪਣੇ ਪੁੱਤਰ ਪੁੱਤਰੀਆਂ ਬਣਾਇਆ ਤੇ ਅਸੀਂ ਦਸਮੇਸ਼ ਪਿਤਾ ਕਹਿੰਦੇ ਆ। ਪਖੰਡੀ ਲੋਕ ਊਈ ਪਿਤਾ ਜੀ ਘਾਈ ਜਾਂਦੇ ਆ, ਉਹ ਝੂਠੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ ਊਈ ਆਪਣੇ ਚੇਲਿਆਂ ਤੋਂ ਪਿਤਾ ਜੀ ਘਾਈ ਜਾਂਦਾ, ਗੁਮਰਾਹ ਹੋਏ ਸਾਡੇ ਮਾਈ ਭਾਈ ਉਹਨੂੰ ਪਿਤਾ ਜੀ ਕਹੀ ਜਾਂਦੇ ਆ। ਏਡਾ ਪਖੰਡੀ ਲੋਕਾਂ ਤੋਂ ਪਿਤਾ ਜੀ ਤੇ ਕਹਾਉਣਾ, ਸਕੇ ਮਾਂ ਬਾਪ ਤੋਂ ਘਰ ਵਾਲੀ ਤੋਂ ਵੀ ਪਿਤਾ ਜੀ ਕਹਾਈ ਜਾਂਦਾ। ਜੇ ਕੋਈ ਇਹੋ ਜਿਹੇ ਪਖੰਡੀ ਲੋਕ ਇਹਨੇ ਪਹਿਲਾਂ ਘਰਦਿਆਂ ਤੋਂ ਕਹਾਓ ਜੇ ਲੋਕਾਂ ਤੋਂ ਕਹਾਉਣਾ, ਤਾਂ ਰਾਜਸਥਾਨ ਚ ਸਾਡੇ ਦੀਵਾਨ ਦਸ ਇੱਕ ਤੋਂ ਬੇਨਤੀਆਂ ਕਰਕੇ ਖਿਮਾ ਮੰਗੇ, ਸਮਾਂ ਕਾਫੀ ਹੋ ਗਿਆ, ਤਕਰੀਬਨ ਡੇਢ ਦੋ ਘੰਟੇ ਦੀ ਹਾਜ਼ਰੀ ਲੱਗ ਗਈ ਤੇ ਤੁਹਾਡੀ ਹਾਜ਼ਰੀ ਤੇ ਲੰਬੀ, ਤੁਸੀਂ ਲੰਬੇ ਸਮੇਂ ਤੋਂ ਬੈਠੇ ਹੋ, ਸਮਾਪਤੀ ਵੱਲ ਵਧੀਏ। ਗੁਰਮੁਖ ਪਿਆਰਿਓ, ਰਾਜਸਥਾਨ ਚ ਦੀਵਾਨ ਇੱਕ ਬਜ਼ੁਰਗ ਜਥੇਦਾਰ ਮਿਲਿਆ, ਉਹ ਕਹਿੰਦਾ ਬਾਬਾ ਜੀ ਮੈਂ ਦੱਸਦਾ ਪਖੰਡੀ ਦੀਆਂ ਕਰਤੂਤਾਂ ਕਿਵੇਂ ਪਖੰਡੀ ਨੇ ਪਖੰਡ ਕੀਤਾ, ਪਹਿਲਾਂ ਤੇ ਆਪਦੇ ਤੋਂ ਪਹਿਲਾਂ ਵਾਲੇ ਮੁਖੀ ਦੇ ਕੰਨ ਤੇ ਰੱਖ ਕੇ ਪਿਸਟਲ ਤੇ ਗੱਦੀ ਥਿਆਲੀ, ਸੱਚੇ ਬਚਨ ਆ ਜਿਹੜੇ ਹੋਏ ਗੁਰਮੁਖ ਪਿਆਰੇ ਉਹਦੇ ਰੱਖ ਕੇ ਕੰਨ ਤੇ, ਕਹਿੰਦਾ ਆਪਦੇ ਗੁੰਡੇ ਜਿਹੜੇ ਉਹਦੇ ਦੋਸਤ ਸੀਗੇ ਯਾਰ ਬੇਲੀ, ਉਹਨਾਂ ਨੂੰ ਕਹਿੰਦਾ ਵੀ ਇਹਦੇ ਰੱਖੋ ਕੰਨ ਤੇ ਪਿਸਟਲ ਗੱਦੀ ਦਵਾਓ। ਗੁਰਜੰਟ ਸਿੰਘ ਰਾਜਸਥਾਨੀ ਜੋ ਸਿੱਖ ਸੰਘਰਸ਼ ਦਾ ਯੋਧਾ, ਉਹਦਾ ਨਾਮ ਵੀ ਵਿੱਚ ਵਰਤਿਆ ਗਿਆ, ਭਾਵੇਂ ਕਿ ਉਹਦਾ ਕੋਈ ਹੱਕ ਨਹੀਂ, ਕੋਈ ਗੁਰਮੁਖ ਪਿਆਰੇ ਲੈਣ ਦੇਣ ਨਹੀਂ ਉਸ ਪਖੰਡੀ ਨਾਲ। ਮੀਡੀਆ ਚ ਐਵੇਂ ਕਈਆਂ ਨੇ ਆਖਿਆ ਜੀ ਉਹਦੀ ਮਾਸੀ ਦਾ ਪੁੱਤ ਸੀ ਜੀ, ਐਂ ਜੀ ਜੀ ਫਲਾਣ ਸੀ, ਨਹੀਂ ਗੁਰਮੁਖ ਪਿਆਰੇ ਸਭ ਝੂਠ ਤੂਫਾਨ ਦੀਆਂ ਗੱਲਾਂ, ਕੋਈ ਰਿਸ਼ਤੇਦਾਰੀ ਨਹੀਂ। ਉਹ ਸਿੱਖ ਸੰਘਰਸ਼ ਦਾ ਯੋਧਾ, ਗੁਰੂ ਗ੍ਰੰਥ ਪੰਥ ਦੇ ਮਾਰਗ ਦਾ ਧਾਰਨੀ, ਉਹਦਾ ਪਖੰਡੀਆਂ ਨਾਲ ਕੀ ਲੈਣ ਦੇਣ। ਤੇ ਗੁਰਮੁਖ ਪਿਆਰੇ ਆਪਣੇ ਯਾਰ ਬੇਲੀਆਂ ਤੋਂ ਰਖਾ ਕੇ ਪਹਿਲਾਂ ਵਾਲੇ ਕੰਨ ਤੇ ਪਿਸਟਲ, ਕਹਿੰਦੇ ਬਾਬਾ ਗੱਦੀ ਦੇ ਦੇ ਇਹਨੂੰ, ਨਹੀਂ ਤੇ ਤੇਰਾ ਘੁੱਗਾ ਚਿੱਤ ਕਰ ਦੇਣਾ। ਉਹਨੇ ਡਰਦੇ ਨੇ ਗੱਦੀ ਦੇ ਦਿੱਤੀ ਤੇ 15 ਮਹੀਨੇ ਨਾਲ ਘੁੱਗੂ ਜਿਹਾ ਬਣ ਕੇ ਸਟੇਜ ਤੇ ਬੈਠਾ ਰਹਿੰਦਾ ਰਿਹਾ, ਉਹਦੇ ਇੰਨਾ ਡਰਾਇਆ ਸੀ, ਐ ਗੱਦੀ ਥਿਆਈ। ਤੇ ਜਦੋਂ ਗੱਦੀ ਲੈ ਡੇਰੇ ਦਾ ਮੁਖੀ ਬਣਿਆ, ਘਰ ਵਾਲੀ ਮਾਂ ਬਾਪ ਬੱਚੇ ਮੰਗਵਾਏ ਜਦੋਂ ਡੇਰੇ, ਤੇ ਕਈ ਦਿਨਾਂ ਬਾਅਦ ਜਦੋਂ ਉਹਨਾਂ ਨੂੰ ਡੇਰੇ ਲਿਆਂਦਾ, ਹੁਣ ਮਾਂ ਦੀਆਂ ਅੰਦਰਾਂ ਤੜਫੀਆਂ ਪਈਆਂ, ਪਿਓ ਤੜਫਿਆ, ਜਵਾਕ ਤੜਫੇ ਪਏ ਕਿ ਕਦੋਂ ਮਿਲੀਏ। ਜਦੋਂ ਲਿਆ ਕੇ ਡੇਰੇ ਤੇ ਪੈਰੋਕਾਰਾਂ ਨੇ ਰੋਕ ਲਿਆ, ਕਹਿੰਦੇ ਜੀ ਉਹ ਮਾਂ ਬਾਪ ਕਹਿਣ ਸਾਡੇ ਪੁੱਤ ਨੂੰ ਮਿਲਾਓ। ਤੇ ਸੱਜਾ ਵਜਣ ਉਹ ਜਥੇਦਾਰ ਨੇ ਦੱਸਿਆ, ਕਹਿੰਦੇ ਬਾਬਾ ਜੀ ਡੇਰੇ ਦੇ ਪੈਰੋਕਾਰ ਕਹਿੰਦੇ ਬਾਪੂ ਹੁਣ ਪੁੱਤ ਕੀਤਿਆਂ ਨੀ ਮਿਲਣਾ, ਉਹ ਗੱਦੀ ਦਾ ਵਾਰਸ ਬਣਾ ਗਿਆ, ਹੁਣ ਪਿਤਾ ਜੀ ਕਹਿਣਾ ਪਊ ਇਹਨੂੰ ਮਿਲਣਾ। ਤਾਂ ਕਹਿੰਦੇ ਸਕਾ ਬਾਪ ਸੀ ਉਹ, ਕਹਿੰਦਾ ਉਹ ਭਲੇ ਮਾਨਸ, ਉਹ ਮੇਰਾ ਪੁੱਤ ਆ ਕਿ ਮੈਂ ਉਹਦਾ ਪੁੱਤ ਆ, ਉਹਨੇ ਮੈਨੂੰ ਜਣਿਆ ਕਿ ਮੈਂ ਜਣਿਆ। ਕਹਿੰਦੇ ਬਾਪੂ ਇੱਥੇ ਕਾਟਾ ਬਦਲ ਗਿਆ, ਹੁਣ ਤੈਨੂੰ ਹੀ ਪਿਤਾ ਜੀ ਕਹਿਣਾ ਪਊਗਾ। ਦੇਖੋ ਪਖੰਡੀ ਸਕੇ ਬਾਪ ਤੋਂ ਪਿਤਾ ਜੀ,
ਹੁਣ ਪਿਓ ਦੀਆਂ ਅੰਦਰਾਂ ਤੜਫੀਆਂ ਪਈਆਂ, ਕਹਿੰਦਾ ਚਲੋ ਮਿਲਾਓ ਜੋ ਮਰਜ਼ੀ ਕਹਾ ਲਿਓ। ਜਦੋਂ ਅੰਦਰ ਗਏ ਸਾਹਮਣੇ ਬੈਠਾ ਪਖੰਡੀ ਝੂਠੇ ਸੌਦੇ ਵਾਲਾ ਸੋਫੇ ਤੇ, ਸਗਾ ਬਾਪ ਜਾ ਕੇ ਕਹਿੰਦਾ ਪਿਤਾ ਜੀ ਨਮਸਕਾਰ। ਅੱਗੋਂ ਪਖੰਡੀ ਕਹਿੰਦਾ ਜਿਉਂਦਾ ਰਹਿ ਬੱਚਾ ਜਿਉਂਦਾ ਰਹਿ। ਪਖੰਡ ਦੀ ਕੋਈ ਹੱਦ ਹੁੰਦੀ ਹੈ ਗੁਰਮੁਖੋ? ਹੱਦਾਂ ਤੋਂ ਵੀ ਗਾਂਹ ਟੱਪੇ ਪਏ ਆ ਸਗੇ ਬਾਪ ਤੋਂ। ਫਿਰ ਮਾਂ ਦੀ ਵਾਰੀ, ਮਾਂ ਕਹਿੰਦੀ ਮਿਲਾਓ ਮੇਰੇ ਪੁੱਤ ਨੂੰ ਸੇਤੀ। ਕਹਿੰਦੇ ਮਾਂ ਤੈਨੂੰ ਵੀ ਉਸੇ ਰਾਹੇ ਲੰਘਣਾ ਪੈਣਾ। ਕਹਿੰਦੀ ਉਹ ਭਲੇ ਮਾਨਸ, ਮੇਰਾ ਪੁੱਤ ਮੈਂ ਕੁੱਖੋਂ ਜਣਿਆ, ਗਿੱਲੇ ਥਾਂ ਆਪ ਪੈਂਦੀ ਰਹੀ, ਸੁੱਕੇ ਥਾਂ ਉਹਨੂੰ ਪਾਉਂਦੀ ਰਹੀ, ਇੰਨੀਆਂ ਮਿਹਨਤਾਂ ਨਾਲ ਪਾਲਿਆ, ਹੁਣ ਤੁਸੀਂ ਮੈਥੋਂ ਆ ਮਰਜ਼ਾਦਾ ਤੋਂ ਪਰੇ ਵਾਲੀ ਗੱਲ ਕਰਾਉਣੀ ਆ? ਉਹ ਮੇਰਾ ਪੁੱਤ ਆ, ਮੈਂ ਪਿਤਾ ਜੀ ਕਿਵੇਂ ਕਹਾਂ? ਕਹਿੰਦੇ ਬਾਪੂ ਵਾਲੇ ਰਾਹੇ ਲੰਘਣਾ ਪੈਣਾ, ਫਿਰ ਤੇ ਮਿਲਾ ਦਾਂਗੇ, ਨਹੀਂ ਤੇ ਫਿਰ ਬੈਠੀ ਰਹਿ। ਲਓ ਗੁਰਮੁਖ ਪਿਆਰਿਓ, ਮਾਂ ਦੀਆਂ ਅੰਦਰਾਂ ਤੜਫੀਆਂ ਮਿਲਾਓ ਜੋ ਮਰਜ਼ੀ ਕਹਾ ਲੋ। ਹੁਣ ਸਗੀ ਮਾਂ ਗੁਰਮੁਖ ਪਿਆਰਿਓ ਜਾ ਕੇ ਹੁਣ ਪਖੰਡੀ ਸਾਹਮਣੇ ਬੈਠਾ, ਕਹਿੰਦੀ ਪਿਤਾ ਜੀ ਨਮਸਕਾਰ। ਇਹ ਆਪਣੀ ਮਾਂ ਨੂੰ ਕਹਿੰਦਾ ਜਿਉਂਦੀ ਰਹਿ ਬੱਚਾ ਜਿਉਂਦੀ ਰਹਿ। ਕਹਿੰਦਾ ਦੇਖੋ ਪਖੰਡੀਆਂ ਦਾ ਪਖੰਡ, ਵਾਰੀ ਘਰ ਵਾਲੀ ਦੀ ਆਈ। ਕਹਿੰਦੀ ਮਿਲਾਓ ਮੇਰੇ ਜਵਾਕਾਂ ਦੇ ਪਿਓ ਨੂੰ, ਕਿੰਨੇ ਦਿਨ ਹੋ ਗਏ ਆ ਮਿਲਿਆ ਨੀ, ਮਿਲਾਓ। ਕਹਿੰਦੇ ਬੀਬਾ ਉਸੇ ਰਾਹ ਲੰਘਣਾ ਪੈਣਾ। ਕਹਿੰਦੀ ਮੇਰਾ ਤੇ ਘਰ ਵਾਲਾ, ਮੇਰਾ ਤੇ ਧਰਮ ਪਤੀ ਆ, ਮੈਂ ਉਹਨੂੰ ਪਿਤਾ ਜੀ ਕਿਵੇਂ ਕਹਾਂ? ਉਹ ਜਥੇਦਾਰ ਕਹਿੰਦਾ ਬਾਬਾ ਜੀ ਅੱਗੋਂ ਡੇਰੇ ਦੇ ਪੈਰੋਕਾਰ ਕਹਿੰਦੇ ਬੀਬਾ ਤੇਰੇ ਵਰਗੀਆਂ ਇੱਥੇ ਬਥੇਰੀਆਂ ਨੇ, ਸਾਰੀਆਂ ਪਿਤਾ ਜੀ ਕਹਿੰਦੀਆਂ। ਰੱਜ ਕੇ ਆਖੋ ਸਤਨਾ। ਇਹੋ ਜਿਹੇ ਕਰਮ ਉਹਨਾਂ ਦੇ ਸਾਹਮਣੇ ਆ ਰਹੇ, ਤੁਸੀਂ ਦੇਖ ਹੀ ਰਹੇ ਆ। ਸਾਡੇ ਮਾਈ ਭਾਈ ਪਤਾ ਨੀ ਕਿਉਂ ਗੁਮਰਾਹ ਹੋਏ ਪਏ ਆ। ਜਿੱਦਣ ਉਹ 12 ਮਈ 2007 ਨੂੰ ਉਹਨੇ ਸ਼ਰਬਤ ਦਾ ਕੜਾਹਾ ਜਿਹਾ ਘੋਲਿਆ ਨਾ ਸਲਾਬਤਪੁਰੇ, ਤੇ ਉਹਨੇ ਉਂਗਲ ਦੇ ਵਿੱਚੋਂ ਨਾ ਖੂਨ ਕੱਢ ਕੇ 2-4 ਬੂੰਦਾਂ ਉਹ ਸਰਬਤ ਦੇ ਕੜਾਹੇ ਚ ਪਾਈਆਂ, ਜਿਹੜੀ ਉਹਨਾਂ ਦੀ ਆਪ ਦੀ ਕਿਤਾਬ ਉਹਦੇ ਚ ਲਿਖਿਆ ਉਹਨਾਂ ਨੇ, ਫੋਟੋਆਂ ਵੀ ਲਾਈਆਂ। ਜਿਹੜੇ ਪੈਰੋਕਾਰ ਸੀ ਰੋਈ ਜਾਂਦੇ ਵੀ ਬੜੀ ਕੁਰਬਾਨੀ ਕਰ ਰਿਹਾ ਜੀ ਖੂਨ ਕੱਢ ਕੇ ਸਾਡੀ ਖਾਤਰ, ਸਾਨੂੰ ਭਗਤੀ ਵਾਲੇ ਖੂਨ ਦਾ ਤੇ ਰੂਹਾਨੀ ਜਾਮ ਪਿਲਾਉਣ ਲੱਗਾ। ਭਾਜੀ ਕਹੋ ਖੂਨ ਹੈ, ਇਦੋਂ ਵੱਧਦੇ ਆ, ਖੂਨ ਦਾਨ ਵੇਲੇ ਕੱਢ ਲੈਂਦੇ ਆ, ਖੂਨ ਟੈਸਟ ਕਰਨ ਵੇਲੇ ਸਰਿੰਜਾਂ ਭਰ ਕੇ ਕੱਢ ਲੈਂਦੇ, ਕਿੱਡੀ ਕੁ ਗੱਲ ਆ, 4 ਬੂੰਦਾਂ ਖੂਨ ਦੀਆਂ ਕੱਢ ਲਈਆਂ ਸੂਈ ਮਾਰ ਕੇ ਤਾਂ। ਪਰ ਉਹ ਪੈਰੋਕਾਰ ਹੈ ਵੀ ਬੜੀ ਵੱਡੀ ਕੁਰਬਾਨੀ ਜੀ, ਦੇਖੋ ਖੂਨ ਕੱਢ ਕੇ ਜੀ ਸਾਨੂੰ ਭਗਤੀ ਵਾਲਾ ਖੂਨ। ਸਾਨੂੰ ਪੱਤਰਕਾਰ ਕਹਿੰਦੇ ਬਾਬਾ ਜੀ ਐਂ ਕੀਤਾ ਉਹਨੇ। ਅਸੀਂ ਕਿਹਾ ਵੀ ਪਹਿਲੀ ਗੱਲ ਸਾਡੀ ਬੇਨਤੀ ਕਰਿਓ, ਜਿਹੜੇ ਭੋਲੇ ਭਾਲੇ ਮਾਈ ਭਾਈ ਗੁਮਰਾਹ ਹੋਏ ਉਸ ਦਿਨ ਉਹਨਾਂ ਸ਼ਰਬਤ ਦੇ ਕੜਾਹੇ ਦੇ ਜੋ ਪੀਤਾ ਨਾ ਰੂਹਾਨੀ ਜਾਮ ਸਮਝ ਕੇ, ਉਹਨਾਂ ਨੂੰ ਬੇਨਤੀ ਕਰਿਓ ਸਾਡੇ ਵੱਲੋਂ। ਕਹਿੰਦੇ ਜੀ ਕੀ ਬੇਨਤੀ ਕਰਨੀ ਆ? ਅਸੀਂ ਕਿਹਾ ਲਾ ਦਿਓ ਮੀਡੀਆ 'ਚ ਖਬਰ, ਪ੍ਰਕਾਸ਼ ਕਰ ਦਿਓ ਕਿ ਸਾਡੀ ਉਹਨਾਂ ਨੂੰ ਬੇਨਤੀ ਆ, ਐਵੇਂ ਨਾ ਕਿਤੇ ਭੋਲੇ ਭਾ ਬਿਮਾਰੀਆਂ ਖਰੀਦ ਲੋ। ਪਹਿਲੀ ਗੱਲ ਤੇ ਖੂਨ ਦੇਖੋ ਕਿੱਡੀ ਗਲਾਨੀ ਦੀ ਚੀਜ਼ ਹੈ, ਤੇ ਸਰੀਰ ਚ ਚੱਲਦਾ ਹੀ ਚੰਗਾ ਲੱਗਦਾ, ਸਾਹਮਣੇ ਕੱਢ ਕੇ ਬੰਦਾ ਬੰਦੇ ਦਾ ਖੂਨ ਪੀ ਸਕਦਾ? ਦੱਸੋ ਕੋਈ ਬੰਦਾ ਬੰਦੇ ਨੂੰ ਆਪਣਾ ਖੂਨ ਪਿਆਵੇ, ਕਿੱਡੀ ਮਾੜੀ ਗੱਲ ਆ। ਪਰ ਉਹ ਭੋਲੇ ਭਾਈ ਗੁਰਮੁਖ ਪਿਆਰੇ ਉਹ ਸਰਦਾ ਵਾਸ ਆਈ ਕਿ ਸਾਡੀ ਹੱਥ ਬੰਨ ਕੇ ਬੇਨਤੀ ਆ, ਉਹਨਾਂ ਨੂੰ ਕਿਹੋ ਆਪੋ ਆਪਣੇ ਟੈਸਟ ਲੈਬੋਰਟਰੀਆਂ ਚ ਜਾ ਕੇ ਕਰਾਉਣ। ਕਹਿੰਦੇ ਜੀ ਕਿਉਂ? ਅਸੀਂ ਕਿਹਾ ਜਿਹੋ ਜਿਹੋ ਕੰਮ ਕਰਦਾ ਇਹੋ ਜਿਹਾ ਬੰਦਾ ਏਡਜ਼ ਦਾ ਮਰੀਜ਼ ਹੁੰਦਾ, ਕਿਤੇ ਐਵੇਂ ਮੋਹ ਚ ਬਿਮਾਰੀਆਂ ਖਰੀਦ ਲੈਣ ਕਿਤੇ? ਕੱਜ ਕੇ ਆਖੋ ਸਤਨਾ। ਜਿਹੋ ਜਿਹੋ ਦੇ ਕੰਮ ਪ੍ਰਕਾਸ਼ਤ ਹੋ ਰਹੇ ਆ ਨਾ, ਇਹੋ ਜਿਹਾ ਬੰਦਾ ਏਡਜ਼ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦਾ, ਕਦੇ ਭਗਤੀ ਲੈਂਦੇ ਲੈਂਦੇ ਕਦੇ ਬਿਮਾਰੀਆਂ ਖਰੀਦ ਕੇ ਬਹਿ ਜਾਓ, ਐਵੇਂ ਗੁਮਰਾਹ ਹੋਏ। ਦੇਖੋ ਗੁਰਮੁਖ ਪਿਆਰੇ, ਘਰ ਵਾਲੀ ਨੂੰ ਉਹ ਕਹਿੰਦੇ ਤੇਰੇ ਵਰਗੀਆਂ ਬੀਬੇ ਤੇ ਬਥੇਰੀਆਂ ਸਭ, ਪਿਤਾ ਜੀ ਕਹਿੰਦੀਆਂ, ਕਹਿੰਦੀ ਜੋ ਮਰਜ਼ੀ ਕਹਾ ਲੋ ਮੈਨੂੰ ਬੁਲਾਓ ਸਹੀ। ਲੋਕ ਹੁਣ ਘਰ ਵਾਲੀ ਗਈ ਅੰਦਰ ਤੇ ਸਾਹਮਣੇ ਬੈਠਾ ਪਖੰਡੀ, ਤੇ ਉਹ ਘਰ ਵਾਲੀ ਕਹਿੰਦੀ ਪਿਤਾ ਜੀ ਨਮਸਕਾਰ। ਏਡਾ ਪਖੰਡੀ ਘਰ ਵਾਲੀ ਨੂੰ ਕਹਿੰਦਾ ਜਿਉਂਦੀ ਰਹਿ ਬੱਚਾ। ਦੇਖੋ ਇਹ ਕੋ ਪਿਤਾ ਜੀ ਵਾਲੀਆਂ ਗੱਲਾਂ ਗੁਰਮੁਖ ਪਿਆਰੇ, ਪਿਤਾ ਜੀ ਕਹਾਉਣਾ ਦਸ਼ਮੇਸ਼ ਪਿਤਾ ਦੀ ਰੀਸ ਕਰਨੀ ਆ, ਸੌਣਾ ਰੂੜੀਆਂ ਤੇ ਸੁਪਨੇ ਸੀ ਮਹਿਲਾਂ ਦੇ। ਕਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ, ਜੋ ਵੀ ਅੱਲਾ ਯਾਰ ਖਾਂ ਵਰਗਾ ਮੁਸਲਮਾਨ ਫਕੀਰ ਵੀ ਲਿਖਦਾ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੂ ਵਸਪ ਕਿਆ ਤਾਬੇ ਰਕਮ ਹੈ, ਏਕ ਅੰਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ ਮੰਜ ਧਾਰ ਕੋ ਜਾਂ ਲਹਿਰ ਕੋ ਦੇਖੇ। ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਫਕੀਰ ਲਿਖਦਾ,
ਕਹਿੰਦਾ ਉਹ ਸਮੁੰਦਰ ਦੇ ਵਿੱਚ ਪੈਦਾ ਹੋਇਆ ਇੱਕ ਪਾਣੀ ਦਾ ਬੁਲਬੁਲਾ ਕੀ ਤੇ ਉਹ ਸਮੁੰਦਰ ਦੀ ਡੂੰਘਾਈ ਨੂੰ ਮਾਪ ਸਕਦਾ, ਕੀ ਉਹ ਸਮੁੰਦਰ ਦੇ ਕਿਨਾਰਿਆਂ ਨੂੰ ਮਾਪ ਸਕਦਾ, ਕੀ ਉਹ ਸਮੁੰਦਰ ਵਿੱਚ ਉੱਠਦੀਆਂ ਲਹਿਰਾਂ ਨੂੰ ਮਾਪ ਸਕਦਾ। ਕਹਿੰਦਾ ਮੇਰੀ ਕੀ ਤਾਕਤ ਕਿ ਮੈਂ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਲਾ ਕੇ ਲਿਖ ਸਕਾਂ। ਸਤਿਗੁਰ ਦੀ ਮਹਿਮਾ ਤੇ ਐਸੀ ਆ, ਦੁਨੀਆਂ ਦੇ ਫਿਲਾਸਫਰਾਂ ਵਿਦਵਾਨਾਂ ਨੇ ਇਕੱਠੇ ਹੋ ਕੇ ਕਹਿ ਦਿੱਤਾ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ। ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਆਇਆ। ਸਤਿਗੁਰੂ ਪਾਤਸ਼ਾਹ ਦੀ ਕੌਣ ਰੀਸ ਕਰ ਸਕਦਾ, ਐਵੇਂ ਨਾ ਦਮੀਆਂ ਪਖੰਡੀਆਂ ਪਿੱਛੇ ਭਟਕਿਆ ਕਰੋ। ਸਭ ਨੂੰ ਹੱਥ ਬੰਨ ਕੇ ਬੇਨਤੀ, ਗੁਰਮੁਖੋ ਸਤਿਗੁਰ ਨੇ ਸਾਡੀ ਖਾਤਰ ਸਰਬੰਸ ਦਿੱਤਾ, ਆ ਸਭ ਜਾਦੇ ਨੀਹਾਂ ਚ ਚਿਣੇਗੇ ਮਾਤਾ ਗੁਜਰ ਕੌਰ ਠੰਡੇ ਬੁਰਜ ਚ ਸ਼ਹਾਦਤ ਹੋਈ, ਦਿੱਲੀ ਚਾਂਦਨੀ ਚੌਂਕ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ, ਆਪ ਮਾਛੀਵਾੜੇ ਦੇ ਜੰਗਲਾਂ ਚ ਸਤਿਗੁਰ ਨੰਗੇ ਚਰਨੀ, ਤੇ ਫਿਰ ਵੀ ਕਹਿੰਦੇ ਪੰਥ ਵਸੇ ਮੈਂ ਉੱਜੜਾ ਮਨ ਚਾਹੋ ਘਨੇਰਾ। ਉਸ ਗੁਰੂ ਵਰਗਾ ਕੌਣ ਹੋ ਸਕਦਾ ਜਿਹਨੇ ਸਾਨੂੰ ਸਭ ਕੁਝ ਦਿੱਤਾ ਤੇ ਦੇਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਲੜ ਲਾਇਆ। ਗੁਰਮੁਖੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ, ਗੁਰੂ ਗ੍ਰੰਥ ਪੰਥ ਦੇ ਧਾਰਨੀ ਬਣੋ, ਦੰਬੀਆਂ ਪਖੰਡੀਆਂ ਪਿੱਛੇ ਭਟਕਣ ਦੀ ਲੋੜ ਨੀ। ਇਹਨਾਂ ਨੇ ਸਾਨੂੰ ਦਿੱਤਾ ਕੀ ਆ, ਦੇਣਾ ਕੀ, ਇਹਨਾਂ ਦੀ ਕੀ ਕੁਰਬਾਨੀ ਆ ਭਾਰਤ ਦੀ ਆਜ਼ਾਦੀ ਲਈ, ਸਮਾਜ ਦੀ ਸੇਵਾ ਲਈ। ਇੰਨਾ ਕਤਲੇ ਆਮ ਹੋਇਆ, ਘੱਟ ਗਿਣਤੀਆਂ ਦੇ ਕਿਸੇ ਨੇ ਹਾਹ ਦਾ ਨਾਰਾ ਮਾਰਿਆ, ਸਾਡੀ ਖਾਤਰ ਕਿਸੇ ਨੇ ਆਵਾਜ਼ ਬੁਲੰਦ ਕੀਤੀ। ਗੁਰਮੁਖ ਪਿਆਰਿਓ ਬਿਹਾਰ ਦੇ ਭਈਏ ਆ ਕੇ ਇੱਥੇ ਗੁਰੂ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਆ, ਕੋਈ ਝੂਠਾ ਸੌਦਾ, ਕੋਈ ਬਿਹਾਰੀ ਭਈਆ, ਕੋਈ ਪਨਿਹਾਰਾ, ਕੋਈ ਨਰਕ ਧਾਰੀਆ, ਇਹੋ ਜਿਹੇ ਬਥੇਰੇ ਤੁਰੇ ਫਿਰਦੇ। ਗੁਰਮੁਖ ਪਿਆਰੇ ਨਾ ਦਿੱਤਾ ਦਿੱਤਾ ਕੁਛ ਨੀ, ਲੈ ਲੈਣਗੇ ਸਾਰਾ ਕੁਝ, ਲਈ ਜਾਂਦੇ ਆ। ਕੋਈ ਮੂਲੀਆਂ ਤੇ ਪਿਆਜ ਵੇਚੀ ਜਾਂਦਾ, ਕੋਈ ਆਲੂ ਵੇਚੀ ਜਾਂਦਾ। ਦੱਸੋ ਗੁਰਮੁਖ ਪਿਆਰੇ ਗੁਰੂਆਂ ਦੇ ਕੰਮ ਆ, ਝੂਠੇ ਸੌਦੇ ਵਾਲੇ ਨੇ ਇਹੋ ਜਿਹਾ ਪਖੰਡ ਬਣਾਇਆ, ਹਜ਼ਾਰਾਂ ਏਕੜ ਜ਼ਮੀਨ ਬਣਾਈ ਉੱਥੇ ਮੁਫ਼ਤ ਦੀ, ਸਾਰਿਆਂ ਤੋਂ ਗੁਰਮੁਖ ਦੇ ਜਿੰਨੇ ਪੈਰੋਕਾਰ ਹਨ ਮੁਫ਼ਤ ਦੀ ਮਜ਼ਦੂਰੀ ਕਰਾਉਂਦਾ ਸਾਰਿਆਂ ਤੋਂ। ਸੱਦ ਲਓ ਮੋਗੇ ਬਲਾਕ ਵਾਲੇ, ਉਹ ਵਾਹ ਜਾਣ ਜ਼ਮੀਨ ਨੂੰ, ਸੱਦ ਲਓ ਲੁਧਿਆਣੇ ਬਲਾਕ ਵਾਲੇ ਉਹ ਬੀਜ ਜਾਣ, ਸੱਦ ਲਓ ਨਕੋਦਰ ਬਲਾਕ ਵਾਲੇ ਉਹ ਪਾਣੀ ਲਾ ਜਾਣ। ਐਂ ਵੱਖ ਵੱਖ ਬਲਾਕਾਂ ਦੇ ਲੋਕਾਂ ਨੂੰ ਸੱਦ ਕੇ ਬਲਾਕਾਂ ਚ ਵੰਡਿਆ ਪਿਆ ਪੰਜਾਬ ਨੂੰ, ਭਾਰਤ ਨੂੰ, ਤੇ ਸੱਦ ਕੇ ਗੁਰਮੁਖ ਪਿਆਰੇ ਚੇਲਿਆਂ ਨੂੰ ਮੁਫ਼ਤ ਦੀ ਮਜ਼ਦੂਰੀ ਕਰਾ ਕੇ ਜਦੋਂ ਬੋਹੜ ਲੱਗ ਜਾਂਦੇ ਆ, ਫਿਰ ਤੁਹਾਨੂੰ ਕਦੇ ਸੱਦਿਆ? ਨਵੇਂ ਸ਼ਹਿਰ ਬਲਾਕ ਵਾਲਿਆਂ ਨੂੰ ਸੱਦ ਲਓ, ਤੁਸੀਂ ਵੀ ਮਿਹਨਤ ਕਰਕੇ ਗਏ ਹੋ, ਚਾਰ ਚਾਰ ਬੋਰੀਆਂ ਤੁਸੀਂ ਵੀ ਲੈ ਜਾਓ। ਨਾ ਨਾ, ਜਿਹੜਾ ਚੰਗਾ ਮਾਲ ਆ ਉਹ ਵਿਦੇਸ਼ਾਂ ਨੂੰ ਐਕਸਪੋਰਟ ਹੋ ਜਾਂਦਾ, ਜਿਹੜਾ ਮਾੜਾ ਉਹ ਕੈਂਟਰਾਂ ਚ ਭਰ ਕੇ ਤੇ ਗੁਰਮੁਖ ਪਿਆਰਿਓ ਆਪ ਦੇ ਪੈਰੋਕਾਰਾਂ ਨੂੰ ਭੇਜ ਦਿੰਦਾ। ਜਿਹੜੇ ਭੰਗੀ ਦਾਸ ਬਣਾਏ ਆ, ਜਿਵੇਂ ਆਪਾਂ ਇਲਾਕੇ ਦਾ ਜਥੇਦਾਰ ਕਹਿੰਦੇ ਆ, ਸਤਿਗੁਰ ਨੇ ਤੇ ਰਾਮਾਂ ਦਾਸਾਂ ਚੰਦਾਂ ਨੂੰ ਸਿੰਘ ਬਣਾਇਆ, ਇਹਦੇ ਸੌ ਸੋਟੇ ਦੇ ਪੈਰੋਕਾਰ ਆ, ਤੇ ਉਹਨਾਂ ਨੂੰ ਖਿਤਾਬ ਕੀ ਦਊਗਾ? ਮੇਰਾ ਭੰਗੀ ਦਾਸ ਆ, ਭੰਗੀ ਕਿਹਨੂੰ ਕਹਿੰਦੇ ਆ? ਜਿਹੜਾ ਨਾਲੀਆਂ ਸਾਫ਼ ਕਰਦਾ, ਉਹਨੂੰ ਭੰਗੀ ਦਾਸ ਦੇ ਖਿਤਾਬ ਦੇਖੋ। ਉਹਨਾਂ ਦੇ ਬਾਰ ਮੂਹਰੇ ਆ ਕੇ ਕੈਂਟਰ ਖੜ ਜਾਂਦਾ, ਡੇਰੇ ਦਾ ਪ੍ਰਸ਼ਾਦ ਆ ਗਿਆ, ਡੇਰੇ ਦਾ ਪ੍ਰਸ਼ਾਦ ਆ ਗਿਆ, ਕਮਲੇ ਲੋਕ ਭੱਜ ਭੱਜ ਡੇਰੇ ਦਾ ਪ੍ਰਸ਼ਾਦ। ਤੇ ਪ੍ਰਸ਼ਾਦ ਕੀ ਆ? ਇੱਕ ਇੱਕ ਮੂਲੀ, ਇੱਕ ਇੱਕ ਆਲੂ ਲਿਫਾਫੇ ਚ ਪਾਇਆ ਹੁੰਦਾ 10-10 ਰੁਪਈਏ ਦਾ। ਦੇਖੋ ਗੁਰਮੁਖ ਪਿਆਰੋ ਕਿੱਡਾ ਵੱਡਾ ਧੋਖਾ। ਆ ਪਿੱਛੇ ਜੇ ਪੈਸਿਆਂ ਦੀ ਲੋੜ ਪੈ ਗਈ, ਉਹਨੂੰ 50 ਲੱਖ ਦੀ ਮਿਰਚਾਂ, ਸ਼ਿਮਲਾ ਮਿਰਚਾਂ ਦੀ ਟੋਕਰੀ ਵੇਚਤੀ ਉਹਨੇ ਆਪਣੇ ਪੈਰੋਕਾਰਾਂ ਨੂੰ। 100 ਮਿਰਚਾਂ ਸੀ, ਇੱਕ ਮਿਰਚ ਦਾ 50,000 ਮੁੱਲ ਪੈ ਗਿਆ। ਤੇ ਗੁਰਮੁਖ ਪਿਆਰਿਓ 50 ਲੱਖ ਦੀ ਸ਼ਿਮਲਾ ਮਿਰਚਾਂ ਦੀ ਟੋਕਰੀ, ਪ੍ਰਚਾਰ ਕੀ ਕਰਾਇਆ? ਅਖੇ ਪਿਤਾ ਜੀ ਨੇ ਆਪਣੀ ਗੁਫਾ ਚ ਤਿਆਰ ਕੀਤੀਆਂ ਨੇ, ਅਖੇ ਆਪ ਮਿਹਨਤ ਕਰਕੇ ਅਖੇ ਬਣਾਈਆਂ ਨੇ, ਤਾਂ ਇਹ ਭਗਤੀ ਬੜੀ ਇਹਨਾਂ ਚ, ਜਿਹੜੇ ਖਾਣਗੇ ਭਗਤੀ ਬੜੀ ਆਊ ਅਖੇ। ਤੇ ਦੇਖੋ ਕਮਲੇ ਲੋਕ 50 ਲੱਖ ਦੀ ਸ਼ਿਮਲਾ ਮਿਰਚਾਂ ਦੀ ਟੋਕਰੀ ਖਰੀਦ ਕੇ ਲੈ ਗਏ। ਅਖਬਾਰਾਂ ਚ ਤੁਸੀਂ ਪੜ੍ਹਿਆ 25 ਲੱਖ ਦੀ ਅੰਗੂਰਾਂ ਦੀ ਟੋਕਰੀ, ਸਾਰਾ ਕੁਝ ਹੈ ਉੱਥੇ ਹੀ। ਗੁਰਮੁਖ ਪਿਆਰੇ ਉਹੀ ਖੇਤੀ ਚੋਂ ਤੋੜ ਕੇ ਇਹ ਪਿਤਾ ਜੀ ਨੇ, ਪਿਤਾ ਜੀ ਨੂੰ ਤੇ ਕਲੋਲਾਂ ਤੋਂ ਵਿਹਲ ਨੀ ਮਿਲਦਾ, ਉਹਨੇ ਕਦੋਂ ਮਿਰਚਾਂ ਬੀਜ ਲੀਆਂ, ਕਦੋਂ ਉਹਨੇ ਅੰਗੂਰ ਬੀਜ ਲਏ। ਜਿਹੜੇ ਕੁਝ ਉਹ ਕਰਦਾ ਗੁਰਮੁਖ ਪਿਆਰੇ ਤੁਸੀਂ ਦੇਖਦੇ ਹੀ ਆ, ਨਹੀਂ ਤੇ ਨੈਟ ਦੇ ਉੱਤੇ ਕਿਤੇ ਜਾ ਕੇ ਝੂਠਾ ਸੌਦਾ ਪਾ ਕੇ ਤੇ ਨੈਟ ਖੋਲ ਕੇ ਦੇਖ ਲਿਓ, ਉਹਦੇ ਡੇਰੇ ਦਾ ਡੇਰਾ ਸਰਸਾ ਪਾ ਕੇ ਦੇਖ ਲਿਓ, ਉਹਦੀਆਂ ਕਲੋਲਾਂ 4-4 ਲੱਖ ਦੇ ਵਸਤਰ ਪਾਏ, ਹੱਥ ਵਿੱਚ ਖੁਰਪੀ ਜੀ ਲੈ ਕੇ, ਉਹੀ ਐਵੇਂ ਕਿਸੇ ਆਲੂਆਂ ਦੇ ਮੁੱਢ ਚ ਲਾ ਕੇ ਫੋਟੋ ਖਿਚਾ ਕੇ ਅਸੀਂ ਪਿਤਾ ਜੀ ਖੇਤੀ ਕਰਦੇ ਹੋਏ। ਮੈਂ ਦੱਸੋ ਕਿਤੇ 4 ਲੱਖ ਦੀਆਂ ਪੁਸ਼ਾਕਾਂ ਪਾ ਕੇ ਖੇਤੀ ਹੁੰਦੀ ਆ? ਗੁਰਮੁਖ ਪਿਆਰਿਓ 5-7 ਹਜ਼ਾਰ 10 ਹਜ਼ਾਰ ਦਾ ਜੋੜਾ ਪਾ ਕੇ ਤੇ ਹੱਥ ਵਿੱਚ ਕਈ ਅਸੀਂ ਪਿਤਾ ਜੀ ਪਾਣੀ ਦੇ ਨੱਕੇ ਮੋੜਦੇ ਹੋਏ ਇੱਥੇ ਖੇਤਾਂ ਚ, ਵੀ ਕਿਤੇ 10-10 ਹਜ਼ਾਰ ਦੀਆਂ ਜੁੱਤੀਆਂ ਪਾ ਕੇ ਨੱਕੇ ਮੋੜੇ ਜਾਂਦੇ ਆ। ਆ ਜਿਹੜੇ ਖੇਤੀ ਕਰਦੇ ਇਹਨਾਂ ਨੂੰ ਪੁੱਛੋ ਖੇਤੀ ਕਿਵੇਂ ਹੁੰਦੀ ਆ।
माफ करना गुरमुख प्यारे लोगों के खून पसीने की कमाई नू किवें बहाया जांदा पानी वांगू ते पखंड दिखावा कुछ होर करना होर इन्हां ने दिता दुता आपां नू पुछ नहीं गुरमुखो खोया ही लिया ही अणखां खोलिया इज्जतां खो लईआं धन माल खो लिया दिता दुता कुछ नहीं ना ही देना खो सकदे आ अज ने पखंडी गुरु इन्हां तों बचो गुरु साहब ने दिता गुरु साहब ने देना गुरु ग्रंथ साहब च सांझा उपदेश खत्री ब्राह्मण सूद वैस उपदेश चौं वरना को सांझा कला उपदेश नहीं सतगुर ने सानू साडे उपर दी सरबंस वारिया सब कुछ दिता ये खो सकदे आ किसी नौजवान का विआह नहीं सी हुंदा ते उहनू किसी सलाह दित्ती पीर मतोई की बड़ी महिमा बड़ा मन्या पीर आ जाके दीवा जगा दान दक्षिणा लैके जा नौजवान जावे ना लोगों का धक्या चले गया जाके जे दीवा जगाया दान दक्षिणा रखी है बस्तर भेट कबर से चादर चढ़ाउण लगे घरों सुनेहा मिल गया कहते नौजवाना तेरी ते मां चढ़ाई कर गई अजन जेत खड़ी खड़ी डिग पी अटैक हो गया तो चढ़ाई कर गई गुरमुख प्यारो खड़ा होके नौजवान दान दक्षिणा भुल गया दीवा जगाना भुल गया खड़ा होके पीर मतोई ने कहना वाह ओ पीर मतोई महिमा तो बड़ी सुनी सी आया तो ब्याह की आस लैके सी कहिंदा वाह ओ पीर मतोई कहिंदा मैनू दा की देनी तू तो बापू वाली भी खोई कहिंदा रज के आखो सतना वाह ओ पीर मतोई कहिंदा मैनू दा की देनी तू तो बापू वाली भी खोई ए गुरमुख प्यारो देना दूना इन्हां ने कख नहीं पखंडियां ने इहदे पहला वाला भी खो सकते आ इस करके गुमराह ना हो पखंडियां पिछे आपो अपने धर्म कोई हिंदू है मुसलमान है ईसाई है सिख है अपने धर्म की मर्यादा च पक्के होवो दंबिया पखंडियां दा करो गोरी बिस्तरा गोल करो जमना तो पार इन्हां नू गुरु ग्रंथ पंथ दे लड़ लगो इन्हां दा ते ओही कहावत आ पंजाबी दी सुक्का लाड मतेई दा मूह चुम्मे टुक ना देई दा मतेई मां दा सुक्का लाड हुंदा मतेई पुत नूं चुम्मा चट्टी मतेई पुत दी ज्यादा हुंदी आ मेरा लाल आ मेरा हीरा आ मेरा चंद जदों देना हुंदा मां ने कढ़िया मलाई वाला दुद्ध तो सगा पुत भालदी आ वी किथे उहनूं पिया देआं खाण पीण सारा कुछ सगे पुत नूं देना चुम्मा चट्टी मतेई पुत दी ज्यादा हुंदी आ कहावत है सुका लाड मतेई दा मूह चुम्मे टोकना देई दा इसे तरह गुरमुख प्यारो जेडे अपने गुरु पिता नू छड के मतेईयां पिछे फिरदे हो ना सुकी चुम्मा चट्टी मिलनी है मिलना मुड़ना कुछ नहीं जे गुरु साहब ने

ਆਹ ਗੁਰਮੁਖ ਪਿਆਰਿਓ ਜਿਨ੍ਹਾਂ ਦੇਸ਼ ਕੌਮ ਧਰਮ ਖਾਤਰ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਲੱਖ ਲੱਖ ਸਿੱਧਦਾ ਗੁਰਮੁਖ ਪਿਆਰਿਓ ਉਹਨਾਂ ਦੇ ਜੀਵਨ ਤੋਂ ਰੋਸ਼ਨੀ ਲੈ ਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਰੋਲ ਮਾਡਲ ਬਣਾਈਏ ਉਹਨਾਂ ਨੂੰ ਸਿੱਜਦਾ ਤੇ ਜਿਨ੍ਹਾਂ ਸੇਵਾ ਕੀਤੀ ਭਾਈ ਮੋਤੀ ਰਾਮ ਮਹਿਰੇ ਵਰਗੇ ਜਿਨ੍ਹਾਂ ਨੇ ਵਜ਼ੀਰ ਖਾਂ ਸੂਬੇ ਸਰਹੰਦ ਦੀ ਕੈਦ ਵਿਚ ਖੰਡੇ ਬੁਰਜ ਵਿਚ ਮਾਤਾ ਗੁਜਰ ਕੌਰ ਦੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਉਹਨਾਂ ਨੂੰ ਵੀ ਸਿੱਜਦਾ ਔਖੇ ਸਮੇਂ ਜਿਹੜੇ ਸੇਵਾਦਾਰ ਸੇਵਾ ਕਰਦੇ ਆ ਤੇ ਸਿੱਜਦਾ ਕਰੀਏ ਦੀਵਾਨ ਟੋਡਰ ਮੱਲ ਨੂੰ ਖਾਲਸਾ ਜੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹਨੇ ਖਰੀਦ ਕੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਜੇ ਕੋਈ ਪੁੱਛੇ ਦੁਨੀਆਂ ਦੀ ਮਹਿੰਗੀ ਜਗ੍ਹਾ ਕਿੱਥੇ ਆ ਐਵੇਂ ਨਾ ਕਹਿ ਦਿਓ ਕਦੇ ਅਮਰੀਕਾ ਚ ਕੈਨੇਡਾ ਚ ਇੰਗਲੈਂਡ ਚ ਯੂਰਪ ਚ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਗੁਰਦੁਆਰਾ ਜੋਤੀ ਸਰੂਪ ਸਰਹੰਦ ਦੀ ਧਰਤੀ ਜਿੱਥੇ ਦੀਵਾਨ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਸੋਨੇ ਦੀਆਂ ਸਾਹਿਬਜ਼ਾਦਿਆਂ ਦਾ ਸੰਸਕਾਰ ਲਈ ਜਗ੍ਹਾ ਖਰੀਦੀ ਸੀ ਨਵਾਬ ਨੇ ਆਖਿਆ ਜੀ ਇਹਨਾਂ ਦਾ ਸੰਸਕਾਰ ਕਰਨਾ ਜਿੰਨੀ ਜਗ੍ਹਾ ਚਾਹੀਦੀ ਹੈ ਸਰਹੰਦ ਵਿੱਚ ਸੋਨੇ ਦੀਆਂ ਮੋਹਰਾਂ ਵਿਛਾ ਦਿਓ ਤੇ ਕਹਿੰਦੇ ਸੋਨੇ ਦੀਆਂ ਮੋਹਰਾਂ ਵਿਛਾਈਆਂ ਲੰਬੀਆਂ ਪਾਈਆਂ ਸੀ ਮੋਹਰਾਂ ਨਵਾਬ ਨੇ ਖੜੀਆਂ ਕਰ ਦਿੱਤੀਆਂ ਸੀ ਥਾਂ ਫਿਰ ਬਚ ਗਿਆ ਸੀ ਫਿਰ ਸਾਰਾ ਕੁਝ ਵੇਚ ਕੇ ਹਵੇਲੀ ਆਪਣੀ ਦੀਵਾਨ ਟੋਡਰ ਮੱਲ ਨੇ ਆਪਣੀ ਘਰਵਾਲੀ ਦੇ ਗਹਿਣੇ ਵੇਚ ਕੇ ਸਭ ਤਜੋਰੀਆਂ ਖੋਲ ਗੁਰਮੁਖ ਪਿਆਰੇ ਰਹਿੰਦੇ ਜਗ੍ਹਾ ਨੂੰ ਜਿੰਨੀ ਜਗ੍ਹਾ ਚਾਹੀਦੀ ਉਹ ਵੀ ਸੋਨੇ ਦੀਆਂ ਮੋਹਰਾਂ ਫਿਰ ਗੁਰਮੁਖ ਪਿਆਰੇ ਵਿਛਾ ਕੇ ਖਰੀਦੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗੁਰਦੁਆਰਾ ਜੋਤੀ ਸਰੂਪ ਸਿੱਜਦਾ ਕਰੀਏ ਦੀਵਾਨ ਟੋਡਰ ਮੱਲ ਨੂੰ ਜਿਹਨੇ ਏਡੀ ਵੱਡੀ ਸੇਵਾ ਆਪਣਾ ਸਾਰਾ ਕੁਝ ਵੇਚ ਕੇ ਵੀ ਸਾਹਿਬਜ਼ਾਦਿਆਂ ਤੇ ਮਾਤਾ ਦੇ ਸੰਸਕਾਰ ਲਈ ਜਗ੍ਹਾ ਖਰੀਦੀ ਨੂੰ ਸਿੱਜਦਾ ਉੱਥੇ ਸੇਵਾਦਾਰਾਂ ਦੀ ਸੇਵਾ ਨੂੰ ਸਿੱਜਦਾ ਦੀਵਾਨ ਟੋਡਰ ਮੱਲ ਤੇ ਗੁਰਮੁਖ ਪਿਆਰਿਓ ਮੋਤੀ ਰਾਮ ਮਹਿਰੇ ਨੂੰ ਸਿੱਜਦਾ ਉਹਨਾਂ ਦੀ ਸੇਵਾ ਦੀ ਖੁਸ਼ੀ ਵਿੱਚ ਗੁਰਮੁਖ ਪਿਆਰਿਓ ਤੇ ਜੈਕਾਰਾ ਤੇ ਗੱਜ ਕੇ ਸਾਰੇ ਉਹਨਾਂ ਸੇਵਾਦਾਰਾਂ ਨੂੰ ਸਿੱਜਦਾ ਕਰਨ ਜਿਨ੍ਹਾਂ ਨੇ ਉਸ ਸਮੇਂ ਜਦੋਂ ਗੁਰਮੁਖ ਪਿਆਰਿਓ ਆਪਣੇ ਵੀ ਘਰਾਂ ਦੇ ਦਰਵਾਜ਼ੇ ਬੰਦ ਕਰ ਲੈਂਦੇ ਆਪਣੇ ਵੀ ਨਹੀਂ ਸਿਆਣਦੇ ਉਸ ਸਮੇਂ ਜਦੋਂ ਉਹਨਾਂ ਨੇ ਸੇਵਾ ਕੀਤੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਸ਼ਾਮਲ ਹੋ ਗਏ।

ਤਾਂ ਉਹਨਾਂ ਦੇ ਜੀਵਨ ਤੋਂ ਗੁਰਮੁਖ ਪਿਆਰਿਓ ਰੋਸ਼ਨੀ ਲਈਏ, ਚਾਨਣਾ ਲਈਏ, ਜ਼ਿੰਦਗੀ ਦਾ ਮਾਰਗ ਦਰਸ਼ਨ ਕਰੀਏ। ਆਓ ਥੋੜੀਆਂ ਬੇਨਤੀਆਂ ਨੂੰ ਬਹੁਤਾ ਕਰਕੇ ਜਾਣਿਓ। ਤਬੀਅਤ ਠੀਕ ਨਾ ਹੋਣ ਦੇ ਬਾਵਜੂਦ ਵੀ ਤੁਹਾਡੀ ਸੇਵਾ ਚ ਹਾਜ਼ਰ ਹੋਏ ਹਾਂ ਤੇ ਤੁਸੀਂ ਕਬੂਲ ਕੀਤਾ, ਧੰਨਵਾਦ ਹੈ। ਸੇਵਾ ਪ੍ਰਵਾਨ ਕਰਿਓ, ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਿਦਾਰੇ। ਬਲਾ ਚੌਰ ਦੀਆਂ ਸੰਗਤਾਂ ਭਾਵੇਂ ਕਿ ਹੋਰ ਬਹੁਤ ਥਾਵਾਂ ਦੀਆਂ ਸੰਗਤਾਂ ਪਿਆਰ ਵਿੱਚ ਸਮਾਂ ਮੰਗ ਰਹੀਆਂ, ਪਰ ਸਮਾਂ ਬਣ ਨਹੀਂ ਸੀ ਰਿਹਾ। ਪਹਿਲਾਂ ਦੇ ਦਿੱਤੇ ਹੋਏ ਦੀਵਾਨ ਸਾਰਾ ਹੀ ਸਮਾਂ ਤਕਰੀਬਨ ਬੁੱਕ ਸੀ, ਅਗਾਂਹ ਵਿਸਾਖੀ ਤੱਕ ਦਾ। ਸੰਗਤਾਂ ਦਾ ਪਿਆਰ, ਜਾਡਲੇ ਦੀਆਂ ਸੰਗਤਾਂ, ਬਹੁਤ ਸੇਵਾਦਾਰ ਸੰਗਤ ਹੈ ਜਾਡਲੇ ਦੀ, ਉਹਨਾਂ ਨੇ ਵੀ ਹੁਕਮ ਕੀਤਾ, ਦਾਸ ਦੀ ਵੀ ਇੱਛਾ ਸੀ ਕਿ ਦਰਸ਼ਨ ਕੀਤੇ ਜਾਂਦੇ, ਪਰ ਸਮਾਂ ਨਹੀਂ ਬਣਿਆ। ਹੋਰ ਕਈ ਜਗ੍ਹਾ ਦੀਆਂ ਸੰਗਤਾਂ ਨੇ ਹੁਕਮ ਕੀਤਾ, ਸਮਾਂ ਨਹੀਂ ਬਣਿਆ। ਫਿਰ ਜਦੋਂ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ। ਸਿਰਫ ਬੜਾ ਚੌਰ ਦੀਆਂ ਸੰਗਤਾਂ ਨੂੰ ਸਮਾਂ ਪ੍ਰਾਪਤ ਹੋਇਆ, ਗੁਰੂ ਕਿਰਪਾ ਕਰੇ ਆਪ ਜੀ ਦੇ ਉੱਥੇ ਦਰਸ਼ਨ ਦਾਰੇ ਤੁਹਾਡੇ ਤੋਂ ਬਹੁਤੀ ਦੂਰ ਨਹੀਂ, ਥੋੜੀ ਦੂਰ ਹੀ ਹੈ। ਫੈਕਟਰੀ ਸਾਹਿਬ ਸਤਿਕਾਰਯੋਗ ਵਿਦਵਾਨ ਗੁਰਮੁਖ ਨੇ, ਉਹਨਾਂ ਨੇ ਆਪ ਜੀ ਨੂੰ ਸਮਾਂ ਅਨਾਊਂਸ ਕੀਤਾ, ਬੜੇ ਪਿਆਰ ਨਾਲ ਸੇਵਾ ਨਿਭਾ ਰਹੇ ਹੈ। ਦੀਵਾਨ ਦੀ ਸਮਾਪਤੀ ਉਪਰੰਤ ਵੀ ਆਪ ਜੀ ਨੂੰ ਸਮਾਂ ਦੱਸਣਗੇ। ਦਾਸ ਬੇਨਤੀ ਕਰੇ, ਜਿੱਥੇ ਵੀ ਗੁਰਮਤਿ ਸਮਾਗਮ ਹੋਵੇ, ਕੋਈ ਵਿਦਵਾਨ ਪ੍ਰਚਾਰਕ ਗੁਰੂ ਨਾਲ ਜੋੜਨ ਵਾਲਾ ਆਵੇ, ਉੱਥੇ ਆਪ ਜੀ ਸਮੇਂ ਤੋਂ ਸਮਾਂ ਕੱਢ ਕੇ ਪਹੁੰਚਿਆ ਕਰੋ, ਗੁਰੂ ਦੀ ਗੱਲ ਸੁਣਨੀ। ਔਰ ਜਿਹਦੇ ਪੰਥ ਦੇ ਧਰਮ ਦੇ ਮੋਰਚੇ ਆ, ਉਹਨਾਂ ਚ ਵੀ ਵੱਧ ਚੜ ਕੇ ਸਾਰੇ ਕਰਨੀ ਕਮਾਈ ਦਾ ਜੀਵਨ ਬਣਾਉਣਾ। ਗੁਰਮੁਖ ਪਿਆਰਿਓ, ਕੇਵਲ ਗੱਲਾਂ ਦੀ ਗੱਲ ਨੀ, ਗੱਲਾਂ ਨੂੰ ਹਿਰਦੇ ਚ ਵਸਾਉਣਾ। ਅੱਜ ਸਾਡੀ ਕੌਮ ਕੋਲ ਇਸੇ ਗੱਲ ਦੀ ਘਾਟ ਆ, ਵਿਦਵਾਨਾਂ ਦੀ ਘਾਟ ਨੀ, ਪ੍ਰਚਾਰਕਾਂ ਦੀ ਘਾਟ ਨੀ, ਜਥੇਦਾਰਾਂ ਦੀ ਘਾਟ ਨਹੀਂ, ਪ੍ਰਧਾਨਾਂ ਦੀ ਘਾਟ ਨਹੀਂ, ਘਾਟ ਆ ਤੇ ਸੇਵਾਦਾਰਾਂ ਦੀ, ਮੰਨਣ ਵਾਲਿਆਂ ਦੀ ਘਾਟ ਆ। ਲੱਛੇਦਾਰ ਭਾਸ਼ਣਾਂ ਦੀ ਘਾਟ ਨਹੀਂ, ਲੈਕਚਰਾਂ ਦੀ ਘਾਟ ਨਹੀਂ, ਅਸੀਂ ਗੱਲਾਂ ਬਹੁਤ ਕਰ ਦਿੰਦੇ ਹਾਂ, ਪਰ ਇੱਕ ਫਿਰੇ ਘਨੇਰੇ ਗਰੇ ਗੱਲਾਂ, ਗੱਲੀ ਕਿਨਾਂ ਨਾ ਪਾਇਆ, ਗੱਲੀ ਯੋਗ ਨਾ ਹੋਈ, ਗੱਲਾਂ ਨਾਲ ਗੱਲ ਨੀ ਬਣਨੀ ਖਾਲਸਾ ਜੀ। ਠੋਕਣਾ ਪਰੌਂਠੇ ਨੀ ਪੱਕਣੇ, ਘਿਓ ਲਾਉਣਾ ਪੈਣਾ ਪਰੌਂਠੇ ਪਕਾਉਣ ਵਾਸਤੇ, ਕੇਵਲ ਗੱਲਾਂ ਨਾਲ ਗੱਲ ਨੀ ਬਣਨੀ ਖਾਲਸਾ ਜੀ, ਹੱਥੀਂ ਵਰਕ ਕਰਨੇ ਪੈਣੇ ਆ। ਉਸ ਰਾਹ ਤੇ ਤੁਰਨਾ ਗੁਰੂ ਗ੍ਰੰਥ ਪੰਥ ਦੇ ਮਾਰਗ ਤੇ, ਕੇਵਲ ਲੈਕਚਰਾਂ ਨਾਲ ਨੀ। ਅੱਜ ਕੌਮ ਕੋਲੇ ਸਟੇਜੀ ਪਹਿਲਵਾਨ ਬਹੁਤ ਆ ਸਾਡੇ ਵਰਗੇ, ਪਰ ਜਿਹੜੇ ਫੀਲਡ ਵਿੱਚ ਕੰਮ ਕਰਨ, ਵਰਕ ਕਰਨ, ਜਿਹੜੀ ਗੱਲ ਕਹਿਣ ਉਹਦੇ ਤੇ ਪਹਿਰਾ ਦੇਣ, ਉਹ ਵਿਰਲੇ ਆ। ਐਸਾ ਜੀਵਨ ਬਣਾਉਣਾ ਆਪਾਂ, ਗੁਰੂ ਗ੍ਰੰਥ ਪੰਥ ਦੇ ਚੱਲ ਰਹੇ ਮੋਰਚਿਆਂ ਚ ਵੱਧ ਚੜ ਕੇ ਹਿੱਸਾ। ਜੋ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਸੰਘਰਸ਼ ਸੰਤਾਂ ਨੇ ਵਿਢਿਆ ਸੀ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅੱਜ ਵੀ ਨਿਰੰਤਰ ਜਾਰੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਆਏ ਐਤਵਾਰ 10 ਵਜੇ ਤੋਂ 2 ਵਜੇ ਤੱਕ ਦਿਨੇ ਦੀਵਾਨ ਸੱਜਦਾ, ਰਾਗੀ ਢਾਡੀ ਦਰਬਾਰ, ਗੁਰਮੁਖਾਂ ਦੀਆਂ ਵਿਚਾਰਾਂ, ਫਿਰ 11 ਸਿੰਘਾਂ ਜਾਂ 11 ਬੀਬੀਆਂ ਦਾ ਜਥਾ ਰਵਾਨਾ ਹੁੰਦਾ ਤਖ਼ਤ ਦਮਦਮਾ ਸਾਹਿਬ ਤੋਂ ਪਖੰਡੀਆਂ ਦੇ ਡੇਰਿਆਂ ਵੱਲ ਨੂੰ ਅਰਦਾਸ ਕਰਕੇ, 5 ਪਿਆਰੇ ਸਾਹਿਬਾਨਾਂ ਦੀ ਅਗਵਾਈ ਤੇ ਸੰਘਰਸ਼ ਸਰੋਪੋ ਦੇ ਕੇ ਉਹਨਾਂ ਨੂੰ ਤੋਰਿਆ ਜਾਂਦਾ, ਤੇ ਉਹ ਗੁਰਮੁਖ ਪਿਆਰਿਓ ਫਿਰ ਵੱਧਦੇ ਆ ਪਖੰਡੀਆਂ ਦੇ ਡੇਰਿਆਂ ਵਾਲੇ ਵੱਲ ਨੂੰ, ਭਾਵੇਂ ਸਰਕਾਰ ਗ੍ਰਿਫ਼ਤਾਰ ਕਰ ਜੇਲ੍ਹਾਂ ਚ ਸਿੱਟ ਦਿੰਦੀ ਆ, 2-4-10 ਦਿਨਾਂ ਬਾਅਦ ਰਿਹਾ ਕਰ ਦਿੰਦੀ ਗੁਰਮੁਖ ਪਿਆਰਿਓ, ਪਰ ਸੰਘਰਸ਼ ਜਾਰੀ ਆ। ਸੰਕੇਤ ਮਾਤਰ ਅੱਗ ਧੁਖਦੀ ਆ, ਭਾਂਬੜ ਕਦੇ ਬਣ ਸਕਦਾ, ਉਹਨਾਂ ਦੰਭੀਆਂ ਪਖੰਡੀਆਂ ਨੂੰ ਇਸ਼ਾਰਾ ਕਿ ਮਤ ਸੋਚਿਓ ਤੁਹਾਨੂੰ ਭੁੱਲ ਗਏ ਆ, ਖਾਸ ਕਰ ਉਹ ਝੂਠੇ ਸੌਦੇ ਵਾਲੇ ਵੱਲ ਨੂੰ। ਕੀ ਹੋ ਗਿਆ, 2.5 ਸਾਲ ਹੋ ਗਏ ਆ, ਜਿੰਨਾ ਹੁਕਮਨਾਮੇ ਜਾਰੀ ਕੀਤੇ ਉਹ ਵੀ ਪਛਾਣ ਹਟ ਗਏ, ਆਗੂ ਵੀ ਪਛਾਣ ਹਟ ਗਏ, ਜਿਵੇਂ ਧਾਤਾ ਗਏ ਸਭ ਪਛਾਣ ਹਟ ਗਏ, ਨੋਟਾਂ ਵੋਟਾਂ ਦੇ ਸਰਕਾਰਾਂ ਵੀ ਸਮਝੌਤੇ ਕਰ ਲਏ, ਪਰ ਗੁਰੂ ਕੇ ਸਿੱਖ ਅੱਜ ਵੀ ਤਿਆਰ ਬਰ ਤਿਆਰ ਉੱਥੇ ਸੰਘਰਸ਼ ਵਿੱਢੀ ਬੈਠੇ ਆ। ਹਰ ਐਤਵਾਰ ਉੱਥੇ ਸਮੇਂ ਤੋਂ ਸਮਾਂ ਕੱਢ ਸ਼ਾਮਲ ਹੋਈਦਾ, ਤੁਹਾਡੇ ਸਹਿਯੋਗ ਦੇ ਨਾਲ, ਸਿੱਖ ਸੰਗਤਾਂ ਦੇ ਸਹਿਯੋਗ, ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਸਦਕਾ, ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਸੰਘਰਸ਼ ਜਾਰੀ ਆ ਤੇ ਨਿਰੰਤਰਤਾ ਬਣਾਈ ਹੋਈ ਆ। 40 ਜਥੇ ਗੁਰਮੁਖ ਪਿਆਰੇ, 39 ਜਥੇ ਹੁਣ ਤੱਕ ਰਵਾਨਾ ਹੋ ਚੁੱਕੇ ਆ। 40ਵਾਂ ਜਥਾ ਇਸ ਐਤਵਾਰ ਨੂੰ ਗੁਰਮੁਖ ਪਿਆਰੇ ਰਵਾਨਾ ਹੋਣਾ, ਜਿੱਥੇ ਸਿੰਘਾਂ ਦੇ ਜਥੇ, ਉੱਥੇ ਬੀਬੀਆਂ ਨੇ ਵੀ ਯੋਗਦਾਨ, ਮਾਤਾਵਾਂ ਬੀਬੀਆਂ ਭੈਣਾਂ ਆਖਿਆ ਅਸੀਂ ਵੀ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਜੂਝਣਾ, ਸਾਡੇ ਵੀ ਜਥੇ ਭੇਜੋ। 11-11 ਬੀਬੀਆਂ ਦੇ ਜਥੇ ਐਤਵਾਰ ਨੂੰ ਉੱਥੋਂ ਰਵਾਨਾ, ਹਰ ਐਤਵਾਰ ਨੂੰ ਗੁਰਮੁਖ ਪਿਆਰਿਓ, ਸਿੱਖ ਜਥੇਬੰਦੀਆਂ, 5 ਪਿਆਰੇ ਸਾਹਿਬਾਨਾਂ ਦੀ ਛਤਰ ਛਾਇਆ, ਗੁਰਮੁਖ ਪਿਆਰੇ ਉਹਨਾਂ ਦੀ ਰਹਿਨੁਮਾਈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਸੰਘਰਸ਼ ਦੇਹਧਾਰੀ ਗੁਰੂ ਡੰਮ ਦੇ ਖਿਲਾਫ਼ ਯਾਰੀ ਹੈ। ਇਹਦੇ ਵਿੱਚ ਆਪਣਾ ਬਣਦਾ ਯੋਗਦਾਨ ਪਾਓ, ਉਹਨਾਂ ਦੰਭੀਆਂ ਪਖੰਡੀਆਂ ਲਈ ਇਸ਼ਾਰਾ ਕਿ ਮਤ ਸਮਝਿਓ ਸਿੱਖ ਤੁਹਾਨੂੰ ਭੁੱਲ ਗਏ ਆ। ਤੇ ਨਾਲੇ ਇਹ ਸੰਘਰਸ਼ਾਂ ਦੇ ਬਾਵਜੂਦ, ਗੁਰਮੁਖ ਪਿਆਰੇ ਸੰਘਰਸ਼ਾਂ ਦੀ ਬਦੌਲਤ,
ਕਿ ਅੱਜ ਉਹ ਪਖੰਡੀ ਇਸ ਪਾਸੇ ਨੂੰ ਪੈਰ ਨਹੀਂ ਪਾ ਸਕਿਆ, 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। ਨਹੀਂ ਤੇ ਆਏ ਦਿਨ ਇੱਥੇ ਗੁਰਮੁਖ ਪਿਆਰਿਓ ਕਦੇ ਕਿਸ ਪਾਸੇ ਕਦੇ ਕਿਸੇ ਪਾਸੇ ਤੁਰਿਆ ਫਿਰਦਾ ਸੀ, ਗੁਰਮੁਖ ਪਿਆਰਿਓ ਗੇੜੇ ਕੱਢਦਾ। ਅੱਜ ਉਹਦੇ ਰਾਹ ਤੇ ਰੋਕ ਲੱਗ ਗਈ ਆ, ਬਿਹਾਰੀ ਭਈਏ ਦੇ ਰਾਹ ਤੇ ਰੋਕ ਲੱਗ ਗਈ। ਸਰਕਾਰ ਨੂੰ ਅੱਜ ਭਾਵੇਂ ਸ਼ਹੀਦੀਆਂ ਦੇ ਕੇ ਰੋਕ ਲਵਾਉਣੀ ਪਈ ਆ। ਅਰਦਾਸ ਪਹਿਲਾਂ ਬੇਨਤੀ ਕਰ ਹਟਿਆ ਕਿ ਸਾਨੂੰ ਮੋਰਚਿਆਂ ਤੋਂ ਬਿਨਾਂ ਕਦੇ ਕੁਝ ਨਹੀਂ ਮਿਲਿਆ। ਸ਼ਹੀਦੀਆਂ ਦੇ ਨਾਲ, ਮੋਰਚਿਆਂ ਦੇ ਨਾਲ ਹੀ, ਡਾਂਗਾਂ ਸੋਟਿਆਂ ਦੇ ਨਾਲ ਹੀ ਜੋ ਸਾਡੇ ਤੇ ਲਾਠੀਚਾਰਜ ਹੋਏ, ਕਤਲੇਆਮ ਹੋਇਆ, ਇਸ ਦੇ ਬਾਵਜੂਦ ਹੀ ਸਾਡੀਆਂ ਪ੍ਰਾਪਤੀਆਂ ਹੋਈਆਂ ਨੇ। ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜੋ ਜੋ ਮਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਫਿਰ ਵੀ ਅਸੀਂ ਘਾਟੇ ਨਹੀਂ ਚੜ੍ਹਦੀ ਕਲਾ ਵਿੱਚ ਬੁਲੰਦ ਹੌਸਲੇ ਆ। ਐਵੇਂ ਭਰਮੇ ਆ ਸਾਡੇ ਦੁਸ਼ਮਣਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕ, ਲੱਖਾਂ ਵਾਰ ਵੀ ਮਾਰਿਆ ਮੁੱਕਣੀ ਨਹੀਂ, ਏਡੀ ਲੰਬੀ ਆ ਸਾਡੀ। ਇਹਨੂੰ ਕੌਣ ਮਾਰ ਕੇ ਮੁਕਾ ਸਕਦਾ? ਖਾਲਸਾ ਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜਿਹੜਾ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟਿਆ, ਉਹਨੂੰ ਕੋਈ ਮਾਰ ਕੇ ਮੁਕਾ ਨਹੀਂ ਸਕਦਾ। ਸੋ ਆਓ ਸਮੂਹ ਆਈਆਂ ਸੰਗਤਾਂ ਦਾ, ਜੋ ਵੀ ਸਤਿਕਾਰਯੋਗ ਬੱਚੇ, ਵੀਰ, ਮਾਈ, ਭਾਈ, ਬਜ਼ੁਰਗ, ਭੈਣਾਂ, ਰਾਤਰੀ ਦੇ ਸਮੇਂ ਨਾਲ ਸਮਾਗਮਾਂ ਚ ਹਾਜ਼ਰੀ ਭਰੀ ਹੈ, ਅਰਦਾਸ ਸਭ ਨੂੰ ਜੀਓ ਆਇਆਂ, ਦਿਲ ਦੀਆਂ ਗਹਿਰਾਈਆਂ ਚ ਧੰਨਵਾਦ ਕਰਦੇ ਹਾਂ। ਗੁਰੂ ਚਰਨਾਂ ਚ ਹਾਜ਼ਰੀ ਭਰ ਕੇ ਆਪਣੇ ਸਮੇਂ ਨੂੰ ਸੁਹਾਵਣਾ ਬਣਾਇਆ, ਇਤਿਹਾਸ ਦਾ ਬਾਣੀ ਦਾ ਲਾਹਾ ਲਿਓ, ਸਾਡੀ ਹਾਜ਼ਰੀ ਵੀ ਪ੍ਰਵਾਨ ਕਰਿਓ ਤੇ ਬਹੁਤ ਧੰਨਵਾਦ। ਇਲਾਕੇ ਤੋਂ ਆਏ ਸਮੂਹ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸਾਹਿਬਾਨ, ਸੰਤ ਮਹੰਤ, ਮਹਾਤਮਾ ਜਥੇਦਾਰ, ਜੋ ਵੀ ਜਿਨ੍ਹਾਂ ਨੇ ਵੀ ਇੱਥੇ ਹਾਜ਼ਰੀ ਭਰੀ ਹੈ, ਦਾਸ ਆਪਣੇ ਵੱਲੋਂ ਸਭ ਦਾ ਧੰਨਵਾਦ ਕਰਦਾ ਔਰ ਬਹੁਤ ਧੰਨਵਾਦ ਪ੍ਰਬੰਧਕ ਗੁਰਮੁਖਾਂ ਦਾ, ਸੰਤ ਸੇਵਕ ਜਥਾ, ਨੌਜਵਾਨ ਵੀਰ, ਗੁਰਦੁਆਰਾ ਕਮੇਟੀ, ਨਗਰ ਪੰਚਾਇਤ, ਸਹਿਯੋਗੀ ਸੰਗਤਾਂ, ਜਿਨ੍ਹਾਂ ਨੇ ਬੜਾ ਪਿਆਰ ਸਤਿਕਾਰ ਦੇ ਉਤਸ਼ਾਹ ਦੇ ਨਾਲ ਇਹ ਸਾਰਾ ਪ੍ਰਬੰਧ ਕੀਤਾ। ਗੁਰੂ ਚਰਨਾਂ ਚ ਅਰਦਾਸ ਕਰਾਂਗੇ, ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀ ਤਨ ਮਨ ਧਨ ਨਾਲ ਕੀਤੀ ਹੋਈ ਸੇਵਾ ਸਫਲੀ ਕਰਿਓ, ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਚ ਲਾਇਓ ਤੇ ਸਭ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ੋ। ਗੁਰੂ ਚਰਨਾਂ ਚ ਅਰਦਾਸ ਹਾਜ਼ਰੀ ਪ੍ਰਵਾਨ ਕਰਿਓ। ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਬਿਲਕੁਲ ਨੇੜੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ, ਗੁਰਦੁਆਰਾ ਜਨਾਲੀ ਸਰ ਟਿੱਬਾ ਸਾਹਿਬ ਪਾਤਸ਼ਾਹ 10ਵੀਂ ਤੇ ਹੋਰ ਗੁਰੂ ਸਥਾਨ ਜਿਨ੍ਹਾਂ ਦੀਆਂ ਸੇਵਾਵਾਂ ਚੱਲਦੀਆਂ ਨੇ, ਗੁਰੂ ਘਰਾਂ ਦੀ ਸੇਵਾ, ਕਥਾ ਕੀਰਤਨ, ਪ੍ਰਚਾਰ, ਅੰਮ੍ਰਿਤ ਸੰਚਾਰ ਦੀ ਸੇਵਾ, ਦੇਹਧਾਰੀ ਗੁਰੂ ਡੰਗ ਦੇ ਖਿਲਾਫ਼ ਜੋ ਸੰਘਰਸ਼ ਤੁਸੀਂ ਪੜ੍ਹਦੇ ਸੁਣਦੇ ਰਹਿੰਦੇ ਹੋ, ਤੁਹਾਡੇ ਪਿਆਰ ਸਤਿਕਾਰ ਦੇ ਸਦਕਾ, ਗੁਰੂ ਦੀ ਕਿਰਪਾ ਦੇ ਸਦਕਾ ਨਿਰੰਤਰ ਜਾਰੀ ਹੈ। ਜਿੱਥੇ ਗੁਰਮਤਿ ਦੀ ਵਿਦਿਆ, ਕਥਾ ਕੀਰਤਨ, ਜੋ ਵੀ ਵਿਦਿਆਰਥੀ ਪ੍ਰਾਪਤ ਕਰਦੇ ਦਮਦਮੀ ਟਕਸਾਲ ਦੀ ਜੋ ਵਿਦਿਆ, ਗੁਰੂ ਸਾਹਿਬਾਂ ਦੀਆਂ ਵਰਸਾਈਆਂ ਹੋਈਆਂ ਟਕਸਾਲਾਂ, ਗੁਰੂ ਦੀ ਕਿਰਪਾ ਦੇ ਸਦਕਾ ਸਾਰੀਆਂ ਸੇਵਾਵਾਂ ਨਿਰੰਤਰ ਜਾਰੀ ਦੇਸ਼ਾਂ ਵਿਦੇਸ਼ਾਂ ਦੇ ਅੰਦਰ, ਜਿੱਥੇ ਵੀ ਸੰਗਤਾਂ ਯਾਦ ਕਰਦੀਆਂ, ਭਾਵੇਂ ਉਹ ਯੂਰਪ ਦੀ ਧਰਤੀ ਹੋਵੇ, ਭਾਵੇਂ ਉਹ ਗੁਰਮੁਖ ਪਿਆਰੇ ਫੋਰਨ ਕੰਟਰੀਆਂ, ਅਰਬ ਕੰਟਰੀਆਂ, ਏਸ਼ੀਅਨ ਕੰਟਰੀਆਂ, ਜਿੱਥੇ ਵੀ ਸੰਗਤਾਂ ਆਵਾਜ਼ ਮਾਰੀ ਸਮੇਂ ਤੋਂ ਸਮਾਂ ਕੱਢ ਉੱਥੇ ਪਹੁੰਚੇ, ਗੁਰੂ ਦੀ ਕਿਰਪਾ ਨਾਲ ਜੋ ਪਿਆਰ ਤੇ ਸਤਿਕਾਰ ਸੰਗਤਾਂ ਬਖਸ਼ ਰਹੀਆਂ, ਇਹ ਸਭ ਗੁਰੂ ਸਾਹਿਬ ਦੀ ਮਹਿਮਾ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਸਤਿਗੁਰ ਪਾਤਸ਼ਾਹ ਕਿਰਪਾ ਕਰਕੇ ਜਿਹਦੇ ਮਰਜ਼ੀ ਸਿਰ ਤੇ ਹੱਥ ਰੱਖ ਕੇ ਸੇਵਾ ਲੈ ਸਕਦੇ ਆ। ਕੀੜਾ ਥਾਪ ਦੇ ਪਾਤਸ਼ਾਹੀ ਲਸਕਰ ਕਰੇ ਸਵਾ, ਇਹ ਸਾਰੀਆਂ ਸੇਵਾਵਾਂ ਜਿਹਦੇ ਤੋਂ ਵੀ ਲੈਣੀਆਂ ਚਾਹੁਣ ਸਤਿਗੁਰ ਪਾਤਸ਼ਾਹ ਆਪ ਕਿਰਪਾ ਕਰਕੇ ਲੈਂਦੇ ਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਚਰਨਾਂ ਚ ਅਰਦਾਸ ਕਰੀਏ ਮਹਾਰਾਜ, ਸਾਥੋਂ ਵੀ ਨਿਮਾਣਿਆਂ ਨਤਾਣਿਆਂ ਤੋਂ ਜਿਹੜੀ ਸੇਵਾ ਬਣ ਆਵੇ, ਆਪ ਚਾਹੋ ਕਿਰਪਾ ਕਰਕੇ ਸਾਡਾ ਵੀ ਸਰੀਰ ਲੇਖੇ ਲੱਗੇ, ਸਾਡੀ ਵੀ ਸੇਵਾ ਲੇਖੇ ਲੱਗੇ, ਸਾਡੇ ਤੋਂ ਵੀ ਸੇਵਾਵਾਂ ਲੈਣੀਆਂ। ਗੁਰੂ ਚਰਨਾਂ ਚ ਅਰਦਾਸ ਕਰੀਏ, ਕਿਸੇ ਵੀ ਗੱਲ ਦਾ ਕੋਈ ਮਾਣ ਨਹੀਂ ਕਰਨਾ, ਹਉਮੈ ਨਹੀਂ ਕਰਨੀ, ਨਾ ਸੇਵਾ ਦਾ, ਨਾ ਸਿਮਰਨ ਦਾ, ਨਾ ਵਰਕ ਦਾ। ਗੁਰਮੁਖ ਪਿਆਰੇ ਜੋ ਕੰਮ ਕਰ ਰਹੇ, ਇਹ ਸਭ ਗੁਰੂ ਪਾਤਸ਼ਾਹ ਦੀ ਵਡਿਆਈ, ਜਿਵੇਂ ਸਤਿਗੁਰ ਚਾਹੁੰਦੇ ਉਹਦੇ ਸੇਵਾ ਲੈ ਰਹੇ ਆ। ਇਸ ਕਰਕੇ ਬੇਨਤੀ ਆ ਕਿ ਗੁਰਮੁਖ ਪਿਆਰੇ, ਇਹ ਸੇਵਾਵਾਂ ਸਭ ਸਤਿਗੁਰ ਦੀਆਂ ਤੇ ਸਤਿਗੁਰ ਆਪ ਕਿਰਪਾ ਕਰਕੇ ਲੈਂਦੇ ਆ। ਨਿਮਾਣੇ ਨਤਾਣੇ ਹੋ ਕੇ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਸਮਰਪਿਤ ਕਰਨਾ ਇਹ ਸਾਡਾ ਫਰਜ਼ ਬਣਦਾ। ਮੈਂ ਨਾ ਹੀ ਕਛ ਹੋ ਨਹੀਂ, ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ। ਗੁਰੂ ਚਰਨਾਂ ਚ ਅਰਦਾਸ ਹੈ, ਆਓ ਹੋਈਆਂ ਭੁੱਲਾਂ ਦੀ ਖਿਮਾ, ਜੋ ਗੁਰੂ ਦੇ ਬਚਨ ਗੁਰੂ ਨੇ ਆਪ ਕਿਰਪਾ ਕਰਕੇ ਕਰਵਾ ਲਏ, ਉਹਨੂੰ ਹਿਰਦਿਆਂ ਚ ਵਸਾਇਓ। ਜੋ ਭੁੱਲਾਂ ਚੁੱਕਾਂ, ਗਲਤੀਆਂ ਉਹ ਸਾਡੀਆਂ ਜਾਣ ਕੇ ਸਾਡੀ ਝੋਲੀ ਚ ਪਾਇਓ, ਤਾਂ ਕਿ ਅਗਾਂਹ ਤੋਂ ਸੋਧ ਕੇ ਤੁਹਾਡੇ ਚਰਨਾਂ ਚ ਰੱਖ ਸਕੀਏ। ਸਾਰੀਆਂ ਸੰਗਤਾਂ ਦੀ ਸੇਵਾ ਸਤਿਗੁਰ ਪ੍ਰਵਾਨ ਕਰਨ, ਪਰ ਜਿਹੜੇ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਵਾਲੇ ਵੀਰ, ਜਿਨ੍ਹਾਂ ਨੇ ਆਪਣੀਆਂ ਸਰਕਾਰ ਵੱਲੋਂ ਲੱਗੀਆਂ ਡਿਊਟੀਆਂ ਨਿਭਾਈਆਂ ਨੇ, ਅਸੀਂ ਆਪਣੇ ਵੱਲੋਂ ਵੀ ਉਹਨਾਂ ਦਾ ਧੰਨਵਾਦ
ਬਰਬਾਦ ਕਰ ਦਿੰਦੇ ਭਾਵੇਂ ਕਿਉਂਕਿ ਉਹਨਾਂ ਦੀਆਂ ਭਾਵੇਂ ਕਿ ਉਹਨਾਂ ਦੀਆਂ ਸਰਕਾਰੀ ਡਿਊਟੀਆਂ ਨੇ, ਤੁਸੀਂ ਦੇ ਕੇ ਕਲਾਹਾ ਲਿਆ, ਉਹਨਾਂ ਨੇ ਡਬਲ ਲਾਹਾ ਲੈ ਲਿਆ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਸਰਕਾਰੀ ਡਿਊਟੀ ਦੇ ਦਿੰਦੇ ਆ, ਨਾਲੇ ਗੁਰੂ ਦੀ ਗੱਲ ਸੁਣ ਲਈ। ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ, ਉਹਨਾਂ ਆਪਣੀ ਸਰਕਾਰੀ ਡਿਊਟੀ ਨਿਭਾਈ ਜੋ ਸਰਕਾਰ ਨੇ ਲਾਈ ਆ। ਗੁਰਮੁਖ ਪਿਆਰਿਓ, ਆਓ ਸਭ ਦਾ ਤਹਿ ਦਿਲੋਂ ਧੰਨਵਾਦ ਹੈ, ਜਿੱਥੇ ਜਿੱਥੇ ਕਿਸੇ ਨੇ ਸੇਵਾ, ਕੋਈ ਗੁਰੂ ਕੇ ਪੰਡਾਲਾਂ ਦੀ ਸੇਵਾ, ਕੋਈ ਜੋੜੇ ਸਾਂਭਣ ਦੀ ਸੇਵਾ, ਕੋਈ ਲੰਗਰ ਬਣਾਉਣ ਵਰਤਾਉਣ ਦੀ ਸੇਵਾ ਕਰ ਰਹੇ ਆ, ਅਸੀਂ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ। ਗੁਰੂ ਸਭ ਦੀ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਤੋਂ ਆਓ, ਹੋਈਆਂ ਭੁੱਲਾਂ ਦੀ ਖਿਮਾ ਫਿਰ ਕਦੇ ਸਮਾਂ ਬਣਿਆ ਆਪ ਜੀ ਦੇ ਦਰਸ਼ਨ ਦਾਰੇ ਕਰਾਂਗੇ। ਆਓ ਸਾਰੇ ਹੁਣ ਆਪਾਂ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਈਏ, ਉਪਰੰਤ ਅਰਦਾਸ ਵਿੱਚ ਜੁੜਨਾ, ਸਤਿਗੁਰਾਂ ਦੇ ਮੁੱਖ ਵਾਕ ਪ੍ਰਸ਼ਾਦ ਪ੍ਰਾਪਤ ਕਰਨੇ, ਸਮਾਪਤੀ ਉਪਰੰਤ ਸਤਿਗੁਰਾਂ ਨੂੰ ਵਧਾਈ ਦੇ ਕੇ ਫਿਰ ਆਪਾਂ ਨੇ ਜਾਣਾ। ਜਿੰਨਾ ਅਜੇ ਤੱਕ ਲੰਗਰ ਨਹੀਂ ਛਕਿਆ ਉਹ ਵੀ ਗੁਰੂ ਦਾ ਲੰਗਰ ਛੱਕ ਕੇ ਜ਼ਰੂਰ ਜਾਇਓ। ਆਓ ਸਾਰੀਆਂ ਸੰਗਤਾਂ ਨੂੰ ਪਿਆਰ ਦਾ ਸਬੂਤ ਦਿਓ, ਅਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਜੀ ਸਾਰੇ। ਰਾਮ ਕਲੀ ਮਹੱਲਾ ਤੀਜਾ ਆਨੰਦ।

0: Waheguru Ji Ka Khalsa, Waheguru.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਨਰਵੈਰ ਪੁੱਤਰ ਸਤਰ ਸਮਾਨੇ ਔਗਣ ਕੱਟੇ ਕਰੇ ਸੁਧ ਦੇਹਾ ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ ਤਿਸ ਸਤਿਗੁਰ ਨਾਲ ਸੁਨੇਹਾ ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ ਆਵਣ ਜਾਣਾ ਤਿਸ ਕਾ ਕੱਟੀਐ ਸਦਾ ਸਦਾ ਸੁਖ ਹੋਹਾ ਪੌੜੀ ਜੋ ਤੁਦ ਪਾਣਾ ਜੰਤ ਸੋ ਤੁਦ ਬੁਝਈ ਜੋ ਤੁਦ ਪਾਣਾ ਜੰਤ ਸੋ ਦਰਗਾਹ ਸਿਜਈ ਜਿਸਨੋ ਤੇਰੀ ਨਦਰ ਹਉਮੈ ਤਿਸ ਗਈ ਜਿਸਨੋ ਤੂੰ ਸੰਤੁਸ਼ਟ ਕਲ ਮਲ ਤਿਸ ਖਈ ਜਿਸ ਕੈ ਸਵਾਮੀ ਵੱਲ ਨਿਰਭਉ ਸੋ

ਮੰਗੀਐ ਸਭ ਕਿਛ ਪੱਲੇ ਪਾਈ। ਮਨ ਤਨ ਸਾਸ ਗ੍ਰਾਸ ਪ੍ਰਭ ਇੱਕੋ ਇੱਕ ਧਿਆਈ। ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਈ। ਵਡਭਾਗੀ ਤੇ ਸੰਤ ਜਨ ਜਿਨ ਮਨ ਬੁਠਾਇਆਈ। ਜਲ ਥਲ ਮਹੀਅਲ ਰਵ ਰਹਿਆ ਦੂਜਾ ਕੋਈ ਨਾਹੀ। ਨਾਮ ਧਿਆਈ ਨਾਮ ਉਚਰਾਂ ਨਾਮ

ਸਲੋਕ ਮਹੱਲਾ ਪੰਜਵਾਂ। ਦੂਜਾ ਤਿਸ ਨਾ ਬੁਝਾਇਓ, ਪਾਰ ਬ੍ਰਹਮ ਨਾਮ ਦੇਹੋ ਆਧਾਰ, ਅਗਮ ਅਗੋਚਰ ਸਾਹਿਬੋ ਸਮਰੱਥ ਸੱਚ ਦਾ ਤਾਰ। ਤੂੰ ਨਿਸ਼ਚਲ ਨਿਰਵੈਰ ਸੱਚ, ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾਵਾਰ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਵਿਖਿਆ ਰਸ ਚਾਰ। ਤੇ ਸੁਖੀਏ ਸੱਚ ਸਾਹਸੇ, ਜਿਨ ਸੱਚਾ ਵਿਵਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਸਹਿਜ ਸੁਖ ਸਾਰ। ਨਾਨਕ ਇੱਕ ਆਰਾ

ਮਾਤਰਾ ਸਿਖਾਇਣ। ਨਾਨਕ ਜਿਸ ਮਨ ਵਸੈ ਤਿਸਕੇ ਸਭ ਦੁੱਖ ਮਟਾਇਣ। ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹਿ, ਹੁਕਮੇ ਦੁੱਖ ਸੁੱਖ ਸਮ ਕਰ

ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਜ ਤਿਆਗੀ ਹੱਬੇ ਸਾਥ ਕੂੜਾ ਵੇ ਡਿੱਠੇ ਤੋ ਪੱਲੇ ਤੈਂਡੇ ਲਾਗੀ ਮਹੱਲਾ ਪੰਜਵਾਂ ਫਿਰਦੀ ਨਾਨਕ ਜੀਓ ਹਉ ਫਾਵੀ ਥੀ ਬਹੁਤ ਦਸਾਵਰ ਫੰਦਾ ਤਾਂ ਹੋ ਸੁਖ ਸੁਖਾਲੀ ਸੁੱਤੀ ਜਾਂ ਗੁਰਮਿਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀ ਹੈ ਜੇ ਕੀਚਨ ਲਾਖੇ ਅਪਾਵ ਤਾਂ ਕਹੀਂ ਨਾ ਭੁੱਲੀ ਹੈ ਜਿਸਨੂੰ ਵਿਸਰੈ ਨਾਉ ਸੋਨੇ ਧਨ ਕਾਂਢੀ ਹੈ ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਂਡੀ ਹੈ ਜਿਸ ਖਸਮ ਨਾ ਆਵੇ ਚੇਤਾ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚੇਤਾ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਾ

ਘੋਲ ਘਮਾਈ ਤਿਸ ਮਿੱਤਰ ਵਿਚੋਲੇ ਜੈ ਮਿਲਕੰਤ ਪਛਾਣਾ ਮਹੱਲਾ ਪੰਜਵਾਂ ਪਾਵ ਸੁਹਾਵੇ ਜਾਂ ਤਉ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤਉ ਜਸ ਗਾਵੈ ਜੀਓ ਪਿਆ ਤਉ ਸਰਨੀ ਪੌੜੀ ਮਿਲ ਨਾਰੀ ਸਤ

ਨਾ ਕੋਈ ਜਾਚਕ ਸਦਾ ਜਾਚੋ ਐ ਮਹੱਲਾ ਪੰਜਵਾਂ ਦੇਸ ਜੰਦੜੀ ਊਣ ਮਚੂਣਾ ਗੁਰ ਸੱਜਣ ਜੀਓ ਧਰਾਇਆ ਹੱਬੇ ਸੁੱਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਚਾਹਾਂ ਪਾਤਸ਼ਾਹ ਨਿਸ਼ਚਲ ਚੌਰ ਛੱਤ ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ ਜੇ ਭਾਵੈ ਪਾਰ ਬ੍ਰਹਮ ਨਥਾਵੇਂ ਮਿਲੈ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ

ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਧ ਜਲੰਦੜੀ ਮੇਰਾ ਅੰਦਰ ਖੰਡਾ ਗੁਰਦਰਸ਼ਨ ਦੇਖ ਨਿਹਾਲੀ ਮਹੱਲਾ ਪੰਜਵਾਂ ਹੱਠ ਮੰਝਾਹੂ ਮੈਂ ਮਾਣਕ ਲੱਦਾ ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ ਧੂੜ ਵਜਾਈ ਕੀਆ ਥਿੱਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ ਜਿਸ ਗੁਰਮਿਲ ਕਮਲ ਪਰਗਾਸਿਆ ਸੋ ਅਨ ਦਿਨ ਜਾਗਾ ਲੱਗਾ ਰੰਗ ਚਰਨਾਰ ਬਿੰਦ ਸਭ ਭਰਮ ਭਉ ਭਾਗਾ ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ ਜਿਸਹਿ ਧਿਆਇਆ ਪਾਰ ਬ੍ਰਹਮ ਸੋ ਕਲ ਮਹਿ ਤਾਗਾ ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜ ਲਾਗਾ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ ਨਾਨਕ ਤਿਸ ਬਲਿਹਾਰ ਲੈ ਜਿਸ ਏਵਡ ਭਾਗਾ।

ਰੰਗ ਦਿਖਾਇਆ ਜਾਹਰ ਜਨ ਨਾਨਕ ਸੱਚੇ ਸੱਚ ਸਮਾਹਰ ਮਹੱਲਾ ਪੰਜਵਾਂ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਦਰ ਹੈ ਵਿਰਲਾ ਬੂਝੈ ਕੋਈ ਪੌੜੀ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕਿਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਜਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾਂ ਸਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ ਵੱਖਰ ਇੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੀਂ ਜਿਨ ਇਹੋ ਰਚਨ ਰਚਾਇਆ ਤਿਸ ਹੀ ਮਾਹੀ ਸਮਾਹੀ ਪੌੜੀ ਸਫਲੇ ਉਹ ਬਿਰਖ ਸੁਹਾਵੜਾ ਹਰ ਸਫਲੇ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਉ ਕਿਉਂ ਵੰਜੈ ਕਿੱਤਾ ਵਰਨਾ ਚਿਹਨਾ ਬਾਹਰਾ ਉਹ ਅਗਮ ਅਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਜਾ ਵਾਰ ਲੈ ਬਲੇ ਬਲ ਕੀਤਾ ਦੱਸਣ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧਕੇ

ਰੀਦਾਇ ਉਮਰ ਸੁਹਾਵੜੀ ਸੰਗ ਸਵੰਨੜੀ ਦੇ ਵਿਰਲੇ ਕੇਈ ਪਾਈਨ ਜਿੰਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਈ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਈ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਈ ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਈ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਈ ਜਨਮ ਮਰਨ ਭਉ ਕਟਿਓਨ ਫਿਰ ਜੋਨ ਨਾ ਪਾਈ ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਈ ਨਾਨਕ ਬਖਸ਼ ਮਲਾਇਨ ਰੱਖੇ ਗਲ ਲਾਈ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾਂ ਅੰਦਰ ਵਿੱਦਾ ਸੱਚ ਨਾਈ ਬਾਹਰ ਪੀ ਸੱਚ ਡਿਠੋ ਨਾਨਕ ਰਵਿਆ ਹਬ ਥਾਈ ਵਣ ਤ੍ਰਿਣ ਤ੍ਰੇ ਭਵਨ ਰੋਮ ਪੌੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਹੈ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸ਼ੁੱਧ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਇ ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਰੰਗਤ ਦਾਨ ਪਣੀਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੀ ਧਰਿਓਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪਰਾ ਕੋਈ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤ ਉਸ ਦੀਵਦੈ ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖੱਟੀਐ ਜੋਤ ਓਹਾ ਜੁਗਤ ਸਾਈ ਸਹਿ ਕਾਇਆ ਫੇਰ ਪਲਟੀਐ ਝੁੱਲੈ ਸੋ ਛੱਤ ਨਿਰੰਜਣੀ ਮਲ ਤਖਤ ਬੈਠਾ ਗੁਰ ਹੱਟੀਐ ਕਰਹਿ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤ ਖਸਮਦੀ ਆਪ ਕਹਿੰਦੀ ਖੈਰ ਦਬੱਟੀਐ ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸ ਹੋ ਝੱਟੀਐ ਤੁਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹੱਟੀਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰੱਟੀਐ ਦਿਲ ਖੋਟੈ ਆਕੀ ਫਿਰਨ ਬਨ ਭਾਰ ਉਚਾਇਨ ਸੱਤੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੇ ਕਿਨ ਉਵੱਟੀਐ।

ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾ ਦੇ ਦੇਵਹਾ ਪੋਤਾ ਪ੍ਰਵਾਨ ਜਿਨ ਬਾਸਕ ਨੇਤਰੈ ਘੱਤਿਆ ਕਰਨੇ ਹੀ ਤਾਣ ਜਿਨ ਸਮੁੰਦ ਵਰੋਲਿਆ ਕਰ ਮੇਰ ਮਧਾਨ ਚੌਦਹਾਂ ਰਤਨ ਨਿਕਾਲਿਅਨ ਕੀ ਤੁਨ ਚਾਨਾਨ ਘੋੜਾ ਕੀ ਤੋ ਸਹਿਜ ਦਾ ਜਤ ਕੀਓ ਪਲਾਣ ਤਨਖ ਚੜਾਇਓ ਸੱਤ ਦਾ ਜਸ ਹੰਦਾ ਬਾਣ ਕਲ ਵਿੱਚ ਧੂ ਆਧਾਰ ਸਾ ਚੜਿਆ ਰਹਿ ਪਹਾਣ ਸਤੋ ਖੇਤ ਜਮਾਯੂ ਸਤੋ ਸਾਵਾਣ ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ ਚਾਰੇ ਕੁੰਨਾ ਸੁਜਿਓਸ ਮਨ ਮਹਿ ਸ਼ਬਦ ਪਰਵਾਨ ਆਵਾ ਗੌਣ ਨਿਵਾਰਿਓ ਕਰ ਨਦਰ ਨੀਸ਼ਾਨ ਔਤਰਿਆ ਅਵਤਾਰ ਲੈ ਸੋ ਪੁਰਖ ਸੋ ਜਾਣ ਚੱਖੜ ਵਾਓ ਨਾ ਡੋਲੇ।

ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਦੇ ਜੀਵੋ ਆਪਣੇ ਸਾਥੀ ਭੱਟਾਂ ਨੂੰ ਇਹ ਬਚਨ ਕਰਦੇ ਹਨ ਕਿ ਧਰਮ ਕਰਮ ਧਰਮ ਦਾ ਅਰਥ ਹੈ ਧਾਰਨ ਕਰਨ ਯੋਗ ਗੁਣ ਧੀ ਕਾਸ਼ਤ ਹਤੂ ਧਰਮਾ ਵੇਦ ਨੇ ਧਰਮ ਦੇ ਅਰਥ ਕੀਤੇ ਨੇ ਜੋ ਧਾਰਨ ਕਰਨ ਯੋਗ ਵਸਤੂ ਗੁਣ ਹਨ ਉਹਦਾ ਨਾਮ ਹੈ ਧਰਮ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਿੱਚ ਧਰਮ ਖੰਡ ਪੜ੍ਹੀਏ ਜੋ ਆਰੰਭ ਹੁੰਦਾ ਹੈ ਰਾਤੀ ਰੁੱਤੀ ਥਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਜਪਜੀ ਸਾਹਿਬ ਦੀ ਇਹ ਤੁਕ ਜਿੱਥੋਂ ਆਰੰਭ ਹੁੰਦੀ ਹੈ ਉਥੋਂ ਗੁਰਮੁਖ ਪਿਆਰੇ ਉਹ ਧਰਮ ਖੰਡ ਆਰੰਭ ਹੁੰਦਾ ਹੈ ਇਹ ਸਾਰੀ ਧਰਮ ਖੰਡ ਦੀ ਬਾਣੀ ਨੂੰ ਪੜ੍ਹ ਕੇ ਸਾਨੂੰ ਧਰਮ ਦੇ ਅਰਥਾਂ ਦਾ ਪਤਾ ਲੱਗਦਾ ਧਰਮ ਦਾ ਇੱਕੋ ਇੱਕ ਅਰਥ ਹੈ ਮਰਿਆਦਾ ਬਸ ਇੱਕੋ ਅਰਥ ਹੈ ਧਰਮ ਦਾ ਮਰਿਆਦਾ ਕੋਈ ਭੇਖ ਰੇਖ ਧਰਮ ਨਹੀਂ ਹਨ

ਵਾਹਿਗੁਰੂ ਸਤਨਾਮ ਵਾਹਿਗੁਰੂ

টপকি তো হলাই দিও মায়া সারা কি কি নিরা সবো।

ਜਪ ਆਦ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਵੀ ਸੱਚ ਸੋਚੇ ਸੋਚਿਆ ਹੋਈ ਜੇ ਸੋਚੀ ਲਖਵਾਰ।

ਸਿਆਣਾ ਚਿੰਟੀ ਦੇ ਕੁੰਚ ਰਸੂਲਾ ਸਾਪਰ ਕਿਰਪਾ ਜਿਸ ਪਰ ਫੂਲਾ ਸੰਤਨ ਦੁੱਖ ਪਾਏ ਅਤੇ ਦੁਖੀ ਸੁੱਖ ਪਾਏ ਸਾਧਨ ਕੇ ਸੁਖੀ ਏ ਕਿ ਪੀਰ ਪਛਾਣੇ ਘੱਟ ਘੱਟ ਕੇ ਪਟਪਟ ਕੇ ਜਾਂਦੇ ਜਬ ਉਦ ਕਰ ਕਰਾ ਸਕਾਰਾ ਪਰ ਜਾ ਤੱਤਵ ਦੇ ਪਾਰਾ ਜਬ ਆ ਕਰਖ ਕਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਾ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਆਏ ਆਪ ਆਪਣੇ ਬੂਝੇ ਚਾਰੇ ਤੁਮ ਸਭ ਤੇਰਾ ਤਨਰ ਆਲਮ ਜਾਨ ਤੇਗ ਤੇਰੇ ਔਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨਿਲ ਅਨਾਦ ਸੰਭ ਤਾਂ ਕਬੂੜ ਚਾਤ ਭੇਦਾ ਜਾਂ ਕੋ ਭੇਦਾ ਪਾਤ ਵੇਦਾ ਤਾਂ ਕੋ ਕਰ ਪਾਹਣ ਅਨੁਮਾਨਤ ਮਹਾਂਮੂੜ ਕਸ਼ਤੇ ਨ ਜਾਣਤ ਮਹਾਂਦੇਵ ਕੋ ਕੈਸੇ ਨਿਰੰਕਾਰ ਕਾ ਚੀਨ ਪਿੰਨੇ ਆਪ ਆਪਣੀ ਬੁੱਧ ਹੈ ਜਿੱਤੀ ਬਨ ਪਿੰਡ ਟੋਹੇ ਟੁੱਟੀ ਤੁਮਰਾ ਰਖਣਾ ਜਾਏ ਪੁਕਾਰਾ ਕੇ ਵਿੱਚ ਜਪ ਤੁਮ ਹੰਕਾਰਾ ਕੇ ਰੂਪ ਨੂੰ ਉਸ ਰੂਪਾ ਰੰਗ ਬਰਾਓ ਕਈ ਭੂਪਾ ਅੰਡ ਗੇਰੇ ਸਿੱਤ ਕਿੰਨੀ ਪਛਾਣ ਬਹੁਤ ਜਿੰਨੀ ਕਹੋ ਪੂਰਾ ਜਾਵੇ ਬੈਠਾ ਕਹੋ ਸਿਮਤ ਪਰ ਸੰਕਰ ਕੈਠਾ ਖਗਰੇ ਸੇ ਸਿਖਾਏ ਚਮ ਪਰ ਆਜ ਰਾਸ ਚਿਮ ਪਵਾ ਰਸਾ ਮੇਰੀ ਚਿਮ ਕਰੋ ਸਿੱਖ ਵਾਰੋ ਸਿੱਖ ਸੰਗਰੋ ਦੋਸਤ ਜਿੱਤੇ ਉਹਦੇ ਪਾਪਾ ਸ਼ਕਲੂ ਲੈ ਕੇ ਕਰਤਾ ਜੇ ਆਸ਼ੁ ਤੋ ਸਭ ਆਜ ਆਸ਼ੁ ਤੁਜ ਸਭ ਛਾਨੀ ਕਰੇ ਤਿੰਨ ਕੇ ਦੋਸਤ ਦੁਖ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿੰਨ ਕੇ ਤਿੰਨ ਸੰਕਟ ਚਲਤਾ ਰਹੇ ਜੋ ਕਲ ਕੋਈ ਬਾਤ ਨਹੀਂ ਹੈ ਤਾਂ ਕਿ ਕਾਲ ਨਿਕਟ ਨੇ ਹੈ ਰਸਾ ਹੋਏ ਤਾਂ ਹੀ ਸਭ ਕਾਲਾ ਦੋਸਤ ਅਰੈਸਟ ਕਰੇ ਕਾਲਾ ਕਿਰਪਾ ਜਿਸ ਨੂੰ ਲੈਣ ਹਰ ਹੋ ਤਾਂ ਕਿ ਤਾਪਨ ਕਿਵੇਂ ਹਰ ਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੋਸਤ ਸ਼ਾਹ ਸਹਿ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਂਸ ਕਹਾਣੀ ਵਾਰਾ ਜਿੰਨਾ ਨਾਮ ਤੁਹਾਰੋ ਕਹਾ ਦਾਰ ਦੋਸਤ ਦੋਸਤ ਰਹਾ ਖੜਕੇ ਤੁਮ ਸ਼ਾਂਤ ਹਰੀ ਆਪ ਆ ਦਿਲਿਓ ਵਾਰੀ ਸਾਰਵ ਠੋਰ ਮੋਹੋ ਸਹਾਈ ਦੋਸਤੋ ਤੁਲਿਓ ਬਚਾਈ ਆਨੰਦ ਸਹਾਇ ਰਾਮ ਕੁਲੀ ਮਹਲਾ ਤੀਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਬਾਣੀ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਸੇ ਤੇ ਮਨ ਵਧੀਆਂ ਵਧਾਈਆਂ ਰਾਗ ਰਤਨ ਪ੍ਰਵਾਸ ਕਰੀਆਂ ਸ਼ਬਦ ਗਾਵਨ ਸ਼ਬਦ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾਵੀ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰ ਸਸਵਾਰਨਾ ਸਭਨਾ ਗੱਲਾਂ ਸਮਰਾਸਵਾਂ ਵੀ ਸੁਖ ਮਨੋਂ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਾਹਿਬ ਕਿਛ ਹੈ ਜਿਸ ਜਹਿ ਸੋ ਪਾਵੈ ਸਦਾ ਸਾਸ ਤੇਰੀ ਨਾਮਨ ਵਸਾਵੈ ਨਾਮ ਕੇ ਮਨ ਵਸਾਵਾ ਦੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਪੱਖਾਂ ਸਭ ਗੁਣਾਈਆਂ ਕਾਰ ਛਾਂ ਸੁਖ ਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕਰਵਾਨ ਕੀਤਾ ਗੁਰੂ ਵਿੱਚੋਂ ਜਿਸ ਦੀਆਂ ਇਹ ਬੁਲੀਆਂ ਕਹਿ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦ ਕਸ ਭਾਗੇ ਕਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਰ ਤੁਜਵਾਸ ਕੀਤੇ ਕਾਲ ਕੰਠ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਫੇ ਨਾਮ ਹਰ ਕੇ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਚਿੱਤ ਕਰੇ ਅਨਹਦ ਵਾਜੇ ਸਾਚੀ ਲਵੇ ਬਿਨ ਦੇਣ ਵਾਣੀ ਲਵੇ ਵਾਜੋਂ ਕਿਆ ਕਰੇ ਬੇਚਾਰੀਆ ਤੁਧ ਵਾਸ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਣਵਾਲੀਆ ਇਸ ਨੂੰ ਹੋਰ ਸੌਂ ਨਹੀਂ ਸਭ ਦਾ ਸਵਾਲੀਆ ਕਹਿ ਨਾਨਕ ਲੈ ਵਾਜੋਂ ਕਿਆ ਕਰੇ ਬੇਚਾਰੀਆ ਆਨੰਦ ਸਭ ਕੋਲ ਹੈ ਆਨੰਦ ਗੁਰੂ ਜੀ ਜਾਣਿਆ ਆਨੰਦ ਸਦਾ ਗੁਰਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵ ਕੱਟੇ ਗਿਆਨ ਸਾਰੇ ਆਨੰਦ ਜਿਨ ਕਾ ਮੂੰਹ ਟੁੱਟਾ ਤਿਨਕਾ ਸਭ ਸੁੱਤੇ ਸਵਾਰਿਆ ਕਹਿ ਨਾਨਕ ਹੈ ਆਨੰਦ ਹੈ ਆਨੰਦ ਗੁਰਤੇ ਜਾਣਿਆ ਬਾਬਾ ਜਿਸ ਨੂੰ ਦੇਹ ਸੋਈ ਜਾਣ ਪਾਵੇਂ ਤਾਂ ਸੋਈ ਜਾਣ ਦੇਹ ਜਿਸ ਨੂੰ ਹੋਰ ਕਿਆ ਕਰੇ ਬੇਚਾਰਿਆ ਇੱਕ ਭਰਮ ਬੋਲੇ ਫਿਰੇ ਵਹਿ ਜਿਸ ਇੱਕ ਨਾਮ ਲਗ ਸਵਾਰਿਆ ਗੁਰਪ੍ਰਸਾਦੀ ਮਨ ਭਿਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਉਹ ਕੱਥ ਕੀ ਕਰੇ ਕਹਾਣੀ ਕਰਾਂ ਕਹਾਣੀ ਕੱਥ ਕੇ ਹੀ ਚਿੱਤ ਦੁਆਰੇ ਪਾਈਏ ਤਨ ਮਨ ਤਨ ਸਭ ਸੌਂਗ ਸੌਂ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਓ ਗੁਰੂ ਕੇ ਰਾਂ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕੱਥੋ ਕੱਥ ਕਹਾਣੀ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਤ ਇਹ ਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ

ਠਗੇ ਹੋਲੀ ਪਾਈ ਆ ਗੁਰਬਾਣ ਕੀ ਚਾਚ ਸੇ ਬੈਠਾ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚਿੰਚਲ ਮਨ ਚੰਚਲ ਚਤੁਰਾਈ ਕਿੰਨਾ ਪਾਇਆ ਇਹ ਮਨ ਪਿਆ ਰਿਹਾ ਕੋਈ ਸਦਾ ਸੱਚ ਸਮਾ ਲੈ ਇੱਕ ਤੂੰ ਦੂਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਸਾਥ ਤੇਰੇ ਚੱਲੇ ਨਾਹੀਂ ਤੁਸੀਂ ਨਾਲ ਕਿਉਂ ਚਲਾਈਏ ਐਸਾ ਕੰਮ ਮੂਲੇ ਨਾ ਕੀਚੇ ਜੇ ਤੰਤ ਪੁੱਛਤਾਈਏ ਸੱਤ ਗੁਰੂ ਕਾ ਉਪਦੇਸ਼ ਸੰਤੂ ਹੋਵੇ ਤੇਰੇ ਨਾਲ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਹ ਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਵੇਂ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਾਂ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁੰਡ ਜਾਣੇ ਅਮਰ ਖੋਜੇ ਸੋ ਅਮਰ ਗੁਰਤੇ ਪਾਇਆ ਪਾਇਆ ਅਮਰ ਗੁਰ ਕੇ ਪਾਗੀ ਨੀ ਸੱਚਾ ਮਨ ਵਸਾਇਆ ਜੀ ਜਾਂ ਸਭ ਤੋਂ ਪਾਏ ਇੱਕ ਬੇਖਬਾ ਸੁਣਿਆ ਲਵ ਲੋਭ ਅਹੰਕਾਰ ਚੁੱਕਾ ਸਤਿਗੁਰ ਭਲਾ ਪਾਇਆ ਕਹਿ ਨਾਮ ਜਿਸਨੂੰ ਆਪ ਟੁੱਟਾ ਤੈਨੇ ਅੰਮ੍ਰਿਤ ਗੁੱਤੇ ਪਾਇਆ ਭਗਤਾਂ ਕੀ ਚਾਲਨ ਨਿਰਾਲੀ ਚਾਲਨ ਨਿਰਾਲੀ ਭਗਤਾਂ ਤੇਰੀ ਵਿਖਮਾਰ ਚੱਲਣਾ ਲਵ ਲੋਭ ਅਹੰਕਾਰ ਤਾਜ ਕ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖਨਿਓ ਤਿੱਖੀ ਵਾਲਾ ਨਿੱਕੀ ਇੱਕ ਮਾਰਗ ਜਾਣਾ ਗੁਰਪ੍ਰਸ਼ਾਦੀ ਜੀ ਨੇ ਆਪ ਤਾਂ ਗਿਆ ਹਰ ਵਾਸ ਦਾ ਸਰਵਾਣੀ ਕਹਿਣਾ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾ ਹੈ ਤੂੰ ਚਲੇ ਸਵਾਮੀ ਚੱਲਣਾ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਹੈ ਤਿਵੇਂ ਚਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤੈਨੂੰ ਚਲਾਵੇ ਇਹ ਸੋਹਿਲਾ ਸਭ ਸਹਾਰਾ ਸਭ ਤੋਂ ਸਹਾਰਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ ਇੱਕ ਫਿਰੇ ਧਨੇਰੇ ਕਰੇ ਗੱਲਾਂ ਗੱਲੀ ਕਿਵੇਂ ਨਾ ਪਾਇਆ ਕਹਿ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ ਪ੍ਰਿਤ ਹੋਏ ਸੇ ਜਨਾ ਜਿਨੀ ਹਰ ਹਰ ਧਿਆਇਆ ਹਰ ਧਿਆਇਆ ਪ੍ਰਿਤ ਹੋਏ ਗੁਰੂ ਜਿਨੀ ਧਿਆਇਆ ਪ੍ਰਿਤ ਮਾਤਾ ਪਿਤਾ ਕੁਟੁੰਬ ਸਾਹਿਤ ਸਿਉਂ ਪ੍ਰਿਤ ਸੰਗਤ ਸੁਣੀਆਂ ਕਹਿੰਦੇ ਪ੍ਰਿਤ ਸੁਣਦੇ ਪ੍ਰਿਤ ਸੇ ਪ੍ਰਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੋਪ ਸੇ ਪ੍ਰਿਤ ਜਿਨੀ ਗੁਰੂ ਸਾਹਿਬ ਧਿਆਇਆ ਕਰਮੀ ਸਹਿਜ ਨਾ ਉਪਜੇ ਦਿਨ ਸਹਿਜ ਹੈ ਸਰਸਾ ਨਾ ਜਾਏ ਨਾ ਜਾਏ ਸਰਸਾ ਕਿਤੇ ਸੁਣ ਰਹੇ ਕਰਮ ਕਮਾਏ ਸਹਿਸੇ ਜੀਵ ਮਲੀਨ ਹੈ ਕਿਤ ਸੰਜਮ ਤੁਰਤਾ ਜਾਏ ਮਨ ਤੋਰੋ ਸਹਿਜ ਲਾਗੂ ਹੱਥੋਂ ਰਹੋ ਚਿਤਲਾਏ ਕਹਿ ਨਾਨਕ ਗੁਰਪ੍ਰਸ਼ਾਦੀ ਸਹਿਜ ਉਪਜੇ ਇਹ ਸਹਿਸਾ ਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀ ਤਾਂ ਮੈਲੇ ਤਿੰਨ ਜਨਮ ਜੂਹੇ ਹਾਰਿਆ ਤਿਸ਼ਨਾ ਵੱਡਾ ਰੋਗ ਲੱਗਾ ਮਨ ਮਨੋ ਵਸਾਰਿਆ ਵੇਦਾਂ ਵੀ ਨਾਮ ਉੱਤੋਂ ਸੋ ਸੁਣੇ ਨਾਹੀਂ ਸਿਰੇ ਜਿਉਂ ਬੇਟਾ ਲਿਆ ਕਹਿ ਨਾਨਕ ਜਨਮ ਸਰ ਕਰਿਆ ਕੂਨੇ ਲਾਗੇ ਤਿੰਨ ਜਨਮ ਜੂਹੇ ਹਾਰਿਆ ਜੀਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਹੋ ਨਿਰਮਲ ਸਤੂ ਤੇ ਕਰਨੀ ਕੂੜ ਕੀ ਸੋਚ ਪਹੁੰਚਿਆ ਮਨਸਾ ਸੱਚ ਸਮਾਣੀ ਗਿਆਨ ਰਤਨ ਜੀ ਨਹੀਂ ਖਟਿਆ ਭਲੇ ਸਿਰ ਨੂੰ ਜਾ ਰਹੇ ਕਹਿ ਨਾਨਕ ਜਨਮ ਨਿਰਮਲ ਸਦਾ ਰਹੇ ਗੁਰੂ ਨਾਲ ਜੇ ਕੋ ਸਿੱਖ ਗੁਰੂ ਸੇਤੀ ਜਨਮ ਹੋਵੇ ਹੋਵੇ ਤਾਂ ਸਾਨੂੰ ਸਿੱਖ ਕੋਈ ਜਿਉਂ ਹੋ ਰਹੇ ਗੁਰੂ ਨਾਲ ਗੁਰ ਕੇ ਚਰਨ ਹਿਲੇ ਚਾਹੇ ਅੰਤਰਾ ਤੂੰ ਸੰਭਾਲੇ ਆਪ ਛੱਡ ਸਦਾ ਸੰਭਾਲੇ ਗੁਰੂ ਨੇ ਉਹਨਾਂ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰਤਨ ਬੇਮੁਖ ਹੋਵੇ ਬਿਨ ਸਤਗੁਰੂ ਮੁਕਤ ਨਾ ਪਾਵੇ ਪਾਵੇਂ ਮੁਕਤ ਨਾ ਹੋ ਤੈਨੂੰ ਕੋਈ ਪਿੱਛੋਂ ਬੇਟੀਆਂ ਜਾਏ ਅਨੇਕ ਦੁਨੀ ਪੜ੍ਹਨੇ ਆਵੇ ਬਿਨ ਸਤਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲ ਚਾਨੀ ਸਤਗੁਰ ਸਭ ਸੁਣਾਏ ਕਹਿਣਾ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪੈਰੋ ਗਾਓ ਸੱਚੀ ਬਾਣੀ ਬਾਣੀ ਚਲਾਓ ਗੁਰੂ ਕੇ ਬਾਣੀਆਂ ਸਿਰ ਬਾਣੀ ਜਿਨ ਕੋ ਨਰ ਕਰਮ ਹੋਵੇ ਹਿਰਦੇ ਨਾ ਸੁਣਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਦੇ ਪ੍ਰਸਾਰਨ ਪਾਣੀ ਕਹਿ ਨਾਮ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰ ਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕਿੱਤੇ ਸੁਣਦੇ ਕੱਚੇ ਕੱਚੀ ਅੱਖ ਵਿਖਾਣੀ ਹਰ ਹਰ ਨਿੱਤ ਕਰਹੇ ਰਸਨਾ ਕਹਿ ਕੁਛ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਵਜੋਂ ਹੋਰ ਕੱਚੀ ਬਾਣੀ ਗੁਰਕਾ ਸ਼ਬਦ ਰਤਨ ਹੈ ਹੀਰੇ ਜਿੱਤ ਲਾਓ ਸ਼ਬਦ ਰਤਨ ਜਿੱਤ ਮਨ ਲਗਾ ਇਹੋ ਹੋਆ ਸਮਾਓ ਸਭ ਸੋਚੀ ਮੰਨ ਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਹੈ ਆਪੇ ਜਿਸਨੂੰ ਵੇਖ ਜਾਏ ਇਹ ਕਹਿ ਨਾਨਕ ਸਭ ਰਤਨ ਹੈ ਹੀਰਾ ਜਿੱਤ ਲਾਓ ਸਭ ਸਿਰ ਸਭ ਆਪ ਪਾਏ ਕੇ ਕਰਤਾ ਆਪੇ ਹੁਕਮ ਬਤਾਏ ਹੁਕਮ ਤਾਇਆ ਵੇਖੇ ਗੁਰਮੁਖ ਸੇ ਭਜਾਏ ਤੋੜੇ ਬੰਧਨ ਹੋਵੇ ਮੁਕਤ ਸਭ ਮਨ ਵਸਾਏ
ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਸਲੇ ਬੁਲਾਏ। ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ। ਸਿਮਰਤ ਸ਼ਾਸਤਰ ਪੰਪਾਵ ਜਾਣੀ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਜੋਂ ਤੱਤੇ ਸਾਰ ਨਾ ਜਾਣੀ, ਤਹੀਂ ਗੁਣੀ ਸੰਸਾਰ ਭਰ ਸਤਾ ਸਚਾਰਨ ਬਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹਿ ਨਾਨਕ ਸੋ ਤੱਤ ਪਾਵੇ, ਜਿਸਨੂੰ ਅੰਨ ਨਾਲੇ ਲਾਗੇ ਜਗ ਤਰਨ ਬਿਹਾਣੀ। ਮਾਤਾ ਕਿਉਂ ਮੈਂ ਫਿਰ ਵਿਪਾਲ ਕਰੈਂ, ਸੁਖ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ। ਰੁਦਗਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉਂ ਪੁੱਛ ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਵਾਪਸੇ ਲਾਏ, ਗੁਰਮੁਖ ਸਦਾ ਸੰਭਾਲੀ। ਕਹਿ ਨਾਨਕ ਏਵੜ ਦਾਤਾ, ਸੋ ਕਿਉਂ ਮੈਨੂੰ ਵਿਸਾਰੀਏ। ਜੈਸੀ ਅਗਨ ਉਗਰ ਮੈਂ ਤੈਸੀ ਵਾਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਰਚਾਇਆ। ਜਾਂ ਤਿਸ ਭਾਣਾ ਕਰ ਦਿੰਦੇ ਹਾਂ ਪਰਿਵਾਰ ਭਲਾ ਪਾਇਆ, ਜੇ ਛੁਰਕੀ ਲੱਗੀ ਤ੍ਰਿਸ਼ਨਾ। ਮਾਇਆ ਅੰਮ੍ਰਿਤ ਵਰਤਾਇਆ, ਇਹ ਮਾਇਆ ਚਿੱਤ ਹਰ ਵਿਸਰੇ, ਮੋਹ ਪੁਜੇ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸ਼ਾਦੀ, ਜਿਨ੍ਹਾਂ ਨੇ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਦੇ ਕੋ ਲੋਕ ਵੀ ਲਾਏ। ਐਸਾ ਸਤਿਗੁਰ ਜੇ ਮਿਲੇ, ਤਿਸਨੂੰ ਸਰਸੋਪੀਏ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਿਹਾ ਹੈ, ਉਸੇ ਮਨ ਆਏ। ਹਰ ਆਪ ਮੁਲਖ ਹੈ ਭਾਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਸ ਮੇਰੀ ਮਨ ਵਣਜਾਰਾ, ਹਰ ਰਸ ਮੇਰੀ ਮਨ ਵਣਜਾਰਾ, ਸਤਿਗੁਰ ਦੇ ਰਾਹ ਜਾਣੀ। ਹਰ ਹਰ ਨਿਤ ਜਪੋਜੀ ਹੋ ਲਾਹਾ ਘਟੇ ਦਿਹਾੜੀ, ਇਹ ਤਾਂ ਨਿਤਨਾ ਮਿਲਿਆ ਜਿਨ ਆਪੇ ਪਾਣਾ, ਜਿਨ ਹਰ ਆਪੇ ਪਾਣਾ। ਕਹਿ ਨਾਨਕ ਹਰ ਰਸ ਮੇਰੀ ਮਨ ਹੋਇਆ ਵਣਜਾਰਾ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁਤ ਨਾ ਤ੍ਰਿਸ਼ਨ ਲੱਗ ਗਿਆ। ਇਹ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ। ਕਹਿ ਨਾਨਕ ਹੋਰ ਅੰਨ ਰਸ ਸਾਹਿਬ ਵਿਸਰੇ, ਜਾਂ ਹਰ ਰਸ ਮਨ ਆਏ। ਇਹ ਸ੍ਰੀ ਅਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਪਿਤਾ, ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਪਾਏ ਜਗਤ ਦਿਖਾਇਆ। ਗੁਰਪ੍ਰਸ਼ਾਦੀ ਵਿਦਿਆ ਤਾਂ ਚਲਤ ਹੋਆ, ਚਲਕ ਨਾ ਦਈ ਆਇਆ। ਕਹਿ ਨਾਨਕ ਸ੍ਰਿਸ਼ਟਕਾਰ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਿਰ ਬਣਿਆ। ਹਰ ਗਾਓ ਮੰਗਲ ਸਖੀਏ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਗਿਆਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾਪ ਮਿਲਿਆ ਕਰਮ ਕਾਰਨ ਜੋਗੋ, ਇਹ ਸਰੀਰ ਮੇਰਿਆ ਇਸ ਜੱਗ ਮੈਂ ਆਏ। ਕਹਿ ਕਿਆ ਤੁਧ ਕਰਮ ਕਮਾਇਆ, ਇਹ ਕਰਮ ਕਮਾਇਆ ਤੂੰ ਸਰੀਰਾ, ਜਾਂ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨਾ ਰਚਿਆ, ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸੁਣ ਚਲਾਇਆ। ਇਹ ਨੇਤਰੋ ਮੇਰੇ ਹਰ ਤੁਮੇ ਜੋਤ ਤਰੀ, ਹਰ ਮਹੀਨੇ ਉਹਨਾਂ ਦੇਖੋ ਕੋਈ, ਹਰ ਮਹੀਨੇ ਉਹਨਾਂ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ, ਜਾਂ ਵੇਖਾਂ ਹਰ ਇੱਕ ਹੈ, ਹਰ ਵਿਨ ਹੋਰਨਾ ਕੋਈ। ਕਹਿ ਨਾਨਕ ਇਹ ਮਿੱਤਰ ਅੰਗ ਸੇ ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟ ਹੋਈ। ਇਹ ਸਰਬ ਨੂੰ ਮੇਰਿਓ, ਸੱਚੇ ਸੁਣਨੇ ਨੂੰ ਫਟਾਏ, ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ। ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ। ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਵਨ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਰਪੁਰਬ ਤਰਸਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਦਿਨ ਦਸਵਾਂ ਦੁਆਰ ਦਿਖਾਇਆ, ਤੈ ਨੇਕ ਰੂਪ ਨਾ ਉਹਨੇ ਨਿਗੋ ਤੇ ਸਿਧਾਂਤ ਨਾ ਜਾਈ ਪਾਇਆ। ਕਹਿ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ। ਇਹ ਸੱਚਾ ਸੋਹਿਲਾ ਸੱਚੇ ਕਰ ਗਾਓ, ਗਾਓ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਵੈਂ। ਸੱਚੋ ਧਿਆਵੈਂ ਜਾਂ ਤੁਧ ਭਾਵੇਂ, ਗੁਰਮੁਖ ਜਿਨਾ ਬਜਾਵੈਂ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਵਕਤ ਸੋ ਜਨ ਪਾਵੇ। ਕਹਿ ਨਾਨ ਸੱਚ ਸੋਹਿਲਾ, ਸਤਿਗੁਰ ਸੱਚੇ ਕਰ ਗਾਵੇ। ਆਨੰਦ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਪਾਇਆ ਉਪਰੋ ਸਗਲੋ ਸੂਰੇ ਦੁੱਖ ਰੋਗ ਸੰਤਾਪ ਕਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰ ਸੇ ਪੂਰੇ ਗੁਰ ਤੇ ਧਿਆਣੀ ਸੁਣਤੇ ਪਨੀਤ ਕਹਤੇ ਪੁੱਤ ਸਤਿਗੁਰ ਰਿਹਾ ਭਾਰ ਭੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਬਾਜੇ ਅਨਹਦ ਤੂਰੇ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਪਰ ਭੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਬਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Thank you.

करेगा, ऐसा कि

इच्छा पुरुष सुखदाता।

ਜੋ ਸਹਿਜ ਨਾ ਮਿਲਿਓ ਸੋਈ, ਕਿਆ ਪੜੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ।

ਇੱਕ ਬਸਤ ਅਗੋਚਰ ਲਹੀਏ, ਬਸਤ ਅਗੋਚਰ ਪਾਈ, ਘਟ ਦੀਪਕ ਰਿਹਾ ਸਮਾਈ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੈ ਲੋਗ ਨਾ ਭਤੀਜੈ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਹਿਬ। ਤੂੰ ਕਿਰਪਾ ਕਰਕੇ ਬਖਸ਼ ਲੈ, ਪਾਪੀ ਹਾਂ ਮੇਰਾ ਘਰ ਮੇਰੀ ਮਾਲਕਾ। ਸ਼ੁਕਰਿਆ ਸ਼ੁਕਰਿਆ ਤੇਰਾ ਦਾ ਪਿਆ, ਤੇਰਾ ਕਰੋੜਾ ਵਾਸਤਾ ਹੈ ਮੇਰੀ ਮਾਲਕਾ। ਤੂੰ ਬੇਅੰਤ ਕਿਰਪਾ ਕੀਤੀ ਹੈ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਪੌੜੀ ਆਪਣੇ ਸੰਗ ਫਿਰ ਸੁਣਾਉ ਦੋਇ ਕੁਦਰਤ ਸਾਜੀ ਹੈ ਕਰਸਨ ਜਿਥੋ ਚਾਓ ਦਾਤਾ ਕਰਤਾ ਆਪੂ ਤੇ ਕਿਰਪਾ ਤੂੰ ਜਣੋਈ ਸਭ ਸੇ ਮਿਲਿਆ ਸਤਿ।

ਕਰ ਇੱਕ ਹੁੰਦਾ ਖਰਚ ਹੈ ਇੱਥਾ ਉਤਨਾ ਪੇਕਾਈ ਕਰ ਜਲ ਥਲ ਦੀਆਂ ਪੁਰੀਆਂ ਲੋਆਇਆ ਕਰ ਓਏ ਦੀ ਅੱਖ ਸੋ

ਸਿੱਖ ਦੀ ਸੰਗੋ ਖਿਜਣੀ ਵਜੋਂ ਸੱਜੇ ਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਦ ਕੇ ਧਰਮ ਕਮਾ ਉਹਨੇ ਦੁਨੀਆਂ ਤੋੜਿਆ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਕਲੇ ਵੈ ਚੜਾ ਸਵਾਇਆ ਵਡਿਆਈ

ਪਹਿਲਾ ਸੱਚ ਤਾਂ ਪ੍ਰਜਾਣੀਏ ਜਰ ਜਸਚਾ ਹੋਏ ਕੂੜ ਕੀ ਮਨ ਉਤਰੇ ਤਨ ਕਰੇ ਹੱਛਾ ਧੋਏ ਸੱਚ ਤਾਂ ਪ੍ਰਜਾਣੀਏ ਜਾ ਸੱਚ ਧਰੇ।

ਜਾਨ ਮਿੰਡਾ ਦਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਚ ਛੱਡੀਐ ਹੋਏ ਇੱਕ ਮਨੇ ਅਲਖ ਤੇ ਆਈਐ ਪਲਤ ਵੇਹੋ ਪਾਈਐ ਜਿਵੇਂ ਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਥੁੜੀ ਸੇ ਗਵਾਈਐ ਮਥੁੜੀ ਸੇ

ਭਾਵਨਾ ਸੁਣਿਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵਦੇ ਰਾਪੀੜੇ ਵੇ ਜਾਵਣਾ ਚੰਗਾ ਸੋਚ ਚੱਲਿਆ ਤਦ ਸੈਖਰਾ ਡਰਾਵਣਾ।

ਸਿਮਲ ਭਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਹਿ ਤਾ ਪਾਂਡੇ ਕਰ ਨਾਹ ਟੁੱਟੇ ਨਾ ਮਨ ਲਗੇ ਨਾ ਜਲੇ ਨਾ ਜਾਏ ਧਨ ਸੁਮਾਨ ਸਨਾਨ ਕਾ ਜੋ ਗਲ ਚੱਲੇ ਪਾਏ।

ਧੋਤੀ ਟਿੱਕਾ ਤੇ ਜਪ ਮਾਲੀ ਧਾਨ ਮਲੇਠਾ ਖਾਇ ਅੰਤਰ ਪੂਜਾ ਪੜੇ ਹੈ ਕਿਤੇ ਬਸ ਸੰਜਮ ਤੁਰਕਾ ਪਾਈ।

ਕੂੜ ਬੋਲ ਕਰੇ ਆਹਾਰ। ਸਰਮ ਧਰਮ ਕਾ ਡੇਰਾ ਦੂਰ ਨਾਨਕ, ਕੂੜ ਆਇਆ ਭਰਪੂਰ ਮੱਥਾ ਚੁੱਕਾ ਤੇ ਧੋਤੀ ਕਾ ਖਾਈ। ਹੱਥ ਤੁਰੀ ਜਗਤ ਕਾ ਖਾਈ, ਨੀਲ ਵਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਤਾਂ ਲਈ ਪੂਜੇ ਪ੍ਰਾਣ।

0: ਪਹਿਲਾਂ ਜੇਕਰ ਸੁਤਕ ਮੰਨੀਏ ਸਤ ਸੁਤਕ ਹੋਏ ਉਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਣਕੇ ਦੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀ ਉਹ ਹੈ ਜੇ ਧਰਿਆ ਸਭ ਕੋਏ ਸੂਤ ਕਿਉਂ ਕਰ ਰੱਖੇ ਸੁਤ ਪਵੈਰ ਸੋਏ ਨਾਨਕ ਸੂਤਕ ਏਵ ਨਾ ਉਤਰੇ ਜਾਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤ ਲੋਭ ਹੈ ਜਿਵੇਂ ਸੁਤ ਕੂੜ

ਜਿੱਤ ਮੁਕਤ ਦਾ ਸਾਹ ਲਾਹੀ ਹੈ ਭਾਗਰਤੀ ਚਾਰ ਨਾਨਕ ਤੇ ਮੁਖ ਉਜਲੇ।

ਪਏ ਆਪਣਾ ਸਾ ਘਾਲ ਪੂਰੀ ਕਿਉਂ ਘਾਲੀ ਹੈ ਮੰਦਾ ਮੂਣਾ ਕਿਤੇ ਦਿਲ ਮੀ ਨਜ਼ਰ ਨਿਹਾਲੀ ਹੈ ਜਿਉਂ ਸਾਹਿਬ ਨਾਲ ਨਾ ਹਾਰੀ ਹੈ ਤੇ ਵਿਹਾ ਪਾਸਾ ਢਾਲੀ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਰ ਗੁਰੇ ਨਮਹਿ ਜਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰੂਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਉ ਕਲ ਕਲੇਸ਼ ਤਨ ਮਾਹੀ ਮਟਾਉ ਸਿਮਰੁ ਜਸ ਬਸੰਬਰ ਇਕੈ ਨਾਮ ਜਪਤ ਅਗੰਤ ਅਨੇਕੈ ਵੇਦ ਪੁਰਾਨ ਸਿਮਰਤ ਸੁਧਾਖ ਕਿੰਨੇ ਰਾਮ ਨਾਮ ਇਕ ਅੱਖ ਕਿਨ ਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਇੱਕ ਹੈ ਦਰ ਤੁਹਾਰੂ ਨਾਨਕ ਉਨ ਸੰਗ ਮੋਹਿ ਉਰਾਰੂ ਸੁਖਮਨੀ ਸੁਖ ਅੰਮ੍ਰਿਤਮ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਤਬ ਕੈ ਸਿਮਰਨ ਦੁਖ ਜਮ ਨਸੈ ਤਬ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਨ ਨਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰ ਹੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਰ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ ਪ੍ਰਭ ਕੈ ਸਿਮਰਨ ਸਭ ਕਿਛੁ ਸੁਝੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੀ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਰਸਨਾ ਪ੍ਰਭ ਕੋ ਸਿਮਰ ਹੈ ਸੇ ਤਨਵੰਤੇ ਪ੍ਰਭ ਕੋ ਸਿਮਰਹਿ ਸੇ ਪਤਵੰਤੇ ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰਹਿ ਸੇ ਬੇ ਮੁਹਤਾਜੇ ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰਹਿ ਸੇ ਸੁਖਵਾਸੀ ਪ੍ਰਭ ਕੋ ਸਿਮਰਹਿ ਸਦਾ ਅਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ ਪ੍ਰਭ ਕੋ ਸਿਮਰਹਿ ਤਿਨ ਸਰ ਬਲਿਹਾਰੀ ਪ੍ਰਭ ਕੋ ਸਿਮਰਹਿ ਸੇ ਮੁਖ ਸਹਾਵੇ ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੇ ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰਹਿ ਤਿਨ ਅਨੰਦ ਕਨੇਰੇ ਪ੍ਰਭ ਕੋ ਸਿਮਰਹਿ ਬਸੈ ਹਰ ਨੇਰੇ ਸੰਤ ਕਿਰਪਾ ਤੇ ਅਨੰਦ ਨਿਗਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਣੀ ਪ੍ਰਭ ਕੈ ਸਿਮਰਨ ਨਿਰਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਤੇ ਜਨ ਜਿਨ ਕੋ ਪ੍ਰਮਯਾ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਉਹ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁੱਖ ਭੰਜਨਾ

ਜਾਂ ਮਹਾ ਭਿਆਨ ਦੂਤ ਜਮ ਦਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ ਜਾਂ ਮੁਸ਼ਕਲ ਹੋਵੇ ਅਤ ਭਾਈ ਹਰ ਕੋ ਨਾਮ ਖਿਰ ਮਾਹੀ ਉਦਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਰ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅੰਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰਗ ਇਹ ਜਾਤ ਅਕੇਲਾ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤਹ ਪਾਰ ਪਰਾਹੀ ਅਨਕ ਬਿਗਨ ਜਾਂ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮਹਿਲਾ ਮਲਕ ਭੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੂ ਮਨ ਰੰਗ ਨਾਮ ਪਾਈਐ ਸਾਧਕੈ ਸੰਗ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਤਾ ਹਰ ਕਾ ਨਾਮ ਹਾਂ ਸੰਗ ਤੋਸਤਾ ਜੇ ਪੈਂਦੈ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤਾਂ ਨਾਲ ਪਛਾਨੂ ਜਾਂ ਮਹਾ ਭਿਆਨ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੁਮੇ ਉਪਰ ਸ਼ਾਮ ਜਾਂ ਤ੍ਰਿਖਾ ਮਨ ਤੁਝ ਆਕਰਖੈ ਤਾਂ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਕਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਤੀਨੋ ਦਾਨ ਮਨ ਤਨ ਰੰਗ ਰਤੇ ਰੰਗ ਇਕ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਠ ਨਾਹੀ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤ ਇਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਨਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਤਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵੱਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਤੇ ਆਈ ਹੈ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ ਬਹੁ ਸਾਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਿਤ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸਪਦੀ ਜਾਪ ਤਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇਕ ਬਾਰ ਨੌ ਖਲ ਪ੍ਰਿਥਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਥੀਵੈ ਅਗਨ ਮਾਹੇ ਹੋਮਤ ਪਰਾਨ ਅਨਕ ਅਸਵ ਹੈ ਗੁਰਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਥ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਬ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੈ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਨ ਪੇਜਾ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਮੂ ਨਾ ਬਿਕਿਆ ਠਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ
ਨਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਫਤਤ ਬਹੁ ਮੂਚ ਬਹੁਤ ਸਿਆਣ ਪਜਮਕਾ ਭਉ ਵਿਆਪੈ ਅਨਕ ਯਤਨ ਕਰ ਤ੍ਰਿਸ਼ਨ ਨਾ ਤਾਪੈ ਏਕ ਅਨੇਕ ਅਗਨ ਨਹੀਂ ਬੁਝੈ ਕੋਟ ਅਪਾਲ ਡਰਗੈ ਨਹੀਂ ਸਿਜੈ ਝੂਠ ਸਨਾਹੀ ਊਪ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵ ਕਰਤੂਤ ਸਗਲੀ ਜਮਦਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਿਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਸਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਸਤਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੈ ਅਭਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨ ਆਪਣੇ ਤੇ ਬੁਰਾ ਮਟਾਣਾ ਪੇਖੈ ਸਗਲ ਸਿਸ਼ਟ ਸਾਜਨਾ ਸੂਖ ਦੁਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕਹੋ ਧਨ ਤੇਰੋ ਨਾਉ ਨਥਾਵੇਂ ਕੋ ਨਾਉ ਤੇਰਾ ਥਾਉ ਨਮਾਣੇ ਕਹੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨਰਸਨ ਬਖਾਣੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਕਟ ਵਸੈ ਹਰ ਨਾਮ ਸਲੋਕ।

కాలు అష్టపది రమయ్యా కేగుని చేతుపరాణి కమలమూర్తే కమన్ దిష్టాణి జింటూ సాజ స్వార్ శృంగారయా గర్భ అగ్న మహ జిన ఉభారయా బార్ వ్యవస్థా తుజై ప్యార దూధ పర జోవన పూజన సుఖ సూద బిర్ద పయా ఉపర సాక సేన ముఖ పయావో బైఠ కో దైన ఏ నిర్గుణ గుణ కచు నా బూజై బక్ష లేవ తో నానక సీజై దేహ ప్రసాద తర ఉపర సుఖ బసై సుత పురాత మీత బనతా సంగ ਇਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁੱਲਾ ਇਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਕਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਤ ਬਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰਾਖਨ ਹਾਰ ਤਿਸ ਸਿਉ ਪ੍ਰੀਤ ਨਾ ਕਰੈ ਗੁਆਰ ਜਾਂ ਕੀ ਸੇਵਾ ਨਾਮ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੈ ਦਰਗਹਿਮਾਨ ਕਿਸੈ ਬਸਾਰੈ ਮੁਗਧ ਅਜਾਨ ਸਦਾ ਸਦਾ ਏ ਭੂਲਨ ਹਾਰ ਨਾਨਕ ਰੱਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਰ ਕਰ ਮਾਨੈ ਜੋ ਹੋਵਨ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਚਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਧਬ ਪ੍ਰੀਤ ਪਸੰਦ ਸੰਗ ਹੋਏ ਅੰਧ ਕੂਪ ਮਹਿ ਪਤਤ ਬਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਦ ਨਾਹੀ ਕਛ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈ ਤੇਤਰੈ ਅਥਾ ਜਾਂ ਕੈ ਅੰਤਰ ਬਸੈ ਪ੍ਰਭਿਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੇ ਕਾਗੈ ਲਿਹੋ ਹੋਰ ਨਿਭਾਵੇ ਕਹਾਂ ਬਜਾਰਤ ਬੂਜੈ ਬੋਰਾ ਨਿਸ ਕਹੀਐ ਤਉ ਸਮਝੈ ਪੂਰਾ ਕਹਾਂ ਵਿਸਨ ਪਦ ਗਾਵੇ ਗੁੰਗ ਜਤਨ ਕਰੈ ਤਉ ਭੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਮਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕੇ ਪਾਤਰੈ ਸੰਗ ਸਹਾਈ ਸੋ ਆਵੇ ਨਾ ਕੀ ਜੋ ਬੈ ਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗਿਰੇ ਭੀਤਰ ਵਸੈ ਅੰਧ ਕੇ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲਣਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾ ਲੋਭ ਧਰੋ ਆਹੂ ਜੁਗਤ ਬੇਹਾਨੇ ਕਈ ਜਨਮ ਨਾਨਕ ਰਾਤ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਟ ਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਰਮਿਤ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੈ ਲਾਗਹਿ ਆਨ ਸੁਆਏ ਨਾਨਕ ਕਰੁਣਾ ਸੀ ਜਈ ਮਿਨ ਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੈ ਪਾਤਸ਼ਾਹ ਪਾਵੇ ਏਕ ਵਸਤ ਕਾਰਨ ਵਿਖੋਟ ਗੁਆਵੇ ਏਕ ਪੀ ਨਾ ਦੇ ਦਸ ਪੀ ਹਿਰ ਲੇ ਤਉ ਮੂੜਾ ਕਉ ਕਹਾ ਕਰੇ ਜਿਸ ਤੱਕ ਸਿਉ ਨਾਹੀ ਚਾਰਾ ਤਾਂ ਕੋ ਕੀਜੈ ਸਰ ਨਮ ਸ਼ਿਕਾਰਾ ਜਾਂ ਕਹਿ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਉ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਆਪਣੀ ਅਮਾਨ ਤਸ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਤ ਤ੍ਰਿਆ ਗੈ ਰੱਖੈ ਪ੍ਰਭ ਕੀ ਆਗਿਆ ਮਾਨੈ ਮਾਤੈ ਉਸਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਪਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸੋ ਰੰਗ ਲਾਵੇ ਉਹ ਬਿਰਸੈ ਉਹ ਮਨ ਪਛਤਾਵੇ ਜੋ ਦਿਸੈ ਸੋ ਚਾਲਣ ਹਾਰ ਲਪਟ ਰਹਿਓ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੇ ਨੇ ਤਾਂ ਕੋ ਹਾਸ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਅਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਤ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ ਮਿਥਿਆ ਧੋ ਮੋਹ
ਭਗਵਾਨ ਮਿਥਿਆ ਆਪਸੁ ਪ੍ਰਕਰਤ ਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਟ ਪਰ ਤਿਆ ਰਿਪਾਤ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਵਿਪਕਾਰਾ ਮਿਥਿਆ ਬਾਸ ਲੇਤ ਵਿਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਤੀ ਸਾਕਰ ਕੀ ਆਰਜਾ ਸਾਚ ਬਿਨਾ ਕਾਹੋ ਸੁਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖਿਆਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ ਮੇਘ ਬਿਨਾ ਜੂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਣ ਕੇ ਨਰਾਰਤ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਮ ਨਾਨਕ ਤਾਂ ਕੈ ਬਲ ਬਲ ਜਾਮ ਰਹਿਤ ਅਵਰ ਕਸ ਅਵਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਅਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਜਿਸ ਕੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪੈ ਮਾਨੈ ਆਪੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਕਪਾਲ ਸਿਆਨਪ ਸਗਲ ਤੇ ਰਹਿ ਸਭ ਕੇ ਜਾਣੈ ਆਤਮ ਕੀ ਰਹਿ ਜਿਸ ਭਾਵੈ ਤਿਸ ਲਏ ਲੜ ਲਾਏ।

ਜੋ ਜੋ ਕਹਿ ਸੋ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾਸਤਪਦੀ ਸਾਧ ਕੈ ਸੰਗ ਮੁਖੁ ਜਲ ਹੋਤ ਸਾਧ ਸੰਗ ਮਲ ਸਰਲੀ ਖੋਤ ਸਾਧ ਕੈ ਸੰਗ ਮਿਟੈ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ ਬੁਝੈ ਪ੍ਰਮਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕੌ ਪਰਾਣੀ ਨਾਨਕ ਸਾਧ ਕੀ ਸੋਭਾ ਪ੍ਰਮਾਹੀ ਸੁਮਾਣੀ ਸਾਧ ਕੈ ਸੰਗ ਅਗੁਰ ਚਿਰ ਮਿਲੈ ਸਾਧ ਕੈ ਸੰਗ ਸਦਾ ਪ੍ਰਫੁਲੈ ਸਾਧ ਕੈ ਸੰਗ ਆਵਹਿ ਬਸ ਸੰਚਾ ਸਾਧ ਸੰਗ ਅੰਮ੍ਰਿਤ ਰਸ ਮੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧ ਕੈ ਸੰਗ ਨ ਕਤੂੰ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਕਿਤ ਸਿਓ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ ਸਾਧ ਕੈ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੀ ਪਰਮਾਨੰਦਾ ਸਾਧ ਕੈ ਸੰਗ ਨਾਹੀ ਹੋਤਾਪ ਸਾਧ ਕੈ ਸੰਗ ਅਜੈ ਸਭ ਆਪ ਆਪੇ ਜਾਨ ਸਾਰ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧ ਕੈ ਸੰਗ ਨਖਬ ਹੂੰ ਪਾਵੇ ਸਾਧ ਕੈ ਸੰਗ ਸਰਾ ਸੁਖ ਪਾਵੇ ਸਾਧ ਸੰਗ ਭਕਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ ਸਾਧ ਕੈ ਸੰਗ ਪਾਏ ਨਾਮ ਨਨਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸੰਕੁਲ ਉਧਾਰੈ ਸਾਧ ਸੰਗ ਸਾਜਰ ਮੀਰ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਛ ਭਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧ ਕੈ ਸੰਗ ਕਲੂਖ ਤਹਰੈ ਸਾਧ ਕੈ ਸੰਗ ਨਰਕ ਪਰ ਹਰੈ ਸਾਧ ਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨ ਬੇਥਾ ਜਾਵੈ ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ ਸਾਰ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਰ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪਰਮ ਮੀਠਾ ਸਾਧੂ ਕੈ ਸੰਗ ਘੱਟ ਘੱਟ ਦੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਰ ਕੀ ਮੈਂ ਵੇਦ ਨਾ ਜਾਣ ਹੈ ਜੇ ਤਾ ਸੁਣ ਹੈ ਤੇ ਤਾ ਬਖਿਆਨ ਹੈ ਸਾਧ ਕੀ ਉਪਮਾ ਤੇ ਗੁਰ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਪੇਖੈ ਏਕ ਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸਪਰੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਦੇ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਤੀਰ ਜੇਕ ਜਿਉਂ ਵਸਤੂ ਦਾ ਕੋ ਖੁਦ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਉ ਨਾਨਕ ਜਿਉ ਪਾਵਕ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ਼ ਜੈਸੇ ਤਰ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾ ਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸਤ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭਿਉ ਪਰਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਗਿਆਨ ਬ੍ਰਹਮ ਗਿਆਨੀ ਇੱਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਨਾਸ ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਕਮਾਹਾ ਬ੍ਰਹਮ ਗਿਆਨੀ ਕੈ ਨਾਹੀ ਤੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕੈ ਹੋਏ ਸੋ ਭਲਾ ਬ੍ਰਹਮ ਗਿਆਨੀ ਸੁਫਲ ਭਲਾ ਬ੍ਰਹਮ
ब्रह्म ज्ञानी संग सगल उधार नानक ब्रह्म ज्ञानी जपै सगल संसार ब्रह्म ज्ञानी कै एक रंग ब्रह्म ज्ञानी कै बसै प्रभ संग ब्रह्म ज्ञानी कै नाम आधार ब्रह्म ज्ञानी कै नाम परवार ब्रह्म ज्ञानी सदा सद जागत ब्रह्म ज्ञानी अहम भूत त्यागत ब्रह्म ज्ञानी कै मन परमानंद ब्रह्म ज्ञानी कै कार सदा आनंद ब्रह्म ज्ञानी सुख सहज निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी एक संग हेता ब्रह्म ज्ञानी कै हुए अचिंत ब्रह्म ज्ञानी का निर्मल मंत ब्रह्म ज्ञानी जिस करै पदयाप ब्रह्म ज्ञानी का बट प्रताप ब्रह्म ज्ञानी का दर्श बट भागी पाई है ब्रह्म ज्ञानी को बल बर जाई है ब्रह्म ज्ञानी को खोज महेश्वर नानक ब्रह्म ज्ञानी आप परमेश्वर ब्रह्म ज्ञानी की कीमत नाही ब्रह्म ज्ञानी का सगल मन माहे ब्रह्म ज्ञानी का कौन जाने भेद ब्रह्म ज्ञानी को सरा आदेश ब्रह्म ज्ञानी का कथया न जाए उदाख ब्रह्म ज्ञानी सर्व का ठाकुर ब्रह्म ज्ञानी की मित कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब श्रेष्ठ का कर्ता ब्रह्म ज्ञानी सद जीवे नहीं मरता ब्रह्म ज्ञानी मुक्त जुगत जी का दाता ब्रह्म ज्ञानी पूर्ण पुरख बढ़ाता ब्रह्म ज्ञानी नाथ का नाथ ब्रह्म ज्ञानी का सभी ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का धनी सलोक पुरतार है जो अंतर नाम सर्व में पिक है भगवान निमख निमक ठाकर नमस्कार है नानक परस सर्व निस्तार है अष्टपदी मिथ्यारा ही रसना परस मन में प्रीत निरंजन दर्श पार तेरे रूप ना पेख नेत्र साध की टहल संत संग हेत करना सुने काहू की निंदा सब ते जाने आपस को मंदा गुरु प्रसाद बिख्या पर हरे मन की बस न मन ते टरे इंद्री जित पंच दुख ते रहत नानक कोट मधे को ऐसा अपस वैष्णो सो जिस ऊपर सो प्रसन्न विष्ण की माया ते होए पिन कर्म कत होए निकर्म जिस वैष्णो का निर्मल धर्म काहू फल की इच्छा नहीं बाचै केवल भक्त कीर्तन संग्राचै मन तन अंतर सिमरन गोपाल सब ऊपर होवत कृपाल आप दृढ़ अवरा नाम जपावे नानक ओ वैष्णो परम गत पावे भगवती भगवंत भगत का रंग सगल त्याग दुष्ट का संग मन ते बिन सह सगला परम कर पूजा सगल पार ब्रह्म साध संग पापा मल खोवे जिस भगवती की मत उत्तम होवे भगवंत की टहल करे नित नीत मन तन अर्प विष्णु प्रीत हर के चरण हृदय बसावे नानक ऐसा भगवती भगवंत को पावे सो पंडित जो मन पर बोध राम नाम आत्म में शुद्ध राम नाम सार रस पीवे उस पंडित के उपदेश जग जीवे हर की कथा हृदय बसावे सो पंडित फिर जो न आवे वेद प्राण सिमरत बुझे मूल सूखम में जाने अस्तूर अहवरना को दे उपदेश नानक उस पंडित को सदा आदेश बीज मंत्र सब को ज्ञान चौवरना में जपे को नाम जो जो जपे तिसकी गत होए साध संग पावे जन कोए कर कृपा अंतर उतारे पस प्रेर मुग्ध पात्र को तारे सर्व रोग का औकद नाम कल्याण रूप मंगल गुणगाम काहू जुगत कित न पाई है धर्म नानक तिस मिले जिस लिखिया दुर्क्रम जिसके अमर पार ब्रह्म का निवास इसका नाम सत रामदास आत्म राम तिस नदी आया दास संतन पाई दिन पाया सदा निकट निकट हर जान सो दास दरगह प्रवान अपने दास को आप कृपा करे तिस दास को सब सो जी परे सगल संग आत्म उदास ऐसी जुगत नानक रामदास प्रभ की आज्ञा आत्म हितावे जीवन मुक्त सो कहावे ऐसा हरक तैसा सुसोग सदा आनंद तैना ही व्योग ऐसा स्वर्ण तैसी उमाटी ऐसा अमृत तैसी विख काटी ऐसा मान तैसा अभमान तैसा रंक तैसा राजान दो वर्ताए साई जुगत नानको पुरख कही जीवन मुक्त पार ब्रह्म के सगले ठाव जित जित कर रा कह तैसा तिन नाव आपे करन करामन योग प्रभ पावे सोई फुन होग असरो आप हुए अंत तरंग लके न जाए पार ब्रह्म के रंग जैसी मत दे तैसा प्रगास पार ब्रह्म करता अविनाश सदा सदा सदा दयाल सिमर सिमर नानक पय निहाल सलोक पुस्तक करें अनेक जन अंत न पारावार नानक रचना प्रवृत्ति बहुविध अनेक प्रकार अष्टपदी कई कोट होए पुजारी कई कोट आचार व्यवहारी कई कोट पै तीर्थवासी कई कोट मन परम उदासी कई कोट बेर के स्रोते कई कोट तपी सर होते कई कोट आत्म ध्यान धारे कई
ਕਈ ਕੋਟ ਕਬ ਕਾ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਤਿਆਵ ਹੈ ਨਾਨਕ ਕਰਤੇ ਕਾਂਤ ਨਾ ਪਾਵ ਹੈ ਕਈ ਕੋਟ ਪਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮਾਏ ਕਈ ਕੋਟ ਪਰਦੇਸ਼ ਪਰਮਾਏ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸ਼ਿਰਸ਼ਤਰ ਸਗਲ ਸਮਗਰੀ ਆਪਣੇ ਸੂਟ ਤਾਰੈ ਨਾਨਕ ਜਿਸ ਜਿਸ ਪਾਵੈ ਜਿਸ ਜਿਸ ਨਿਸਤਾਰੈ ਕਈ ਕੋਟ ਰਾਜ ਸੁਤਾਮ ਸੁਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿਨਰ ਪਸਤਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨਿਰਹਿ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀ ਵਹਿ ਮਰੈ ਕਈ ਕੋਟ ਬਹੁ ਜੋ ਨੀਪਿਆ ਕਈ ਕੋਟ ਬੈਠ ਧੀ ਖਾਹੇ ਕਈ ਕੋਟ ਘਲ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਾਂ ਜਹਾਂ ਪਾਣਾ ਤਾਂ ਤਾਂ ਰਾਖੀ ਨਾਨਕ ਸਭ ਕਿਸ ਪ੍ਰਭ ਕਹਿ ਹਾਤੇ ਕਈ ਕੋਟ ਭਏ ਵੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਿਨਾਸ ਕਈ ਕੋਟ ਮੰਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਅਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁਪਾਤ ਪ੍ਰਭ ਤੇ ਹੋਏ ਪ੍ਰਮਾ ਹਿਸਮਾਤ ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਹੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿ ਸਮਾਵਹਿ ਆਪਣੇ ਜਨ ਕੋ ਸਾਸ ਸਾਸ ਸਮਾਰੇ।

ਆਵੇ ਤੇ ਸਤਕਾਲ ਦੇ ਰਿਸ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ ਤਾਂ ਕਾਲੇ ਕਾ ਨਾ ਗਣੇ ਜਗਦੀਸ ਜਿਉ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਮਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਸਹਾਤ ਕਰਨ ਕਰਾਮ ਨੂੰ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਪਾਵੈ ਸੋਈ ਫੁਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰ ਖਰੰਗ ਹੱਸੈ ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ।

ਸੰਤ ਸਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਹਾਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ ਸੰਤ ਕੇ ਹੱਥੇ ਕੋ ਰੱਖੈ ਨਾ ਕੋਈ ਸੰਤ ਕੈ ਦੁਖਨ ਥਾਨ ਭ੍ਰਸ ਹੋਏ ਸੰਤ ਕਿਰਪਾਲੇ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਇੰਦਰ ਪੀਤਰੈ ਸੰਤ ਕੇ ਦੁਖਣ ਤੇ ਮੁਖ ਭਵੈ ਸੰਤਨ ਕੈ ਦੁਖਣ ਕਾਗ ਜੂਨ ਲਵੈ ਸੰਤਨ ਕੈ ਦੁਖਣ ਸਭ ਜੁਨ ਪਾਏ ਸੰਤ ਕੈ ਦੁਖਣ ਧ੍ਰਿਗ ਜੂਨ ਕਮਾਏ ਸੰਤਨ ਕੈ ਦੁਖਣ ਤਿਸ਼ਨਾ ਮੈਂ ਜਲੈ ਸੰਤ ਕੈ ਦੁਖਣ ਸਭ ਕੋਸ਼ਲੈ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਂ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਏ।

ਅਲੋਕ ਸਭ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾਂ ਕੈ ਸਿਮਰਨ ਉਦਰੀਐ ਨਾਨਕ ਤਿਸ ਬਰਿਹਾਰਸਪਦੀ ਟੁੱਟੀ ਗਾਂਧਨ ਹਾਰ ਗੋਪਾਲ ਸਰਬ ਜੀਆ ਆਪੇ ਕ੍ਰਿਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਇਸਤੇ ਬਿਰਥਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਹਰਨਾਸੀ ਪ੍ਰਭ ਆਪੇ ਆਪ ਆਪਣ ਕੀ ਆ ਕਛੂ ਨਾ ਹੋ।

ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਉਹ ਹੈ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਨਾ ਸਭ ਕੇ ਸਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨ ਕਹਿਤਾਵੇ ਜੇ ਕੋ ਹੋਏ ਬੈ ਦਤਾਰ ਤਿਸ ਦੇ ਨਹਾਰ ਜਾਨੇ ਗਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੁਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੈ ਥੰਮਣ ਤੂੰ ਗੁਰ ਕਾ ਸ਼ਬਦ ਮਨੈ ਜਿਉ ਪਾਖਾਣ ਨਾਵ ਚੜਤੈ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਨ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਤਵ ਦੇਵ ਨਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਛ ਕਰੈ ਸੋਈ ਸੁਖਮਾਨ ਭੁੱਲਾ ਕਾ ਇਹ ਫਿਰੈ ਅਜਾਨ ਕੌਣ ਬਸ ਆਈ ਤੇਰੇ ਸੰਗ ਲਪਟ ਰਹੇ ਹੋ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਪੇਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਅਭਿਮਾਨ।

ਲੋਕ ਸਤਿਗੁਰਖ ਜੀ ਨੇ ਜਾਣੇ ਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਿਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਟ ਸਵਾਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪ ਕਉ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਦ ਧਿਆਵੈ ਮਨ ਵੇਚੈ ਸਤਿਗੁਰ ਕੈ ਪਾਸ ਤਿਤ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਕਾਮੀ ਜਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਾਤਲੇ ਬੀਸ ਬਿਸਰੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਬਿਸਰੈ ਹਰ ਨਾਉ ਹਰ ਕਬਾਰ ਗੁਰ ਕੋ ਬਲ ਜਾਓ ਸਰਵ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਪਰਮ ਸਹਿ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਿਤ ਪਨੀਤ ਅਰਸਤ ਚਰਨ ਗਤ ਨਿਰਮਲ ਰੀਤ ਪੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆੜਾਨੀ ਮਨ ਸੰਤੋਖ ਆਤਮ ਪਤਿਆਨੀ ਪੂਰਾ ਗੁਰ ਅਖ ਹੋ ਜਾਟਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਲਾਏ ਜਿਹਾ ਏਕ ਪੁਸਤਕ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨਾ ਪਹੁੰਚ ਪ੍ਰਾਣੀ ਅਗਮ ਗੁਚਰ ਪ੍ਰਭ ਨਿਰਵਾਣੀ ਮੇਰਾ ਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਨਕ ਭਗਤ ਬੰਧਨ ਨਿਰਕਰੈ ਚਰਨ ਕਮਲ ਹਿਰਦੈ ਸਿਮਰੈ ਸਭ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹ ਹਰ ਰਸ ਪਾਵੈ ਜਲ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਹੋਏ ਉਸ ਪੁਰਖ ਕਾ ਨਾ ਹੀ ਕਰੇ ਬਨਾ ਜਾ ਕੈ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸਤ ਬਦੇ ਸੇਵਕ ਹੋ ਦੇ ਉਹ ਮਾਇਆ ਕੈ ਸੰਗ ਨਾ ਲੇਪ ਮਨ ਮੈਂ ਰੱਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਤੇ ਨਾਨਕ ਭਰਮ ਮੋਹ ਦੁਖ ਤੇ ਨਾਸੇ ਤਪਤਮਾਇ ਠਾਂਡ ਵਰਤਾਈ ਅਨੰਦ ਪਿਆ ਦੁਖ ਨਾ ਟੇ ਪਾਈ ਜਨਮ ਮਰਨ ਕੇ ਮਿੱਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਉਹ ਚੁੱਕਾ ਨਿਰਭੋ ਹੋਏ ਬਸੇ ਸਗਲ ਵਿਆਦ ਮਨ ਦੇਖੈ ਨਸੇ ਜਿਸ ਕਾ ਸਤਿਨ ਕਿਰਪਾ ਤਾਰੀ ਸਾਧ ਸੰਗ ਡਪਨਾ ਮਰਾਰੀ ਚਿਤ ਪਾਈ ਚੂਕੇ ਪਰਮ ਗਮਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਰ ਪ੍ਰਵਿਆਪ ਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾ ਹੀ ਕੋਏ ਸਰਵ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਤਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਣਾ ਨਾਨਕ ਕੀ ਸੰਸਾਰ ਅਸਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਲ ਸੰਬੀਤ ਵਿਸਾਰੋ ਚਰਨ ਕਮਰਿਦ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਮਤ ਦ੍ਰਿੜ ਕਰ ਗਹੋ ਨਾਮ ਹਰ ਵਕਤ ਏ ਤਨ ਸੰਚੋ ਹੋ ਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਭ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਚਾਰ ਗੁਣ ਪੁਖ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੀ ਕਰਨੀ ਸਾ ਸੋਭਾ ਪਜਹਰ ਕੀ ਕਰਨੀ ਅਨਕ ਉਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਅਵਖਦ ਲਾਏ ਸਭ ਨਿਧਾਨ ਮੈਂ ਹਰ ਨਾਮ ਨਿਧਾਨ ਡਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਭੂ ਦੋ ਹੱਕੈ ਨਾਹੀ ਦੈ ਜਿਸ ਧਾਵਤ ਆਵੈ ਥਾਂਏ ਤਾਂ ਕੋ ਬਿਘਨ ਨਾ ਲਾਗੈ ਕੋਏ ਜਾਂ ਕਹਿ ਹਿਰਦੈ ਬਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਰਾ ਸੁਖ ਪਾਉ ਭਉ ਬਿਨਸੈ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਅਨਾਸੀ ਕਹੁ ਨਾਨਕ ਕਾਟੀ ਜਮਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਰਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਪਾਪ ਨ ਛੂਤ ਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੂ ਮਨ ਲਾਏ ਮਨ ਵੰਛਿਤ ਨਾਨਕ ਪਰ ਪਾਏ ਸੰਗ ਨਾ ਚਾਲ ਸਤੇ ਰਹਿ ਧਨਾ ਤੂੰ ਕਿਆਲ ਪਤਾਵੈ ਮੂਰਖ ਮਨਾ ਸੋ ਤਮੀਤ ਕਟੰਬ ਅਰਬਨਤਾ ਇੰਤੇ ਕਹੋ ਤੁਮ ਕਮਨ ਸੁਨਾਤਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਹਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿੰਦੀਏ ਤਿਸ ਬੁਜੈ ਨਾ ਬਿਗਾਨਾ ਨਾਮ ਸਾਰ ਨਾਨਕ ਪਿਸਤਨ ਗੁਰ ਕੀ ਮਤ ਤੂੰ ਨੇ ਆਣੀ ਭਗਤ ਬਿਨਾ ਬੋਡੂ ਬੇ ਸਿਆਣੀ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰ ਉਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ
ਦੂਤ ਸਤਹਰ ਕੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਵ ਗੁਣ ਗਾਵਤ ਤੇਰੀ ਉਤਰ ਸਮੈਲ ਬਿਨਸ ਜਾਏ ਹਉ ਮੈਂ ਬਿਖ ਫੈਲ ਹੋਏ ਅਚਿੰਤ ਵਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸਮਾਲ ਚਾਰ ਸਿਆਨਪ ਸਗਲੀ ਮਨਾ ਸਾਧ ਸੰਗ ਪਾਵੈ ਸਚ ਤਹਾਂ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਗੈ ਜੈਕਾਰ ਸਰਬ ਨਿਰੰਤਰ ਇੱਕੋ ਦੇਖ ਕਹੋ ਨਾਨਕ ਤੋਂ ਜਾਂ ਕਹਿ ਮਸਤਕ ਲੇਖ ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨ ਆਏ ਏਕ ਕੇ ਗੁਣ ਗਾਓ ਅਨੰਤ ਮਨ ਤਨ ਜਾਪ ਏ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਨਕ ਵਿਸਥਾਰ ਏਕ ਤੇ ਭਏ ਏਕ ਅਰਾਧ ਪ੍ਰਾਸਤ ਗਏ ਮਨ ਤਨ ਅੰਤਰ ਏਕ ਪ੍ਰਭੜਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ।

ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਫੁੱਟ ਏਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਨ ਕੇ ਆਖਿਆ ਸੇ ਜਨ ਤ੍ਰਿਪਤ ਆਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਾਰ ਕੈ ਸੰਗ ਪਰੇ ਸਰਨ ਆਣ ਸਭ ਤਿਆਗ ਅੰਤਰ ਪ੍ਰਗਾਸ ਅਣ ਦਿਨ ਨਿਵਲਾਗ ਬਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰੱਤੇ ਸੁਖ ਹੋਏ ਸਿਵ ਕੀ ਮਨਸਾ ਪੂਰੀ ਪਈ ਸਤਗੁਰ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿੰਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭਰਮ ਗਿਆ ਇਸ਼ ਪੁੰਨੀ ਸਰਦਾ ਸਭ ਪੂਰੀ ਰਬ ਰਹਿਆ ਸਭ ਸੰਗ ਹਜੂਰੀ ਜਿਸਕਾ ਸਤ ਲੀਆ ਮਲਾਏ ਨਾਨਕ ਪ੍ਰਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨੈ ਸੋ ਕਿਉਂ ਬਿਸਰੈ ਜਿਨ ਸਭ ਕਿਸਰੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ ਗੁਰਪੁਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰ ਹਰਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਭਗਤੀ ਤਨ ਹੁਸੀ ਸਾਰ ਸਭ ਕਰਿਆਣ ਸੁਖ ਨਿਰਨਾਮ ਬੂਡਤ ਜਾਤ ਪਾਏ ਵਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹੀ ਸੁਆਉ ਨੇਤਰੋ ਪੇਖ ਦਰਸ ਸੁਖ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਿਤਪਾਲ ਆਰ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪ੍ਰਨੀਤ ਭਗਤ ਭਾਏ ਲਾਵੈ ਮਨ ਹੀਤ ਹਮ ਨਿਰਗੁਣ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ ਫਲੀ ਸੋ ਕਰਨੀ ਸੋ ਬਾਤਨਵੰਤ ਹਿਰਦੈ ਬਸੇ ਪੂਰਨ ਗੁਰਮੰਤ ਸਾਧ ਸੰਗ

ਆਉਂਦੇ ਨੇ ਪੂਜਦੇ ਹੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲੱਭ ਦੇਹ ਕਾ ਕਰੋ ਉਦਹਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਂਤਨ ਕਾ ਇਹ ਸੁਆਓ ਆਠ ਪਹਿਰ ਪ੍ਰਭ ਖੁਰ ਨੀਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਨ ਅਪਰੇਸ ਹਿਰਦੈ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਟ ਬੋਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ ਮਨ ਤਨ ਨਾਮ ਜਪੋ ਲਿਵ ਲਾਏ ਦੂਖ ਦਰਦ ਮਨ ਤੇ ਪਹੁ ਜਾਏ ਸਚ ਵਪਾਰ ਕਰੋ ਵਾਪਾਰੀ ਡਗੈ ਨਿਬਹਿ ਖੇਪ ਤੁਮਾਰੀ ਇੱਕਾ ਟੇਕ ਰੱਖੋ ਮਨ ਮਾਏ ਨਾਨਕ ਬਹੁਰ ਨਾ ਆਵੈ ਜਾਏ ਚਿੱਤੇ ਦੂਰ ਕਹਾਂ ਕੋ ਜਾਏ ਉਬਰੈ ਰੱਖ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾ ਹੀ ਦੁਖ ਨਾਮ ਜਪਤ ਮਨ ਹੋਵਤ ਸੂਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਤੇਰੇ ਉੱਪਰ ਠਾਂਡਾ ਗੁਰਸੂਰਾ ਨਾਨਕ ਤਾਂ ਕਿ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਦਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਂ ਕਹਿ ਨਿਕਟ ਨਾ ਆਵਤ ਕਾਲ ਅਮਰ ਪਏ ਅਮਰਾ ਪਰ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ ਸਲੋਕ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸਫਲੀ ਸੰਤ ਸੰਗ ਅੰਤਰ ਪ੍ਰਵੜੀਤਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਇੱਕ ਘੱਟ ਮਾਹੀ ਹਨ ਕਰੰਗ ਨਾਨਾ ਦਿਸਤਾਹੀ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਰ ਅਨੰਤ ਤੈਨਾਤ ਕਹਿਣ ਨਾ ਜਾਈ ਚਰਜ ਬਿਸਮਾਰ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਹਰਨ ਮਾਹੇ ਆਕਾਸ ਪਿਆਲ ਸਭ ਲੋਕ ਪੂਰਨ ਪ੍ਰਿਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਠਮ ਤਰ ਮਾਹੇ ਚਾਰ ਕੁੰਟ ਡੈ ਜਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਲੇਖ ਸਤੀ ਅਰਤੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਐ ਗੁਣ ਹੈ ਅਮੋਲ ਸਭ ਜੋਤ ਮੈਂ ਜਾਂ ਕੀ ਜੋਤ ਧਾਰ ਰਹੇ ਹੋ ਸਵਾਮੀ ਉਤ ਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਏ ਬਸਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਣੈ ਸੁਰ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਦੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਜਾਨੈ ਅੰਤਰ ਬਸੇ ਬਾਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤਾਂ ਏਕੰਕਾਰ ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲਈ ਮਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸੇ ਆਪ ਜਨਾਏ ਨਾਨਕ ਤਿਸ ਜਨ ਆਪ ਜਾਏ ਸਰਬ ਭੂਤ ਆਪ ਵਤਾਰਾ ਸਰਬ ਨੈਨ ਆਪ ਪੇਖਨਹਾਰਾ ਸਗਲ ਸਮੱਗਰੀ ਜਾ ਕਾਤਨ ਆਪਣ ਜਸ ਆਪ ਹੀ ਸੁਣਾ ਆਮਨ ਜਾਨ ਇੱਕ ਖੇਲ ਬਣਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੈ ਮਤ ਲਿਪਤੋ ਰਹਿ ਜੋ ਕਿ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੁਨਾ ਹੀ ਬੁਰਾ ਪੁਰੈ ਕਹੂ ਕਿਨੈ ਕਚ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ ਆਪ ਸਾਚ ਤਾਰੀ ਸਰ ਸਾਚ ਪੋਤ ਪੋਤ ਆਪਣ ਸੰਗਰਾਚ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰੂ ਪ੍ਰਸਾਦ ਨਾਨਕ ਕੇ ਜਾਨ ਜੋ ਜਾਣੈ ਤਿਸ ਸਦਾ ਸੁਖ ਹੋਏ ਆਪ ਮਲਾਏ ਲੇ ਤਬ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇਆ ਜਨ ਆਮਨ ਕਾ ਹੈ ਸੁਭਾਵ ਧਨ ਕੈ ਸੰਗ ਚਿਤ ਆਵੈ ਨਾਵ ਆਪ ਮੁਕਤ ਮੁਕਤ ਕੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਗ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਅਸਪਰੀ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਕ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਆਸ ਅਨਿਕ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਹਰ
ਤਨ ਕੇ ਪਾਲੇ ਹੋ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਹੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਪਰਮਾਨੰਦ ਨਰਕ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISU 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

जातते हैं क्यों कुम चर स्नान। वाहगुरु जी का खालसा, वाहगुरु जी की फतेह। परम सम्मान योग शब्द गुरु साहिब श्री गुरु ग्रंथ साहिब महाराज जी भी पावन पवित्र हजूरी अंदर सुभाए मान हुए बैठे गुरमुख प्यारे सत्संगी जनों, आप जी ने गुरमुख प्यारियां पासों हजूर दी इलाही गुरबाणी का रस किन्ना कीर्तन श्रवण किया है जी। लड़ीवार हजूर दी पावन पवित्र गुरबाणी दी विचार जो सतगुरु की कृपा नाल आपां करदे आ रहे हां, गुरु तेग बहादुर महाराज जी के पावन पवित्र श्लोक जिन्हां विचों अज आप जी ने गुरु कृपा नाल श्लोक नंबर 44, 45 और 46 श्रवण किए, क्षमा करना क्योंकि दिन थोड़े ने, केवल एक हफ्ता है। ये आप गुरुदेव के इन्हों श्लोकों संपूर्ण करना, संपूर्ण व्याख्या कर जानी, इस करके थोड़ा जा संकेत संकेत इन्हों श्लोकों की व्याख्या होगी। गुरु तेग बहादुर की कृपा कर आप ही अंदर का टिकाओ एकाग्रता सू बख्शन, हजूर के बचन इस हिरदे भी कितने वस जाए। करो मेरा मन गुरु बख्शी साहब के बख्शे हुए नाम को आप हजूर के चरणों में हाजरी लवाइए। प्यार अदब नाल उच्चारण करो जी, सतनाम श्री वाहे गुरु जी। करो बख्श गुरमुख प्यारो, फिर उच्चारण करो जी, सतनाम श्री वाहे गुरु जी। सतगुरु गुरु तेग बहादुर जी महाराज जिन्हां दे पावन पवित्र श्लोकां दी विचार गुरु कृपा नाल आपां करन लगे हां, सतगुरु दे परसों जो श्लोक आपां विचारे सन उह श्लोक सी, जे तक सिमरन राम को छो नर मुक्ता जान। इहदा अर्थ किसा सी कि जिस तत् विच जिस किरदे विच वाहिगुरु जी का सिमरन टिक गए, साहब कहिंदे ने कोई मनुख मुकत है कि हजूर ने तेरे एक होर नाल गल कज की, ते नर हर अंतर नहीं, उस मनुख विच ते प्रभु विच कोई अंतर नहीं। साहब कहन लगे, नानक साची मान इस गल मेरी नू सच्ची करके मनी, झूठ ना जाने। साहब जी उधर कह रहे ने उस शरीर विच उस मनुख विच ते प्रभु विच कोई अंतर नहीं, जिस घट विच मालिक का सिमरन टिक गए। ते अज हजूर कह लगे, एक भगत भगवान जे प्राणी कह नाहे मन। इत्थे भगत का अर्थ भगती करन वाला नहीं, इत्थे भगत दर ते भगती भगत दे तत्ते नू सिहारी है। साहब कहिंदे ने एक भगत भगवान जिस मनुख दे मन विच एक वाहगुरु जी की भगती नहीं। साहब जी पुछया, महाराज फिर वह मनुख की हो जाए जिदे अंदर भगती है, वह मुक्त है, उहदे विच ते प्रभु विच अंतर कोई नहीं। ते इत्थे हजूर कहन लगे, एक भगत भगवान जे प्राणी कै नाहे मन। ते साहब कहिंदे, जैसे सूकर सुवान नानक मानो ताहे तन। दो शब्द साहब ने वरते ने, जैसे सूकर सुवान जिस शरीर विच भगती नहीं, सिमरन नहीं, मालक नालों टुट चुका है। ते गुरु तेग बहादुर जी कह रहे हैं, वो तन ता मानो इस तरह जिवें एक सूर ते कुत्ते दा तन हो। हुण अर्थ ते आपां स्पष्ट करने ने ना, जो गुरुदेव कह रहे हैं, पहला कह रहे हैं उहदे विच ते मालक विच अंतर नहीं,
ਉਹ ਇੰਨਾ ਉੱਚਾ ਹੋ ਗਿਆ ਕਿ ਵਾਹਿਗੁਰੂ ਵਰਗਾ ਬਣ ਗਿਆ, ਤੇ ਜਿਹੜਾ ਵਿਛੜ ਗਿਆ, ਜਿਹੜਾ ਟੁੱਟ ਗਿਆ, ਉਹਨੂੰ ਸਾਹਿਬ ਕਹਿ ਰਹੇ ਨੇ ਜੈਸੇ ਸੂਤਰ ਸਵਾਨ, ਜਿਵੇਂ ਇੱਕ ਸੂਰ ਤੇ ਕੁੱਤੇ ਦਾ ਤਨ ਹੋਵੇ। ਕਮਾਲ ਦੀ ਗੱਲ। ਫਿਰ ਅੱਗੇ ਪੁੱਛਿਆ, ਗੁਰੂ ਤੇਗ ਬਹਾਦਰ ਜੀ ਭਗਤੀ ਕਿਵੇਂ ਕਰੀਏ? ਦਾਤਾ ਜੀ ਕਹਿਣ ਲੱਗੇ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਨ ਸਜਤਨੀ ਨਿਤ। ਫਿਰ ਕੁੱਤੇ ਦੀ ਉਦਾਹਰਣ ਦੇ ਦਿੱਤੀ। ਕਹਿਣ ਲੱਗੇ, ਭਗਤੀ ਜੇ ਕਰਨ ਦੀ ਜਾ ਸਿੱਖਣੀ ਆ ਤੇ ਇੱਕ ਕੁੱਤੇ ਤੋਂ ਦੇ ਸਿੱਖੀ ਕਿ ਜਿਵੇਂ ਉਹ ਮਾਲਕ ਦਾ ਦਰ ਨਹੀਂ ਛੱਡਦਾ, ਇਸੇ ਤਰ੍ਹਾਂ ਤੂੰ ਵੀ ਆਪਣੇ ਮਾਲਕ ਦੇ ਦਰ ਨੂੰ ਕਦੀ ਛੱਡੀ। ਸਤਿਗੁਰੂ ਨੇ ਕਹਿਤੀ ਰਮਜ ਪਾਈਏ। ਹੁਣ ਇੱਕ ਸਵਾਲ ਪੈਦਾ ਹੋਵੇਗਾ, ਇੱਕ ਪਾਸੇ ਤੁਸੀਂ ਭਗਤੀ ਤੋਂ ਹੀਣੇ ਨੂੰ ਸੂਰ ਤੇ ਕੂਕਰ ਨਾਲ ਤੁਲਨਾ ਦੇ ਰਹੇ ਹੋ, ਤੇ ਦੂਸਰੇ ਪਾਸੇ ਅਗਲੇ ਸ਼ਲੋਕ ਵਿੱਚ ਹੀ ਦ੍ਰਿਸ਼ਟਾਂਤ ਦੇ ਰਹੇ ਹੋ ਕਿ ਭਗਤੀ ਇਸ ਤਰ੍ਹਾਂ ਕਰੀ ਜਿਵੇਂ ਮਾਲਕ ਦੇ ਦਰ ਤੇ ਕੂਕਰ ਬੈਠਾ ਹੋਵੇ, ਕੁੱਤਾ ਬੈਠਾ ਹੋਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੂੰ ਇਸ ਚੀਜ਼ ਦੀ ਸੂਝ ਹੈ। ਜਦੋਂ ਵੀ ਹਜ਼ੂਰ ਕੋਈ ਉਦਾਹਰਣ ਦਿੰਦੇ ਨੇ ਨਾ, ਤੇ ਉਦਾਹਰਣ ਦਾ ਇੱਕ ਪੱਖ ਕੇਵਲ ਲੈਣਾ, ਜਿਹੜੇ ਪ੍ਰਕਰਨ ਦੀ ਗੱਲ ਸਤਿਗੁਰੂ ਸ਼ਬਦ ਵਿੱਚ ਕਰਦੇ ਹੋਣ ਉਹਦਾ ਕੇਵਲ ਇੱਕ ਪੱਖ ਲਈਦਾ, ਉਹਦੇ ਅੰਦਰ ਦੇ ਔਗਣਾਂ ਨੂੰ ਵੀ ਚੱਕੀਦਾ। ਜਦੋਂ ਭਗਤੀ ਤੋਂ ਹੀਣੇ ਦੀ ਗੱਲ ਕੀਤੀ ਉਦੋਂ ਸੂਰ ਤੇ ਕੂਕਰ ਨਾਲ ਤੁਲਨਾ ਦੇ ਦਿੱਤੀ, ਤੇ ਜਦੋਂ ਭਗਤੀ ਕਰਨ ਵਾਲੇ ਦੀ ਗੱਲ ਕੀਤੀ ਉਦੋਂ ਉਸ ਕੁੱਤੇ ਦਾ ਇੱਕ ਗੁਣ ਹੈ ਬਹੁਤ ਵੱਡਾ ਕਿ ਮਾਲਕ ਦਾ ਵਫ਼ਾਦਾਰ ਬਣ ਕੇ ਰਹਿਣਾ। ਸਾਹਿਬ ਨੇ ਉਦੋਂ ਕੇਵਲ ਗੁਣ ਦੀ ਗੱਲ ਕੀਤੀ। ਸਤਿਗੁਰੂ ਕੀ ਬਾਣੀ ਪੜ੍ਹ ਰਹੀ ਹੈ, ਮੈਂ ਸਿਰਫ ਕੁਝ ਉਦਾਹਰਨਾਂ ਦੇਣੀਆਂ ਨੇ ਇਸ ਗੱਲ ਨੂੰ ਸਪਸ਼ਟ ਕਰਨ ਲਈ। ਇੱਕ ਪਾਸੇ ਹਜ਼ੂਰ ਕਹਿੰਦੇ, ਵੇ ਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਮੱਛਲੀ ਨੀਰ, ਇਸ ਤਰ੍ਹਾਂ ਨੇ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਪਿਆਰ ਹੈ। ਤੇ ਦੂਸਰੇ ਪਾਸੇ ਹਜ਼ੂਰ ਜਦੋਂ ਇਹ ਹੀ ਪ੍ਰਮਾਣ ਫਿਰ ਦੇਣਗੇ, ਸਾਹਿਬ ਕਹਿਣਗੇ, ਜੇ ਨੇ ਕਰਨਾ ਹੀ ਨਾ ਜੋ ਮੱਛਲੀ ਦਿਨ ਪਾਣੀ ਹੈ ਤੂੰ ਜੀਵਨ ਪਾਵੇ, ਇਸ ਤਰ੍ਹਾਂ ਨੇ ਕਰੀ ਜਿਵੇਂ ਮੱਛੀ ਦਾ ਪਾਣੀ ਨਾਲ ਹੈ। ਬੇਅੰਤ ਵਰੀ ਪਾਣੀ ਤੇ ਮੱਛੀ ਦੇ ਪਿਆਰ ਦਾ ਜ਼ਿਕਰ ਕੀਤਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਜਿਵੇਂ ਮੱਛੀ ਜੀਵ ਦੇ ਸਵਾਦ ਪਿੱਛੇ ਜ਼ਿੰਦਗੀ ਬਰਬਾਦ ਕਰ ਬੈਠੀ, ਕਿਤੇ ਤੂੰ ਵੀ ਨਾਪਣੀ ਕਰ ਲਈ। ਹਜ਼ੂਰ ਦਾ ਬਚਨ ਪੜ੍ਹਨੇ ਕਹਿੰਦੇ ਨੇ, ਮ੍ਰਿਚ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਜਾਂ ਦੀ ਗੱਲ ਕਰ ਦਿੱਤੀ ਕਿ ਇੱਕ ਇੱਕ ਦੋਖ ਕਰਕੇ ਇਹ ਨਸ਼ਟ ਹੋ ਗਏ। ਧਿਆਨ ਰੱਖਣਾ, ਇੱਕ ਪਾਸੇ ਮੱਛੀ ਦੀ ਉਦਾਹਰਣ ਦੇ ਕੇ ਕਹਿਣਗੇ, ਜੇ ਨੇ ਕਰਨਾ ਹੀ ਤਾਂ ਇਸ ਤਰ੍ਹਾਂ ਕਰੀ ਜਿਵੇਂ ਉਹਦੇ ਵਿੱਚ ਪਾਣੀ ਨੂੰ ਨੇ ਕਰਨ ਦੀ ਸਮਰੱਥਾ ਹੈ। ਤੇ ਯਾਦ ਰੱਖੀ, ਜੇ ਚਸਕੇ ਵਿੱਚ ਪੈ ਗਏ ਤੇ ਤੇਰੇ ਸਾਹਮਣੇ ਜਿਵੇਂ ਜੀਵ ਦੇ ਰਸ ਪਿੱਛੇ ਮੱਛੀ ਆਪਣੇ ਜੀਵਨ ਨੂੰ ਤਬਾਹ ਕਰਦੀ ਹੈ, ਕਦੀ ਉਸੇ ਤਰ੍ਹਾਂ ਦੇ ਰਸ ਨਾਲ ਤੂੰ ਆਪਣੀ ਜ਼ਿੰਦਗੀ ਨੂੰ ਤਬਾਹ ਨਾ ਕਰ ਲਈ। ਹੁਣ ਮੱਛੀ ਇੱਕੋ ਹੈ, ਉਦਾਹਰਨਾਂ ਦੋਵਾਂ ਥਾਵਾਂ 'ਤੇ ਵੱਖ ਨੇ। ਹਜ਼ੂਰ ਦੀ ਬਾਣੀ ਵਿੱਚ ਪ੍ਰਮਾਣ ਆਉਂਦਾ ਹੈ। ਸਾਹਿਬ ਕਹਿੰਦੇ ਨੇ, ਜਿਵੇਂ ਮੈਂ ਉਦਾਹਰਨ ਦਿੱਤੀ ਹੈ ਕਿ ਜਿਉਂ ਮੱਛਲੀ ਬਿਨ ਪਾਣੀ ਹੈ ਤਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰੀ ਕੋ ਕਿਉਂ ਕਰ ਤਰਪਤਾਵੈ, ਨਾਦ ਪੁਰੰਕੈ ਬੇਦਿਆ ਸਾਨੂੰ ਉੜਤਾਵੈ, ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ। ਕਹਿੰਦੇ ਨੇ, ਜਿਵੇਂ ਕਿ ਇੱਕ ਭਵਰਾ ਕਮਲ ਦੇ ਫੁੱਲ ਨੂੰ ਨੇਹ ਕਰਦਾ, ਤੇ ਦੂਸਰੇ ਪਾਸੇ ਸਾਹਿਬ ਕਹਿਣਗੇ, ਬਚ ਕੇ ਰਹੀ ਕਿ ਕਮਲ ਦੇ ਫੁੱਲ ਦਾ ਪਿਆਰ ਇਹ ਤੰਗੀ ਆ, ਜਿਹੜਾ ਭਵਰਾ ਕਮਲ ਫੁੱਲ ਵਿੱਚ ਆ ਗਿਆ ਕਮਲ ਫੁੱਲ ਉਹਨੂੰ ਮੌਤ ਦੇ ਮੂੰਹ ਵਿੱਚ ਸੱਟ ਦਿੰਦਾ ਹੈ। ਧਿਆਨ ਰੱਖਣਾ, ਉੱਥੇ ਉਦਾਹਰਣ ਦਾ ਪੱਖ ਹੋਰ ਹੋ ਗਿਆ। ਇਸ ਗੱਲ ਨੂੰ ਸਿਰਫ ਇੰਨਾ ਕੁ ਸਮਝਾਉਣ ਲਈ ਹਜ਼ੂਰ ਇੱਕ ਪਾਸੇ ਕਹਿ ਰਹੇ ਨੇ, ਉਹ ਤਨ ਇੱਕ ਕੂਕਰ ਦੀ ਤਰ੍ਹਾਂ, ਉਹ ਤਨ ਇੱਕ ਸੂਰ ਦੀ ਤਰ੍ਹਾਂ ਜਿਸ ਅੰਦਰੋਂ ਮਾਲਕ ਦੀ ਭਗਤੀ ਨੇ ਸਿਮਰਨ ਨਹੀਂ। ਮੈਂ ਉਦਾਹਰਣਾਂ ਵੀ ਬਾਣੀ ਵਿੱਚੋਂ ਆਪਾਂ ਦੇਖਦੇ ਹਾਂ, ਕਈ ਵਾਰੀ ਅਰਥ ਕਰੀ ਦੀਏ ਕਿ ਇਹ ਮਨੁੱਖ ਜਿਹੜਾ ਤਨ ਕਰਕੇ ਦੂਸਰੀਆਂ ਜੂਨਾਂ ਨਾਲੋਂ ਸੁੰਦਰ ਹੈ, ਕਿ ਇਹਦੇ ਕੋਲ ਸਰੀਰਕ ਤੌਰ 'ਤੇ ਦੂਸਰੀਆਂ ਜੂਨਾਂ ਨਾਲੋਂ ਬਲ ਜ਼ਿਆਦਾ ਹੈ। ਧਿਆਨ ਰੱਖਣਾ, ਜੇ ਸਰੀਰਕ ਤੌਰ 'ਤੇ ਤੁਲਨਾ ਕਰੀਏ, ਤਨ ਦੇ ਪੱਧਰ 'ਤੇ ਆਪਾਂ ਤੁਲਨਾ ਕਰੀਏ, ਤੇ ਇੱਕ ਸ਼ੇਰ ਦੇ ਨਾਲ ਇੱਕ ਮਨੁੱਖ ਦਾ ਮੁਕਾਬਲਾ ਕਰਾਓ, ਇਹਦੇ ਹੱਥ ਵਿੱਚ ਕੋਈ ਸ਼ਸਤਰ ਨਾ ਹੋਵੇ, ਇਹਦੇ ਕੋਲ ਜਾਲ ਨਾ ਹੋਵੇ, ਇਸ ਮਨੁੱਖ ਦਾ ਬਿਨਾਂ ਸ਼ਸਤਰ ਤੋਂ ਤੁਸੀਂ ਕਿਸੇ ਹਾਥੀ ਨਾਲ ਮੁਕਾਬਲਾ ਕਰਾਓ, ਇਹ ਤਾਂ ਗੱਲ ਦੂਰ ਦੀ। ਕਿਸੇ ਤਾਕਤਵਰ ਕੁੱਤੇ ਨਾਲ ਤੁਲਨਾ ਕਰਾ ਦਿਓ ਤੇ ਮਨੁੱਖ ਸਰੀਰਕ ਤੌਰ 'ਤੇ ਤਾਂ ਇੱਕ ਕੁੱਤੇ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ, ਇੱਕ ਸ਼ੇਰ ਦਾ ਮੁਕਾਬਲਾ ਨਹੀਂ ਕਰ ਸਕਦਾ। ਫਿਰ ਆਪਾਂ ਕਹਾਂਗੇ ਕਿ ਬੰਦੇ ਨੇ ਬੰਦੂਕ ਨਾਲ, ਜਾਲ ਨਾਲ, ਜਾਂ ਇਹਨੇ ਕਿਸੇ ਹੋਰ ਸ਼ਸਤਰ ਨਾਲ ਹਾਥੀ ਨੂੰ, ਸ਼ੇਰ ਨੂੰ, ਕੁੱਤੇ ਨੂੰ ਆਪਣੇ ਅਧੀਨ ਕੀਤਾ ਹੈ। ਤੇ ਧਿਆਨ ਰੱਖਣਾ, ਜਦੋਂ ਮਨੁੱਖ ਸ਼ੇਰ ਨੂੰ ਜਾਲ ਵਿੱਚ ਪਾਉਂਦਾ ਹੈ
ਉੱਥੇ ਬੰਦੇ ਦੇ ਸਰੀਰ ਦੀ ਤਾਕਤ ਨਹੀਂ ਕੰਮ ਕਰਦੀ, ਜੋ ਮਾਲਕ ਨੇ ਇਹਨੂੰ ਅਕਲ ਦਿੱਤੀ ਹੈ, ਆਪਣੀ ਅਕਲ ਨਾਲ ਜੁਗਤ ਨਾਲ ਇਹਨੇ ਜਾਲ ਨੂੰ ਬੁਣਿਆ ਤੇ ਉਸੇ ਜਾਲ ਨਾਲ ਇਹਨੇ ਸ਼ੇਰ ਨੂੰ ਆਪਣਾ ਗੁਲਾਮ ਬਣਾ ਲਿਆ। ਉੱਥੇ ਸਰੀਰ ਨਹੀਂ, ਇਹਨੂੰ ਵਾਹਿਗੁਰੂ ਨੇ ਇੱਕ ਅਕਲ ਦਿੱਤੀ। ਤਨ ਕਰਕੇ ਤਾਕਤਵਰ ਨਹੀਂ ਮਨੁੱਖ, ਤੇ ਦੂਸਰੀ ਉਦਾਹਰਨ, ਤਨ ਕਰਕੇ ਇਹ ਸੁੰਦਰ ਵੀ ਨਹੀਂ। ਕਈ ਵਾਰੀ ਸੋਚੀਦਾ ਕਈ ਪੰਛੀ ਐਸੇ ਨੇ ਜਿਨ੍ਹਾਂ ਦੇ ਖੰਭ ਇੰਨੇ ਪਿਆਰੇ ਨੇ, ਉਹਨਾਂ ਵਿੱਚ ਮਾਲਕ ਨੇ ਰੰਗ ਇੰਨੇ ਕਮਾਲ ਦਾ ਭਰਿਆ, ਭਾਵੇਂ ਉਹ ਧੁੱਪ ਵਿੱਚ ਤੁਰੇ ਫਿਰਨ ਤਾਂ ਵੀ ਉਹ ਰੰਗ ਉਤਰਦਾ ਨਹੀਂ, ਜੇ ਬਰਸਾਤ ਵਿੱਚ ਰਹਿਣ ਤਾਂ ਵੀ ਰੰਗ ਉਤਰਦਾ ਨਹੀਂ। ਤੇ ਯਾਦ ਰੱਖਣਾ, ਉਹਨਾਂ ਨੂੰ ਕੋਈ ਇਸ਼ਨਾਨ ਵੀ ਨਹੀਂ ਕਰਾਉਂਦਾ। ਆ ਮੋਰ ਨੂੰ ਕਿਸੇ ਨੇ ਪਕੜ ਕੇ ਰੋਜ਼ ਇਸ਼ਨਾਨ ਕਰਾਇਆ, ਪਰ ਜਦੋਂ ਵੀ ਤੱਕੋਗੇ ਉਹਦੇ ਖੰਭਾਂ ਨੂੰ ਦੇਖ ਕੇ ਮਨ ਵਿੱਚ ਬੜਾ ਖਿੱਚ ਤੇ ਉਤਸ਼ਾਹ ਪੈਦਾ ਹੁੰਦਾ। ਉਹ ਬਗੈਰ ਇਸ਼ਨਾਨ ਤੋਂ ਵੀ ਉਹਦਾ ਤਨ ਸੋਹਣਾ ਲੱਗਦਾ ਹੈ। ਪਰ ਆਹ ਜਿਹੜਾ ਸਰਦਾਰ ਹੈ 84 ਦਾ, ਜੇ 24 ਘੰਟਿਆਂ ਵਿੱਚ ਇਹ ਇੱਕ ਵਾਰੀ ਇਸ਼ਨਾਨ ਨਾ ਕਰੇ ਤੇ ਇਹਦੇ ਤਨ ਦੀ ਚਮੜੀ ਵਿੱਚੋਂ ਬਦਬੋ ਆਉਣ ਲੱਗ ਪੈਂਦੀ, ਇਹਦੇ ਨੇੜੇ ਬੈਠਣ ਨੂੰ ਚਿੱਤ ਨਹੀਂ ਕਰਦਾ। ਇਹਦਾ ਮਤਲਬ ਸਾਹਿਬ ਕਹਿ ਰਹੇ ਨੇ ਕਿ ਯਾਦ ਰੱਖੀ ਕਿ ਤਨ ਕਰਕੇ ਤੂੰ ਸੋਹਣਾ ਨਹੀਂ, ਸਰੀਰ ਕਰਕੇ ਤੇਰੇ ਕੋਲ ਬਲ ਨਹੀਂ, ਮਾਲਕ ਨੇ ਤੈਨੂੰ ਅਕਲ ਦਿੱਤੀ ਹੈ। ਇੱਥੇ ਹਜ਼ੂਰ ਨੇ ਸ਼ਬਦ ਵਰਤਿਆ, ਜਿਸ ਮਨੁੱਖ ਅੰਦਰ ਭਗਤੀ ਨਹੀਂ ਉਹ ਇਸ ਤਰ੍ਹਾਂ ਜਿਵੇਂ ਸੂਰ ਤੇ ਕੂਕਰ ਦਾ ਤੰਗ। ਗੁਰੂ ਅਰਜਨ ਸਾਹਿਬ ਜੀ ਦਾ ਇੱਕ ਸ਼ਲੋਕ ਸੰਸਕ੍ਰਿਤੀ ਵਿੱਚ ਆਪਾਂ ਵਿਚਾਰਿਆ ਸੀ, ਹਜ਼ੂਰ ਨੇ ਪ੍ਰਮਾਣ ਦਿੱਤਾ ਸੀ, ਗੁਰਮੰਤਰ ਕਿਣਕਿਆ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟਣਾ। ਜਿਸ ਮਨੁੱਖ ਨੇ ਗੁਰੂ ਦਾ ਮੰਤਰ ਨਹੀਂ ਲਿਆ, ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਗੁਰੂ ਘਰ ਆ ਰਿਹਾ, ਜਿਹਦੇ ਵਿੱਚ ਗੁਰੂ ਲਈ ਸ਼ਰਧਾ ਹੈ, ਜਿਹੜਾ ਗੁਰੂ ਲਈ ਆਪਣੇ ਮਨ ਵਿੱਚ ਟਿਕਾ ਰੱਖ ਕੇ ਜੁੜਦਾ ਪਿਆ, ਇਹਦਾ ਮਤਲਬ ਹੈ ਜਿਹਨੂੰ ਆਪਣੇ ਗੁਰੂ ਦੇ ਮੰਤਰ ਉੱਤੇ ਯਕੀਨ ਹੀ ਕੋਈ ਨਹੀਂ। ਜਿਹੜਾ ਇਹ ਕਹਿ ਰਿਹਾ ਕਿ ਗੁਰੂ ਮੰਤਰ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਹੈ, ਸਾਹਿਬ ਕਹਿ ਰਹੇ ਨੇ ਨਹੀਂ, ਗੁਰਮੰਤਰ ਗਿਣਤ ਹੈ ਜੋ ਪ੍ਰਾਣੀ ਸਰਗੰਤ ਜਨਮ ਭ੍ਰਸ਼ਟ ਹੈ। ਤੇ ਅੱਗੇ ਸਾਹਿਬ ਕਹਿੰਦੇ ਨੇ ਕੂਕਰ ਹੈ ਗਰਤ ਬਹਿ। ਤਿੰਨ ਸ਼ਬਦ ਪਹਿਲਾਂ ਵਰਤੇ, ਉਹ ਕੂਕਰ ਦੀ ਤਰ੍ਹਾਂ, ਕੂਕਰ ਹੈ ਦਰ ਤੇ ਸੂਰ ਦੀ ਤਰ੍ਹਾਂ, ਗਰਦ ਹੈ ਉਹ ਗਧੇ ਦੀ ਤਰ੍ਹਾਂ, ਸ਼ਾਇਦ ਕਹਿੰਦੇ ਨੇ ਕਾਕਾ ਹੈ ਤਾਂ ਦੀ ਤਰ੍ਹਾਂ, ਸਰਪ ਮੈਂ ਸੱਪ ਦੀ ਤਰ੍ਹਾਂ, ਤੁਲ ਖਲੈ ਖਲੈ ਦਰ ਤੇ ਮੂਰਖ। ਕਹਿੰਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਭਗਤੀ ਨੇ ਤੇ ਉਹਦੀ ਤੁਲਨਾ ਇਹਨਾਂ ਦੇ ਨਾਲ ਆਪਾਂ ਕਰ ਸਕਦੇ। ਹਜ਼ੂਰ ਨੇ ਕੁਝ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ। ਫਿਰ ਮੈਂ ਇਸੇ ਸ਼ਲੋਕ ਦੀ ਅਜੇ ਵਿਚਾਰ ਕਰ ਰਿਹਾ ਕਿ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਹਜ਼ੂਰ ਦਾ ਇੱਕ ਬਚਨ ਆਉਂਦਾ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ, ਮੇਰੇ ਮਾਲਕ ਤੂੰ ਮਿਲ ਨਾਮ ਦੀ ਦਾਤ ਦੇ। ਤੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਤ੍ਰਿਗ ਤ੍ਰਿਗ ਅਸਨੇ ਹੋ। ਤੇ ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੋ ਪੈਰ ਹੈ ਖਾਏ, ਜਿਹੜਾ ਨਾਮ ਜਪਦਾ ਨਹੀਂ ਤਨ ਤੇ ਸੁੰਦਰ ਬਸਤਰ ਵੀ ਪਾਉਂਦਾ, ਨਾਮ ਜਪਦਾ ਨਹੀਂ 36 ਪ੍ਰਕਾਰ ਦੇ ਭੋਜਨ ਵੀ ਸਕਦਾ। ਮੈਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਟੇਕ ਲੈ ਕੇ ਅਰਥ ਕਰ ਰਿਹਾ, ਕਿਉਂਕਿ ਸ਼ਲੋਕ ਆਇਆ ਤੇ ਗੁਰੂ ਦੀ ਗੱਲ ਲੁਕਾਉਣਾ ਇਹ ਬੜਾ ਵੱਡਾ ਪਾਪ ਹੁੰਦਾ ਜੀ। ਜਿਹੜਾ ਬੰਦਾ ਆਪਣੇ ਸਤਿਗੁਰੂ ਦੀ ਗੱਲ ਨੂੰ ਕੇਵਲ ਇਸ ਕਰਕੇ ਲੁਕਾ ਲੈ ਕਿ ਲੋਕ ਕੀ ਕਹਿਣਗੇ, ਉਹਨੂੰ ਨਾ ਇੱਥੇ ਕਦੀ ਚੈਨ ਤੇ ਨਾ ਰੱਬ ਦੇ ਘਰ ਕਦੀ ਚੈਨ। ਨਾਲੇ ਗੁਰੂ ਦੀ ਗੱਲ ਕੋਈ ਬਣਾਉਤੀ ਨਹੀਂ, ਸਤਿਗੁਰੂ ਦਵੈਤ ਨਹੀਂ ਰੱਖਦੇ, ਗੁਰੂ ਨਿਰਵੈਰ ਏ, ਪਰ ਅਸਲੀਅਤ ਤਾਂ ਕਹਿਣੀ ਪਏਗੀ। ਸਾਹਿਬ ਕਹਿ ਰਹੇ ਨੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਤ੍ਰਿਗ ਤ੍ਰਿਗ ਸਨੇਹੋ, ਨਾਮ ਬਿਨਾਂ ਜੋ ਪੈਰ ਹੈ ਖਾਏ। ਤੇ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ, ਕਹਿਣ ਲੱਗੇ ਜੂ ਕੂਕਰ ਜੂਠਨ ਮੈਂ ਪਾਏ, ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ। ਨਾ ਬਿਨਾਂ ਜੋ ਪੈਰ ਹੈ ਖਾਏ, ਜੂ ਕੂਕਰ ਜੂਠਨ ਮੈਂ ਪਾਏ। ਅੱਗੇ ਸਾਹਿਬ ਕਹਿੰਦੇ ਨੇ ਨਾਮ ਬਿਨਾਂ ਜੇਤਾ ਵਿਵਹਾਰ, ਨਾਮ ਤੋਂ ਬਿਨਾਂ ਜਿੰਨੇ ਵੀ ਤੂੰ ਕੰਮ ਕਰਨਾ ਤੇਰੇ ਇਸ ਤਰ੍ਹਾਂ ਤਨ ਦੇ ਬਸਤਰ ਨੇ ਕਿ ਜਿਵੇਂ ਕੋਈ ਮੁਰਦਾ ਪਿਆ ਹੋਵੇ ਉਹਦੇ ਉੱਤੇ ਤੁਸੀਂ ਰੇਸ਼ਮੀ ਕੱਪੜੇ ਪਾ ਦਿਓ, ਕੀਮਤੀ ਤੋਂ ਕੀਮਤੀ ਬਸਤਰ ਉਹਦੇ ਤਨ ਤੇ ਪਾ ਦਿਓ। ਸਾਹਿਬ ਕਹਿਣ ਲੱਗੇ ਉਸ ਮੁਰਦੇ ਨੂੰ ਕੋਈ ਫਰਕ ਨਹੀਂ ਪੈਣਾ, ਜਿਵੇਂ ਮੁਰਦੇ ਨੂੰ ਕੀਮਤੀ ਕੱਪੜੇ ਦੀ ਕੋਈ ਸਾਰ ਨਹੀਂ, ਜੇ ਬੰਦਗੀ ਵੀ ਕਰਦਾ ਤੇਰੇ ਤਨ ਦਾ ਸ਼ਿੰਗਾਰ ਵੀ ਮੁਰਦੇ ਦਾ ਸ਼ਿੰਗਾਰ। ਨਾ ਬਿਨਾਂ ਜੋ ਪਹਿਰੇ ਖਾਏ, ਜੋ ਕੂਕਰ ਜੂਠਨ ਮੈਂ ਪਾਏ, ਨਾ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ। ਹਜ਼ੂਰ ਅੱਜ ਕਹਿ ਰਹੇ ਨੇ ਏਕ ਭਗਤ ਭਗਵਾਨ
ਜੇ ਪ੍ਰਾਣੀ ਕਹਿਣਾ ਹੈ ਮਨ ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਮਾਲਕ ਨੇ ਤੈਨੂੰ ਸੂਝ ਦਿੱਤੀ ਹੈ ਆ ਤੁਲਸੀ ਦੇ ਨਾ ਰਚਨਾ ਮੈਂ ਪੜ੍ਹੀ ਤੇ ਉਹਦੇ ਵਿੱਚ ਇੱਕ ਬੜਾ ਪਿਆਰਾ ਬਚਨ ਆਇਆ ਭਾਵੇਂ ਕਈ ਹਿੰਦੂ ਸ਼ਾਸਤਰਾਂ ਦੀਆਂ ਉਦਾਹਰਨਾਂ ਐਸੀਆਂ ਨੇ ਉਹਨਾਂ ਨੇ ਨਾ ਪਾਤਰ ਸਿਰਜ ਸਿਰਜ ਕੇ ਗੱਲ ਕੀਤੀ ਕਿਸੇ ਗੱਲ ਨੂੰ ਸਮਝਾਉਣ ਲਈ ਤੁਲਸੀ ਇੱਕ ਦਿਨ ਗਾਉਂਦਾ ਜਾ ਰਿਹਾ ਸੀ ਬੜੇ ਭਾਗ ਮਾਨਕ ਤਨ ਪਾਵਾ ਬੜੇ ਭਾਗ ਮਾਨਕ ਤਨ ਪਾਵਾ ਤੇ ਲਿਖਣ ਵਾਲਾ ਲਿਖਦਾ ਇੰਨੀ ਦੇਰ ਨੂੰ ਸ਼ੇਰ ਨੇ ਘੇਰ ਲਿਆ ਕਹਿਣ ਲੱਗਾ ਬੜੇ ਉੱਚੀ ਉੱਚੀ ਫੂਕਣਾ ਪਿਆ ਬੜੇ ਭਾਗ ਮਾਨਕ ਤਨ ਪਾਵਾ ਆ ਗਾ ਮੇਰੇ ਨਾਲ ਮੇਰੇ ਇੱਕ ਪੰਜੇ ਦਾ ਮੁਕਾਬਲਾ ਤੂੰ ਕਰ ਸਕਣਾ ਹੈ ਕਹਿੰਦੇ ਨੇ ਇੰਨੀ ਦੇਰ ਨੂੰ ਹਾਥੀ ਆਇਆ ਕਹਿੰਦਾ ਤੁਲਸੀ ਤੂੰ ਆਪਣੇ ਤਨ ਦੀ ਮਹਿਮਾ ਕਰਨਾ ਆ ਮੇਰੇ ਸਾਹਮਣੇ ਕਹਿਣ ਲੱਗੇ ਇੰਨੀ ਦੇਰ ਨੂੰ ਚੀਤਾ ਆਇਆ ਉਹਨੇ ਕਿਹਾ ਮੇਰੇ ਸਾਹਮਣੇ ਆ ਇੰਨੀ ਦੇਰ ਨੂੰ ਪਸ਼ੂ ਆਇਆ ਕਹਿਣ ਲੱਗਾ ਤੁਲਸੀ ਤੂੰ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ ਮੈਂ ਸੁੱਕੇ ਕੱਖ ਖਾ ਕੇ ਬੰਦੇ ਨੂੰ ਅੰਮ੍ਰਿਤ ਵਰਗਾ ਦੁੱਧ ਦੇਨੀ ਆ ਤੇਰੇ ਪੱਲੇ ਕੀ ਗੋਣੀ ਤੁਲਸੀ ਚੁੱਪ ਕਰ ਗਿਆ ਕਹਿਣ ਲੱਗੇ ਤੂੰ ਕਿਵੇਂ ਕਹਿੰਦਾ ਬੜੇ ਭਾਗ ਮਾਨਕ ਤਨ ਪਾਵਾ ਉਹਨੇ ਇੱਕੋ ਗੱਲ ਕੀ ਕਹਿੰਦਾ ਮੈਂ ਮੁਕਾਬਲਾ ਤੇ ਨਹੀਂ ਕਰ ਸਕਦਾ ਉਹ ਬੈਠ ਕੇ ਫਿਰ ਸਿਮਰਨ ਕਰੀਏ ਆਓ ਮਾਲਕ ਦੇ ਗੁਣ ਗਾਈਏ ਸਾਰੇ ਨੀਵੀ ਪਾ ਕੇ ਚਲੇ ਗਏ ਕਹਿਣ ਲੱਗੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਬੜੇ ਭਾਗ ਮਾਨਕ ਤਨ ਪਾਵਾ ਬੜੇ ਤੇਰੇ ਭਾਗ ਚੰਗੇ ਨੇ ਤੈਨੂੰ ਮਾਲਕ ਨੇ ਬੰਦਗੀ ਦੀ ਸੂਝ ਦਿੱਤੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੁੰਦਾ ਕਬੀਰ ਸਾਹਿਬ ਦਾ ਜੇ ਭਗਤੀ ਨਹੀਂ ਫਿਰ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਮਨੁੱਖ ਤੇਰੀਆਂ ਦੋ ਲੱਤਾਂ ਨੇ ਇੱਕ ਬਲਦ ਦੀਆਂ ਚਾਰ ਨੇ ਉਦਾਹਰਨ ਬੜੇ ਕਮਾਲ ਦੀ ਦਿੱਤੀ ਭਾਵੇਂ ਭਗਤ ਮਾਲ ਦੇ ਕਈ ਵਿਦਵਾਨ ਇਸ ਘਟਨਾ ਨੂੰ ਖਿੱਚ ਕੇ ਨਾ ਉਹ ਇਸ ਸੇਠ ਵਾਲੇ ਪਾਸੇ ਲੈ ਜਾਂਦੇ ਨੇ ਕਬੀਰ ਨੇ ਸੇਠ ਨੂੰ ਕਿਹਾ ਅਗਲੇ ਜਨਮ ਵਿੱਚ ਉਹ ਬਲਦ ਬਣ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਗਤ ਸਾਹਿਬ ਜਿਹੜੇ ਨੇ ਉਹ ਅੰਤਰਗਾਮੀ ਨੇ ਪਰ ਇੱਕ ਗੱਲ ਚੇਤੇ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਕਤੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੁਗੋ ਜੁਗ ਅਚਾਲੇ ਤੇ ਕਈ ਵਾਰੀ ਮਨੁਕਲਪਿਤ ਗਥਾਵਾਂ ਕੇਵਲ ਵਕਤ ਤੱਕ ਸੀਮਤ ਰਹਿੰਦੀਆਂ ਨੇ ਉਹਨਾਂ ਗਥਾਵਾਂ ਵਿੱਚੋਂ ਬਹੁਤ ਲੰਬੇਰੇ ਸਮੇਂ ਲਈ ਕੋਈ ਚੰਗੀ ਉਦਾਹਰਨ ਜਾਂ ਚੰਗੀ ਸਿੱਖਿਆ ਨਹੀਂ ਮਿਲਦੀ ਇੱਥੇ ਭਗਤ ਸਾਹਿਬ ਕਹਿ ਰਹੇ ਨੇ ਤੇਰੇ ਤਨ ਨਾਲੋਂ ਇੱਕ ਪਸ਼ੂ ਦੇ ਤਨ ਵੱਲ ਤੱਕ ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਪਰ ਦੇਖ ਉਹਦੇ ਚਾਰ ਪੈਰ ਨੇ ਦੋ ਸਿੰਘ ਨੇ ਉਹਦੇ ਮੁੱਖ ਵਿੱਚ ਜ਼ਬਾਨ ਹੈ ਪਰ ਗੁੰਗਾ ਸੱਜਣਾ ਤੈਨੂੰ ਭੁੱਖ ਲੱਗੇ ਤੂੰ ਆਵਾਜ਼ ਦੇ ਕੇ ਕਹਿੰਦਾ ਮੈਨੂੰ ਰੋਟੀ ਦਿਓ ਤੈਨੂੰ ਪਿਆਸ ਲੱਗੇ ਤੂੰ ਪਾਣੀ ਮੰਗ ਸਕਣਾ ਤੈਨੂੰ ਰੋਗ ਲੱਗੇ ਤੂੰ ਬੋਲ ਕੇ ਕਹਿੰਦਾ ਮੈਂ ਰੋਗੀ ਹੈ ਪਰ ਇੱਕ ਪਸ਼ੂ ਪਿਆਸਾ ਮਰ ਜਾਏਗਾ ਪਰ ਕਦੀ ਏਡੀ ਲੰਬੇਰੀ ਜੀਭ ਨਾਲ ਮਾਲਕ ਨੂੰ ਬੋਲ ਕੇ ਕਹਿ ਨਹੀਂ ਸਕਦਾ ਮੇਰੀ ਪਿਆਸ ਨੂੰ ਦੂਰ ਕਰ ਦੇ ਭੁੱਖਾ ਮਰ ਜਾਏਗਾ ਪਰ ਕਹਿ ਨਹੀਂ ਸਕਦਾ ਸੱਜਣਾ ਚਾਰ ਪਾਮ ਦੋ ਸਿੰਘ ਗੁੰਗ ਮੁੱਖ ਤਪ ਕੈਸੇ ਗੁਣ ਗਈ ਹੈ ਉਠਤ ਬੈਠਤ ਸਿੰਘਾ ਪਰ ਹੈ ਤੈਨੂੰ ਬਹਿੰਦਿਆਂ ਉੱਠਦਿਆਂ ਸੋਟੇ ਪੈਣਗੇ ਸਭ ਕਤ ਮੂੜ ਲੁਕਈ ਹੈ ਕਦੀ ਮੁੱਖ ਨੂੰ ਲੁਕਾ ਸਕੇਗਾ ਅਗਲੀ ਉਹਨਾਂ ਨੇ ਉਦਾਹਰਨ ਦਿੱਤੀ ਹਰ ਦਿਨ ਬੈਲ ਬਿਰਾਨੇ ਹੋਈ ਹੈ ਹੁਣ ਇਹ ਸ਼ਬਦ ਆਇਆ ਨਾ ਬਿਰਾਨਾ ਇਹਦਾ ਅਰਥ ਅਸੀਂ ਅਖਰੀ ਅਰਥ ਇਹੀ ਕਰਾਂਗੇ ਬੇਗਾਨੇ ਤੇ ਜੇ ਕੋਈ ਪੈ ਵੀ ਇਹਦਾ ਭਾਵ ਕੀ ਹੈ ਹਰ ਦਿਨ ਬੈਲ ਬਿਰਾਨੇ ਹੋਈ ਹੈ ਸਾਟੇ ਨਾਕਨ ਟੂਟੇ ਕਾਂਗਨ ਕੌਡੂ ਕੋ ਭੁੱਸ ਖਈ ਹੈ ਕਿ ਤੇਰੇ ਗਲਾ ਜਿਹੜਾ ਇੱਕ ਕੰਧਾ ਧੌਣ ਗਰਦਨ ਇਹ ਵੀ ਜ਼ਖਮੀ ਹੋਵੇਗੀ ਨੱਕ ਵੀ ਪਾਟਿਆ ਹੋਵੇਗਾ ਪਰ ਬਗਾਨੇ ਦਾ ਅਰਥ ਕੀ ਹੈ ਹਰ ਦਿਨ ਬੈਨ ਬਿਰਾਨੇ ਹੋਈ ਹੈ ਜਿਨ੍ਹਾਂ ਗੁਰਮੁਖਾਂ ਨੇ ਪਿੰਡਾਂ ਵਿੱਚ ਜ਼ਿਮੀਂਦਾਰਾ ਕਰਕੇ ਤੱਕੇ ਹੈ ਚਲੋ ਹੁਣ ਤਾਂ ਟਰੈਕਟਰ ਬਣ ਗਏ ਹਰ ਘਰ ਦੇ ਅੰਦਰ ਸਹੂਲਤੇ ਪੁਰਾਤਨ ਸਮੇਂ ਨਾ ਜਦੋਂ ਕਿਸੇ ਦੀ ਪੈਲੀ ਬੱਤਰ ਆਉਣੀ ਕਿਉਂਕਿ ਇਸ ਘਟਨਾ ਦੀ ਸਾਨੂੰ ਇਹਦੀ ਵਿਆਖਿਆ ਕਰ ਲਈ ਪੁਰਾਤਨਤਾ ਵੱਲ ਜਾਣਾ ਪੈਣਾ ਜਦੋਂ ਕਿਸੇ ਦਾ ਖੇਤ ਬੱਤਰ ਆਉਣਾ ਜਾਂ ਕਿਸੇ ਨੇ ਝੋਨੇ ਤੋਂ ਪਹਿਲਾਂ ਕੱਦੂ ਕਰਨਾ ਉਹਨਾਂ ਇੱਕ ਗੱਲ ਕਹਿਣੀ ਵੀ ਅੱਜ ਖੇਤ ਆਪਣੇ ਦੋ ਤਿੰਨ ਖੇਤ ਇਕੱਠੇ ਬੱਤਰ ਆ ਗਏ ਨੇ ਤੇ ਇੰਜ ਕਰੋ ਆਪਣੀ ਜੋਗ ਨਾਲ ਸਰਨਾ ਨਹੀਂ ਆਪਣੇ ਗੁਆਂਢੀਆਂ ਦੇ ਬਲਦ ਵੀ ਮੰਗ ਲਈ ਉਹਨਾਂ ਨੇ ਫਿਰ ਜੋਗ ਮੰਗ ਵੀ ਲੈਣੇ ਬਲਦ ਨਾਲ ਹਲ ਜੋੜਨਾ ਜਦੋਂ ਤੇ ਇੱਕ ਗੱਲ ਕਹਿਣੀ ਵੀ ਇੱਕ ਕੰਮ ਕਰੋ ਗੁਆਂਢੀ ਦੇ ਬਲਦ ਨੂੰ ਸਾਰਾ ਦਿਨ ਖੇਤ ਵਿੱਚ ਵਾਹਣਾ ਪਰ ਸੁੱਕੀ ਤੂੜੀ ਸਾਹਮਣੇ ਪਾ ਦੇਣੀ ਚਲੋ ਕੋਈ ਗੱਲ ਨਹੀਂ ਸ਼ਾਮ ਨੂੰ ਮਾਲਕ ਦੇ ਘਰ ਨੇ ਤੁਰ ਜਾਣਾ ਇਹਦੇ ਤੋਂ ਹਲ ਨਾਲ ਜਿੰਨਾ ਕੰਮ ਲੈ ਸਕਦੇ ਹੋ ਕੰਮ ਲਵੋ ਇਹਨੂੰ ਦਾਣਾ ਪਾਉਣ ਦੀ ਲੋੜ ਨਹੀਂ ਆਪਾਂ ਤੇ ਮੰਗਵਾ ਹੀ ਲਿਆਏ ਨਾ ਕਬੀਰ ਸਾਹਿਬ ਕਹਿੰਦੇ ਸੱਜਣਾ ਜਿਵੇਂ ਮੰਗਵੇਂ ਬਦਲ ਬਲਦ ਦੇ ਦੁੱਖ ਸੁੱਖ ਨੂੰ ਕੋਈ ਨਹੀਂ ਜਾਣਦਾ ਇਸੇ ਤਰ੍ਹਾਂ ਯਾਦ ਰੱਖੀ ਰੱਬ ਦੇ ਨਾਮ ਤੋਂ ਬਿਨਾਂ ਜਿਵੇਂ ਬੇਗਾਨੇ ਬਲਦ ਨੂੰ ਠੋਕਰਾ ਮਾਰਦੇ ਨੇ ਇਸੇ ਤਰ੍ਹਾਂ ਕਿਤੇ ਤੈਨੂੰ ਠੋਕਰਾ ਨਾ ਪੈ ਹਰ ਦਿਨ ਬੈਲ ਬਰਾਨੇ ਹੋਈ ਹੈ ਸਾਟੇ ਨਾਤਨ ਟੂਟੇ ਕਾਦਲ ਕੋਦੂ ਕੁਛ ਪੁਸਖਈ ਹੈ ਫਿਰ ਇੱਕ ਕੰਮ ਅਗਲਾ ਹੋਰ ਵੀ ਹੁੰਦਾ ਸਾਰੋ ਦਿਲ ਦੌਲਤ ਬਨ ਮਹੀਆ ਹੁਣ ਅਗਲੀ ਗੱਲ ਉਹਨਾਂ ਨੇ ਕਹੀ ਕਿ ਮੇਰੇ ਸਾਰਾ ਦਿਨ ਬਲਦ ਜੰਗਲ ਵਿੱਚ ਘੁੰਮਦਾ ਹੈ
अजूना पेट अधई है पर ओदा पेट रज्या नहीं। जे पुछिए भी मालिक दे दर किते होने जंगल विच किवें चला गया, ते जदों बलद बुढ़ा हो जांदा सी ना ते जिमीदार कहिंदा सी हुण इहनूं खुरली ते बन्नण दी लोड़ नहीं, इहदे गल चों रस्ता कढो जंगल वल छड्ड दिओ, आप ही चुण के पेट भरदा रहेगा। ते कबीर साहिब कहिंदे ने ओहदे दंद घट चुके ने, दंद निकल चुके ने, बेचारा सारा दिन जमीन ते मूंह मारदा है पर दंद ना होण करके कुछ मूंह विच पैंदा नहीं, ते सारा दिन बाचियां थक जांदियां ने पर पेट नहीं उभर। सारो दिन दौलत बन मैया अजू ना पेट अघई है, अंदर रजदा नहीं। ते गुरु तेग बहादुर जी कहिंदे ने मना दे किते ए दिन फिर ना वेखने पै जान, एक भगत भगवान जे प्राणी कै नाहे मन, जैसे सूकर स्वान।

ਹਜ਼ੂਰ ਕਹਿੰਦੇ ਨੇ ਬੰਦਾ ਜਿਹੜਾ ਉਹ 84 ਦਾ ਸਰਦਾਰ ਬਣ ਕੇ ਵੀ ਸਮਾਜ ਵਿੱਚ ਕਈ ਵਾਰੀ ਗੰਦ ਪਾਉਂਦਾ, ਪਰ ਸੂਰ ਇਹੋ ਜਿਹਾ ਉਹ ਲੋਕਾਂ ਦੇ ਪਏ ਹੋਏ ਗੰਦ ਨੂੰ ਸਮੇਟ ਦਿੰਦਾ, ਤੇ ਜਦੋਂ ਉਹ ਕਿਤੇ ਸੂਰ ਗਲੀ ਵਿੱਚ ਨਾ ਲੰਘੇ ਤੇ ਲੋਕ ਕਹਿ ਦਿੰਦੇ ਨੇ ਸੂਰ ਨਹੀਂ ਨਿਕਲੇ ਤੇ ਗੰਦਗੀ ਸਾਫ ਨਹੀਂ ਹੋਈ। ਕਹਿਣ ਲੱਗੇ, ਉਹ ਸਾਖਤ ਬੰਦਿਆ, ਤੂੰ ਸਮਾਜ ਵਿੱਚ ਗੰਦ ਪਾਉਂਦਾ, ਤੇਰੀ ਮੌਤ ਤੋਂ ਬਾਅਦ ਕਿਸੇ ਨੇ ਨਾਂ ਨਹੀਂ ਲੈਣਾ, ਪਰ ਤੇਰੇ ਨਾਲੋਂ ਤਾਂ ਸੂਰ ਚੰਗਾ ਜਿਹੜਾ ਗੰਦ ਨੂੰ ਸਮੇਟਦਾ, ਜਿਹਨੂੰ ਲੋਕੀ ਯਾਦ ਤਾਂ ਕਰਦੇ ਨੇ। ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਹਿਣ ਲੱਗੇ, ਕਬੀਰ ਸਾਖਤ ਤੇ ਸ਼ੁਕਰ ਭਲਾ, ਆਛਾ ਰੱਖ ਹੈ ਗਾਉਂ, ਵਾਹਿਗੁਰੂ ਰੱਖ ਹੈ ਆਛਾ ਗਾਉਂ। ਸਾਖਤ ਬੱਪੜਾ ਮਰ ਗਿਆ, ਉਹ ਸਾਖਤ ਬੱਪੜਾ ਮਰ ਗਿਆ, ਕੋਈ ਨਾ ਲੈ ਹੈ ਨਾਉ। ਸਾਹਿਬ ਅੱਜ ਕਹਿ ਰਹੇ ਨੇ, ਇੱਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਜੈਸੇ ਸ਼ੁਕਰ ਸਵਾਨ ਨਾਨਕ ਮਾਨੋ ਭਾਏ ਤਨ। ਫਿਰ ਗੁਰੂ ਤੇਗ ਬਹਾਦਰ ਜੀ, ਸਾਨੂੰ ਡਰ ਲੱਗਦਾ ਹੈ, ਫਿਰ ਕਿਰਪਾ ਕਰਕੇ ਦੱਸੋ ਭਗਤੀ ਕਿਵੇਂ ਕਰੀਏ। ਕਹਿਣ ਲੱਗੇ, ਫਿਰ ਯਾਦ ਰੱਖ ਕਿ ਜਿਵੇਂ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਮੀ ਦਰ ਤੇ ਮਾਲਕ, ਜਿਵੇਂ ਮਾਲਕ ਦੇ ਘਰ ਨੂੰ ਗ੍ਰਹਿ ਦਰ ਤੇ ਘਰ, ਸਵਾਨ ਤਜਤ ਨੇ ਨਿਤ। ਹੁਣ ਕੁੱਤੇ ਦੀ ਉਦਾਹਰਨ ਬਦਲ ਗਈ, ਧਿਆਨ ਰੱਖਣਾ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨੇ ਨਿਤ। ਜਿਵੇਂ ਮਾਲਕ ਕੁੱਤੇ ਕੁੱਤੇ ਨੂੰ ਆਪਣੇ ਘਰ ਵਿੱਚ ਰੱਖਦਾ ਹੈ, ਤੇ ਕੁੱਤਾ ਕਦੀ ਮਾਲਕ ਦੇ ਦਰ ਨੂੰ ਨਹੀਂ ਛੱਡਦਾ। ਨਾਨਕ ਇਹ ਜਿਦਹਰ ਭਜੋ ਇੱਕ ਮਨ ਹੋਏ ਇੱਕ ਸਿੱਖ, ਉਸੇ ਤਰ੍ਹਾਂ ਤੂੰ ਵਫ਼ਾਦਾਰ ਬਣ ਕੇ ਆਪਣੇ ਮਾਲਕ ਦੇ ਦਰ ਤੇ ਬਹਿ ਜਾ। ਸਾਧ ਸੰਗਤ, ਕਈ ਵਾਰੀ ਨਾ ਹਜ਼ੂਰ ਦੀ ਬਾਣੀ ਪੜ੍ਹਦੇ ਹਾਂ, ਜਦੋਂ ਮਨ ਨੂੰ ਨਾਲ ਲੈ ਕੇ ਤੁਰੀਏ, ਵੱਖ ਨਾ ਕਰੀਏ ਬਾਣੀ ਤੋਂ। ਕੋਈ ਵੀ ਬਾਣੀ ਦਾ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਨਾ, ਗੁਰਮੁਖ ਪਿਆਰੇ ਭਾਈ ਵੀਰ ਸਿੰਘ ਇੱਕ ਗੱਲ ਕਹਿੰਦੇ ਸਨ, ਕਹਿੰਦੇ ਨੇ ਜਦੋਂ ਤੂੰ ਸ਼ਬਦ ਪੜ੍ਹੇ ਨਾ ਨਿਮਰਤਾ ਵਾਲੇ, ਜਿਵੇਂ ਹਜ਼ੂਰ ਦੇ ਅਸੀਂ ਬਚਨ ਪੜ੍ਹਦੇ ਹਾਂ, ਹਮ ਮੈਲੇ ਤੁਮ ਉਜਲ ਕਰਕੇ, ਜਾਂ ਪੜ੍ਹੇ ਕਾਮੀ ਕ੍ਰੋਧੀ ਚਾਤਰੀ ਬਾਜੀ ਗਰ ਬੇਕਾਮ, ਜਾਂ ਭਾਈ ਸਾਹਿਬ ਦੇ ਬਚਨ ਪੜ੍ਹੇ ਹੋਂ ਅਪਰਾਧੀ ਗੁਨਾਹਗਾਰ, ਇੱਕ ਗੱਲ ਪੜ੍ਹ ਕੇ ਚੇਤੇ ਰੱਖੀ ਵੀ ਇਹ ਤੇਰੇ ਗੁਰੂ ਨੇ ਤੈਨੂੰ ਹੀ ਕਿਹਾ ਕਿ ਇਹ ਮੇਰੇ ਵਿੱਚ ਔਗਣ ਨੇ। ਜਦੋਂ ਤੂੰ ਇੰਨੇ ਕੁ ਸ਼ਬਦ ਪੜ੍ਹ ਕੇ ਮਨ ਵਿੱਚ ਝਾਤੀ ਮਾਰੇਗਾ ਨਾ, ਸਤਿਗੁਰੂ ਤੂੰ ਨਿਰਵੈਰ ਹੈ, ਤੂੰ ਨਿਰਮਲ ਹੈ, ਤੇਰੇ ਵਿੱਚ ਤਾਂ ਕੋਈ ਦੋਸ਼ ਨਹੀਂ, ਪਰ ਜਿੰਨੇ ਤੂੰ ਔਗਣ ਗਿਣਾਏ ਨੇ ਸਾਰੇ ਔਗਣ ਮੇਰੇ ਵਿੱਚ ਹੀ। ਫਿਰ ਦੇਖੋ ਮਨ ਕਿਉਂ ਨਹੀਂ ਚੁੱਕੇਗਾ। ਖੈਰ ਮੈਂ ਅਰਜ਼ ਕਰ ਰਿਹਾ, ਸਾਹਿਬ ਨੇ ਕਿਹਾ, ਕਹਿਣ ਲੱਗੇ, ਇਸ ਤਰ੍ਹਾਂ ਭਗਤੀ ਕਰ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ। ਕਦੀ ਬਾਬਾ ਕਬੀਰ ਸਾਹਿਬ ਦਾ ਬਚਨ ਪੜ੍ਹੋ ਖਾਂ, ਇੱਕ ਪਾਸੇ ਤਾਂ ਕਹਿੰਦੇ ਨੇ ਰਾਮ ਕਬੀਰਾ ਏਕ ਪੈ ਹੈ ਕੋ ਨਾ ਸਕੈ ਪਛਾਣੀ, ਤੇ ਦੂਜੇ ਪਾਸੇ ਕਹਿਣ ਲੱਗੇ ਕਬੀਰ ਸਾਹਿਬ ਤੇਰੇ ਵਿੱਚ ਤੇ ਰੱਬ ਵਿੱਚ ਅੰਤਰ ਨਹੀਂ। ਫਿਰ ਕਹਿਣ ਲੱਗੇ ਮੈਂ ਹਉਮੈ ਵਿੱਚ ਨਹੀਂ ਕਹਿੰਦਾ, ਅਸਲ ਵਿੱਚ ਰੱਬ ਬੜਾ ਵਾਹਿਗੁਰੂ ਬੜਾ ਬੇਅੰਤੇ, ਕਬੀਰ ਤਾਂ ਆਪਣੇ ਮਾਲਕ ਦੇ ਦਰ ਦਾ ਕੁੱਤਾ ਹੈ। ਕਹਿੰਦੇ ਨੇ ਮੇਰੇ ਮਾਲਕ ਨੇ ਆਪਣੇ ਹੁਕਮ ਦਾ ਪਟਾ ਮੇਰੇ ਗਲ ਵਿੱਚ ਪਾਇਆ ਹੈ, ਤੇ ਜਿੱਧਰ ਮੈਨੂੰ ਖਿੱਚ ਕੇ ਲਿਜਾਂਦਾ ਮੈਂ ਤਾਂ ਉੱਧਰ ਤੁਰਨਾ ਵਾਂ। ਉਹਨਾਂ ਨੇ ਜਦੋਂ ਇਸ ਭਗਤੀ ਦੀ ਮਿਸਾਲ ਦਿੱਤੀ ਕਿ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਨ ਤਖਤ ਨਹੀਂ ਨਿਤ, ਕਹਿਣ ਲੱਗੇ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਮੇਰਾ ਨਾਮ ਮੋਤੀ ਏ, ਗਲੇ ਹਮਾਰੇ ਜੇਵਰੀ ਜੇ ਠੀਕ ਹੈ ਤੈ ਜਾਊ। ਭਾਈ ਸਾਹਿਬ ਭਾਈ ਨੰਦ ਲਾਲ ਜਿਹੜੇ ਮਹਾਨ ਵਿਦਵਾਨ ਨੇ, ਭਾਈ ਨੰਦ ਲਾਲ ਦੀ ਰਚਨਾ ਪੜ੍ਹਨੇ ਆ ਨਾ, ਤੇ ਉਹਨਾਂ ਦੀ ਬਾਣੀ ਕਮਾਲ ਦੇ ਬਚਨ ਨੇ। ਉਹ ਜਦੋਂ ਕਲਗੀ ਵਾਲੇ ਦੀ ਮਹਿਮਾ ਕਰਦੇ ਨੇ, ਉਹਨਾਂ ਦੀ ਇੱਕ ਗਜ਼ਲ ਦਾ ਮੈਂ ਸ਼ੇਰ ਪੜ੍ਹਿਆ, ਤੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੂੰ ਜਿਹੜੇ ਵੀ ਲਿਬਾਸ ਵਿੱਚ ਆਵੇਗਾ ਨਾ, ਨੰਦ ਲਾਲ ਤੈਨੂੰ ਪਹਿਚਾਣ ਲਵੇਗਾ। ਕਿੰਨਾ ਸ਼ਰਧਾ ਨਾਲ ਭੱਜਿਆ ਭਿਜਾਏ, ਕਹਿੰਦਾ ਜੇ ਤੂੰ ਸੂਫੀਆਂ ਵਾਲਾ ਲਿਬਾਸ ਬਣਾ ਕੇ ਆਵੇ ਮੈਂ ਪਹਿਚਾਣ ਲਾਂਗਾ ਮੇਰਾ ਗੁਰੂ ਗੋਬਿੰਦ ਸਿੰਘ, ਜੇ ਤੂੰ ਸ਼ਰਾਈ ਬਣ ਜਾਏ ਸ਼ਰ੍ਹਾਂ ਦਾ ਪਾਬੰਦ ਰਹੇ ਮੈਂ ਤਾਂ ਵੀ ਤੈਨੂੰ ਪਹਿਚਾਣ ਲਾਂਗਾ ਮੇਰਾ ਗੁਰੂ ਏ, ਤੇ ਜੇ ਤੂੰ ਮਸਤਾਨਾ ਫਕੀਰ ਬਣ ਕੇ ਆਵੇ ਤੇ ਨੰਦ ਲਾਲ ਦੀ ਅੱਖ ਤਾਂ ਵੀ ਤੈਨੂੰ ਪਹਿਚਾਣ ਲਏ। ਉਹਨਾਂ ਦਾ ਇੱਕ ਬਚਨ ਹੁੰਦਾ, ਕਹਿੰਦੇ ਨੇ ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ ਵੱਧ, ਜੇ ਤੂੰ ਸੂਫੀ ਬਣ ਜਾਏ ਸ਼ਰਈ ਬਣ ਜਾਏ ਤੇ ਮਸਤਾਨਾ ਫਕੀਰ ਬਣ ਜਾਏ, ਰੰਗ ਹਾਏ ਮੁਖਤਲਿਫ ਮੁਖਤਲਿਫ ਦਰ ਤੇ ਵੱਖ ਵੱਖ ਰੰਗਾਂ ਵਿੱਚ ਆ ਜਾਏ। ਕਹਿਣ ਲੱਗੇ ਇਹ ਮੇਰੇ ਮਾਲਕ ਇਹ ਮੇਰੇ ਛਲੀਏ ਸੱਜਣ, ਤੂੰ ਤਾਂ ਛਲਣ ਦੀ ਕੋਸ਼ਿਸ਼ ਕਰਨਾ ਪਰ ਨਹੀਂ ਮੈਂ ਛਲੇ ਜਾਣਾ, ਕਿਉਂਕਿ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਦੂਜਾ ਦਿੱਤ ਨਹੀਂ ਕੋਈ। ਗਾਏ ਸੂਫੀ ਗਾਏ ਜ਼ਾਹਿਦ ਗਾਏ ਕਲੰਦਰ ਮੇਸ਼ ਵੱਧ, ਰੰਗ ਹਾਏ ਮੁਖਤਲਿਫ ਦਰਦ ਬੁੱਤੇ ਆਯਾਰ ਮਾਂ, ਹੈ ਮੇਰੇ ਮਿੱਤਰ ਹੈ ਮੇਰੇ ਦੋਸਤ ਤੇਰੀ ਤਸਵੀਰ ਨੂੰ ਮੈਂ ਪਹਿਚਾਣ ਲਾਂਗਾ। ਉਹਨਾਂ ਨੇ ਬੜੇ ਕਮਾਲ ਦੀ ਉਦਾਹਰਨ ਦਿੱਤੀ। ਉਹਨਾਂ ਦੀ ਜੀਵਨੀ ਵਿੱਚ ਵੀ ਇੱਕ ਘਟਨਾ ਹੁੰਦੀ ਹੈ, ਭਾਈ ਨੰਦ ਲਾਲ ਮਹਾਨ ਵਿਦਵਾਨ ਨੇ, ਕਿੰਨਾ ਮਾਣ ਮਿਲਿਆ ਭਾਈ ਨੰਦ ਲਾਲ ਤੈਨੂੰ,

ਸਿੱਖ ਐਸੇ ਨੇ ਜਿਨ੍ਹਾਂ ਨੂੰ ਸਤਿਗੁਰੂ ਦੇ ਦਰ ਤੇ ਗੁਰੂ ਬਰਾਬਰ ਪਦਵੀ ਮਿਲੀ ਜੇ। ਹੁਣ ਹਰਿਮੰਦਰ ਸਾਹਿਬ ਕੀਰਤਨ ਹੁੰਦਾ ਹੈ ਨਾ, ਤੇ ਜਿਹੜੇ ਗੁਰਮੁਖਾਂ ਨੂੰ ਗੁਰਮਤ ਦੀ ਮਰਿਆਦਾ ਤਾਂ ਪਤਾ ਹੈ। ਅੱਜ ਗੱਲ ਵੱਖਰੀ ਕਿ ਅਸੀਂ ਮਰਿਆਦਾ ਨੂੰ ਉਲੰਘ ਕੇ ਕਈ ਵਾਰੀ ਆਪਣੀਆਂ ਮਨ ਮਰਜ਼ੀਆਂ ਕਰ ਜਾਂਦੇ ਹਾਂ। ਹਰਿਮੰਦਰ ਸਾਹਿਬ ਅੰਦਰ ਜਾਓ, ਉੱਥੇ ਇੱਕ ਮਰਿਆਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਹੁੰਦਾ ਹੈ, ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਹੁੰਦਾ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਦੀਆਂ ਗਜ਼ਲਾਂ ਦਾ, ਭਾਈ ਨੰਦ ਲਾਲ ਜੀ ਬਾਣੀ ਦਾ ਕੀਰਤਨ ਹੁੰਦਾ ਹੈ, ਤੇ ਜਾਂ ਦਸਮ ਗ੍ਰੰਥ ਦੀ ਬਾਣੀ ਦਾ ਕੀਰਤਨ ਹੁੰਦਾ। ਇਸ ਤੋਂ ਇਲਾਵਾ ਹਰਿਮੰਦਰ ਸਾਹਿਬ ਵਿੱਚ ਕੋਈ ਹੋਰ ਤੁਕ ਪੜ੍ਹੀ ਨਹੀਂ ਜਾ ਸਕਦੀ। ਗੁਰਮਤ ਦਾ ਇੰਨਾ ਉੱਥੇ ਤਾਂ ਗੁਰੂ ਕਿਰਪਾ ਨਾਲ ਲੱਭਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿਹੜੀ ਆਇਤ ਸੀ ਜਿਸ ਆਇਤ ਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਅਜੇ ਤੀਕਰਾ ਸਮਝ ਨਹੀਂ ਪਈ, ਲੱਭਾ ਨਹੀਂ। ਜੇ ਕਿਸੇ ਨੂੰ ਲੱਭੇ ਤੇ ਜ਼ਰੂਰ ਦੱਸਿਓ ਕਿ ਉਹ ਕਿਹੜੀ ਆਇਤ ਸੀ ਜਿਹਦੇ ਅਰਥ ਭਾਈ ਨੰਦ ਲਾਲ ਨੇ ਕੀਤੇ। ਪਰ ਕਈ ਵਾਰੀ ਗੁਣ ਵੀ ਬੰਦੇ ਦੀ ਮੌਤ ਲੈ ਆਉਂਦਾ ਜੇ, ਧਿਆਨ ਰੱਖਣਾ, ਉਹਦਾ ਗੁਣ ਵੀ ਉਹਦਾ ਦੁਸ਼ਮਣ ਬਣ ਜਾਂਦਾ ਹੈ। ਵਿਦਵਾਨ ਹੈ ਤੇ ਜਦੋਂ ਦੇਖਿਆ ਕਿ ਇਹ ਹਿੰਦੂ ਹੈ, ਇੱਥੋਂ ਤੱਕ ਭਾਈ ਸਾਹਿਬ ਨੇ ਕੰਠੀ ਪਾਣੀ ਪ੍ਰਵਾਨ ਨਹੀਂ ਸੀ ਕੀਤੀ। ਭਾਈ ਸਾਹਿਬ ਭਾਈ ਨੰਦ ਲਾਲ ਸਿੱਖੀ ਵੱਲ ਕਿਵੇਂ ਜੁੜੇ ਸਨ? ਇਹਨਾਂ ਦੀ ਘਰਵਾਲੀ ਇੰਨੀ ਕੁ ਗੁਰੂ ਪ੍ਰੇਮਣ ਸੀ, ਇੰਨੀ ਕੁ ਬਾਣੀ ਵਿੱਚ ਰੰਗੀ ਸੀ, ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੀ ਸੀ ਤੇ ਭਾਈ ਨੰਦ ਲਾਲ ਨੂੰ ਮੰਜਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸੂਲਾਂ ਦੀ ਸੇਜ ਹੋ। ਉਹ ਬਾਣੀ ਪੜ੍ਹਦੀ ਸੀ, ਕੋਲ ਬਹਿੰਦਾ ਸੀ, ਉਹਨੂੰ ਲਾਗ ਲੱਗ ਗਈ। ਖੈਰ ਮੈਂ ਇਸ ਸ਼ਬਦ ਵੱਲ ਆਵਾਂ, ਇਸ ਤਰ੍ਹਾਂ ਬਹਿ ਜਾ ਗੁਰੂ ਦੇ ਦਰ ਤੇ ਜਿਵੇਂ ਗੁਰੂ ਦਰ ਤੇ ਕੁੱਤਾ ਬੈਠਾ। ਭਾਈ ਨੰਦ ਲਾਲ ਦਿੱਲੀ ਤੋਂ ਤੁਰਿਆ, ਆਗਰੇ ਪਹੁੰਚਿਆ ਤੇ ਕਿਸੇ ਕਿਹਾ, ਨੰਦ ਲਾਲ ਇੱਥੇ ਇੱਕੋ ਹੀ ਆ, ਜੇ ਤੈਨੂੰ ਬਚਾ ਸਕਦਾ ਹੈ ਔਰੰਗਜ਼ੇਬ ਦੀ ਇਸ ਭੈੜੀ ਨਜ਼ਰ ਤੋਂ, ਤੇ ਕੇਵਲ ਆਨੰਦਪੁਰ ਦੀ ਧਰਤੀ ਆ। ਤੇ ਚੇਤੇ ਰੱਖਿਓ, ਜਦੋਂ ਵੀ ਲੋਕਾਂ ਨੂੰ ਮੁਸੀਬਤ ਪੈਂਦੀ ਹੈ ਉਦੋਂ ਆਨੰਦਪੁਰ ਤੋਂ ਬਿਨਾਂ ਇਹਨਾਂ ਨੂੰ ਕਿਸੇ ਨੇ ਆਸਰਾ ਦਿੱਤਾ ਵੀ ਨਹੀਂ। ਭਾਈ ਨੰਦ ਲਾਲ ਜੀ ਤੁਰੇ ਨੇ, ਜਿਹੜਾ ਭਾਈ ਨੰਦ ਲਾਲ ਗਾ ਰਿਹਾ ਹੈ, ਬੇਤ ਸਾਰਾ ਯਾਰ ਗੁਰੂ ਗੋਬਿੰਦ ਸਿੰਘ, ਬੇ ਆਸਰਿਆਂ ਦਾ ਯਾਰ ਹੈ ਗੁਰੂ ਗੋਬਿੰਦ ਸਿੰਘ। ਆਨੰਦਪੁਰ ਦੀ ਧਰਤੀ ਤੇ ਪਹੁੰਚ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਨਮਸਕਾਰ ਕੀਤੀ। ਮਨ ਵਿੱਚ ਸੋਚਿਆ, ਗੁਰੂ ਗੋਬਿੰਦ ਸਿੰਘ ਕਹਿਣਗੇ ਬੜਾ ਮਹਾਨ ਵਿਦਵਾਨ ਆਇਆ, ਇਹਨੂੰ ਜੀ ਆਇਆ ਕਹਿਣਗੇ, ਇਹਨੂੰ ਅਦਬ ਦੇਣਗੇ, ਪਰ ਮੇਰਾ ਦਾਤਾ ਦੇਖਦਾ ਹੈ ਭਗਤੀ ਵਿੱਚ ਗੁਰੂ ਦੇ, ਇਹਦਾ ਅੰਦਰ ਅਜੇ ਹੋਰ ਧਰਨ ਵਾਲਾ ਹੈ। ਸਾਹਿਬ ਨੂੰ ਨਮਸਕਾਰ ਕੀਤੀ, ਹਜ਼ੂਰ ਨੇ ਧਿਆਨ ਨਹੀਂ ਦਿੱਤਾ। ਤੇ ਨੰਦ ਲਾਲ ਸੋਚਦਾ, ਇੰਨਾ ਬੇਪਰਵਾਹ ਗੁਰੂ, ਇੰਨਾ ਬੇਮੁਥਾਜ ਗੁਰੂ। ਚੇਤੇ ਰੱਖਿਓ, ਜਦੋਂ ਹਉਮੈ ਵਾਲੀ ਬਿਰਤੀ ਨਾਲ ਕੋਈ ਆਉਂਦਾ ਹੈ ਉਦੋਂ ਗੁਰੂ ਵਰਗਾ ਬੇਪਰਵਾਹ ਕੋਈ ਨਹੀਂ, ਤੇ ਜਦੋਂ ਪ੍ਰੇਮ ਵਾਲੀ ਭਾਵਨਾ ਨਾਲ ਆਉਂਦਾ ਹੈ ਉਦੋਂ ਗੁਰੂ ਵੀ ਨੰਗੇ ਚਰਨ ਅੱਗੇ ਲੈਣ ਚਲਾ ਜਾਂਦਾ। ਬੇਪਰਵਾਹ ਤੇ ਬੇਮੁਥਾਜ ਹੈ ਮੇਰਾ ਗੁਰੂ ਗੋਬਿੰਦ ਸਿੰਘ, ਉਹਨੂੰ ਕਿਸੇ ਦੀ ਮੁਥਾਜੀ ਨਹੀਂ। ਨੰਦ ਲਾਲ ਸੋਚਦਾ, ਮੈਂ ਵਿਦਵਾਨ, ਜਿੱਥੇ ਜਾਣਾ ਲੋਕ ਅਦਬ ਕਰਦੇ ਨੇ, ਅੱਜ ਸੰਗਤ ਕਰਦਾ ਹੈ, ਕੀਰਤਨ ਸੁਣਦਾ ਹੈ, ਲੰਗਰ ਵਿੱਚ ਪ੍ਰਸ਼ਾਦਾ ਸਕਦਾ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਅਜੇ ਬੁਲਾਇਆ ਨਹੀਂ। ਤੇ ਸਿੱਖ ਵਿਦਵਾਨਾਂ ਨੇ ਉਹਦੀ ਬਾਣੀ ਨੂੰ ਇੱਕ ਉਦਾਹਰਣ ਦੇ ਕੇ, ਮੈਂ ਸਿਰਫ ਉਹਦੀ ਬਾਣੀ ਦੀ ਉਦਾਹਰਣ ਨੂੰ ਆਪਣੇ ਢੰਗ ਨਾਲ ਅਰਜ਼ ਕਰਨੀ ਚਾਹੁੰਦਾ ਕਿ ਮੈਨੂੰ ਅੱਜ ਭਾਈ ਨੰਦ ਲਾਲ ਦੇ ਮਨ ਵਿੱਚ ਇੰਨਾ ਬੈਰਾਗ ਆਇਆ, ਮਨਾ ਤੂੰ ਦਿੱਲੀ ਤੋਂ ਤੁਰਿਆ ਹੈ, ਆਨੰਦਪੁਰ ਪਹੁੰਚਿਆ ਹੈ, ਬੜੀ ਇੱਜ਼ਤ ਖੱਤੀ ਆ ਤੂੰ ਮੁਗਲ ਦਰਬਾਰ ਵਿੱਚ, ਸਵਾਰ ਤਾਂ ਹੀ ਜੇ ਕਿਤੇ ਗੁਰੂ ਗੋਬਿੰਦ ਸਿੰਘ ਤੈਨੂੰ ਭਰਵੀਂ ਨਜ਼ਰ ਨਾਲ ਦੇਖ ਲਵੇ, ਜੇ ਪ੍ਰੀਤਮ ਤੈਨੂੰ ਗਲੇ ਨਾਲ ਲਾ ਲਵੇ। ਕਹਿੰਦੇ ਭਾਈ ਨੰਦ ਲਾਲ ਜਦੋਂ ਸਾਹਮਣੇ ਜਾਣਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨਜ਼ਰ ਦੂਜੇ ਪਾਸੇ ਕਰ ਲੈਣੀ, ਇਹਨੇ ਫਿਰ ਸਾਹਮਣੇ ਖਲੋਣਾ, ਸਾਹਿਬ ਨੇ ਦੂਜੇ ਪਾਸੇ ਨਜ਼ਰ ਕਰ ਲੈਣੀ, ਅੱਜ ਰਾਤ ਲੰਗਰ ਨਹੀਂ ਛਕਿਆ। ਕੀ ਦੇਖਦਾ ਸਾਹਿਬ ਇਹਨੂੰ ਸ਼ਾਮ ਨੂੰ ਆਨੰਦਗੜ੍ਹ ਦੇ ਕਿਲੇ ਦੀ ਛੱਤ ਉੱਪਰ ਆਉਂਦੇ ਨੇ, ਤੇ ਥੱਲੇ ਇੱਕ ਖੱਤ ਸੀ, ਖਾਈ ਸੀ, ਤੇ ਲੰਗਰ ਦਾ ਲੈ ਕੇ ਇੱਕ ਪ੍ਰਸ਼ਾਦਾ ਉਹਦੇ ਟੁਕੜੇ ਕਰਨੇ, ਤੇ ਥੱਲੇ ਜਾ ਕੇ ਉਹਨਾਂ ਨੇ ਦੀਵਾਰ ਦੇ ਨਾਲ ਥੱਲੇ ਸੱਜਣੇ, ਤੇ ਥੱਲੇ ਇੱਕ ਕਾਲੇ ਰੰਗ ਦਾ ਕੁੱਤਾ ਹੁੰਦਾ ਹੈ, ਤੇ ਜਿਹੜਾ ਸਾਹਿਬ ਦੇ ਹੱਥ ਦੀਆਂ ਗੁਰਕੀਆਂ ਨੂੰ ਆਪਣੇ ਮੂੰਹ ਵਿੱਚ ਪਾਉਂਦਾ। ਸਾਹਿਬ ਦੀ ਮੌਜ ਹੈ, ਹੁਣ ਇਹ ਵੀ ਇੱਕ ਕੌਤਕ ਹੈ ਸਿੱਖ ਦੇ ਅੰਦਰ ਦੀ ਹੋਮੇ ਨੂੰ ਮਤਲਣ ਲਈ। ਤੇ ਨੰਦ ਲਾਲ ਅੱਜ ਪਿੱਛੇ ਪਿੱਛੇ ਤੁਰਿਆ ਜਾਂਦਾ, ਸਾਹਿਬ ਧਿਆਨ ਨਹੀਂ ਦਿੰਦੇ। ਦੇਖਿਆ ਸਤਿਗੁਰੂ ਨੇ ਟੁਕੜੇ ਕੀਤੇ ਤੇ ਸੱਤ ਦਿੱਤੇ ਥੱਲੇ, ਥੱਲੇ ਉਹ ਕੁੱਤੇ ਨੇ ਜਦੋਂ ਟੁਕੜੇ ਖਾਧੇ ਤੇ ਨੰਦ ਲਾਲ ਖੁਸ਼ੀ ਨਾਲ ਹੱਸ ਪਿਆ। ਕਹਿੰਦਾ, ਮਨਾ ਇਸ ਤਰ੍ਹਾਂ ਤੇ ਨਜ਼ਰ ਨਹੀਂ ਹੋਈ, ਕੱਲ੍ਹ ਨੂੰ ਇਸ ਕੁੱਤੇ ਵਾਲੀ ਥਾਂ ਤੇ ਬਹੀ, ਤੇ ਜਦੋਂ ਗੁਰੂ ਗੋਬਿੰਦ ਸਿੰਘ ਰੋਟੀ ਦੇ ਟੁਕੜੇ ਛੱਟੇਗਾ ਨਾ, ਉਦੋਂ ਤੇਰੇ ਉੱਤੇ ਨਜ਼ਰ ਜ਼ਰੂਰ ਹੋਵੇ। ਕਹਿੰਦੇ ਨੇ, ਗੁੜ ਦੀ ਢੇਲੀ ਲਈ ਜਿਹਨੇ ਨਜ਼ਰ ਲੈਣੀ ਹੋਵੇ ਮੇਰੇ ਪ੍ਰੀਤਮ ਦੀ। ਕਹਿੰਦੇ ਨੇ, ਗੁੜ ਦੀ ਢੇਲੀ ਲਈ ਉਸ ਕੁੱਤੇ ਨੂੰ ਗੁੜ ਪਾਇਆ,
ਕੁੱਤਾ ਗੁਰਨਨ ਇੱਕ ਪਾਸੇ ਹੋ ਗਿਆ ਤੇ ਕਾਲੇ ਰੰਗ ਦਾ ਭੂਰਾ ਲੈ ਕੇ ਮਹਾਨ ਵਿਦਵਾਨ ਕਲਗੀ ਵਾਲੇ ਦੀ ਨਜ਼ਰ ਲੈਣ ਲਈ ਕੁੱਤੇ ਵਾਲੀ ਥਾਂ ਤੇ ਬੈਠ ਗਿਆ। ਕਹਿੰਦੇ ਨੇ ਜਦੋਂ ਭਾਈ ਨੰਦ ਲਾਲ ਬੈਠੇ ਨੇ, ਹਜ਼ੂਰ ਆਏ ਨੇ, ਰੋਟੀ ਦੇ ਟੁਕੜੇ ਕੀਤੇ, ਥੱਲੇ ਸੱਟੇ, ਅੱਜ ਨਜ਼ਰ ਗਈ ਤੇ ਤੱਕਿਆ ਨਜ਼ਰ ਭਰ ਕੇ, ਚਾਹੇ ਅੱਜ ਕੂਕਰ ਨੇ ਕੋਈ ਮਨੁੱਖੇ ਆਵਾਜ਼ ਦਿੱਤੀ, ਭਾਈ ਦਇਆ ਸਿੰਘ ਕੌਣ ਅੱਜ ਕੁੱਤੇ ਦੀ ਥਾਂ ਮਨੁੱਖ ਨਜ਼ਰ ਆਉਂਦਾ ਹੈ? ਤੇ ਜਦੋਂ ਪਕੜ ਕੇ ਲਿਆਏ ਕੋਈ ਆਮ ਬੰਦਾ ਨਹੀਂ, ਅੱਖਾਂ ਰੋ ਰੋ ਕੇ ਚੁੱਜੀਆਂ ਨੇ, ਤੇ ਉਹ ਮਹਾਨ ਵਿਦਵਾਨ ਨੇ ਜਿਹਦਾ ਜਿਹਦੇ ਵਰਗਾ ਵਿਦਵਾਨ ਹਿੰਦੁਸਤਾਨ ਦਾ ਬਾਦਸ਼ਾਹ ਦੇ ਦਰਬਾਰ ਵਿੱਚ ਕੋਈ ਨਹੀਂ। ਸਾਹਿਬ ਨੇ ਨਜ਼ਰ ਭਰ ਕੇ ਦੇਖਿਆ ਤੇ ਭੁੱਬਾਂ ਨਿਕਲ ਗਈਆਂ। ਕਹਿਣ ਲੱਗੇ, ਨੰਦ ਲਾਲ ਤੈਨੂੰ ਲੰਗਰ ਵਿੱਚ ਰੋਟੀ ਨਹੀਂ ਮਿਲਦੀ, ਲੰਗਰ ਵਿੱਚ ਪ੍ਰਸ਼ਾਦਾ ਨਹੀਂ ਮਿਲਦਾ, ਤੂੰ ਕੁੱਤਿਆਂ ਵਾਲੀ ਥਾਂ ਤੇ ਬੈਠ ਕੇ ਲੰਗਰ ਤੂੰ ਰੋਟੀ ਦੇ ਟੁਕੜੇ ਰੋਟੀ ਦੀਆਂ ਬੁਰਕੀਆਂ ਇਕੱਠੀਆਂ ਕਰਨੇ। ਕਹਿਣ ਲੱਗਾ, ਸਾਈਆਂ ਲੰਗਰ ਤਾਂ ਤੇਰੇ ਦਰ ਤੇ ਬੜਾ ਮਿਲਦਾ ਹੈ, ਪਰ ਅਜੇ ਤੱਕ ਉਹ ਨਜ਼ਰ ਨਹੀਂ ਸੀ ਮਿਲਦੀ ਪਈ ਜਿਹੜੀ ਨਜ਼ਰ ਤੂੰ ਕੂਕਰ ਉੱਤੇ ਕਰਨਾ ਪਈ। ਚਰਨ ਪਕੜ ਲੈ। ਸਾਹਿਬ ਕਹਿਣ ਲੱਗੇ, ਇੰਨਾ ਨੀਵਾਂ? ਤੇ ਭਾਈ ਸਾਹਿਬ ਨੇ ਉੱਤੇ ਕੁਝ ਬਚਨ ਕਹੇ। ਕਹਿਣ ਲੱਗੇ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਬਾਣੀ ਹੈ, ਨਾਨਕ ਇਹ ਵਿਦ ਹਰ ਭਜੋ ਕਿਵੇਂ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਸਜਤ ਨੇ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ। ਨੰਦ ਲਾਲ, ਗੁਰੂ ਗੋਬਿੰਦ ਸਿੰਘ ਤੇਰੇ ਦਰ ਦਾ ਕੁੱਤਾ ਹੈ, ਉਹਨਾਂ ਦੀ ਬਾਣੀ ਹੈ, ਦਾ ਕੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਹੁਣ ਨੰਦ ਲਾਲ ਔਰੰਗਜ਼ੇਬ ਦਾ ਨੌਕਰ ਨਹੀਂ, ਇਹ ਤੇਰੀ ਨਜ਼ਰ ਨਾਲ ਅੱਜ ਮੱਥੇ ਤੇ ਨਿਸ਼ਾਨ ਪੈ ਗਿਆ ਕਿ ਅੱਜ ਤੋਂ ਬਾਅਦ ਨੰਦ ਲਾਲ ਕੇਵਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਕੁੱਕਰ। ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਗੇ ਦਾਰੇ ਨਾਮ ਗੁਰੂ ਗੋਬਿੰਦ ਸਿੰਘ। ਕਹਿਣ ਲੱਗੇ, ਕਮੰਤਰੀ ਤੇ ਸਹਿਰਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਨਾਲੋਂ ਵੀ ਮਾੜਾ ਵਾਂ, ਪਰ ਕਿਰਪਾ ਕਰੀ ਰੇਜ਼ਾ ਕੀਨੇ ਖਾਨ ਗੁਰੂ ਗੋਬਿੰਦ ਸਿੰਘ, ਮੈਂ ਤੇਰੇ ਕੁੱਤਿਆਂ ਦੀਆਂ ਬੁਰਕੀਆਂ ਖਾਣ ਵਾਲਾ ਵਾਂ, ਜਿਵੇਂ ਉਹਨਾਂ ਨੂੰ ਆਪਣੀ ਨਜ਼ਰ ਥੱਲੇ ਰੱਖ ਲੈਣਾ ਤੇ ਨੰਦ ਲਾਲ ਤੇ ਵੀ ਮਿਹਰ ਕਰੀ। ਸਾਹਿਬ ਨੇ ਘੁੱਟ ਕੇ ਛਾਤੀ ਨਾਲ ਲਾਇਆ ਤੇ ਕਲਮ ਨਹੀਂ ਪਕੜਾਈ। ਕਹਿਣ ਲੱਗੇ, ਨੰਦ ਲਾਲ ਚਲਾ ਜਾ ਲੰਗਰ ਦੇ ਭਾਂਡਿਆਂ ਵਿੱਚ ਤੇ ਸਾਰਾ ਦਿਨ ਭਾਂਡੇ ਮਾਂਜਿਆ ਕਰ, ਅੱਜ ਤੋਂ ਬਾਅਦ ਇੱਕ ਲੰਗਰ ਦੀ ਸੇਵਾ ਤੈਨੂੰ ਦਿੱਤੀ, ਅੱਜ ਤੋਂ ਬਾਅਦ ਤੂੰ ਗੁਰੂ ਕੇ ਲੰਗਰ ਦੀ ਸੇਵਾ ਕਰਨੀ ਕਰਨੀ। ਸਾਹਿਬ ਅੰਦਰ ਨੂੰ ਘੱਟਦੇ ਪਏ ਨੇ ਤੇ ਅੱਜ ਜਦੋਂ ਮੇਰਾ ਦਾਤਾ ਭਗਵੇਂ ਕੱਪੜੇ ਪਾ ਕੇ ਗਿਆ ਹੈ ਪਰਖਣ ਵਾਸਤੇ ਲੰਗਰਾਂ ਨੂੰ, ਕੋਈ ਕਹਿੰਦਾ ਦਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਆਨੰਦਪੁਰ ਵਿੱਚ ਕਿਸੇ ਦੇ ਘਰ ਵਿੱਚ ਚੁੱਲ੍ਹਾ ਕੋਈ ਨਹੀਂ ਸੀ ਬਲਦਾ, ਸਾਰੀ ਸੰਗਤ ਇੱਕ ਥਾਂ ਤੇ ਲੰਗਰ ਛਕਦੀ ਸੀ ਤੇ ਕਈ ਲੰਗਰ ਸਨ, ਦੁਬਦਾ ਦਵੈਤ ਹੈ ਹੀ ਨਹੀਂ ਸੀ, ਇੱਕ ਥਾਂ ਤੇ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਣਾ ਤੇ ਵਾਕਈ ਆਨੰਦ ਦੀ ਪੂਰੀ ਸੀ ਨਾ, ਅੰਦਰ ਵੀ ਆਨੰਦ ਸੀ, ਬਾਹਰ ਵੀ ਆਨੰਦ ਸੀ, ਗੁਰੂ ਵੀ ਆਨੰਦ ਨਾਲ ਭਰਪੂਰ ਸੀ, ਇਸੇ ਕਰਕੇ ਸਾਹਿਬ ਨੇ ਉਸ ਧਰਤੀ ਨੂੰ ਹੀ ਆਨੰਦਪੁਰ ਕਹਿ ਦਿੱਤਾ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਰਾਤ ਨੂੰ ਵਸਤਰ ਬਦਲੇ, ਕਿਸੇ ਦੇ ਲੰਗਰ ਵਿੱਚ ਗਏ, ਕੋਈ ਕਹਿੰਦਾ ਅਜੇ ਠਹਿਰ ਜਾ ਰੋਟੀਆਂ ਤਿਆਰ ਨਹੀਂ, ਕੋਈ ਕਹਿੰਦਾ ਸਬਜ਼ੀ ਨਹੀਂ ਬਣੀ, ਕੋਈ ਕਹਿੰਦਾ ਦਾਲ ਨਹੀਂ ਬਣੀ, ਤੇ ਜਦੋਂ ਨੰਦ ਲਾਲ ਕੋਲ ਗਏ ਤੇ ਕਹਿਣ ਲੱਗੇ ਲੰਗਰ ਛਕਾ ਦੇ, ਉਹਦੀ ਅੱਖ ਪਹਿਚਾਣ ਗਈ, ਕਹਿਣ ਲੱਗਾ ਦਾਤਾ ਆਹ ਲੈ ਆਟਾ ਗੁੰਨਿਆ ਦਾਲ ਭਿੱਜੀਏ, ਜੇ ਥੋੜ੍ਹਾ ਸਮੇਂ ਰੁਕ ਜਾਏ ਤਾਂ ਬੜਾ ਚੰਗਾ, ਤੇ ਨਹੀਂ ਜੋ ਕੁਝ ਮੇਰੇ ਕੋਲ ਤਿਆਰ ਇਹਨੂੰ ਪ੍ਰਵਾਨ ਕਰੀ। ਸਾਹਿਬ ਨੇ ਸਵੇਰੇ ਭਰੇ ਦਰਬਾਰ ਵਿੱਚ ਕਿਹਾ, ਨੰਦ ਲਾਲ ਉਹ ਹਮਰੋ ਦਾਤਾ, ਹੈ ਨੰਦ ਲਾਲ ਤੂੰ ਸਾਡਾ ਦਾਤਾ ਹੈ, ਕਿੱਡੀ ਵੱਡੀ ਪਦਵੀ ਦੇ ਦਿੱਤੀ ਕਵੀ ਸੰਤੋਖ ਸਿੰਘ, ਨੰਦ ਲਾਲ ਉਹ ਹਮਰੋ ਦਾਤਾ, ਭਗਤਨ ਭਾਵ ਸੰਤਨ ਮਨ ਦਾਤਾ, ਤੇਰਾ ਮਨ ਭਗਤੀ ਵਿੱਚ ਰੱਜਿਆ, ਅੱਜ ਤੋਂ ਬਾਅਦ ਲੰਗਰ ਵਿੱਚੋਂ ਨਿਕਲਿਆ, ਆਹ ਪਕੜ ਕਲਮ ਤੇ ਰੱਬ ਨੇ ਜਿਹੜਾ ਤੈਨੂੰ ਗੁਣ ਦਿੱਤਾ ਤੂੰ ਰੱਬ ਦੇ ਗੀਤ ਲਿਖੀ। ਮੇਰੇ ਕਹਿਣ ਤੋਂ ਮਹਾਰਾਜ ਸਾਹਿਬ ਕਹਿ ਰਹੇ ਨੇ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਮ ਸਜਤ ਨੇ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ, ਤੇ ਕਿਤੇ ਸਿੱਖਾ ਤੂੰ ਮਨ ਤੋਂ ਕਹਿ, ਸ਼ਬਦਾਂ ਨਾਲ ਨਹੀਂ ਮਨ ਤੋਂ ਕਹਿ, ਹਮ ਕੂਕਰ ਤੇਰੇ ਦਰਬਾਰ, ਭੌਂਕੇ ਆ ਗਏ ਬਦਲ ਪਛਾਣ, ਕਿਤੇ ਤੂੰ ਹੀ ਕਹਿ ਦੇ ਇਸੇ ਕੂਕਰ ਹੋਂ ਬੇਗਾਨਾ, ਭੌਂਕਾ ਇਸ ਤਨ ਤਾਈ। ਸਾਹਿਬ ਕਹਿੰਦੇ, ਸਵਾਮੀ ਕੋ ਗ੍ਰਿਓ ਜਿਉਂ ਸਦਾ ਸਵਾਮ ਸਜਤ ਨੇ ਨਿਤ, ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਭਾਈ ਗੁਰਦਾਸ ਕਹਿੰਦੇ ਨੇ, ਇਸੇ ਤਰ੍ਹਾਂ ਬਹਿ ਜਾ ਕਿ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ। ਭਾਈ ਸਾਹਿਬ ਦਾ ਇੱਕ ਕਬਿੱਤ ਆਉਂਦਾ 434 ਨੰਬਰ, ਕਹਿੰਦੇ ਆਵਤ ਹੈ ਭੀਕ ਜਾ ਕੇ ਮੰਗਨ ਪਖਾਰੀ ਦੀਨ, ਦੇਖਤ ਅਧੀਨ ਹੈ ਨਿਰਾਸ਼ੋ ਨਾ ਬਿਦਾਰ ਹੈ,
बैठता है जाता है द्वार आशा का विदार्थमान अंत करुणा का।

0: ਤਪ ਦਇਆ ਦੇ ਦਾਨ ਅਸੀਂ ਪੜ੍ਹਨੇ ਹਾਂ ਸਾਹਿਬ ਜੀ ਦੀ ਬਾਣੀ ਵਿੱਚੋਂ, ਜਦੋਂ ਜਾਗਤ ਜੋਤ ਜਪੈ ਨਿਤ ਬਾਤੁਰ, ਏਕ ਬਿਨਾ ਮਨ ਮਹਿਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਠ ਭੂਲ ਨਾ ਮਾਨੈ। ਉਹਦੇ ਵਿੱਚ ਸਾਹਿਬ ਕਹਿੰਦੇ ਤੀਰਥ ਜਿਹੜਾ ਦਾਨ ਹੈ ਜਾਂ ਦਇਆ ਨੂੰ ਸਮਝ, ਯਾਦ ਰੱਖਣਾ ਤੀਰਥ ਨਾਮ ਹੈ। ਜੇ ਤੂੰ ਦਾਨ ਕਰਨਾ ਲੋੜਵੰਦ ਦੀ ਸੇਵਾ ਕਰ, ਦਾਨ ਸ਼ਬਦ ਨਹੀਂ। ਚੇਤੇ ਰੱਖਣਾ ਗੁਰੂ ਲਈ ਵੀ ਦਾਨ ਸ਼ਬਦ ਨਾ ਵਰਤੀਏ, ਗੁਰਦੁਆਰੇ ਦਾਨ ਪਾਤਰ ਰੱਖੀਏ ਨਾ, ਕਿਉਂਕਿ ਗੁਰੂ ਦਾਤਾ ਦਾਤੇ ਦੇ ਦਰ ਤੇ ਤੂੰ ਦਾਨ ਦੇਣ ਵਾਲੇ ਜੇ ਤੱਕ ਜੰਮੇ ਕੋਈ। ਤੇ ਜਿਹੜੇ ਅਸੀਂ ਦਾਨ ਕਰਨੇ, ਸਾਡੀ ਬਿਰਤੀ ਹੋਰ ਹੈ। ਦੇ ਮੰਗਾ ਸਹਿਸਾ ਗੁਣਾ, ਸੋਭ ਕਰੇ ਸੁਖ ਸੰਸਾਰ। ਸਾਹਿਬ ਕਹਿੰਦੇ ਨੇ ਦਾਨ ਕੀ, ਜੇ ਤੂੰ ਦਾਨ ਕਰਨ ਹੀ ਲੱਗਾ ਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਨਾਮ ਦੀ ਗੱਲ ਕਰ, ਜੇ ਤੂੰ ਦਾਨ ਕਰਨਾ ਖੈਰ। ਗੁਰੂ ਤੇਗ ਬਹਾਦਰ ਕਰਨ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਜਦੋਂ ਮਨ ਵਿੱਚ ਕਿਹਾ ਮੈਂ ਇੰਨਾ ਇਸ਼ਨਾਨ ਕੀਤਾ, ਮੈਂ ਇੰਨਾ ਪੁੰਨ ਕੀਤਾ, ਮੈਂ ਇੰਨਾ ਦਾਨ ਕੀਤਾ, ਮੈਂ ਇੰਨੇ ਅਖੰਡ ਪਾਠ ਕੀਤੇ, ਮੈਂ ਇੰਨੇ ਪਾਠ ਕੀਤੇ, ਮੈਂ ਇੰਨੇ ਦਿਨ ਜੋੜੇ ਢਾਹੇ, ਇਹ ਪਿਆਰੇ ਅੰਦਰ ਮੈਂ ਆ ਗਈ ਨਾ, ਫਿਰ ਸਾਹਿਬ ਜੀ ਫਲ ਮਿਲੇਗਾ। ਕਹਿਣ ਲੱਗੇ ਬਸ ਇੰਨਾ ਕੁ ਮਿਲ ਜਾਏਗਾ ਕਿ ਜਿਸ ਤਰੀਕੇ ਦੇ ਨਾਲ ਸਾਹਿਬ ਕਹਿੰਦੇ ਨੇ ਨਾਨਕ ਨੇਫਲ ਜਾਤ ਤੇ ਚਲੇ ਜਾਣਗੇ। ਨੇਫਲ ਇੱਥੇ ਜਾਤ ਦਰ ਤੇ ਜਾਂਦੇ ਨੇ। ਹਜ਼ੂਰ ਨੇ ਬਾਣੀ ਵਿੱਚ ਜਾਤ ਦੇ ਅਰਥ ਕਈ ਆਉਂਦੇ ਨੇ, ਅਸੀਂ ਪੜ੍ਹਦੇ ਹਾਂ ਬਹਿਤੀ ਜਾਤ ਲੰਘਦੀ ਜਾਂਦੀ ਹੈ। ਹਜ਼ੂਰ ਇਹ ਵੀ ਕਿੰਨੇ ਜਾਤ ਦਾ ਗਰਬ ਨਾ ਕਰਿਓ ਕੋਈ, ਉੱਥੇ ਜਾਤ ਦਰ ਤੇ ਜਾਤ ਪਾਤ। ਸਾਹਿਬ ਕਹਿੰਦੇ ਨਾਨਕ ਨੇਫਲ ਜਾਤ ਤੇ ਦਰ ਤੇ, ਉਹ ਜਿਹੜੇ ਤੀਰਥ ਵਰਤ ਅਰਦਾਨ ਪੁੰਨ ਜਿੰਨੇ ਵੀ ਹੈ, ਕਿਸ ਤਰ੍ਹਾਂ ਨੇਫਲ ਚਲੇ ਗਏ। ਜਿਉਂ ਪੁੰਚਰ ਇਸ਼ਨਾਨ, ਜਿਵੇਂ ਹਾਥੀ ਨੂੰ ਮਲ ਮਲ ਕੇ ਇਸ਼ਨਾਨ ਕਰਾ ਦਿਓ ਨਾ, ਭਾਵੇਂ ਸਾਬਣ ਲਾ ਲਾ ਕੇ, ਭਾਵੇਂ ਚੰਦਨ ਦਾ ਲੇਪਣ ਵੀ ਪਰਤ ਕੇ ਕਰ ਦਿਓ, ਉਹਨੇ ਉਨੀ ਦੇਰ ਤੱਕ ਟਿਕਣਾ ਨਹੀਂ ਜਿੰਨੀ ਦੇਰ ਤੱਕ ਉਹ ਸਵਾ ਆਪਣੇ ਪਿੰਡੇ ਤੇ ਪਾ ਨਹੀਂ ਲੈਂਦਾ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at thinksabout2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੁਸੀਂ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3832.

0: ਅੱਜ ਪਾਵਣੇ ਦੀ ਅੱਜ ਸੋਜੀ ਦੀ ਪੇਟੀਆਂ ਤੇ ਤਾਣੇ ਦੀ ਅੜੇ ਨਾ ਅੜੀ ਚੰਦਾ ਦੀ ਲੱਗ ਜੇ ਸੁਭਾਅ ਦੇ ਵਿੱਚ ਇੱਕ ਵਾਰ ਦੀ ਫੁੱਲ ਝੜੀ ਸੰਦਾਂ ਦੀ
1: ਗੱਡੀ ਤੋਰਤੀ ਸਟੇਸ਼ਨੋਂ ਵੇਖਿਆ ਸਿੰਗਲ ਨਾ ਕਾਵਤਾਂ ਦੇ ਡੱਡੂ ਕਾੜ ਬਿਨਾ ਵੇਸਣੋ ਪੜਿਆ।

0: ਸਾਸ ਗੁਰ ਬਾਜਾਂ ਵਾਲਿਆ ਸ਼ਹਿਰਾਂ ਦੀ ਜਵਾਨ ਚ
1: ਉਹ ਘਰ ਬੈਠੇ ਪਾਸ ਕਰ ਨੀ ਬਰੇ ਸ਼ਰੀ ਜਾਣਾ ਨੀ ਬਲੈਤ ਚ ਪੱਕੀ ਕਰ ਦੇ ਸ਼ਹਿਰੀ ਦੀ ਜੈਟਾਰੀ ਨਿਜਵਾਂ ਦੇ ਤਾਡ ਚ ਬਣਾ ਮੱਥੜੀ ਚੰਦਾ ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਫੁੱਲ

0: ਦੀ ਲੱਗ ਜੇ ਸਭਾ ਦੇ ਵਿੱਚ ਇੱਕ ਵਾਰ ਦੀ ਫੁੱਲ ਚੜੀ ਚੰਦਾ ਦੀ
1: ਹਾਰ ਫਾਤੀ ਮੇਲ ਡਾਟ ਜੋ ਫਿਕਰਾਂ ਦੇ ਸ਼ੇਰ ਮੇ ਦੱਬ ਕੇ ਸਲਿਪ ਕਰਕੇ ਸਟਾਟ ਜੀ ਪਾ ਕੇ ਚੌਥੇ

ਬੋਲ ਪੋਲਿਆ ਪੋਲਿਆ ਨੂੰ ਕਾਵ ਦੀ ਫਲਾਸਫੀ ਦੇ ਨਾਲ ਖੇਲੀਏ ਮਾਰ ਟੋਲਿਆ ਮਾਰ ਮਾਰ ਟੋਲਿਆ ਨੂੰ ਗੇਂਦ ਮਰੀ ਸਿੰਘਾਂ ਦੀ ਲੱਗ ਜੇ ਸਭਾ ਦੇ ਵਿੱਚ ਅਖਬਾਰ ਦੀ।

ਦੀਨ ਦੁਨੀਆਂ ਦੇ ਮਾਲਕ ਲੋਕ ਪ੍ਰਲੋਕ ਦੇ ਰੱਖਿਅਕ ਜਾਗਤ ਜੋਤ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਮਨ ਪਵਿੱਤਰ ਗੋਦ ਅੰਦਰ ਆਪਣੀਆਂ ਹਾਜ਼ਰੀਆਂ ਲਵਾਰੇ ਗੁਰੂ ਪਿਆਰੇ ਖਾਲਸਾ ਜੀਓ ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਸ ਝੁਕਾਈਏ ਸਾਰੇ ਗੱਜ ਵੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠ ਕਰਕੇ ਗੁਰੂ ਜਸ ਸਰਵਣ ਕਰਨ ਦਾ ਸੁਭਾਗ ਪ੍ਰਾਪਤ ਹੈ। ਜਿੱਥੇ ਰਾਹੀਂ ਜਿੱਥੇ ਆਪ ਨੇ ਕਥਾ ਰਾਹੀਂ ਕੀਰਤਨ ਰਾਹੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਵਿਚਾਰਧਾਰਾ ਦਾ ਆਨੰਦ ਮਾਣਿਆ ਹੈ, ਉੱਥੇ ਥੋੜ੍ਹਾ ਸਮਾਂ ਆਓ, ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਨ ਲੱਗੇ ਹੈ, ਕਿਉਂਕਿ ਜਿਹੜਾ ਸਮਾਂ ਹੈ ਆਪਣੀ ਨਿਰੰਤਰ ਚਾਰ ਚੱਲਦਾ ਹੈ। ਜੋ ਅੱਜ ਵਰਤਮਾਨ ਹੈ ਕੱਲ੍ਹ ਨੂੰ ਇਹ ਭੂਤਕਾਲ ਹੋ ਜਾਵੇਗਾ, ਜਿਹੜਾ ਕੱਲ੍ਹ ਭਵਿੱਖਤ ਹੈ ਉਹ ਵਰਤਮਾਨ ਹੋ ਜਾਵੇਗਾ। ਤਿੰਨ ਕਾਲ ਦੇ ਵਿੱਚ ਦੀ ਸਮਾਂ ਆਪਣੀ ਨਿਰੰਤਰ ਚਾਲ ਨਾਲ ਗੁਜ਼ਰਦਾ ਹੈ, ਔਰ ਜਿਹੜਾ ਵਰਤਮਾਨ ਕਾਲ ਚੱਲਦਾ ਹੈ ਉਹਦੇ ਵਿੱਚ ਜਿਹੜੀਆਂ ਸੱਚ ਦੀ ਕਸਵੱਟੀ ਉੱਤੇ ਪਰਖੀਆਂ ਹੋਈਆਂ ਇਤਿਹਾਸਕ ਘਟਨਾਵਾਂ ਨੇ ਉਹ ਇਤਿਹਾਸ ਦਾ ਅੰਗ ਬਣਦੀਆਂ ਨੇ, ਇਤਿਹਾਸ ਦਾ ਸੰਗ੍ਰਹਿ ਬਣਦੀਆਂ ਨੇ, ਇਤਿਹਾਸ ਦਾ ਮੁਜੱਸਮਾ ਬਣਦੀਆਂ ਨੇ, ਔਰ ਉਹ ਇਤਿਹਾਸ ਜਿਹੜਾ ਹੈ ਹਜ਼ਾਰਾਂ ਸਾਲ ਕੌਮਾਂ ਲਈ ਚਾਨਣ ਮੁਨਾਰਾ ਹੋਇਆ ਕਰਦਾ ਹੈ। ਸਵੇਰ ਦੇ ਦੀਵਾਨ ਅੰਦਰ ਅਸੀਂ ਆਪ ਸਭ ਸੰਗਤ ਦੇ ਨਾਲ ਚਮਕੌਰ ਦੇ ਜੰਗ ਦੇ ਸਾਕੇ ਦਾ ਵਿਸ਼ੇਸ਼ ਤੌਰ ਉੱਤੇ ਜਿਹੜਾ ਕਥਨ ਸੀ ਆਪ ਦੇ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਸੀ, ਕਿਉਂਕਿ ਇਸ ਹਫ਼ਤੇ ਤੋਂ ਐਤਵਾਰ ਤੋਂ ਨਿਰੰਤਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪੁੱਤਰ ਜੀਵਨ ਨੂੰ ਮਨਾਉਂਦਿਆਂ ਹੋਇਆਂ ਉਹਨਾਂ ਦੇ ਜੀਵਨ ਦੀਆਂ ਜਿਹੜੀਆਂ ਉਹ ਘਟਨਾਵਾਂ ਜਿਹੜੀਆਂ ਉਹਨਾਂ ਨੇ ਸਾਡੀ ਸਰਦਾਰੀ ਵਾਸਤੇ ਸਾਡੇ ਸੰਸਾਰ ਦੇ ਵਿੱਚ ਆਣ ਛਾਣ ਵਾਸਤੇ ਸਾਨੂੰ ਝੋਲੀ ਪਾਈਆਂ ਉਹਨਾਂ ਵੱਲ ਵੇਖਣ ਦਾ ਨਜ਼ਰ ਉਹਨਾਂ ਵੱਲ ਵੇਖਣ ਨੂੰ ਯਤਨ ਉਹਨਾਂ ਨੂੰ ਵੇਖਣ ਦਾ ਯਤਨ ਕਰ ਰਹੇ ਹਾਂ। ਜਦੋਂ ਸਤਿਗੁਰੂ ਮਹਾਰਾਜ ਜੀ ਚਮਕੌਰ ਦੀ ਗੜੀ ਵਿੱਚੋਂ ਜਾਣ ਦਾ ਫੈਸਲਾ ਕੀਤਾ ਹੈ ਉਦੋਂ ਸਤਿਗੁਰੂ ਮਹਾਰਾਜ ਦੇ ਸਾਹਮਣੇ ਅੱਠ ਸਿੰਘ ਸਨ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਜੀ, ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ, ਇੱਥੇ ਗੁਰਮੁਖ ਪਿਆਰੇ ਸਨ, ਜਿਨ੍ਹਾਂ ਨੇ ਇਸ ਚਮਕੌਰ ਦੀ ਗੜੀ ਅੰਦਰ ਬਹੁਤ ਵੱਡਾ ਜੰਗ ਲੜਦਿਆਂ ਹੋਇਆਂ 10 ਲੱਖ ਦੇ ਕਰੀਬ ਫੌਜ ਜਿਹੜੀ ਹੈ ਉਹਨੂੰ ਚਮਕੌਰ ਦੀ ਗੜੀ ਦੇ ਨੇੜੇ ਨਹੀਂ ਝੁਕਣ ਦਿੱਤਾ। ਔਰ ਜਦੋਂ ਸਤਿਗੁਰੂ ਮਹਾਰਾਜ ਭਾਈ ਸੰਗਤ ਸਿੰਘ ਦੇ ਸੀਸ ਦੇ ਉੱਤੇ ਕਲਗੀ ਤੋੜਾ ਦੇ ਕੇ ਖਾਲਸੇ ਨੂੰ ਆਉਣ ਵਾਲੇ ਸਮੇਂ ਦੀ ਜਿਹੜੀ ਤਕਲੀਦ ਕਰਕੇ ਆਪ ਸਤਿਗੁਰੂ ਮਹਾਰਾਜ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਹੈ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਇਹ ਸਤਿਗੁਰੂ ਮਹਾਰਾਜ ਦੇ ਨਾਲ ਚਮਕੌਰ ਦੀ ਗੜੀ ਨੂੰ ਛੱਡ ਕੇ ਜਿਹੜਾ ਅਗਲਾ ਜੀਵਨ ਸਫ਼ਰ ਸੀ ਉਹਦੇ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਰਵਾਨਾ ਹੋਏ। ਸਤਿਗੁਰੂ ਮਹਾਰਾਜ ਦੇ ਕੋਲ ਇੱਥੇ ਕੋਈ ਫੁਰਸਤ ਨਹੀਂ ਬਣੀ ਬਈ ਇਸ ਜੰਗ ਦੇ ਜਿਹੜੇ ਉਹ ਸੂਰਮੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਦਾ ਜਾਮ ਪੀਤਾ ਸੀ ਉਹਨਾਂ ਦਾ ਸੰਸਕਾਰ ਕੀਤਾ ਜਾਵੇ, ਉਹਨਾਂ ਦੀ ਜਿਹੜੀ ਕਰਮ ਕਿਰਿਆ ਉਹ ਕੀਤੀ ਜਾਵੇ। ਇਹ ਜਿਹੜਾ ਜੰਗ ਸੀ, ਜੰਗ ਚੱਲਦੇ ਦੇ ਵਿੱਚੋਂ ਹੀ ਸਤਿਗੁਰੂ ਮਹਾਰਾਜ ਜਿਹੜੇ ਸਨ ਚਮਕੌਰ ਦੀ ਗੜੀ ਵਿੱਚੋਂ ਅੱਗੇ ਗਏ ਨੇ। ਭਾਈ ਸੰਗਤ ਸਿੰਘ ਜੀ ਇਹ ਤਕਰੀਬਨ 8 ਪੋਹ ਵਾਲੇ ਦਿਨ ਸਾਰਾ ਦਿਨ ਲੜਾਈ ਕਰਦੇ ਰਹੇ ਨੇ ਔਰ ਇਹਨਾਂ ਨੇ ਇਸ ਜੰਗ ਦੇ ਦਰਮਿਆਨ ਸ਼ਹਾਦਤ ਦਾ ਜਾਮ ਪੀਤਾ। ਇਹ ਸਿੰਘ ਵੀ ਜਦੋਂ ਸ਼ਹੀਦ ਹੋ ਗਏ, ਜਿਹੜਾ ਵਜ਼ੀਰ ਖਾਨ ਸੀ ਉਹਦੀ ਫੌਜ ਨੇ ਚਮਕੌਰ ਦੀ ਗੜੀ ਨੂੰ ਜਦੋਂ ਵੇਖਿਆ ਆਣ ਕੇ ਅਤੇ ਭਾਈ ਸੰਗਤ ਸਿੰਘ ਜਿਹੜੇ ਸਨ ਆਪਣੇ ਸਿੰਘਾਂ ਸਮੇਤ ਸ਼ਹੀਦ ਹੋਏ ਪਏ ਸਨ, ਭਾਈ ਸੰਗਤ ਸਿੰਘ ਦੇ ਸਰੀਰ ਉੱਤੇ ਕਲਗੀ ਤੋੜਾ, ਸੀਸ ਉੱਤੇ ਕਲਗੀ ਤੋੜਾ ਸੀ, ਇਸ ਕਲਗੀ ਤੋੜੇ ਨੂੰ ਵੇਖ ਕੇ ਇੱਕ ਵਾਰ ਦੁਸ਼ਮਣ ਜਿਹੜਾ ਸੀ ਬਹੁਤ ਜ਼ਿਆਦਾ ਖੁਸ਼ੀ ਵਿੱਚ ਆਇਆ ਬਈ ਇੱਥੇ
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਨੇ ਸ਼ਹਾਦਤ ਦਾ ਜਾਮ ਪੀ ਚੁੱਕੇ। ਪਰ ਜਦੋਂ ਭਾਈ ਸੰਗਤ ਸਿੰਘ ਦੀ ਸ਼ਨਾਖਤ ਹੋਈ ਤੇ ਉਸ ਵੇਲੇ ਸਰਕਾਰ ਜਿਹੜੀ ਸੀ ਉਹਨੂੰ ਮੂੰਹ ਦੀ ਖਾਣੀ ਪਈ, ਬਈ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ। ਇੱਧਰ ਸਰਕਾਰ ਜਿਹੜੀ ਸੀ ਟੁੱਟ ਚੁੱਕੀ ਸੀ, ਵਜ਼ੀਰ ਖਾਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਪਿੱਛਾ ਕਰਨ ਵਾਸਤੇ ਫੌਜ ਨੂੰ ਜਿੱਧਰ ਜਿੱਧਰ ਸਤਿਗੁਰੂ ਮਹਾਰਾਜ ਦੇ ਜਾਣ ਦਾ ਪਤਾ ਲੱਗਦਾ ਸੀ ਉੱਧਰ ਉੱਧਰ ਝੁੱਕੀ ਜਾ ਰਿਹਾ ਸੀ। ਇੱਧਰ ਆਓ ਜਰਾ ਤੱਕਣ ਦਾ ਯਤਨ ਕਰੋ, ਇੱਕ ਉਹ ਨੌਜਵਾਨ ਬੀਬੀ ਜਿਹਦਾ ਪਤੀ ਭਾਈ ਨਿਧਾਨ ਸਿੰਘ ਇਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਇਆ, ਜਿਹਦਾ ਇਤਿਹਾਸ ਵਿੱਚ ਨਾਂ ਆਉਂਦਾ ਬੀਬੀ ਸ਼ਰਨ ਕੌਰ, ਉਹਦੀ ਕੁਰਬਾਨੀ ਨੂੰ ਤੱਕਣ ਦਾ ਯਤਨ ਕਰਾਂਗੇ। ਕਿਵੇਂ ਉਸ ਬਹਾਦਰ ਕਲਗੀਆਂ ਵਾਲੇ ਦੀ ਪੁੱਤਰੀ ਨੇ ਜਿਹੜੀਆਂ ਜ਼ਿੰਮੇਵਾਰੀਆਂ ਸਤਿਗੁਰੂ ਮਹਾਰਾਜ ਦੇ ਸਨਮੁਖ ਹੋ ਕੇ ਨਿਭਾਈਆਂ, ਅੱਜ ਦੇ ਇਤਿਹਾਸ ਵਿੱਚ ਆਪਾਂ ਵੇਖਣ ਦਾ ਯਤਨ ਕਰਾਂਗੇ। ਜਿਵੇਂ ਇਹ ਚਮਕੌਰ ਦੇ ਘਮਸਾਨ ਦਾ ਜੰਗ ਹੋਇਆ, ਆਓ ਜਰਾ ਇਹਨੂੰ ਤੱਕਣ ਦਾ ਯਤਨ ਕਰੀਏ।

ਇਸ ਜੰਗ ਦੇ ਵਿੱਚ ਜਿਹੜੇ ਸ਼ਹਾਦਤਾਂ ਪਾਉਣ ਵਾਲੇ ਕੌਮੀ ਪਰਵਾਨੇ ਸਨ ਉਹਨਾਂ ਵਾਸਤੇ ਜੇ ਕੋਈ ਮਸੀਹਾ ਬਣ ਕੇ ਉਸ ਵੇਲੇ ਮੈਦਾਨ ਵਿੱਚ ਆਈ ਤੇ ਉਹ ਸੀ ਬੀਬੀ ਸ਼ਰਨ ਕੌਰ। ਗੁਰਬਾਣੀ ਅੰਦਰ ਮਨੁੱਖ ਦੇ ਕਰਮ ਨੂੰ ਉਜਾਗਰ ਕਰਨ ਵਾਸਤੇ ਜਿਹੜੀ ਕਰਮ ਦੀ ਤਸਦੀਕ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਹਰ ਥਾਂ ਦੇ ਉੱਤੇ ਕੀਤੀ ਹੈ। ਕਈ ਵਾਰ ਆਮ ਸੰਸਾਰ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਬਈ ਮਨੁੱਖ ਦੇ ਕੀ ਵੱਸ ਹੈ, ਜੋ ਕੁਝ ਕਰਦੀ ਹੈ ਕੁਦਰਤ ਕਰਦੀ ਹੈ। ਪਰ ਜਦੋਂ ਤੁਸੀਂ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪੁੱਤਰ ਬਾਣੀ ਨਾਲ ਜੁੜੋਗੇ, ਬਾਣੀ ਮਨੁੱਖ ਦੇ ਕਰਮ ਨੂੰ ਉਤਸ਼ਾਹਿਤ ਕਰਦੀ ਹੈ ਤੇ ਕਰਮਾਂ ਮੁਤਾਬਕ ਉਸ ਕੁਦਰਤ ਦੀ ਲਿਖਤ ਨੂੰ ਉਤਸ਼ਾਹਿਤ ਕਰਦੀ ਹੈ। ਜਿਹੋ ਜਿਹਾ ਮਨੁੱਖ ਦਾ ਕਰਮ ਹੋਵੇ ਉਹੋ ਜਿਹੀ ਮਨੁੱਖ ਦੀ ਜੀਵਨ ਸ਼ੈਲੀ ਬਣਦੀ ਹੈ। ਔਰ ਜੇ ਇਕੱਲੇ ਮਨੁੱਖ ਦੇ ਉੱਤੇ ਇਹ ਗੱਲ ਕਹਿ ਦਿੱਤੀ ਜਾਵੇ ਬਈ ਕੁਦਰਤ ਦੇ ਅਨੁਸਾਰ ਹੀ ਸਭ ਕੁਝ ਹੋ ਰਿਹਾ ਹੈ ਤੇ ਫਿਰ ਮਨੁੱਖ ਨੂੰ ਸਿੱਖਿਆ ਦੇਣ ਦੀ ਲੋੜ ਹੀ ਕੋਈ ਨਹੀਂ। ਫਿਰ ਤਾਂ ਜੋ ਹੁਕਮ ਹੋ ਰਿਹਾ ਠੀਕ ਹੋ ਰਿਹਾ, ਚੋਰ ਨੂੰ ਹੁਕਮ ਚੋਰੀ ਕਰਨ ਦਾ, ਸਾਧ ਨੂੰ ਹੁਕਮ ਬਾਣੀ ਪੜ੍ਹਨ ਦਾ, ਲਟੇਰੇ ਨੂੰ ਹੁਕਮ ਕਿਸੇ ਦਾ ਧਨ ਲੁੱਟਣ ਦਾ, ਹਰ ਬੰਦੇ ਨੂੰ ਜੇ ਹੁਕਮ ਹੀ ਹੋ ਰਿਹਾ ਹੈ ਤੇ ਫਿਰ ਵਾਰ ਵਾਰ ਇਹਦਾ ਵਿਰੋਧ ਕਿਉਂ ਹੋ ਰਿਹਾ ਸੰਸਾਰ ਵਿੱਚ? ਹਕੀਕਤ ਇਹ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਕਮ ਚਲਾਵੇ ਆਪਣੇ ਕਰਮੀ ਵਾਹੇ ਕਲਾਮ। ਹੁਕਮ ਪਰਮੇਸ਼ਰ ਦਾ ਚੱਲਦਾ ਹੈ ਪਰ ਮਨੁੱਖ ਦੇ ਜਿਹੜੇ ਕਰਮਾਂ ਦੀ ਜੋ ਉਹਦੇ ਕਰਮ ਨੇ ਉਹਨਾਂ ਨੂੰ ਕੁਦਰਤ ਨਿਰੰਤਰ ਸਾਹਮਣੇ ਰੱਖ ਕੇ ਆਪਣਾ ਹੁਕਮ ਚਲਾਉਂਦੀ ਹੈ। ਹੁਣ ਜਦੋਂ ਇਤਿਹਾਸ ਦੇ ਪੰਨਿਆਂ ਵੱਲ ਨਜ਼ਰ ਮਾਰਦੇ ਹਾਂ ਤੇ ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਨੇ ਪਰਸਪਰ ਦੁਨੀਆਂ ਵਿੱਚ ਆਪਸੀ ਪਿਆਰ ਵਾਸਤੇ ਜਾਤਾਂ ਪਾਤਾਂ ਦਾ ਵਰਨ ਵੰਡ ਦਾ ਖਾਤਮਾ ਕੀਤਾ, ਉੱਥੇ ਮਰਦ ਤੇ ਇਸਤਰੀ ਦੀ ਜਿਹੜੀ ਵਿੱਥ ਸੀ ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਪਰਸਪਰ ਖਤਮ ਕੀਤਾ ਗਿਆ। ਇਹਨੂੰ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਮਤ ਨਹੀਂ, ਮਾਨਤਾ ਨਹੀਂ ਦਿੰਦਾ। ਕਿਉਂਕਿ ਜੇ ਕੋਈ ਕਵੇ ਬਈ ਮਨੁੱਖ ਹੀ ਸਭ ਕੁਝ ਕਰ ਸਕਦਾ ਹੈ, ਇਸਤਰੀ ਕੁਝ ਨਹੀਂ ਕਰ ਸਕਦੀ, ਇਹ ਵੀ ਅਤਕਥਨੀ ਹੈ। ਕਿਉਂਕਿ ਸਮਾਜ ਦੇ ਵਿੱਚ ਜਾਂ ਕਿਸੇ ਕੌਮੀ ਢਾਂਚੇ ਦੇ ਵਿੱਚ ਇਹਨਾਂ ਦਾ ਸੰਗ੍ਰਹਿ ਜਿਹੜਾ ਹੈ ਉਹਦੇ ਵਿੱਚੋਂ ਜਿਹੜੀ ਕਰਾਮਾਤ ਬਣਦੀ ਹੈ ਉਹਦਾ ਸੰਬੰਧ ਦੋਵੇਂ ਪੱਖਾਂ ਦੇ ਨਾਲ ਜੁੜਿਆ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਅੰਦਰ ਜਿੰਨੀ ਘਾਲਣਾ ਮਨੁੱਖੀ ਜੀਵਨ ਨੇ ਘਾਲੀ ਹੈ ਉਹਦੇ ਬਰਾਬਰ ਦੀ ਘਾਲਣਾ ਸਤਿਕਾਰਯੋਗ ਬੀਬੀਆਂ ਨੇ ਵੀ ਘਾਲੀ ਹੈ। ਬੀਬੀ ਸ਼ਰਨ ਕੌਰ ਇਕੱਲੀ ਹੈ, ਹੁਣ ਕੋਈ ਨਾਲ ਸਾਥ ਨਹੀਂ। ਜੇ ਨਿਜਬਲ ਹੋ ਜੇ ਮਨੁੱਖ ਤੇ ਬੜੇ ਤੋਂ ਵੱਡਾ ਤਕੜਾ ਬਲਵਾਨ ਮਨੁੱਖ ਵੀ ਹੌਸਲਾ ਛੱਡ ਜਾਂਦਾ ਹੈ, ਮੈਂ ਕੀ ਕਰ ਸਕਦਾ ਹੈ। ਪਰ ਜੇ ਮਨੁੱਖ ਆਪਣੇ ਬਲ ਨੂੰ ਕਾਇਮ ਕਰਦਾ ਹੈ ਤੇ ਕੁਦਰਤ ਉਹਦੇ ਅੰਗ ਸੰਗ ਹੋਇਆ ਕਰਦੀ ਹੈ। ਇਹ ਉਰਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ, ਐ ਬੰਦੇ ਖੁਦੀ ਕੋ ਬੁਲੰਦ ਕਰ ਇਤਨਾ ਕਿ ਹਰ ਤਦਵੀਰ ਸੇ ਪਹਿਲੇ ਖੁਦਾ ਤੁਮਸੇ ਪੁੱਛੇ, ਬੋਲ ਬੰਦੇ ਤੇਰੀ ਰਜ਼ਾ ਕਿਆ। ਇੱਕ ਨੌਜਵਾਨ ਬੱਚੀ, ਨੌਜਵਾਨ ਬੀਬੀ ਜਿਹਦੇ ਮਨ ਵਿੱਚ ਇਹ ਅਹਿਸਾਸ ਪੈਦਾ ਹੋਇਆ ਹੈ ਜਿੱਥੇ ਮੇਰਾ ਪਤੀ ਸ਼ਹੀਦ ਹੋਇਆ ਹੈ ਉੱਥੇ ਮੇਰੇ ਇਸ ਜੰਗ ਦੇ ਵਿੱਚ ਵੀਰ ਸ਼ਹੀਦ ਹੋਏ ਨੇ, ਮੇਰੇ ਉਹ ਜਿਗਰ ਦੇ ਟੋਟੇ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸ਼ਹਾਦਤ ਦਾ ਜੰਮ ਪੀ ਗਏ ਨੇ, ਮਨਾ ਇਸ ਦੁਨੀਆਂ ਉੱਤੇ ਕਿੰਨੇ ਰਹਿਣਾ ਹੈ, ਸਾਰਿਆਂ ਚਲੇ ਜਾਣਾ ਹੈ। ਇਹ ਇਹਨਾਂ ਦੇ ਸੰਸਕਾਰ ਦਾ ਸਮਿਆਨਾ ਪੂਰਾ ਕਰਕੇ, ਲੱਕੜਾਂ ਦੀ ਭਾਲ ਕਰਕੇ, ਲੱਕੜਾਂ ਭਾਲ ਕੇ ਇਕੱਠੀਆਂ ਕਰਕੇ, ਇੱਕ ਇੱਕ ਲਾਸ਼ ਜਿਹੜੀ ਸੀ ਉਹਨੂੰ ਪਾਸੇ ਕਰਕੇ, ਜਿਹੜੀਆਂ ਸਿੰਘ ਯੋਧਿਆਂ ਦੀਆਂ ਸਰੀਰ ਸਨ ਉਹਨਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਚੁੱਕ ਕੇ ਲਿਜਾ ਕੇ ਜਿਵੇਂ ਦੀਵੇ ਨਾਲ ਲੱਭ ਲੱਭ ਕੇ ਇਹ ਸਤਿਕਾਰਯੋਗ ਬੱਚੀ ਆਪਣੇ ਗੁਰੂ ਦੇ ਮਿਸ਼ਨ ਉੱਤੇ ਚੱਲਦੀ ਹੋਈ ਸੇਵਾ ਕਰ ਰਹੀ ਹੈ, ਉਸ ਵੇਲੇ ਦਾ ਸੀਨ ਕਵਿਤਾ ਦੀਆਂ ਲੈਣਾ ਕਹਿਣ ਲੱਗੇ ਔਰ ਸਰਵਣ ਕਰੋ।

0: ਜਿਸ ਸੰਗ ਤੇ ਮੁਗਲ ਜੋਧੇ ਲੜੇ ਸੀ
1: ਉਸੇ ਲੋਥਾਂ ਨੇ ਲਗਾ ਤੇ ਸਿੰਘਾਂ ਦੜੇ ਸੀ
0: ਰਾਤ
1: ਦੀ ਨਾ ਮੁਸਲਮਾਨ ਖੜੇ ਸੀ।

0: ਉਹ ਫਿਰ ਨਾ ਸਾਹਿਬ ਜਾਂਦਿਆਂ ਦੇ ਸਾਸ ਕਰਦਾ
1: ਪੂਰ ਸਿੰਘਣੀ ਲਗਾ ਕੇ ਬਾਜੀ ਜਾਣ ਦੀ
0: ਹੱਥ ਵਿੱਚ ਦੀਵਾ ਫੜ ਕੇ ਫਿਰ ਲਾਸ਼ਾਂ ਵਿੱਚੋਂ ਲਾਸ਼ਾਂ ਨੂੰ ਸਿਆਣ ਦੀ ਹੱਥ ਵਿੱਚ

0: ਫੜਕੇ ਫਿਰੇ ਲਾਸ਼ਾਂ ਵਿੱਚ ਲਾਸ਼ਾਂ ਨੂੰ ਸਿਆਣ ਦੀ ਹੱਥ ਵਿੱਚ ਦੀਵਾ ਫੜਕੇ
1: ਲਾਸ਼ਾਂ ਸਿੰਘਾਂ ਦੀਆਂ ਵੜ ਚੱਲਿਆ ਕਿਤੇ
0: ਉਹ ਲਾਸ਼ਾਂ ਸਿੰਘਾਂ ਦੀਆਂ

0: ਜਿਹੜੀ ਵਾਰੀ ਕੇ ਫਿਰੇ ਲੱਥ ਵਿੱਚ ਲੱਥ ਨੂੰ ਸਿਆਲ ਦੀ ਹੱਥ ਵਿੱਚ ਦੀ ਵਾਰੀ ਕੇ
1: ਇਹ ਕਲਗੀਆਂ ਵਾਲੇ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਪੁੱਤਰੀ ਆਪਣੇ ਉਸ ਪਰਨ ਨੂੰ ਨਿਭਾ ਰਹੀ ਹੈ ਜਿਹੜਾ ਹਰ ਗੁਰੂ ਕੇ ਸਿੱਖ ਦੇ ਜੁੰਮੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਜੋ ਅਸਥਾਨ ਹੈ ਉਹ ਉਤਾਰਨ ਵਾਸਤੇ ਲੱਗਾ ਹੋਇਆ। ਕਿਉਂਕਿ ਅੱਜ ਜੇ ਸੰਸਾਰ ਦੇ ਕੋਨੇ ਕੋਨੇ ਉੱਤੇ ਅਸੀਂ ਸਰਦਾਰੀਆਂ ਦਾ ਨਿੱਘ ਮਾਣ ਰਹੇ ਹਾਂ ਅਤੇ ਇਹਦੇ ਮਗਰ ਬਹੁਤ ਵੱਡਾ ਉਹ ਸੰਘਰਸ਼ ਹੈ ਜਿਹੜਾ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਵਾਸਤੇ ਕੀਤਾ ਹੈ। ਕਿਉਂਕਿ ਕੋਈ ਮਨੁੱਖ ਨਵਾਂ ਨਹੀਂ ਆਇਆ, ਮਨੁੱਖ ਤਾਂ ਉਹੀ ਸੀ ਜਿਹੜਾ ਇੱਜੜਾਂ ਵਾਂਗੂ ਦੁਸ਼ਮਣ ਦੇ ਅੱਗੇ ਲੱਗ ਕੇ ਚਲਾ ਜਾਂਦਾ ਸੀ, ਜਿਹਦਾ ਧਨ ਦੌਲਤ ਲੁੱਟਿਆ ਜਾਂਦਾ ਸੀ, ਜਿਹਦੀ ਇੱਜ਼ਤ ਲੁੱਟੀ ਜਾਂਦੀ ਸੀ, ਜਿਹਦੇ ਉੱਤੇ ਜਿਹੜੇ ਹਮਲਾਵਰ ਸਨ ਉਹਨਾਂ ਨੂੰ ਕੋਈ ਹਥਿਆਰ ਹੀ ਵਰਤਣ ਦੀ ਲੋੜ ਨਹੀਂ ਸੀ। ਪਰ ਇਹ ਬਖਸ਼ਿਸ਼ ਅਤੇ ਰਹਿਮਤ ਕਿੰਨੇ ਕੀਤੀ, ਕਿੰਨੇ ਸਾਡੇ ਬਾਜੂਆਂ 'ਚ ਬਲ ਦਿੱਤਾ, ਕਿੰਨੇ ਅਣਖ ਦਿੱਤੀ, ਕਿੰਨੇ ਸਾਨੂੰ ਇਹ ਜੀਵਨ ਦੀ ਜਿਹੜੀ ਯੁਕਤੀ ਦਿੱਤੀ। ਇਹ ਸੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਉਹ ਘਰ ਜਿੰਨੇ ਡਿੱਗੇ ਹੋਏ ਮਨੁੱਖ ਨੂੰ ਇਸ ਸਟੇਜ ਉੱਤੇ ਲੈ ਆਉਂਦਾ ਬਈ ਜਿਹੜਾ ਇੱਕ ਇੱਕ ਮਨੁੱਖ ਸੀ ਇੱਕ ਇੱਕ ਲੱਖ ਦਾ ਮੁਕਾਬਲਾ ਕਰਦਾ ਸੀ। ਜਿੱਥੇ ਖਾਲਸਾ ਮੁਕਾਬਲੇ ਵਿੱਚ ਨਿੱਤਰਦਾ ਸੀ ਉੱਥੇ ਬੀਬੀਆਂ ਦੇ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਇਹਨਾਂ ਨੇ ਵੀ ਕਿਸੇ ਪੱਖ ਦੇ ਉੱਤੇ ਕਮਜ਼ੋਰੀ ਨਹੀਂ ਆਉਣ ਦਿੱਤੀ। ਬਹੁਤ ਦਲੀਲਾਂ ਨੇ ਪਰ ਸਮਾਂ ਬੜਾ ਸੀਮਿਤ ਹੈ, ਕਿਉਂਕਿ ਆਪਾਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਗੁਰੂ ਨਾਨਕ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਵਾਲੇ ਉਹ ਸਾਡੇ ਦਰਮਿਆਨ ਪਹੁੰਚੇ ਹੋਏ ਨੇ, ਬੜੀ ਪੰਥ ਦੀ ਪ੍ਰਮਾਣਿਤ ਸ਼ਖਸੀਅਤ ਨੇ ਔਰ ਸਤਿਗੁਰੂ ਮਹਾਰਾਜ ਜੀ ਦੀ ਬੇਅੰਤ ਬਖਸ਼ਿਸ਼ ਅਤੇ ਰਹਿਮਤ ਹੈ ਉਹਨਾਂ ਉੱਤੇ, ਜਿਸ ਬਖਸ਼ਿਸ਼ ਦੇ ਸਦਕਾ ਉਹਨਾਂ ਨੇ ਬਹੁਤ ਵੱਡੀ ਖੋਜ ਕਰਕੇ ਸਾਡਾ ਜਿਹੜਾ ਆਉਣ ਵਾਲਾ ਵਿਰਸਾ ਹੈ ਉਹਨੂੰ ਸੰਭਾਲਣ ਵਾਸਤੇ ਜਿਹੜੀ ਸਤਿਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਸੰਗੀਤ ਦੀ ਪਰੰਪਰਾ ਸੀ ਉਹਨੂੰ ਜਿੱਥੇ ਪੂਰਨ ਰੂਪ ਵਿੱਚ ਸੰਗਤ ਦੇ ਵਿੱਚ ਲਿਆਂਦਾ ਹੈ ਉੱਥੇ ਨਿਰੰਤਰ ਇਹਨੂੰ ਅੱਗੇ ਤੋਰਨ ਵਾਸਤੇ ਬਹੁਤ ਵੱਡਾ ਯੋਗਦਾਨ ਪਾ ਰਹੇ ਨੇ, ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਆਓ ਇੱਧਰ, ਜਿਹੜੀ ਫੌਜ ਸੀ ਜਦੋਂ ਉਹਨੇ ਪੁੱਛਿਆ ਬਈ ਤੂੰ ਕੌਣ ਹੈ ਅਤੇ ਇਹ ਬੀਬੀ ਕਿਸੇ ਬਗੈਰ ਹਿਝਕ ਝਿਝਕ ਦੇ ਆਪਣਾ ਇਸ ਦੁਸ਼ਮਣ ਦੇ ਸਾਹਮਣੇ ਪੱਖ ਦੱਸ ਰਹੀ ਸੀ, ਮੈਂ ਆਪਣੇ ਵੀਰਾਂ ਦਾ ਸਤਿਕਾਰ ਕਰਨ ਵਾਸਤੇ ਆਈ ਹਾਂ, ਮੈਂ ਤੁਹਾਡੇ ਤੋਂ ਡਰਦੀ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ। ਆਓ ਚਾਰ ਲਾਈਨਾਂ ਕਵਿਤਾ ਦੀਆਂ ਪੇਸ਼ ਕਰਨ ਲੱਗੇ ਸਰਵਣ ਕਰੋ।

ਮਰ ਕੇ ਵੀ ਮਰਦੇ ਨਹੀਂ ਜਿਨ੍ਹਾਂ ਨੇ ਧਰਮ ਲਈ ਤੇਗ ਉਠਾਈ ਕੀ ਡਰਨਾ ਮਰਨੇ ਤੋਂ ਮੈਂ ਸੁਸਤਾ

0: ਨਹੀਂ ਮੈਂ ਸਤਿਗੁਰ ਦੀ ਓਟ ਟਕਾਈ ਮੈਨੂੰ ਡਰ ਲੱਗਦਾ ਨਹੀਂ ਮੈਂ ਸਤਿਗੁਰ ਦੀ ਓਟ ਟਕਾਈ ਕੀ ਡਰ ਨਾ ਮਰਨੇ ਤੋਂ ਮੈਂ ਸਤਿਕਾਰ ਕਰਨ ਲਈ ਆਈ
1: ਇਸ ਬੀਬੀ ਨੇ ਉਸ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਵਾਕ ਨੂੰ ਸਪੂਰਨ ਕੀਤਾ ਜੇ ਤੋ ਪ੍ਰੇਮ ਖਿਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮੈਰਗ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਹਨੇ ਲਲਕਾਰ ਕੇ ਆਖਿਆ ਮੈਂ ਸ਼ਰਨ ਕੌਰ ਹੈ ਮੈਂ ਕਲਗੀਆਂ ਵਾਲੇ ਦੀ ਪੁੱਤਰੀ ਹਾਂ ਤੇ ਮੈਂ ਜਿਹੜੇ ਇਸ ਜੰਗ ਵਿੱਚ ਮੇਰੇ ਵੀਰ ਸ਼ਹੀਦ ਹੋਏ ਨੇ ਮੇਰਾ ਪਤੀ ਸ਼ਹੀਦ ਹੋਇਆ ਹੈ ਮੈਂ ਉਹਨਾਂ ਦਾ ਸਤਿਕਾਰ ਕਰਨ ਵਾਸਤੇ ਆਈ ਹਾਂ ਦੁਸ਼ਮਣ ਨੇ ਘੇਰਾ ਪਾਇਆ ਚਾਰ ਚਫੇਰਿਓ ਇਸ ਬੀਬੀ ਨੂੰ ਸ਼ਹੀਦ ਕੀਤਾ ਇਹਨੂੰ ਮਾਰਿਆ ਇਹਨੂੰ ਚੁੱਕ ਕੇ ਇਸ ਚਿਖਾ ਦੇ ਵਿੱਚ ਸੁੱਟ ਦਿੱਤਾ ਤੇ ਇਸ ਬੀਬੀ ਨੇ ਆਪਣੇ ਗੁਰੂ ਦੇ ਛਕੇ ਹੋਏ ਅੰਮ੍ਰਿਤ ਨੂੰ ਜਿੱਥੇ ਗੁਰੂ ਦੀ ਬਖਸ਼ਿਸ਼ ਤੇ ਓਟ ਸਦਕਾ ਸਪੂਰਨ ਕੀਤਾ ਉੱਥੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਮੀਲ ਪੱਥਰ ਵਜੋਂ ਆਪਣਾ ਜਿਹੜਾ ਨਾਂ ਸੀ ਸਥਾਪਿਤ ਕੀਤਾ ਅੱਜ ਜਦੋਂ ਵੀ ਗੁਰੂ ਕੇ ਸਿੱਖ ਚਮਕੌਰ ਦੀ ਗੜੀ ਦੇ ਜੰਗ ਦੀ ਗੱਲ ਕਰਨਗੇ ਉਦੋਂ ਇਸ ਬੀਬੀ ਦੇ ਇਤਿਹਾਸ ਦਾ ਵੀ ਇਸ ਚਮਕੌਰ ਦੀ ਗੜੀ ਦੇ ਨਾਲ ਵਰਣਨ ਜਿਹੜਾ ਸੰਗਤੀ ਰੂਪ ਵਿੱਚ ਕੀਤਾ ਜਾਵੇਗਾ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਵਰਤਮਾਨ ਨੂੰ ਸੰਭਾਲਦੇ ਹੋਏ ਮੈਂ ਪਹਿਲੇ ਪੜਾਅ ਦੇ ਵਿੱਚ ਵੀ ਆਪ ਦੇ ਨਾਲ ਇੱਥੋਂ ਵਿਚਾਰ ਲੈ ਕੇ ਤੁਰਿਆ ਸਾਂ ਕਿ ਤਿੰਨਾਂ ਕਾਲਾਂ ਦੇ ਵਿੱਚ ਦੁਨੀਆ ਗੁਜ਼ਰਦੀ ਹੈ ਵਰਤਮਾਨ ਜਿਹੜਾ ਇਹ ਕੌਮਾਂ ਦੀ ਜਿਹੜੀ ਜ਼ਿੰਦਗੀ ਦੀ ਘਾਟ ਦੀ ਟੰਕਸਾਲ ਹੁੰਦਾ ਜਿਹੜੀਆਂ ਕੌਮਾਂ ਵਰਤਮਾਨ ਸੰਭਾਲ ਲੈਂਦੀਆਂ ਨੇ ਉਹਦਾ ਭੂਤ ਅਤੇ ਭਵਿੱਖ ਜਿਹੜਾ ਆਪਣੇ ਆਪ ਸਵਾਰਿਆ ਜਾਂਦਾ ਐਸੇ ਇਤਿਹਾਸ ਦੇ ਪੰਨੇ ਨੇ ਜਿਨ੍ਹਾਂ ਉੱਤੇ ਅਸੀਂ ਗੌਰਵ ਕਰਦੇ ਹੋਏ ਜਿੱਥੇ ਆਪਣੀ ਸ਼ਾਨ ਨਾਲ ਜਿਉਣ ਦਾ ਹੱਕ ਦੁਨੀਆ ਦੇ ਵਿੱਚ ਰੱਖਦੇ ਹਾਂ ਉੱਥੇ ਸਾਨੂੰ ਇਹਨਾਂ ਨੂੰ ਯਾਦ ਕਰਕੇ ਇਹਨਾਂ ਤੋਂ ਨਿਰੰਤਰ ਸਿੱਖਿਆ ਲੈ ਕੇ ਇਹਦੇ ਵਿੱਚੋਂ ਜਿਹੜਾ ਬਲ ਮਿਲਦਾ ਉਹਨੂੰ ਕੌਮੀ ਐਨਰਜੀ ਵਾਸਤੇ ਸਾਨੂੰ ਵਰਤਣਾ ਚਾਹੀਦਾ ਇਹੋ ਹੀ ਭਾਵਨਾ ਇਹੋ ਹੀ ਆਪ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹੋਇਆ ਜਥਾ ਆਪ ਤੋਂ ਖਿਮਾ ਦਾ ਜੱਜ ਹੋ ਰਿਹਾ ਹੈ ਬੇਨਤੀ।

ਸ਼ਬਦ ਗੁਰੂ ਦੀ ਸ਼ਕਤੀ ਜੇ ਵੇਖਣੀ ਹੈ, ਸਿੰਘ ਚਰਖਣੀਆਂ ਉੱਤੇ ਚੜ੍ਹੇ ਵੇਖੋ, ਬੰਦਾ ਸਿੰਘ ਤੇ ਉਸਦੇ ਸਾਥੀਆਂ ਨੂੰ ਲਾੜੀ ਮੌਤ ਬਰਨਾਉਣ ਲਈ ਖੜੇ ਵੇਖੋ, ਬੰਦ ਬੰਦ ਭਾਵੇਂ ਕੱਟੇ ਜਾ ਰਹੇ ਨੇ ਮੁੱਖੋਂ ਸ਼ਬਦ ਗੁਰਬਾਣੀ ਦੇ, ਪੜ੍ਹੇ ਵੇਖੋ ਲਿਖੀਆਂ ਗੁਰੂ ਗ੍ਰੰਥ ਦੀਆਂ ਜਿਨ੍ਹਾਂ ਵੀੜਾਂ ਸੀਸ ਤਲੀ ਤੇ ਧਰ ਕੇ ਲੜੇ ਵੇਖੋ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਕਰੀਏ ਪ੍ਰਵਾਨ, ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ, ਨਾਮ ਬਾਣੀ ਕੇ ਬੋਹੇ ਸ਼ਬਦ ਅਵਤਾਰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਤੇ ਪਵਿੱਤਰ ਨਿੱਜੀ ਗੋਦ ਦਾ ਆਨੰਦ ਮਾਣਦੇ ਹੋਏ ਇੱਕ ਵਾਰੀ ਰਸਨਾ ਨੂੰ ਕਰੀਏ ਪਵਿੱਤਰ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾ ਰਹੇ ਸਨ ਕਿ ਗੁਰੂ ਦੀ ਸਿੱਖ ਦੇ ਨਾਲ ਕਿੰਨੀ ਕੁ ਪ੍ਰੀਤ ਹੈ, ਗੁਰੂ ਆਪਣੇ ਸਿੱਖ ਦੀ ਅਰਦਾਸ ਕਦੋਂ ਪੂਰੀ ਕਰਦਾ, ਕਿਉਂਕਿ ਸਤਿਗੁਰੂ ਮਹਾਰਾਜ ਦਾ ਪਾਵਨ ਵਚਨ ਹੈ, ਇੱਥੇ ਪਿਆਰ ਦੀਆਂ ਖੇਡਾਂ ਨੇ। ਗੁਰੂ ਨਾਨਕ ਦੇ ਦਰ ਦੇ ਉੱਤੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾ ਪਾਇਓ। ਮੈਂ ਇਤਿਹਾਸ ਦੀ ਲੜੀ ਆਰੰਭ ਕਰਨ ਤੋਂ ਪਹਿਲਾਂ 2 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਇਹ ਵਿਚਾਰ ਦੀ ਸਾਂਝ ਪਾ ਕੇ ਫਿਰ ਆਪਣੀ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂਗਾ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਵਿਰਾਜਮਾਨ ਨੇ। ਸਤਿਗੁਰੂ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਗੁਰੂ ਦੀਆਂ ਸੰਗਤਾਂ ਵਹੀਰਾਂ ਕੱਟ ਕੇ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਹੁੰਚਣ ਲੱਗੀਆਂ। ਜਿੱਥੇ ਸੰਗਤਾਂ ਪਹੁੰਚਣ ਲੱਗੀਆਂ ਉੱਥੇ ਇੱਕ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਅੰਦਰ ਪਹੁੰਚਿਆ ਗੁਰਮੁਖ ਪਿਆਰਾ। ਗੱਲ ਕਰਨ ਲੱਗਿਆ ਮਨ ਦੀ ਅਵਸਥਾ ਦੀ, ਕਿਉਂਕਿ ਜਿਹੜੀ ਸਾਡੀ ਅਵਸਥਾ ਵੇਖਣ ਨੂੰ ਵਿੱਚ ਸਾਡੇ ਮਨ ਦਿਲ ਦੇ ਉੱਤੇ ਸਾਡੇ ਤਨ ਵਿਖਾਵੇ ਮਾਤਰ ਹੋਰ ਨੇ ਤੇ ਮਨ ਸਾਡਾ ਕਿਤੇ ਹੋਰ ਟਿਕਿਆ ਹੋਇਆ। ਉਹ ਗੁਰਮੁਖ ਪਿਆਰਾ ਜਦੋਂ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਉੱਤੇ ਪਹੁੰਚਿਆ ਉਹਨੇ ਆਪਣੇ ਗਲ ਦੇ ਵਿੱਚ ਇੱਕ ਫੱਟੀ ਲਿਖ ਕੇ ਪਾਈ ਹੋਈ ਹੈ। ਉਸ ਫੱਟੀ ਉੱਤੇ ਲਿਖਿਆ ਹੋਇਆ, ਤਖਤੀ ਉੱਤੇ ਲਿਖਿਆ ਹੋਇਆ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ। ਉਹ ਜਦੋਂ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ ਉਹਦੇ ਗਲ ਦੇ ਵਿੱਚ ਪਾਈ ਫੱਟੀ ਸੰਗਤਾਂ ਨੇ ਵੇਖੀ, ਬੜੀਆਂ ਹੈਰਾਨ ਹੋਈਆਂ। ਹਰੇਕ ਗੁਰਮੁਖ ਪਿਆਰਾ ਗੁਰੂ ਦਾ ਸਿੱਖ ਆਪਣੇ ਜੀਵਨ ਦੇ ਵੱਲ ਝਾਤ ਮਾਰਨ ਲੱਗਿਆ ਕਿ ਵੇਖੋ ਇਹਦਾ ਜੀਵਨ ਕਿੰਨਾ ਪਵਿੱਤਰ ਹੋਵੇਗਾ, ਜਿਹੜਾ ਕਿਸੇ ਦੇ ਨਾਲ ਬੋਲਦਾ ਨਹੀਂ, ਜਿਹਨੇ ਆਪਣੇ ਗਲ ਦੇ ਵਿੱਚ ਇੱਕ ਤਖਤੀ ਇੱਕ ਫੱਟੀ ਲਿਖ ਕੇ ਪਾਈ ਹੋਈ ਹੈ, ਮੈਂ ਮੌਨ ਧਾਰੀ ਹਾਂ, ਮੈਂ ਮੌਨ ਧਾਰੀ ਹਾਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ। ਉਹ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ, ਗੁਰੂ ਮਹਾਰਾਜ ਨੇ ਉਸ ਦੇ ਆਉਂਦੇ ਨੂੰ ਵੇਖਿਆ, ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੇ ਚਿਹਰੇ ਵੱਲ ਦੇਖ ਕੇ ਗੁਰੂ ਮਹਾਰਾਜ ਮੁਸਕਰਾਏ। ਉਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਉੱਤੇ ਸੀਸ ਝੁਕਾਇਆ। ਕੁਝ ਗੁਰੂ ਕੇ ਸਿੱਖਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਪਵਿੱਤਰ ਚਰਨਾਂ ਵਿੱਚ ਉਹਦੇ ਬਾਬਤ ਬੇਨਤੀ ਵੀ ਕੀਤੀ ਕਿ ਸਤਿਗੁਰ ਜੀ ਇਹਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੋਵੇਗਾ, ਜਿਹੜਾ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਕੇਵਲ ਤਾਂ ਕੇਵਲ ਉਸ ਪਰਮਾਤਮਾ ਦਾ ਨਾਮ ਆਪਣੇ ਮੁੱਖ ਦੇ ਵਿੱਚੋਂ ਅੰਦਰ ਹੀ ਅੰਦਰ ਜਪੀ ਜਾ ਰਿਹਾ, ਜਿਹਦੇ ਬੁੱਲ ਤੱਕ ਨਹੀਂ ਫਰਕਦੀ। ਦਿਲਾਂ ਦੀਆਂ ਜਾਣਨਹਾਰ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਗੁਰਸਿੱਖਾਂ ਦੇ ਮਨ ਦਾ ਸੰਕਾ ਨਿਮਿਤ ਕਰਨ ਦੀ ਖਾਤਰ, ਬਈ ਇਹ ਤਨ ਕਰਕੇ ਹੋਰ ਹੈ ਤੇ ਮਨ ਕਰਕੇ ਕੁਝ ਹੋਰ ਹੈ, ਗੁਰੂ ਮਹਾਰਾਜ ਨੇ ਉਸ ਨੂੰ ਭਰੇ ਦੀਵਾਨ ਦੇ ਵਿੱਚ ਆਵਾਜ਼ ਮਾਰੀ। ਗੁਰੂ ਮਹਾਰਾਜ ਆਖਣ ਲੱਗੇ, ਮੌਨ ਧਾਰੀ ਜੀ ਉੱਠ ਕੇ ਸਾਡੇ ਕੋਲ ਆਉਣਾ। ਗੁਰੂ ਮਹਾਰਾਜ ਦੇ ਜਦੋਂ ਕੋਲ ਪਹੁੰਚਿਆ ਸਤਿਗੁਰੂ ਮਹਾਰਾਜ ਨੇ ਆਪਣੇ ਇੱਕ ਸਿੰਘ ਨੂੰ ਇਸ਼ਾਰਾ ਕੀਤਾ, ਕੋਲ ਬੁਲਾਇਆ, ਕਹਿਣਾ ਕੀਤਾ, ਸਿੰਘ ਜੀ ਇਸ ਗੁਰਮੁਖ ਪਿਆਰੇ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਜਾਓ, ਇਹਨੂੰ ਰਾਤ ਆਪਣੇ ਘਰ ਦੇ ਵਿੱਚ ਰੱਖੋ, ਇਹਦੀ ਟਹਿਲ ਪਾਣੀ ਕਰੋ, ਇਹਦੀ ਸੇਵਾ ਕਰੋ। ਇਹ ਮੌਨ ਧਾਰੀ ਨੇ ਇਹਨਾਂ ਨੂੰ ਵਧੀਆ ਪਕਵਾਨ ਪਕਾ ਕੇ ਗੁਰੂ ਕੇ ਲੰਗਰ ਛਕਾਉਣੇ, ਇਹਨਾਂ ਦਾ ਮਨ ਪ੍ਰਸੰਨ ਹੋ ਜਾਵੇ, ਇਹਨਾਂ ਦੀ ਤਨ ਮਨ ਦੇ ਨਾਲ ਸੇਵਾ ਕਰਨੀ ਹੈ। ਗੁਰੂ ਦਾ ਸਿੱਖ
ਆਪਣੇ ਘਰ ਦੇ ਵਿੱਚ ਲੈ ਕੇ ਗਿਆ। ਆਪਣੇ ਘਰ ਦੇ ਵਿੱਚ ਜਾਂਦਿਆਂ ਸਰਜੀਆਂ ਆ ਕੇ ਬਿਠਾਉਣਾ ਕੀਤਾ। ਜਦੋਂ ਘਰ ਦੇ ਵਿੱਚ ਜਾ ਕੇ ਬਿਠਾਉਣਾ ਕੀਤਾ, ਉਸ ਗੁਰਮੁਖ ਪਿਆਰੇ ਨੇ ਆਪਣੀ ਸਿੰਘਣੀ ਨੂੰ ਆਵਾਜ਼ ਮਾਰੀ ਕਿ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਕੋਲੋਂ ਘੱਲਿਆ ਹੋਇਆ ਗੁਰੂ ਗੁਰਮੁਖ ਪਿਆਰਾ ਪਹੁੰਚਿਆ, ਆਪਾਂ ਨੇ ਇਹਨਾਂ ਦੀ ਸੇਵਾ ਕਰਨੀ ਹੈ। ਗੁਰੂ ਮਹਾਰਾਜ ਦਾ ਹੁਕਮ ਹੈ ਕਿ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਉਣਾ, ਆਪਣੇ ਘਰ ਦੇ ਵਿੱਚ ਲਿਜਾ ਕੇ ਇਹਨਾਂ ਦੀ ਟਹਿਲ ਕਰਨੀ ਹੈ। ਤਾਂ ਉਸ ਨੇ ਆਪਣੇ ਪਤੀ ਦੇ ਹੁਕਮ ਨੂੰ ਮੰਨਦੇ ਹੋਇਆ ਪ੍ਰਸ਼ਾਦਾ ਥਾਲੀ ਦੇ ਵਿੱਚ ਪਰੋਸਿਆ। ਮੱਕੀ ਦੀ ਰੋਟੀ, ਉਹਦੇ ਉੱਪਰ ਅਚਾਰ ਰੱਖਿਆ, ਉਹ ਵੀ ਔਲੇ ਦਾ। ਔਲੇ ਦਾ ਅਚਾਰ ਰੱਖ ਕੇ ਮੋਹਨ ਧਾਰੀ ਦੇ ਕੋਲ ਲੈ ਕੇ ਆਉਂਦਾ ਤੇ ਗੁਰੂ ਕੇ ਸਿੱਖ ਨੇ ਕਹਿਣਾ ਕੀਤਾ ਕਿ ਮਹਾਂਪੁਰਖ ਜੀ ਪ੍ਰਸ਼ਾਦਾ ਛਕੋ। ਕੋਲ ਗਲਾਸ ਰੱਖ ਕੇ ਜਲ ਦਾ ਭਰ ਕੇ ਉਹ ਮੋਹਨ ਧਾਰੀ ਜਿਹਨੇ ਆਪਣੇ ਗਲ ਦੇ ਵਿੱਚ ਫੱਟੀ ਲੈ ਕੇ ਪਾਈ ਹੋਈ, ਮੈਂ ਕਿਸੇ ਦੇ ਨਾਲ ਗੱਲ ਨਹੀਂ ਕਰਦਾ, ਮੇਰੀ ਪਰਮਾਤਮਾ ਦੇ ਨਾਲ ਸਿੱਧੀ ਗੱਲ ਹੈ, ਜਿਵੇਂ ਅੱਜ ਵੀ ਬੜੇ ਪਖੰਡੀ ਇਹ ਗੱਲਾਂ ਦਾਵੇ ਨਾ ਕਹਿੰਦੇ ਨੇ। ਉਹਨੇ ਜਦੋਂ ਆਪਣੇ ਹੱਥਾਂ ਦੇ ਉੱਤੇ ਉਹ ਪ੍ਰਸ਼ਾਦਾ ਰੱਖਿਆ ਮੱਕੀ ਦਾ, ਉਹਦੇ ਉੱਤੇ ਰੱਖਿਆ ਔਲਾ, ਤੇ ਔਲਾ ਕਦੇ ਰੁੜ ਕੇ ਉੱਧਰ ਲੈ ਬੰਨੇ ਜਾਂਦਾ, ਕਦੇ ਉੱਧਰ ਲੈ ਜਾਂਦਾ। ਮੋਹਨ ਧਾਰੀ ਨੇ ਬੜਾ ਮਨ ਦੇ ਵਿੱਚ ਕ੍ਰੋਧ ਆਇਆ, ਬੜਾ ਹੈਰਾਨ ਹੋਇਆ ਕਿ ਗੁਰੂ ਮਹਾਰਾਜ ਨੇ ਆਖਿਆ ਸੀ ਇਹਦੀ ਸੇਵਾ ਟਹਿਲ ਪਾਣੀ ਕਰਨੀ। ਉਹਦੇ ਮਨ ਦੇ ਵਿੱਚ ਭਰਮ ਸੀ ਕਿ ਸ਼ਾਇਦ ਗੁਰੂ ਕਾ ਸਿੱਖ ਮੈਨੂੰ ਘਰ ਦੇ ਵਿੱਚ ਲਿਜਾ ਕੇ ਖੀਰ ਪੂਰੇ ਸਕਾਵੇਗਾ, ਅਨੇਕਾਂ ਪ੍ਰਕਾਰ ਦੇ ਪਕਵਾਨ ਮੇਰੇ ਸਾਹਮਣੇ ਲੈ ਕੇ ਆਵੇਗਾ। ਪਰ ਅੱਜ ਇੱਥੇ ਹੋਇਆ ਕੁਝ ਹੋਰ ਹੈ। ਔਖੇ ਸੌਖੇ ਨੇ ਉਹ ਪ੍ਰਸ਼ਾਦਾ ਚੱਕਿਆ, ਮਨ ਦੇ ਵਿੱਚ ਹੰਕਾਰ ਦੇ ਨਾਲ ਭਰਿਆ ਹੋਇਆ, ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਆਇਆ, ਦੀਵਾਨ ਸਜਿਆ ਹੋਇਆ। ਉਹ ਮੋਹਨ ਧਾਰੀ ਜਿਹਨੇ ਆਪਣੇ ਗੱਲ ਦੇ ਵਿੱਚ ਫੱਟੀ ਲੈ ਕੇ ਪਾਈ, ਮੈਂ ਕਿਸੇ ਨਾਲ ਗੱਲ ਨਹੀਂ ਕਰਦਾ, ਮੈਂ ਪੱਕਾ ਮੋਹਨ ਧਾਰੀ ਹਾਂ, ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਸਜੇ ਦੀਵਾਨ ਦੇ ਵਿੱਚ ਆ ਕੇ ਆਖਣ ਲੱਗਿਆ, ਸਤਿਗੁਰ ਜੀ ਤੁਹਾਡੇ ਚੰਗੇ ਸਿੱਖ ਨੇ, ਤੁਹਾਡੇ ਹੁਕਮ ਦੀ ਚੰਗੀ ਪਾਲਣਾ ਕੀਤੀ, ਤੁਸੀਂ ਆਖਿਆ ਸੀ ਇਹਦੀ ਬੜੇ ਸਤਿਕਾਰ ਦੇ ਨਾਲ ਘਰ ਦੇ ਵਿੱਚ ਜਾ ਕੇ ਸੇਵਾ ਕਰਨੀ, ਇਹ ਤੁਹਾਡੇ ਸਿੱਖ ਨੇ, ਮੇਰੇ ਨਾਲ ਉਹ ਕੀਤਾ, ਮੈਂ ਕੁਝ ਦੱਸ ਨਹੀਂ ਸਕਦਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਕਹਿਣਾ ਕੀਤਾ, ਗੁਰਮੁਖ ਜੀ ਕੀ ਹੋਇਆ ਤੁਹਾਡੇ ਨਾਲ? ਆਖਣ ਲੱਗਿਆ, ਮੈਂ ਤੁਸੀਂ ਸੋਚਿਆ ਵੀ ਅਸੀਂ ਟਹਿਲ ਪਾਣੀ ਕਰਨੀ, ਸੇਵਾ ਕਰਨੀ, ਇਹਨੇ ਮੇਰੇ ਘਰ ਦੇ ਵਿੱਚ ਜਾਂਦਿਆਂ ਸਾਰ ਹੱਥ ਦੇ ਉੱਤੇ ਇੱਕ ਮੱਕੀ ਦੀ ਰੋਟੀ ਟਿਕਾ ਦਿੱਤੀ, ਉਹਦੇ ਉੱਤੇ ਔਲਾ ਟਿਕਾ ਦਿੱਤਾ, ਜਦੋਂ ਮੈਂ ਬੁਰਕੀ ਤੋੜਾਂ ਤੇ ਕਦੇ ਉੱਧਰ ਲੈ ਬੰਨੇ, ਕਦੇ ਉੱਧਰ ਲੈ ਬੰਨੇ। ਮੇਰੇ ਕਣਗੀਆਂ ਵਾਲੇ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਆਖਣ ਲੱਗੇ, ਗੁਰਮੁਖ ਪਿਆਰਿਓ, ਗੁਰਸਿੱਖੋ, ਇਹ ਤਨ ਕਰਕੇ ਕੁਝ ਹੋਰ ਸੀ, ਮਨ ਕਰਕੇ ਹੋਰ ਸੀ, ਜਿਹਨੇ ਆਪਣੇ ਗੱਲ ਦੇ ਵਿੱਚ ਇਹ ਦਾਵਾ ਕੀਤਾ, ਮੈਂ ਮੋਹਨ ਧਾਰੀਆਂ, ਮੈਂ ਕਿਸੇ ਦੇ ਨਾਲ ਵਿਚਾਰ ਨਹੀਂ ਕਰਦਾ, ਆਹ ਤੁਹਾਡੇ ਸਾਹਮਣੇ ਦੇਖ ਲਓ ਕਿਸ ਤਰ੍ਹਾਂ ਗੱਲਾਂ ਕਰਦਾ। ਗੁਰੂ ਨੇ ਕਸਬੱਟੀ ਉੱਤੇ ਲਾਇਆ, ਪਰਖ ਦਾ ਪਰਚਾ ਪਾਇਆ, ਉਹਦੇ ਵਿੱਚੋਂ ਫੇਲ ਹੋ ਗਿਆ। ਇਸੇ ਤਰ੍ਹਾਂ ਅੱਜ ਦੇ ਦੰਭੀ ਪਖੰਡੀਆਂ ਦਾ ਜੀਵਨ ਆ, ਤਨ ਕਰਕੇ ਕੁਝ ਹੋਰ ਤੇ ਮਨ ਕਰਕੇ ਕੁਝ ਹੋਰ ਨੇ। ਆਓ ਗੁਰਮਤੀਆਂ ਵਿਚਾਰਾਂ ਦੀ ਸਾਂਝ ਕਰਨ ਦੇ ਨਾਲ, ਗੁਰੂ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਮੇਰੇ ਕਲਗੀਆਂ ਵਾਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਨੇ ਦੱਖਣ ਦੀ ਧਰਤੀ ਉੱਤੇ, ਨੰਦੇੜ ਦੀ ਧਰਤੀ ਉੱਤੇ ਪਹੁੰਚੇ, ਉਹ ਧਰਤੀ ਉੱਤੇ ਪਹੁੰਚੇ ਜਿੱਥੇ ਰਿੱਧੀਆਂ ਸਿੱਧੀਆਂ ਦਾ ਮਾਲਕ ਬਣ ਬੈਠਾ ਮਾਧੋ ਦਾਸ ਵੈਰਾਗੀ। ਉਸ ਨੂੰ ਸਤਿਗੁਰਾਂ ਨੇ ਖੰਡੇ ਵਾਟੇ ਦਾ ਅੰਮ੍ਰਿਤ ਪਾਨ ਕਰਵਾਇਆ। ਅੰਮ੍ਰਿਤ ਪਾਨ ਕਰਵਾ ਕੇ ਉਹਦਾ ਨਾਮ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਮਾਧੋ ਦਾਸ ਵੈਰਾਗੀ ਤੋਂ ਬਦਲ ਕੇ ਬੰਦਾ ਸਿੰਘ ਬਹਾਦਰ ਰੱਖ ਦਿੱਤਾ। ਜੀਵਨ ਦੇ ਵਿੱਚ ਇੱਕ ਨਵਾਂ ਇਨਕਲਾਬ ਆਇਆ, ਉਹਦਾ ਜੀਵਨ ਬਦਲਿਆ ਗਿਆ। ਉਸ ਨੇ ਖੰਡੇ ਵੱਟ ਦਾ ਅੰਮ੍ਰਿਤ ਪਾਨ ਕਰਨ ਤੋਂ ਉਪਰੰਤ ਮੇਰੇ ਕਣਕੀਆਂ ਵਾਲੇ ਸਤਿਗੁਰਾਂ ਨੇ ਉਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਪ ਕੇ ਪੰਜਾਬ ਦੀ ਧਰਤੀ ਵੱਲ ਉਹਨਾਂ ਜ਼ਾਲਮਾਂ ਨੂੰ ਸੋਧਣ ਵਾਸਤੇ ਤੋਰਨਾ ਕੀਤਾ। ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਉਹਦੀ ਮੁਰਦਾ ਹੋਈ ਅਣਖ ਨੂੰ, ਮੁਰਦਾ ਹੋਈ ਜ਼ਮੀਰ ਨੂੰ ਫਿਰ ਹਲੂਣਾ ਦਿੱਤਾ। ਜਿਹੜਾ ਕਹਾਣੀ ਦੇ ਬੱਚਿਆਂ ਤੋਂ ਡਰਦਾ ਮਾਰਾ ਇੱਕ ਵੈਰਾਗੀ ਸਾਧ ਬਣ ਗਿਆ, ਅੱਜ ਮੁੜ ਕੇ ਉਸ ਲਾਲਪੂਤ ਘਰ ਦੇ ਵਿੱਚ ਪੈਦਾ ਹੋਇਆ, ਉਹਦੀ ਮੁੜ ਕੇ ਅਣਖ ਫਿਰ ਜਗਾਈ, ਉਹਦਾ ਹੱਥ ਮੁੜ ਕੇ ਫਿਰ ਤੇਗ ਦੇ ਮੁੱਠੇ ਉੱਤੇ ਗਿਆ।
ਗੁਰੂ ਮਹਾਰਾਜ ਨੇ ਉਹਦੇ ਨਾਲ ਸਿੰਘਾਂ ਦਾ ਜਥਾ ਤਿਆਰ ਕੀਤਾ। ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਿਆ ਸਿੰਘ, ਭਾਈ ਰਾਮ ਸਿੰਘ, ਪੰਜ ਸਿੰਘਾਂ ਦਾ ਜਥਾ ਤਿਆਰ ਕਰਕੇ ਤੇ 20 ਸਿੰਘਾਂ ਦਾ ਜਥਾ ਹੋਰ ਤਿਆਰ ਨਾਲ ਕਰਕੇ ਇੱਕ ਨਗਾਰਾ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਇੱਕ ਇਨਸਾਨ ਸਾਹਿਬ ਆਪਣੇ ਭੱਥੇ ਦੇ ਵਿੱਚ ਪੰਜ ਤੀਰ ਬੰਦਾ ਸਿੰਘ ਬਹਾਦਰ ਨੂੰ ਦੇਣੇ ਕੀਤੇ। ਸਤਿਗੁਰਾਂ ਨੇ ਆਖਿਆ, ਬੰਦਾ ਸਿੰਘ ਇਹ ਉਹ ਤੀਰ ਨੇ ਜਿੱਤੇ ਇਹਨਾਂ ਪੰਜਾਂ ਤੀਰਾਂ ਵਿੱਚੋਂ ਇੱਕ ਤੀਰ ਚੱਲ ਜਾਵੇਗਾ ਉਸ ਤੇ ਪਰਨੇ ਉਹ ਲਿਆ ਦੇਣਗੇ। ਆਪਣੇ ਭੱਥੇ ਵਿੱਚੋਂ ਦੇ ਕੇ ਪੰਜ ਤੀਰ ਦੇ ਕੇ ਸਿੰਘਾਂ ਦਾ ਜੱਥਾ ਤਿਆਰ ਇੱਕ ਨਦੇੜ ਦੀ ਧਰਤੀ ਤੋਂ ਇੱਕ ਬੈਰਾਗੀ ਸਾਹਿਬ ਦੇ ਉੱਤੇ ਕਿਰਪਾ ਕਰਕੇ ਰਹਿਮਤ ਕਰਕੇ ਬੰਦਾ ਸਿੰਘ ਬਹਾਦਰ ਬਣਾ ਕੇ ਸਿੱਖ ਪੰਥ ਦਾ ਪਹਿਲਾ ਜਥੇਦਾਰ ਸਾਹਿਬ ਕੇ ਪੰਜਾਬ ਦੀ ਧਰਤੀ ਵੱਲ ਜਾਲਵਾਂ ਨੂੰ ਸੋਧਣ ਵਾਸਤੇ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਸਾਪੜਾ ਇਉਂ ਦਿੱਤਾ।

0: ਦੋਸ਼ੀਆਂ ਜੱਗ ਦੇਖੂ ਜਦੋਂ ਗਿਓ ਮੈਂ ਸਦਾ ਮੇਰੇ ਦੋਸ਼ ਨੂੰ ਸਤਾਇਆ ਜਿੰਨਾ ਦੋਸ਼ੀਆਂ ਜੱਗ ਦੇਖੂ ਜਦੋਂ ਗਿਓ ਮੈਂ ਸਦਾ
1: ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਸਿੰਘਾਂ ਦੇ ਜਥੇ ਨੂੰ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਕੋਲੋਂ ਲੈ ਕੇ ਥਾਪੜਾ ਗੁਰੂ ਕੇ ਖਾਲਸੇ ਨੇ ਲਾਈਆਂ ਨਗਾਰੇ ਉੱਤੇ ਚੋਟਾ ਸੱਡੇ ਬੋਲੇ ਸੋਹਣੇ ਆਪਦੇ ਜੈਕਾਰੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਦੇੜ ਦੀ ਧਰਤੀ ਤੋਂ ਚਾਲੇ ਪਾਏ ਚਲਦੇ ਚਲਦੇ ਵਹੀਰਾਂ ਕੱਤੇ ਹੋਏ ਜਿਸ ਮੈਂ ਪੰਜਾਬ ਦੀ ਧਰਤੀ ਦੇ ਵਿੱਚ ਪਹੁੰਚੇ ਨੇ ਉਹਨਾਂ ਨੇ ਪਹੁੰਚਣਿਆ ਸਾਰ ਜੋ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਹੁਕਮਨਾਮਾ ਘੱਲਿਆ ਜਿਹਦੇ ਉੱਤੇ ਉਹਨਾਂ ਮਰਜੀਵੜੇ ਸਿੰਘਾਂ ਦਾ ਨਾਂ ਲਿਖਿਆ ਹੋਇਆ ਜਿਹੜੇ ਗੁਰੂ ਦੇ ਇੱਕ ਹੁਕਮ ਦੇ ਉੱਤੇ ਆਪਣੀਆਂ ਜਾਨਾਂ ਨਿਸ਼ਾਵਰ ਕਰ ਦੇਣ ਉਹਨਾਂ ਮਹਾਨ ਜਰਨੈਲਾਂ ਦਾ ਨਾਂ ਲਿਖਿਆ ਕਿਤੇ ਕੱਚੇ ਪਿੱਲਿਆਂ ਦਾ ਨਾਂ ਨਹੀਂ ਲਿਖਿਆ ਭਾਈ ਫਤਿਹ ਸਿੰਘ ਭਾਈ ਭਗਤੂ ਸਿੰਘ ਭਾਈ ਕਰਮ ਸਿੰਘ ਭਾਈ ਤਰਲੋਕ ਸਿੰਘ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ ਸਿੰਘਾਂ ਦੀ ਸਵਾਦੀ ਵਾਲੇ ਇਹਨਾਂ ਮਹਾਨ ਯੋਧੇ ਮਹਾਨ ਜਰਨੈਲਾਂ ਦਾ ਨਾਂ ਅਤੇ ਅਨੇਕਾਂ ਹੋਰ ਸਿੰਘਾਂ ਦਾ ਨਾਂ ਲਿਖਿਆ ਗਿਆ ਜਿਹੜੇ ਅਲੱਗ ਅਲੱਗ ਇਲਾਕਿਆਂ ਦੇ ਜਥੇਦਾਰ ਸਨ ਜਿਨ੍ਹਾਂ ਉੱਤੇ ਸਤਿਗੁਰੂ ਮਹਾਰਾਜ ਨੂੰ ਬੜਾ ਵੱਡਾ ਮਾਣ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਹੁਕਮਨਾਮਾ ਆਪਣੇ ਸਿੰਘਾਂ ਦੇ ਕੋਲ ਨਾਲ ਦੇ ਸਿੱਖਾਂ ਦੇ ਕੋਲ ਘੱਲਣਾ ਕੀਤਾ ਇਹ ਖਬਰਾਂ ਪੁੱਛੀਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਉੱਤੇ ਆਉਂਦੇ ਸਾਰ ਪਹਿਲਾਂ ਨਿਸ਼ਾਨਾ ਮਿਥਿਆ ਉਹਨਾਂ ਨੇ ਸਮਾਣੇ ਦਾ ਉਹ ਸਮਾਣੇ ਦੀ ਧਰਤੀ ਜਿੱਤੋਂ ਦੇ ਤਿੰਨ ਜਲਾਦ ਪਹਿਲਾਂ ਉਹ ਜਲਾਦ ਜਲਾਲੋਦੀਨ ਸਮਾਣੇ ਦਾ ਜਲਾਦ ਜਿਹਨੇ 11 ਨਵੰਬਰ ਸਨ 1675 ਈਸਵੀ ਨੂੰ ਮੇਰੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸੀਸ ਤੇ ਤੇਗ ਦਾ ਵਾਰ ਕੀਤਾ ਗੁਰੂ ਮਹਾਰਾਜ ਦਾ ਸੀਸ ਧਰ ਤੋਂ ਅਲੱਗ ਕੀਤਾ ਉਹ ਸਮਾਣੇ ਦੇ ਜਲਾਦ ਜਿਨ੍ਹਾਂ ਨੇ ਮੇਰੇ ਕਲਗੀਆਂ ਵਾਲੇ ਸਤਿਗੁਰ ਦੇ ਫਰਜੰਦ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਸਰਹੰਦ ਦੀ ਧਰਤੀ ਉੱਤੇ ਸਰਹੰਦ ਦੇ ਸੂਬੇ ਵਜ਼ੀਰ ਖਾਨ ਦੇ ਹੁਕਮ ਦੇ ਅਨੁਸਾਰ ਪਹਿਲਾਂ ਕੰਧਾਂ ਦੇ ਵਿੱਚ ਚਿਣਿਆ ਬਾਅਦ ਦੇ ਵਿੱਚ ਗੁਰੂ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਿਵੇਂ ਬਾਬਾ ਬੰਦਾ ਸਿੰਘ ਨੇ ਲੈ ਕੇ ਸਿੰਘਾਂ ਦੇ ਜਥੇ ਨੂੰ ਨਾਲ ਹੋ ਕੇ ਤਿਆਰ ਬਰ ਤਿਆਰ ਜਿਵੇਂ ਸਮਾਣੇ ਦੀ ਧਰਤੀ ਉੱਤੇ ਉਹਨਾਂ ਗੁਰੂ ਨਾਨਕ ਦੇ ਘਰ ਦੇ ਦੁਖੀਆਂ ਨੂੰ ਸੋਧਾ ਲਾਇਆ ਉਹਨਾਂ ਲਈ ਨਾ ਤੋਂ ਜਾਣੂ ਢਾਡੀ ਜੱਥਾ ਇਉਂ ਕਰਵਾ ਰਿਹਾ।

ਗੁਰੂ ਕੇ ਖਾਲਸੇ ਨੇ ਸੋਧਾ ਲਾਇਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕੇ ਖਾਲਸੇ ਨੂੰ ਕਹਿਣਾ ਕੀਤਾ ਕਿ ਹੁਣ ਸਾਡਾ ਅਗਲਾ ਨਿਸ਼ਾਨਾ ਉਸ ਸੰਧੌਰੇ ਦਾ ਨਵਾਬ ਉਸਮਾਨ ਖਾਂ, ਜਿਹਨੇ ਗੁਰੂ ਮਹਾਰਾਜ ਦੇ ਘਰ ਦੇ ਸੇਵਾਦਾਰ ਪੀਰ ਬਹਾਦਰ ਸਾਹਿਬ ਨੂੰ ਅਨੇਕਾਂ ਪ੍ਰਕਾਰ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ। ਪੀਰ ਬਹਾਦਰ ਸਾਹਿਬ ਉਹ ਹੈ ਜਿਹਨੇ ਗੁਰੂ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਪਹਿਲੀ ਜੰਗ ਭੰਗਾਣੀ ਦੀ ਜੰਗ ਦੇ ਵਿੱਚ ਆਪਣੇ 700 ਮਰੀਦ ਰਹਿ ਕੇ ਨਾਲ ਪਹੁੰਚਿਆ ਤੇ ਆਪਣੇ ਪੁੱਤਰ 3 ਪੁੱਤਰ ਮੈਦਾਨੇ ਜੰਗ ਦੇ ਅੰਦਰ ਸ਼ਹੀਦ ਕਰਵਾਏ। ਜਦੋਂ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਨੇ ਪੌਂਡਾ ਸਾਹਿਬ ਦੀ ਧਰਤੀ ਉੱਤੇ ਪੀਰ ਬਹਾਦਰ ਸਾਹਿਬ ਨੂੰ ਕਹਿਣਾ ਕੀਤਾ ਕਿ ਮੰਗ, ਤੂੰ ਕੀ ਮੰਗਣਾ ਚਾਹੁੰਦਾ? ਇਹ ਲੋਕ ਪਰਲੋਕ ਦਾ ਸੁੱਖ, ਦੁਨੀਆਂ ਦਾ ਧਨ ਦੌਲਤ ਰਾਜ ਭਾਗ ਮੰਗਣਾ ਕੀ ਮੰਗਣਾ ਚਾਹੁੰਦਾ? ਤਾਂ ਉਸ ਸਮੇਂ ਮੇਰੇ ਕਲਗੀਆਂ ਵਾਲੇ ਸਤਿਗੁਰੂ ਆਪਣੇ ਸਿਰ ਦੇ ਉੱਤੇ ਕੰਘਾ ਕਰ ਰਹੇ ਸੀ। ਤਾਂ ਉਸ ਸਮੇਂ ਗੁਰੂ ਦੇ ਪਿਆਰੇ ਨੇ ਕਹਿਣਾ ਕੀਤਾ ਕਿ ਸਤਿਗੁਰ ਜੀ, ਜੇ ਤੁਸੀਂ ਹੋ, ਜੇ ਕੁਝ ਦੇਣਾ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਕੰਘਾ ਮੈਨੂੰ ਦੇ ਦੇਵੋ, ਇਹਦੇ ਵਿੱਚੋਂ ਮੈਂ ਤੁਹਾਡੇ ਦਰਸ਼ਨ ਇੰਤਜ਼ਾਰ ਕਰ ਲਿਆ ਕਰਾਂਗਾ। ਉਹ ਗੁਰਮੁਖ ਪਿਆਰਾ ਜਦੋਂ ਆਪਣੇ ਘਰ ਦੇ ਵਿੱਚ ਪਹੁੰਚਿਆ ਤਾਂ ਉਸ ਦੀ ਬੇਗਮ ਨਸੀਰਾ ਨੇ ਵੇਖਿਆ ਕਿ ਜੰਗ ਦੇ ਵਿੱਚ ਜਿੱਥੇ ਆਪਣੇ ਮਰੀਜ਼ ਸ਼ਹੀਦ ਕਰਾ ਕੇ ਪਹੁੰਚਿਆ, ਜਿੱਥੇ ਪੁੱਤਰ ਸ਼ਹੀਦ ਕਰਾ ਕੇ ਆਇਆ, ਵੇਖਣ ਤਾਂ ਗੁਰੂ ਦੇ ਕੋਲੋਂ ਕੀ ਵਡਿਆਈ ਲੈ ਕੇ ਆਇਆ, ਕੀ ਮਾਣ ਲੈ ਕੇ ਆਇਆ, ਤਾਂ ਕੀ ਵੇਖਿਆ? ਇੱਕ ਸੁਰੱਪਾ, ਇੱਕ ਕੰਘਾ, ਕੰਘੇ ਦੇ ਵਿੱਚ ਗੁਰੂ ਮਹਾਰਾਜ ਦੇ ਪਵਿੱਤਰ ਵਾਲ। ਵੇਖ ਕੇ ਹੈਰਾਨ ਹੋਈ, ਪਰ ਬਹਾਦਰ ਸਾਹਿਬ ਨੇ ਕਹਿਣਾ ਕੀਤਾ ਕਿ ਕਿਉਂ ਚਿੰਤਾ ਕਰਦੀ ਹੈ? ਉਹ ਮੇਰੇ ਪੁੱਤਰਾਂ ਦਾ ਨਾਂ ਰਹਿੰਦੀ ਦੁਨੀਆਂ ਤਾਈ, ਇਸ ਦੁਨੀਆਂ ਦੇ ਉੱਤੇ ਅਮਰ ਰਹੇਗਾ, ਗੁਰੂ ਦੇ ਪਵਿੱਤਰ ਚਰਨਾਂ ਵਿੱਚ ਜਾਵ ਰਾਜੇ ਨੇ ਗੁਰੂ ਉੱਤੋਂ ਕੁਰਬਾਨ ਕਰ ਦਿੱਤੇ। ਉਹ ਗੁਰੂ ਦੀ ਦਾਤ ਸੀ, ਗੁਰੂ ਦੀ ਅਮਾਨਤ ਸੀ, ਉਹਦੇ ਹਵਾਲੇ ਕਰ ਦਿੱਤੀ। ਉਹ ਧਰਮੀ ਸਿੱਖ ਜਿਸ ਨੂੰ ਸੰਧੌਰੇ ਦੇ ਨਵਾਬ ਉਸਮਾਨ ਖਾਂ ਨੇ ਸ਼ਹੀਦ ਕੀਤਾ, ਉਸ ਨੂੰ ਸੋਧਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਸਿੰਘਾਂ ਨੂੰ ਨਾਲ ਚਾਲੇ ਪਾਏ। ਉਧਰੋਂ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੱਖਾਂ ਨੇ ਮਾਝੇ ਮਾਲਵੇ ਦੁਆਬੇ ਦੇ ਵਿੱਚ ਜਿੱਥੇ ਤੱਕ ਮੇਰੇ ਕਲਗੀਆਂ ਵਾਲੇ ਸਤਿਗੁਰਾਂ ਵੱਲੋਂ ਘੱਲਿਆ ਆ ਹੁਕਮਨਾਮਾ ਪਹੁੰਚਾਇਆ, ਤਾਂ ਗੁਰੂ ਕਾ ਖਾਲਸਾ ਵਹੀਰਾ ਕੱਟ ਕੇ ਲੈ ਕੇ ਹੱਥਾਂ ਦੇ ਵਿੱਚ ਨੇਜੇ ਤਲਵਾਰਾਂ ਟਕੂਏ ਵਰਤੇ ਲੈ ਕੇ ਹੋ ਕੇ ਘੋੜਿਆਂ ਉੱਤੇ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣ ਵਾਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਤਿਆਰ ਬਰ ਤਿਆਰ ਨਗਰਾਂ ਦੇ ਵਿੱਚੋਂ ਹੋ ਕੇ ਚਾਲੇ ਪਾ ਦਿੱਤੇ। ਇਸ ਗੱਲ ਦਾ ਪਤਾ ਸਰਹੰਦ ਦੇ ਸੂਬੇ ਵਜੀਦ ਖਾਨ ਨੂੰ ਲੱਗਿਆ। ਉਹਨੇ ਉਸੇ ਸਮੇਂ